ਕੋਈ ਸਮੂਹ, ਕੋਈ ਗਤੀਵਿਧੀਆਂ ਦਾ ਕੇਂਦਰ ਨਹੀਂ ਹੈਗਾ, ਕੋਈ ਥਾਂ ਨਹੀਂ ਹੈਗੀ, ਬਲਕਿ ਗੁਰੂ ਪੰਥ ਦੀ ਨਿਰਪੱਖ ਸੁਤੰਤਰ ਪ੍ਰਭੂ ਸੱਤਾ ਹੀ ਜਿਹੜੀ ਹੈਗੀ ਉਹ ਤਖ਼ਤ ਹੈ। ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ ਉਹਦੇ 'ਚ ਗੁਰਦੁਆਰੇ ਸਭ ਦੇ ਸਾਂਝੇ ਨੇ, ਪਰ ਤਖ਼ਤਾਂ ਦਾ ਸੰਬੰਧ ਸਿਰਫ ਗੁਰਸਿੱਖਾਂ ਦੇ ਨਾਲ ਹੈ। ਤਖ਼ਤਾਂ ਦੀਆਂ ਗਤੀਵਿਧੀਆਂ ਦਾ ਸੰਚਾਲਨ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਜਥੇਦਾਰ ਕਰਦੇ ਨੇ। ਸਿੱਖਾਂ ਦੇ 5 ਤਖ਼ਤ ਨੇ, ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ 'ਚ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ, ਦੂਜਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ 'ਚ ਹੈ। ਇੱਥੇ 1699 ਨੂੰ ਜਿਹੜੀ ਵਿਸਾਖੀ ਹੋਈ ਸੀ, ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ, ਔਰ ਇੱਥੋਂ ਹੀ ਸਿੱਖਾਂ ਦੇ 5 ਕਕਾਰ ਕੇਸ ਸਣੇ ਰੱਖਣ ਦੀ ਜਿਹੜੀ ਇੱਕ ਰਹਿਤ ਮਰਿਆਦਾ ਸੀ ਉਹਦੀ ਸ਼ੁਰੂਆਤ ਹੋਈ ਸੀ। ਇਹਨੂੰ ਵੀ ਬੜਾ ਅਹਿਮ ਮੰਨਿਆ ਜਾਂਦਾ। ਤੀਜਾ ਤਖ਼ਤ ਸ਼੍ਰੀ ਦਮਦਮਾ ਸਾਹਿਬ, ਜਿੱਥੇ ਦਸਮ ਪਿਤਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ ਸੀ ਅਤੇ ਸਰੂਪ ਸੰਪੰਨ ਕੀਤਾ ਸੀਗਾ। ਇੱਥੋਂ ਪੂਰਾ ਦਾ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਪੰਨ ਹੋ ਗਿਆ ਸੀ। ਚੌਥਾ ਤਖ਼ਤ ਹੈਗਾ ਸ਼੍ਰੀ ਹਰਿਮੰਦਰ ਸਾਹਿਬ ਪਟਨਾ 'ਚ, ਇਹ ਦਸਮ ਗੁਰੂ ਦੀ ਜਨਮ ਧਰਤੀ ਹੈ। ਅਤੇ 5ਵਾਂ ਅਬਚਲ ਨਗਰ ਨੰਦੇੜ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਪੈਂਦਾ। ਇੱਥੇ 10ਵੇਂ ਗੁਰੂ ਦਾ ਆਖਰੀ ਸਮਾਂ ਬੀਤਿਆ, ਉੱਥੇ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸ਼ਬਦ ਗੁਰੂ ਦੇ ਲੜ ਲਗਾਇਆ ਅਤੇ ਕਿਹਾ ਕਿ ਹੁਣ ਕੋਈ ਵੀ ਵਜੂਦੀ ਰੂਪ ਦੇ ਵਿੱਚ ਗੁਰੂ ਨਹੀਂ ਹੋਊਗਾ, ਸ਼ਬਦ ਗੁਰੂ ਹੋਊਗਾ। ਸੋ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਨੂੰ ਇੱਕ ਹਮੇਸ਼ਾ ਦੇ ਲਈ ਗੁਰੂ ਐਲਾਨ ਦਿੱਤਾ ਗਿਆ। ਸੋ ਇਹ 5 ਤਖ਼ਤ ਨੇ। ਅਕਾਲ ਤਖ਼ਤ ਜਿਹੜਾ ਉਹ ਸਿੱਖਾਂ ਦੇ 5, ਵੈਸੇ ਕੋਈ ਰੈਂਕਿੰਗ ਨਹੀਂ ਹੈਗੀ, ਇੱਦਾਂ ਨਹੀਂ ਹੈਗਾ ਕਿ ਇਹ ਨੰਬਰ 1 ਤਖ਼ਤ ਹੈ, ਨੰਬਰ 2 ਹੈ। ਰੈਂਕਿੰਗ ਹੋ ਵੀ ਨਹੀਂ ਸਕਦੀ, ਹੋਣੀ ਵੀ ਨਹੀਂ ਚਾਹੀਦੀ, ਪਰ ਫਿਰ ਵੀ ਸਰਬ ਉੱਚਤਾ ਵਾਲਾ ਜਿਹੜਾ ਤਖ਼ਤ ਆ ਉਹ ਅਕਾਲ ਤਖ਼ਤ ਸਾਹਿਬ ਹੈ। ਇਤਿਹਾਸਕ ਸਰੋਤਾਂ ਦੇ ਮੁਤਾਬਕ ਇਹਦੀ ਸਥਾਪਨਾ ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀਗੀ, ਔਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਹੀ ਇਹ ਉਸਰਿਆ ਹੋਇਆ। ਸਿੱਖ ਇਤਿਹਾਸਕਾਰ ਜਿੰਨੇ ਵੀ ਨੇ ਉਹ ਇਹ ਮੰਨਦੇ ਨੇ ਕਿ ਅਕਾਲ ਤਖ਼ਤ ਸਿੱਖੀ ਦਾ ਕੇਂਦਰ ਮੰਨਿਆ ਜਾ ਸਕਦਾ, ਯਾਨੀ ਕਿ ਜਿਹੜਾ ਹੁਕਮਨਾਮਾ ਅਕਾਲ ਤਖ਼ਤ ਵੱਲੋਂ ਜਾਰੀ ਹੁੰਦਾ ਉਹ ਪੂਰੇ ਪੰਥ ਦੇ ਉੱਤੇ ਲਾਗੂ ਹੁੰਦਾ, ਔਰ ਇਹ ਹੁਕਮਨਾਮਾ ਸਾਰੇ ਸਿੱਖਾਂ ਦੇ ਲਈ ਮੰਨਣਾ ਜ਼ਰੂਰੀ ਵੀ ਹੁੰਦਾ। ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ 400 ਸਾਲ ਤੋਂ ਵੀ ਵੱਧ ਸਾਲ ਹੋ ਗਏ ਨੇ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਨੇ ਜਦੋਂ ਇਹ ਪਤਾ ਲੱਗਦਾ ਕਿ ਸੰਕਟ ਦੇ ਸਮੇਂ ਧਾਰਮਿਕ ਫੈਸਲਿਆਂ ਅਤੇ ਅੱਗੇ ਰਣਨੀਤੀ ਦੇ ਲਈ ਸਿੱਖ ਜਿਹੜੇ ਨੇ ਉਹ ਅਕਾਲ ਤਖ਼ਤ ਸਾਹਿਬ ਦੇ ਅੱਗੇ ਇਕੱਤਰ ਹੁੰਦੇ ਰਹੇ ਨੇ, ਹੁਣ ਵੀ ਹੋਏ ਨੇ। ਦਰਅਸਲ ਪਹਿਲਾਂ ਵੀ ਬੜੀ ਵਾਰ ਹੋਇਆ ਕਿ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਨੇਤਾਵਾਂ ਦੇ ਖਿਲਾਫ ਫੈਸਲੇ ਆਏ ਹੋਣ। ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਭਾਰਤ ਦੀ, ਪੰਜਾਬ ਦੀ ਨਹੀਂ, ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ, ਉਹਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਫੈਸਲਾ ਸੁਣਾਇਆ ਸੀਗਾ। ਅਕਾਲ ਤਖ਼ਤ ਦੇ ਅੱਗੇ ਉਹ ਝੁਕੇ ਸੀਗੇ ਪਿਛਲੇ ਸਾਲ 2024 ਦੇ ਵਿੱਚ। ਸੁਖਬੀਰ ਬਾਦਲ ਨੂੰ 2007 ਤੋਂ 2017 ਤੱਕ ਅਕਾਲੀ ਸਰਕਾਰ ਦੇ ਵਿਵਾਦਿਤ ਫੈਸਲਿਆਂ ਕਰਕੇ ਤਨਖਾਹੀਆ ਕਰਾਰ ਦਿੱਤਾ ਸੀਗਾ, ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਨੂੰ ਇੱਕ ਚਿੱਠੀ ਵੀ ਲਿਖੀ ਸੀ ਸੁਖਬੀਰ ਬਾਦਲ ਨੇ, ਜਲਦੀ ਫੈਸਲਾ ਸੁਣਾਉਣ ਦੀ ਅਪੀਲ ਵੀ ਕੀਤੀ ਸੀਗੀ, ਬੇਨਤੀ ਵੀ ਕੀਤੀ ਸੀ। ਫਿਰ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਅਤੇ ਹੋਰ ਦੂਜੇ ਅਕਾਲੀ ਆਗੂਆਂ ਨੂੰ 2 ਦਸੰਬਰ 2024 ਨੂੰ ਧਾਰਮਿਕ ਸਜ਼ਾ ਸੁਣਾ ਦਿੱਤੀ ਸੀਗੀ। ਅਤੇ ਜਦੋਂ ਕੋਈ ਸਿੱਖ ਗਲਤੀ ਕਰਦਾ ਤਾਂ ਉਸ ਹਾਲਾਤ ਦੇ ਵਿੱਚ ਅਕਾਲ ਤਖ਼ਤ ਸਾਹਿਬ ਗੁਨਾਹਗਾਰ ਨੂੰ ਆਪ ਤਲਬ ਕਰਦਾ ਅਤੇ ਫਿਰ ਉਹ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋ ਸਕਦਾ ਹੈ। ਜਦੋਂ ਜੇਕਰ ਕੋਈ ਸਿੱਖ ਆਪਣੇ ਆਪ ਹੀ ਪੇਸ਼ ਹੁੰਦਾ ਤਾਂ ਉਹਦੇ ਲਈ ਇੱਕ ਅਲੱਗ ਤੋਂ ਕਾਰਵਾਈ ਜਿਹੜੀ ਉਹ ਪਵਾਈ ਵੀ ਜਾ ਸਕਦੀ ਹੈ ਅਤੇ ਫਿਰ ਉਹਨੂੰ ਬੁਲਾਇਆ ਜਾ ਸਕਦਾ। ਸੋ ਸਿੱਖੀ ਦੇ ਵਿੱਚ ਅਕਾਲ ਤਖ਼ਤ ਦਾ ਮੰਤਵ ਨਮਰਤਾ ਅਤੇ ਹਲੀਮੀ ਪੈਦਾ ਕਰਨਾ ਸਿੱਖਾਂ ਦੇ ਅੰਦਰ, ਔਰ ਅੱਗੇ ਵੀ ਇਹ ਹੋਇਆ ਕਿ ਮੁੱਖ ਮੰਤਰੀ ਟੰਗਲੇ ਹੁਣ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸੀ, ਜਿਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ 1988 'ਚ ਧਾਰਮਿਕ ਸਜ਼ਾ ਲੱਗੀ ਸੀਗੀ। ਉਦੋਂ 21 ਦਿਨ ਗੁਰੂ ਘਰ ਦੀ ਸੇਵਾ ਕਰਨ ਦੇ ਲਈ ਉਹਨਾਂ ਨੂੰ ਆਖਿਆ ਗਿਆ ਸੀਗਾ ਅਤੇ ਉਹ ਧਾਰਮਿਕ ਸਜ਼ਾ ਉੱਥੇ ਲੱਗੀ ਸੀਗੀ। ਅਕਾਲ ਤਖ਼ਤ ਦੇ ਉੱਤੋਂ ਬਹੁਤ ਸਾਰੇ ਐਸੇ ਫੈਸਲੇ
ਲਏ ਗਏ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੋਵੇ ਜਾਂ ਇੱਕ ਵੱਖਰੇ ਨਜ਼ਰੀਏ ਦੇ ਨਾਲ ਪੇਸ਼ ਕੀਤਾ ਹੋਵੇ। 1762 ਦੇ ਵਿੱਚ ਇੱਕ ਘੱਲੂਘਾਰੇ ਦੇ ਬਾਅਦ 1702 ਦੇ ਵਿੱਚ ਘੱਲੂਘਾਰੇ 1702 ਕਿ 1762 ਛੋਟਾ ਜਾਂ ਵੱਡਾ ਘੱਲੂਘਾਰੇ ਦੇ ਦਰਮਿਆਨ ਅਕਾਲ ਤਖ਼ਤ ਸਾਹਿਬ ਤੋਂ ਇਕੱਤਰ ਹੋ ਕੇ ਫੈਸਲਾ ਲਿਆ ਗਿਆ ਸੀਗਾ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲਿਆ ਜਾਊਗਾ। ਉਦੋਂ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਅਬਦਾਲੀ ਤੋਂ ਬਦਲਾ ਲਿਆ ਸੀ। ਨਹੀਂ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੁੰਦੇ, ਬੜੇ ਧਾੜਵੀ ਆਉਂਦੇ ਜਾਂਦੇ ਰਹਿੰਦੇ ਸੀਗੇ, ਕਿਸੇ ਤੋਂ ਬਦਲੇ ਨਹੀਂ ਸੀ ਲਏ ਜਾਂਦੇ। ਔਰ ਅਬਦਾਲੀ ਦੇ ਹਮਲਿਆਂ ਦੇ ਨਾਲ ਪੰਜਾਬ ਨੂੰ ਜਿੰਨਾ ਨੁਕਸਾਨ ਹੋਇਆ ਸੀ, ਇਸੇ ਕਰਕੇ ਅਕਾਲ ਤਖ਼ਤ ਤੋਂ ਇਹ ਬਦਲਾ ਲੈਣ ਦਾ ਜਿਹੜਾ ਇੱਕ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਸੀ। ਆਧੁਨਿਕ ਸਮਿਆਂ ਦੀ ਗੱਲ ਕਰੀਏ ਤਾਂ 1978 ਨੂੰ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਵੀ ਅਕਾਲ ਤਖ਼ਤ ਨੇ ਹੀ ਜਾਰੀ ਕੀਤਾ ਸੀ। ਔਰ ਉਹ ਤੋਂ ਬਾਅਦ ਫਿਰ ਇਹ ਜਿਹੜਾ ਸਿੱਖਾਂ ਅਤੇ ਨਿਰੰਕਾਰੀਆਂ ਦੇ ਦਰਮਿਆਨ ਝੜਪਾਂ ਹੋਣ ਲੱਗ ਪਈਆਂ ਸੀ ਅਤੇ ਫਿਰ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਆਮ ਜਿਹੇ ਨਹੀਂ ਸੀ ਰਹੇ। ਸੋ ਜਿਹੜਾ 10 ਜੂਨ 1978 ਨੂੰ ਅਕਾਲ ਤਖ਼ਤ ਸਾਹਿਬ ਦਾ ਹੁਕਮ ਸੀ, ਉਹਦੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਦੇ ਨਾਲ ਬਦਲ ਕੇ ਰਹਿ ਗਈ ਸੀ। ਇਸ ਤਰੀਕੇ ਦੇ ਨਾਲ ਡੇਰਾ ਸੱਚਾ ਸੌਖਾ ਸੌਦਾ ਮੁਖੀ ਰਾਮ ਰਹੀਮ ਉਹਨੇ ਵੀ ਖਿਲਾਫ਼ ਅਕਾਲ ਤਖ਼ਤ ਨੇ ਹੁਕਮ ਦਿੱਤਾ ਹੋਇਆ। ਸੋ ਬੜੇ ਸਾਰੇ ਮੌਕੇ ਆਏ ਨੇ ਜਦੋਂ ਅਕਾਲ ਤਖ਼ਤ ਨੇ ਆਪਣੀ ਉਲੰਘਣਾ ਦੇ ਹੁਕਮ ਦਿੱਤੇ ਹੋਣ, ਪਰ ਹੁਣ ਆਮ ਆਦਮੀ ਪਾਰਟੀ ਕਿਹੜਾ ਸਬੂਤ ਦਿੰਦੀ ਹੈ ਔਰ ਕਿਵੇਂ ਸਾਬਤ ਕਰਦੀ ਹੈ ਕਿ ਜਿਹੜੀ ਉਹ ਵੀਡੀਓ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਹੀਂ ਸੀ, ਅਤੇ ਉਹਦੀ ਰਿਪੋਰਟ ਕਿਵੇਂ ਜਨਤਕ ਕੀਤੀ ਜਾਂਦੀ ਹੈ? ਉਹਦੇ ਨਾਲ ਜੁੜੀ ਇਹ ਐਪੀਸੋਡ ਦੇ ਵਿੱਚ ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਪਾਈ ਸੀਗੀ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦੀਆਂ ਜਿਹੜੀਆਂ ਦੋ ਰਿਪੋਰਟਾਂ ਉਹਨਾਂ ਦਾ ਵਿਸਤਾਰ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਵੇ, ਫਿਰ ਉਹ ਵੀ ਤੁਹਾਨੂੰ ਖਬਰਾਂ ਦੇ ਵਿੱਚ ਦੱਸਦੇ ਹੋਏ ਚੱਲਾਂਗੇ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਭਾਵੇਂ ਤੁਸੀਂ ਕੋਈ ਕਾਮੇ ਜਾਂ ਰੁਜ਼ਗਾਰ ਦਾਤਾ ਹੋ, ਤੁਹਾਨੂੰ ਸੁਰੱਖਿਆ ਦਾ ਅਧਿਕਾਰ ਹੈ ਅਤੇ ਕੰਮ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ। ਵਰਕਸੇਫ ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ ਤਾਂ ਜੋ ਤੁਸੀਂ ਕੰਮ ਦੀ ਜਗ੍ਹਾ 'ਤੇ ਸੁਰੱਖਿਆ ਬਾਰੇ ਗੱਲ ਕਰ ਸਕੋ। ਕੰਮ ਦੀ ਜਗ੍ਹਾ 'ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ। ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ। ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਦੇ ਵਿਚਕਾਰ 1314450 ਤੇ ਫੋਨ ਕਰੋ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ 200 ਸਵਾਗਤ ਤੁਹਾਡਾ ਸਾਰਿਆਂ ਦਾ। ਅੱਜ ਮੰਗਲਵਾਰ ਦਾ ਦਿਨ ਆ, 4:59 ਹੋ ਚੁੱਕੇ ਨੇ, 1 ਮਿੰਟ ਬਾਕੀ ਆ, ਫਿਰ 5 ਵੱਜ ਜਾਣਗੇ। ਪਰ ਉਸ ਤੋਂ ਪਹਿਲਾਂ ਮੈਂ ਔਨ ਏਅਰ ਕਰਦਾ ਵਾਂ ਯਾਦਵਿੰਦਰ ਜੀ ਨੂੰ, ਬੰਸਲ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਜੁੜੇ ਨੇ ਅਪਡੇਟਸ ਦੇਣ ਦੇ ਲਈ ਸਾਨੂੰ। ਬਹੁਤ ਬਹੁਤ ਸਵਾਗਤ ਤੁਹਾਡਾ ਯਾਦਵਿੰਦਰ ਜੀ, ਕੀ ਹਾਲ ਚਾਲ? ਠੀਕ ਠਾਕ ਹੋ?
2: ਬਹੁਤ ਵਧੀਆ ਭਾਜੀ, ਤੁਸੀਂ ਸੁਣਾਓ ਕਿਵੇਂ ਹੋ ਜੀ?
1: ਗੁੱਡ ਗੁੱਡ, ਕਿੱਦਾਂ ਸਿਹਤਾਂ?
2: ਬਹੁਤ ਵਧੀਆ ਭਾਜੀ, ਬਹੁਤ ਵਧੀਆ, ਚੜ੍ਹਦੀ ਕਲਾ। ਤੁਸੀਂ ਸੁਣਾਓ ਜੀ।
1: ਚਲੋ ਵਧੀਆ ਵਧੀਆ ਰਹਿਣਾ ਚਾਹੀਦਾ, ਫਿਰ ਹੀ ਕੰਮ ਕਾਰ ਕੀਤੇ ਜਾਂਦੇ। ਜੇ ਸਿਹਤ ਢਿੱਲੀ ਹੋ ਜਾਏ ਤੇ ਸਭ ਕੋਈ ਖਲੋ ਜਾਂਦਾ ਜੀ।
2: ਨਹੀਂ ਬਿਲਕੁਲ ਸਹੀ ਹੈ ਜੀ, ਤੇ ਮੌਸਮ ਜਿਹੜਾ ਮੈਲਬਰਨ ਦਾ ਭਾਜੀ, ਇਹ ਤੋਂ ਬਚਾਈ ਰੱਖਣਾ ਚਾਹੀਦਾ ਜੀ।
1: ਜੀ ਜੀ ਜੀ ਬਿਲਕੁਲ,
2: ਜਿਵੇਂ ਕਹਿੰਦੇ ਨੇ ਕਿ ਮੈਲਬਰਨ ਦਾ ਮੌਸਮ ਚੇਂਜ ਬੜਾ ਜਲਦੀ ਹੁੰਦਾ ਜੀ। ਸਵੇਰੇ ਤੁਹਾਨੂੰ ਬਾਰਿਸ਼ ਮਿਲਦੀ ਹੈ, ਦੁਪਹਿਰ ਨੂੰ ਧੁੱਪ ਮਿਲਦੀ ਹੈ, ਤੇ ਸ਼ਾਮ ਨੂੰ ਠੰਡ ਮਿਲ ਜਾਂਦੀ ਹੈ।
1: ਹਾਂ ਇਦਾਂ ਹੀ ਹੈ ਜੀ, ਫਿਰ ਸਟੇ ਵਾਰਮ ਕਹਿੰਦੇ ਆ ਨਾਲ ਹੀ, ਸਟੇ ਵਾਰਮ। ਰੀਸੈਂਟਲੀ ਜਿਹੜਾ ਅਰਾਊਂਡ ਮੈਂ ਵੇਖ ਰਿਹਾ ਸੀਗਾ ਇੰਟਰਨੈਟ ਦੇ ਉੱਤੇ, ਕਾਫੀ ਸਾਰੇ ਇਨਵਾਈਟਸ ਵੀ ਆਏ ਨੇ, ਇਸ ਦੇ ਬਾਰੇ ਦੱਸੋ।
2: ਹਾਂਜੀ ਬਿਲਕੁਲ ਜੀ ਬਲਕੀਰ ਜੀ, ਇਹ ਜਿਹੜਾ ਇਮੀਗ੍ਰੇਸ਼ਨ ਹੈ ਇਹ ਵੀ ਆਸਟ੍ਰੇਲੀਆ ਦੀ ਇੱਦਾਂ ਹੀ ਚੱਲਦੀ ਹੈ ਜੀ, ਇਹਦਾ ਪਤਾ ਨਹੀਂ ਲੱਗਦਾ ਕਿ ਕਦੋਂ ਚੇਂਜ ਹੋ ਜਾਏ। ਕਿਉਂਕਿ ਲਾਸਟ ਟਾਈਮ ਜਦੋਂ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਸੀਗਾ ਕਿ ਜਿਹੜੇ 189 ਦੇ ਇਨਵੀਟੇਸ਼ਨ ਰਾਊਂਡ ਨੇ ਇਹ ਕੁਆਟਰਲੀ ਕਰਨਗੇ
1: ਜੀ,
2: ਤੇ ਕੁਆਟਰਲੀ ਨੇ ਨਹੀਂ ਕੀਤੇ ਜੀ। ਲਾਸਟ ਨਵੰਬਰ ਦੇ ਵਿੱਚ ਇਨਵੀਟੇਸ਼ਨ ਰਾਊਂਡ ਹੋਇਆ ਸੀਗਾ, ਉਸ ਤੋਂ ਬਾਅਦ ਸਿੱਧੀ ਨਿਊਜ਼ ਆਪਾਂ ਨੂੰ ਮਈ ਦੇ ਵਿੱਚ ਮਿਲੀ ਸੀ ਕਿ 4 ਜੂਨ ਨੂੰ ਜਿਹੜਾ ਇਨਵੀਟੇਸ਼ਨ ਰਾਊਂਡ ਹੋਣ ਵਾਲਾ ਹੈ, ਤੇ 4 ਜੂਨ ਨੂੰ ਇਨਵੀਟੇਸ਼ਨ ਰਾਊਂਡ ਹੋਇਆ ਵੀ ਜੀ, ਤੇ ਪਹਿਲਾਂ ਦੀ ਤਰ੍ਹਾਂ ਹੀ, ਜਿਵੇਂ ਕਿ ਪਿਛਲੇ ਤਕਰੀਬਨ ਆਪਾਂ 1 ਸਾਲ ਦਾ ਡੇਟਾ ਵੀ ਚੱਕ ਕੇ ਦੇਖੀਏ ਤਾਂ ਜਿਹੜੇ ਕੰਸਟਰਕਸ਼ਨ ਵਰਕਰ ਨੂੰ ਉਹਨਾਂ ਨੂੰ ਪ੍ਰਾਇਓਰਟੀ ਮਿਲੀ ਹੈ ਜੀ। ਤਕਰੀਬਨ ਸਾਰੀ ਹੀ ਜਿਹੜੀਆਂ ਟ੍ਰੇਡਸ ਨੇ ਕੰਸਟਰਕਸ਼ਨ ਫੀਲਡ ਦੇ ਰਿਲੇਟਡ, ਉਹਨਾਂ ਨੂੰ ਜਿਹੜੇ ਇਨਵੀਟੇਸ਼ਨ ਨੇ ਉਹ ਗੱਫੇ ਭਰ ਕੇ ਮਿਲੇ ਨੇ ਜੀ।
1: ਓਕੇ,
2: ਤੇ ਇਸ ਦੇ ਨਾਲ ਹੀ ਜਿਹੜੀਆਂ ਟੀਚਰਸ ਹੋ ਗਈਆਂ ਜਾਂ ਆਪਣੇ ਐਗਰੀਕਲਚਰ ਕੰਸਲਟੈਂਟ ਹੋ ਗਏ ਜਾਂ ਫਿਰ ਆਪਣੇ ਨਰਸਿਸ ਹੋ ਗਈਆਂ ਜਾਂ ਹੈਲਥ ਦੇ ਰਿਲੇਟਡ ਹੋਰ ਵੀ ਜਿਹੜੇ ਓਕੂਪੇਸ਼ਨ ਸੀ, ਉਹ ਵੀ ਜਿਹੜੇ ਇਨਵਾਈਟ ਪਾਉਣ ਦੇ ਵਿੱਚ ਸਕਸੈਸਫੁਲ ਰਹੇ ਨੇ ਜੀ।
1: ਜੀ ਗੁੱਡ, ਤੇ ਇੱਧਰ ਪੁਆਇੰਟਾਂ ਦੀ ਜੇ ਗੱਲ ਕਰ ਲਈਏ ਤੇ ਉਹਨਾਂ ਦਾ ਕੀ ਹਿਸਾਬ ਦਾ?
2: ਪੁਆਇੰਟ ਭਾਜੀ ਇਹੀ ਹੈ ਕਿ ਜਿਹੜੇ ਆਪਣੀ ਟ੍ਰੇਡਸ ਵਾਲੇ ਸੀਗੇ, ਜਿਵੇਂ ਆਪਾਂ ਗੱਲ ਕੀਤੀ ਕੰਸਟਰਕਸ਼ਨ ਵਾਲਿਆਂ ਦੀ, ਹਨਾ, ਤੇ ਇਹਦੇ ਵਿੱਚ ਭਾਜੀ ਇਹ ਸੀਗਾ ਕਿ ਤਕਰੀਬਨ ਮਿਨੀਮਮ 65 ਪੁਆਇੰਟਾਂ ਦੇ ਉੱਤੇ ਹੀ ਇਨਵਾਈਟ ਨੇ ਜਿਹੜੇ ਜ਼ਿਆਦਾਤਰ ਟ੍ਰੇਡਸ ਓਕੂਪੇਸ਼ਨ ਨੂੰ ਮਿਲੇ ਨੇ
1: ਜੀ।
2: ਕਾਰਪੈਂਟਰ ਦਾ ਇੱਕ ਸਾਡੇ ਮਨ ਦੇ ਵਿੱਚ ਡਾਊਟ ਸੀਗਾ ਕਿਉਂਕਿ ਕਾਫੀ ਜ਼ਿਆਦਾ ਸਾਡੇ ਭੈਣ ਭਰਾ ਆਲਰੇਡੀ EOI ਅਪਲਾਈ ਕਰਕੇ ਬੈਠੇ ਸੀਗੇ, ਨੰਬਰ ਥੋੜੇ ਜਿਹੇ ਵੱਧ ਰਹੇ ਸੀ, ਤੇ ਸ਼ਾਇਦ ਸਾਨੂੰ ਉਮੀਦ ਸੀ ਸ਼ਾਇਦ 65 ਦੀ ਜਗ੍ਹਾ ਹੋ ਸਕਦਾ 70 ਤੇ ਆਏਗਾ, ਬਟ ਤਕਰੀਬਨ ਡਿਪਾਰਟਮੈਂਟ ਨੇ ਕਲੀਅਰ ਕੀਤੀ ਆਪਣੀ ਪ੍ਰਾਇਓਰਟੀ ਕਿ ਕੰਸਟਰਕਸ਼ਨ ਸੈਕਟਰ ਦੇ ਵਿੱਚ ਸਾਡੀ ਪ੍ਰਾਇਓਰਟੀ ਆ, ਜਿਹੜਾ ਵੀ ਬੱਚਾ ਐਲੀਜੀਬਲ ਹੈ ਤਕਰੀਬਨ ਅਸੀਂ ਉਹਨੂੰ ਇਨਵਾਈਟ ਕਰਾਂਗੇ ਜੀ, ਤੇ ਸਾਰੇ ਕੰਸਟਰਕਸ਼ਨ ਨੂੰ 65 ਪੁਆਇੰਟਾਂ ਤੇ ਜਾਂ 70 ਪੁਆਇੰਟਾਂ ਤੇ ਇਨਵਾਈਟ ਆ ਗਿਆ ਸੀਗਾ। ਜੇ ਆਪਾਂ ਪ੍ਰੋਫੈਸ਼ਨਲ ਓਕੂਪੇਸ਼ਨ ਦੀ ਗੱਲ ਕਰੀਏ ECT ਦੀ, ਤਾਂ ਤਕਰੀਬਨ 90 ਪੁਆਇੰਟਸ ਦੇ ਉੱਤੇ ਜਿਹੜਾ ਇਨਵਾਈਟ ਹੈ ਉਹ ਆਇਆ ਜੀ, ਤੇ ਜਾਂ ਆਪਾਂ ਗੱਲ ਕਰਦੇ ਹਾਂ ਐਗਰੀਕਲਚਰ ਕੰਸਲਟੈਂਟ ਦੀ, ਉਹਨਾਂ ਦਾ ਵੀ 80-85 ਪੁਆਇੰਟਸ ਦੇ ਉੱਤੇ ਆਇਆ ਜੀ।
1: ਜੀ ਬਿਲਕੁਲ ਜੀ, ਵਧਾਈਆਂ ਜਿਨ੍ਹਾਂ ਨੂੰ ਆ ਗਿਆ ਵਾ, ਅਤੇ ਜਿਨ੍ਹਾਂ ਦਾ ਨਹੀਂ ਆ ਉਹ ਫਿਰ ਥੋੜ੍ਹੀ ਜਿਹੀ ਵੇਟ ਕਰ ਲੈਣ, ਹੋ ਸਕਦਾ ਗਾਂ ਜਿਹੜਾ ਹੁਣ ਆਈ ਥਿੰਕ 1 ਮਹੀਨਾ ਛੱਡ ਕੇ ਆਊਗਾ, ਅਗਸਤ ਗੁਸਤ ਚ ਆਊਗਾ ਹੁਣ, ਕਿ ਉਤੋਂ ਵੀ ਗਾਂ
2: ਜੀ। ਉਮੀਦ ਹੈ ਜੀ ਜੇ ਡਿਪਾਰਟਮੈਂਟ ਪਿਛਲੇ ਸਾਲ ਦੀ ਤਰ੍ਹਾਂ ਆਪਣੀ ਗੱਲ ਦੇ ਉੱਤੇ ਰਹਿੰਦਾ ਹੈ ਕਿ 3 ਮਹੀਨੇ ਬਾਅਦ ਇਨਵਾਈਟ ਕਰਨਗੇ ਉਹ, ਤਾਂ ਅਸੀਂ ਉਮੀਦ ਕਰਦੇ ਹਾਂ ਕਿ ਅਗਸਤ ਦੇ ਐਂਡ ਦੇ ਵਿੱਚ ਜਾਂ ਸਪਤੰਬਰ ਦੇ ਵਿੱਚ ਜਿਹੜਾ ਨੈਕਸਟ ਇਨਵੀਟੇਸ਼ਨ ਆਉਂਦਾ ਉਹ ਹੋ ਸਕਦਾ 189 ਦਾ ਜੀ।
1: ਜੀ ਬਿਲਕੁਲ, ਤੇ ਇੱਧਰ ਜੇ 190 ਦੀ ਗੱਲ ਕਰੀਏ ਤੇ ਇਹਦੇ ਵਿੱਚ ਕੀ ਰੁਝਾਨ ਚੱਲ ਰਿਹਾ?
2: ਬਲਕਿ ਜੀ ਹਾਲੇ ਜਿਹੜਾ 190 ਤੇ 491 ਨੇ, ਇਹ ਜਿਹੜੇ ਵੀਜ਼ੇ ਨੇ ਜੀ, ਇਹਨਾਂ ਦਾ ਜਿਹੜਾ ਇਨਵਾਈਟ ਆਉਂਦਾ ਉਹ ਸਟੇਟ ਦੇ ਵੱਲੋਂ ਸਪੋਂਸਰ ਕੀਤਾ ਹੁੰਦਾ ਜੀ।
1: ਓਕੇ,
2: ਹਾਲੇ ਜਿਹੜੀਆਂ ਸਟੇਟਸ ਨੇ ਉਹ ਕਿਸੇ ਵੀ ਸਟੇਟ ਨੂੰ ਕੋਈ ਵੀ ਸੀਟ ਐਲੋਕੇਸ਼ਨ ਆ ਜਿਹੜੀ ਨਹੀਂ ਹੋਈ ਆ, ਤਾਂ ਇਟਸ ਟੂ ਅਰਲੀ ਟੂ ਸੇ ਕਿ ਹਾਂਜੀ ਇਹਨਾਂ ਦਾ ਇਨਵੀਟੇਸ਼ਨ ਰਾਊਂਡ ਕਦੋਂ ਹੋ ਸਕਦਾ, ਕਿਉਂਕਿ ਜਦੋਂ ਇਹਨਾਂ ਨੂੰ ਸੀਟਸ ਐਲੋਕੇਟ ਹੋਣਗੀਆਂ ਫਿਰ ਸਟੇਟਸ ਆਪਣਾ ਐਲੀਜੀਬਿਲਟੀ ਕ੍ਰਾਈਟੀਰੀਆ ਦੱਸਣਗੇ ਕਿ ਕਿਹੜੇ ਬੱਚਿਆਂ ਨੂੰ ਸਾਡੀ ਪ੍ਰਾਇਓਰਟੀ ਰਹੇਗੀ ਇਨਵਾਈਟ ਦੇ ਲਈ, ਤਾਂ ਹਾਲੇ ਮੈਨੂੰ ਲੱਗਦਾ ਨਹੀਂ ਉਹਦੇ ਬਾਰੇ ਕੋਈ ਨਿਊਜ਼ ਆਈ ਹੈ ਜੀ।
1: ਜੀ ਬਿਲਕੁਲ, ਧੰਨਵਾਦ ਯਾਦਵਿੰਦਰ ਜੀ, ਤੇ ਅਗਲੀ ਅਪਡੇਟ ਦੀ ਜੇ ਗੱਲ ਕਰੀਏ ਤੇ ਉਹ ਕਿਹੜੀ ਆ?
2: ਭਾਜੀ ਬਹੁਤ ਇੰਪੋਰਟੈਂਟ ਜਿਹੜੀ ਅਪਡੇਟ ਹੈ ਜੀ, ਆਈ ਥਿੰਕ ਸਾਰਿਆਂ ਨੇ ਸੁਣਿਆ ਹੀ ਸੀਗਾ, ਆਈ ਥਿੰਕ ਆਪਾਂ ਲਾਸਟ ਵੀ ਜਦੋਂ ਕੀਤਾ ਸੀਗਾ ਆਪਣੇ ਸਰੋਤਿਆਂ ਨੂੰ ਇਸ ਚੀਜ਼ ਬਾਰੇ ਇਨਫੋਰਮੇਸ਼ਨ ਆਪਾਂ ਦਿੱਤੀ ਸੀਗੀ ਕਿ ਜਿਹੜੀ ARTI ਹੈ ਉਹਨੇ ਔਨ ਦਾ ਪੇਪਰ ਜਿਹੜੇ ਡਿਸੀਜਨ ਦੇਣੇ ਨੇ ਉਹ ਸ਼ੁਰੂ ਕਰ ਦਿੱਤੇ ਨੇ, ਤਕਰੀਬਨ ਇਹ ਦੇਖਣ ਦੇ ਵਿੱਚ ਵੀ ਆਇਆ ਕਿ 1 ਜੂਨ ਤੋਂ ਉਹਨਾਂ ਨੇ ਇਹ ਜਿਹੜਾ ਰੂਲ ਆ ਉਹ ਅਪਲਾਈ ਕਰ ਦਿੱਤਾ ਜੀ। ਤੇ ਤਕਰੀਬਨ ਸਟਾਰਟ ਕੀਤਾ ਉਹਨਾਂ ਨੇ ਸਟੂਡੈਂਟ ਵੀਜ਼ਾ ਨੂੰ ਲੈ ਕੇ।
1: ਓਕੇ,
2: ਤਾਂ ਜੇ ਕਿਸੇ ਬੱਚੇ ਦਾ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਰਿਫਿਊਜ਼ ਹੋਈ ਹੈ ਤੇ ਉਹਦੀ ਰਿਫਿਊਜ਼ਲ ਦੇ ਉੱਤੇ ਜਾ ਰਹੇ ਨੇ ਜੀ, ਉਹ ਕਿਹੜੇ ਕਾਰਨ ਜਿਹੜਾ ਰਿਫਿਊਜ਼ਲ ਦਾ ਰਿਹਾ ਹੈ ਜੀ। ਜੇ ਤੁਹਾਡੇ ਕੋਈ ਫੰਡ ਦੇ ਲੈ ਕੇ, ਇੰਗਲਿਸ਼ ਨੂੰ ਲੈ ਕੇ ਜਾਂ ਤੁਹਾਡੀ ਇੰਸ਼ੋਰੈਂਸ ਨੂੰ ਲੈ ਕੇ ਕੋਈ ਰਿਫਿਊਜ਼ਲ ਆਇਆ ਤਾਂ ਡਿਪਾਰਟਮੈਂਟ ਸਿਰਫ ਤੁਹਾਡੇ ਤੋਂ ਡਾਕੂਮੈਂਟ ਮੰਗ ਰਿਹਾ, ਤੁਹਾਡੇ ਡਾਕੂਮੈਂਟ ਦੇ ਬੇਸ ਦੇ ਉੱਤੇ ਜਿਹੜਾ ਡਿਪਾਰਟਮੈਂਟ ਉਹ ਆਪਣਾ ਡਿਸੀਜ਼ਨ ਦੇ ਰਿਹਾ ਜੀ। ਪਰ ਜੇ ਕਿਸੇ ਬੱਚੇ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ ਜੀ ਜੀ ਟੀ ਕ੍ਰਾਈਟੀਰੀਆ ਦੇ ਉੱਤੇ, ਯਾਨੀ ਕਿ ਜਿਹੜਾ ਜੈਨੂਅਨ ਟੈਂਪਰੇਰੀ ਐਂਟਰੈਂਟ ਦੇ ਉੱਤੇ ਜੇ ਤੁਹਾਡਾ ਰਿਫਿਊਜ਼ਲ ਆਇਆ ਤਾਂ ਫਿਲਹਾਲ ਦੇ ਲਈ ਹਲੇ ਡਿਪਾਰਟਮੈਂਟ ਔਨ ਦਾ ਪੇਪਰ ਡਿਸੀਜ਼ਨ ਦੇਣੇ ਨਹੀਂ ਸਟਾਰਟ ਕੀਤੇ ਤੇ ਸਾਨੂੰ ਹਲੇ ਵੀ ਡਿਪਾਰਟਮੈਂਟ ਦੇ ਵੱਲੋਂ ਜਾਂ ਟ੍ਰਿਬਿਊਨਲ ਦੇ ਵੱਲੋਂ ਕਹਿ ਸਕਦੇ ਹਾਂ ਕਿ ਈਮੇਲਸ ਆ ਰਹੀਆਂ ਨੇ ਹੀਅਰਿੰਗ ਦੇ ਲਈ। ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਜੀ, ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਕਿ ਜਿਹੜੀ ਜੀ ਟੀ ਕ੍ਰਾਈਟੀਰੀਆ ਇਹਨੂੰ ਵੀ ਇਹ ਔਨ ਦਾ ਪੇਪਰ ਕਰ ਦੇਣ, ਪਰ ਫਿਲਹਾਲ ਦੇ ਲਈ ਜਿਹੜੇ ਬੱਚਿਆਂ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਵੀ ਹੋਇਆ ਤੇ ਜੀ ਟੀ ਦੇ ਬੇਸ ਦੇ ਉੱਤੇ ਹੋਇਆ ਉਹਨਾਂ ਦੇ ਲਈ ਸਟਿਲ ਆ ਜਿਹੜੀ ਉਹ ਹੀਅਰਿੰਗ ਹੈ ਜਿਹੜੀ ਉਹ ਪੋਸੀਬਲ ਹੈ ਜੀ।
1: ਜੀ ਬਿਲਕੁਲ, ਕਿਉਂਕਿ ਹੋ ਸਕਦਾ ਥੋੜ੍ਹਾ ਜਿਹਾ ਜਿਹੜਾ ਚੇਂਜ ਆ ਕਰਨ ਦੇ ਵਿੱਚ ਥੋੜ੍ਹਾ ਟਾਈਮ ਲੱਗੇ, ਹੋ ਸਕਦਾ ਹੋਣ ਵਾਲੇ ਟਾਈਮ ਦੇ ਵਿੱਚ ਇਹਨੂੰ ਵੀ ਕੀਤਾ ਜਾਵੇ, ਜਾਂ ਇਹਨਾਂ ਦਾ ਕੋਈ ਇੰਟਰਨਲ ਹੋ ਸਕਦਾ ਪੋਲਿਸੀ ਹੋਵੇ ਕਿ ਇਹਨੂੰ ਕਰਨਾ ਜਾਂ ਇਹਨੂੰ ਨਹੀਂ ਕਰਨਾ। ਬਾਕੀ ਆਉਣ ਵਾਲੇ ਸਮੇਂ ਤੱਕ ਹੋਰ ਆਈ ਥਿੰਕ ਕਲੈਰੀਫਿਕੇਸ਼ਨ ਹੋ ਜੂਗੀ।
2: ਹਾਂਜੀ ਬਿਲਕੁਲ ਜੀ, ਪਰ ਕਿਉਂਕਿ ਦੇਖੋ ਇਹਨਾਂ ਨੇ ਕੀਤਾ ਬਲਕਿ ਜੀ ਇਸੇ ਲਈ ਸੀਗਾ ਕਿ ਜਿਹੜੇ ARTC ਦੇ ਕੋਲੇ ਐਪਲੀਕੇਸ਼ਨ ਬਹੁਤ ਜ਼ਿਆਦਾ ਜਾ ਰਹੀਆਂ ਨੇ ਤਾਂ ਇਹਨਾਂ ਨੇ ਆਪਣਾ ਪ੍ਰੋਸੈਸਿੰਗ ਟਾਈਮ ਨੂੰ ਘੱਟ ਕਰਨ ਦੇ ਲਈ ਇਹ ਜਿਹੜਾ ਆਪਸ਼ਨ ਚੂਜ਼ ਕੀਤਾ ਸੀਗਾ। ਤਾਂ ਫਿਲਹਾਲ ਦੇ ਲਈ ਤਾਂ ਸਾਰਾ ਕੁਛ ਠੀਕ ਹੈ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ ਆਈ ਹੈ, ਕੋਈ ਏਦਾਂ ਡਰਾਸਟਿਕ ਨਹੀਂ ਆਇਆ, ਕਿਉਂਕਿ ਬਹੁਤ ਸਾਰੇ ਏਜੰਟ ਸਾਡੇ ਹੀ ਇੰਡਸਟਰੀ ਦੇ ਵਿੱਚ ਜਿਹੜੇ ਨੇ ਡਰਾਇਆ ਸੀਗਾ ਕਿ ਔਨ ਦਾ ਪੇਪਰ ਇਹ ਡਿਸੀਜ਼ਨ ਆਉਣੇ ਸ਼ੁਰੂ ਹੋ ਜਾਣਗੇ, ARTC ਤੁਹਾਨੂੰ ਟਾਈਮ ਨਹੀਂ ਦੇਗੀ, ਏਦਾਂ ਦੀ ਕੋਈ ਗੱਲ ਨਹੀਂ ਹੈ ਜੀ। ਡਿਪਾਰਟਮੈਂਟ ਤੁਹਾਨੂੰ ਰਿਕੁਐਸਟ ਕਰਦਾ, ਤੁਹਾਡੇ ਤੋਂ ਡਾਕੂਮੈਂਟਸ ਮੰਗਦਾ, ਤੁਹਾਡੇ ਡਾਕੂਮੈਂਟਸ ਦੇਖਦਾ, ਉਸ ਤੋਂ ਬਾਅਦ ਹੀ ਜਿਹੜਾ ਕੋਈ ਡਿਸੀਜ਼ਨ ਉਹ ਦਿੰਦਾ ਜੀ।
1: ਜੀ ਬਿਲਕੁਲ, ਤੇ ਜੇ ਇਧਰ ਨੈਕਸਟ ਅਪਡੇਟ ਦੀ ਗੱਲ ਕਰੀਏ,
2: ਨੈਕਸਟ ਬਹੁਤ ਉਹ ਵੀ ਇੱਕ ਇੰਪੋਰਟੈਂਟ ਅਪਡੇਟ ਆਈ ਥਿੰਕ, ਕਿਉਂਕਿ ਇੰਡੀਆ ਦੇ ਵਿੱਚ ਫੇਮਸ ਹੋਈ ਸੀ ਜੀ ਕਾਕਰੋਚ ਪਾਰਟੀ,
1: ਹਾਲੇ ਚੱਲ ਰਹੀ ਹੈ ਜੀ ਉਹ, ਪਿਛਲੇ ਦਿਨ ਆਪਣਾ ਅੰਮ੍ਰਿਤਸਰ ਜਾ ਕੇ ਆਏ ਨੇ।
2: ਹਾਂਜੀ, ਤਾਂ ਬਟ ਕਾਕਰੋਚ ਪਾਰਟੀ ਵਾਲੇ ਸ਼ਾਇਦ ਜਿਹੜੇ ਆਪਣੇ ਬੇਰੁਜ਼ਗਾਰ ਭੈਣ ਭਰਾ ਨੇ ਹਨਾ, ਉਹਨਾਂ ਨੂੰ ਲੱਗਦਾ ਹੈ ਕਿ ਇੰਡੀਆ ਦੇ ਵਿੱਚ ਸਾਡੇ ਕੋਲ ਜੋਬ ਨਹੀਂ ਆ, ਬਾਹਰ ਜਾਣ ਦਾ ਸਾਡਾ ਸੁਪਨਾ ਪੂਰਾ ਨਹੀਂ ਹੋਇਆ, ਉਹਨਾਂ ਦੇ ਲਈ ਜਿਹੜਾ ਰਾਹ ਹੈ ਫਿਲਹਾਲ ਦੇ ਲਈ ਓਪਨ ਕੀਤਾ ਜੀ ਆਸਟ੍ਰੇਲੀਅਨ ਗਵਰਨਮੈਂਟ ਨੇ, ਯਾਨੀ ਕਿ ਲੋਟਰੀ ਵੀਜ਼ਾ ਜੀ।
1: ਹਾਂਜੀ
2: ਬਿਲਕੁਲ ਬਲਕੀਰ ਜੀ, ਕਿਉਂਕਿ ਜਿਹੜੀ ਇਹਦੇ ਵਿੱਚ ਕੀ ਹੁੰਦਾ ਜੀ, ਇਹਦੇ ਵਿੱਚ ਤੁਸੀਂ ਲੋਟਰੀ ਹੀ ਪਾਉਣੀ, ਯਾਨੀ ਕਿ ਬੈਲਟ ਰਜਿਸਟ੍ਰੇਸ਼ਨ ਹੈ ਜੀ ਤੁਹਾਡੀ, ਬਹੁਤ ਸੌਖੀ ਜੀ ਐਲੀਜੀਬਿਲਟੀ ਹੈ ਜੀ ਇਹਦੀ, ਤੁਹਾਡੀ ਉਮਰ ਹੈ ਜਿਹੜੀ 18 ਤੋਂ ਲੈ ਕੇ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਜੀ।
1: ਓਕੇ,
2: ਪਲੱਸ 2 ਤੋਂ ਬਾਅਦ ਮਿਨੀਮਮ ਤੁਸੀਂ 2 ਸਾਲ ਦੀ ਜਿਹੜੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ, ਜਿਹੜੀ ਦੇ ਵਿੱਚ ਰਿਜ਼ਲਟ ਹੋਇਆ ਹੋਣਾ ਚਾਹੀਦਾ, ਯਾਨੀ ਕਿ ਤੁਹਾਨੂੰ ਕੁਆਲੀਫਿਕੇਸ਼ਨ ਮਿਲੀ ਹੋਵੇ, ਇਹ ਨਹੀਂ ਕਿ ਤੁਸੀਂ 2 ਸਾਲ ਪੜ੍ਹਾਈ ਕੀਤੀ ਤੇ ਉਹਦਾ ਤੁਹਾਨੂੰ ਕੋਈ ਵੀ ਕੁਆਲੀਫਿਕੇਸ਼ਨ ਨਹੀਂ ਮਿਲੀ ਆ
1: ਜੀ।
2: 2 ਸਾਲ ਦੀ ਪੜ੍ਹਾਈ ਪਲੱਸ 2 ਤੋਂ ਬਾਅਦ ਚਾਹੀਦੀ ਆ, ਉਮਰ 18 ਤੋਂ 30 ਹੈ ਜੀ, ਤੁਹਾਡੇ ਕੋਲੇ ਪਾਸਪੋਰਟ ਹੋਣਾ ਚਾਹੀਦਾ, ਤੁਹਾਡੇ ਕੋਲੇ ਪੈਨ ਕਾਰਡ ਜ਼ਰੂਰੀ ਹੈ ਜੀ, ਤੇ ਤੁਹਾਡੀ $25 ਦੇ ਉੱਤੇ ਜਿਹੜੀ ਲੋਟਰੀ ਆ ਉਹ ਓਪਨ ਹੋਈ ਹੈ ਜੀ 4 ਜੂਨ ਤੋਂ, ਤੇ ਲਾਸਟ ਡੇਟ ਜਿਹੜੀ ਇਸ ਦੀ ਅਪਲਾਈ ਕਰਨ ਦੀ ਹੈ ਉਹ ਹੈ ਜੀ 25 ਜੂਨ 2026।
1: ਅੱਛਾ ਜੀ, ਜਸਟ ਆ ਥੋੜੇ ਦਿਨ ਹੀ ਬਾਕੀ ਨੇ।
2: ਹਾਂਜੀ ਬਿਲਕੁਲ ਜੀ, ਜੇ ਤੁਹਾਡੇ ਕੋਲੇ ਪਾਸਪੋਰਟ ਹੈ, ਪੈਨ ਕਾਰਡ ਹੈ, ਤੁਹਾਨੂੰ ਲੱਗਦਾ ਤੁਸੀਂ ਪੜ੍ਹਾਈ ਕੀਤੀ ਹੋਈ ਹੈ, ਮਿਨੀਮਮ ਮੈਂ ਉਮੀਦ ਕਰਦਾ ਡਿਪਲੋਮਾ ਲੈਵਲ ਜੇ ਤੁਸੀਂ ਪੜ੍ਹਾਈ ਕੀਤੀ ਹੋਈ ਹੈ, ਤਾਂ ਇਹ ਮੌਕਾ ਨਾ ਖਜਾਓ ਜੀ, ਆਪਣੀ ਲੋਟਰੀ ਅਪਲਾਈ ਕਰੋ, ਜੇ ਤੁਸੀਂ ਲੱਕੀ ਹੋ ਆਸਟ੍ਰੇਲੀਅਨ ਗਵਰਨਮੈਂਟ ਤੁਹਾਨੂੰ ਸਿਲੈਕਟ ਕਰਦੀ ਆ, ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਵਰਕ ਵੀਜ਼ਾ ਜਿਹਨੂੰ ਕਹਿੰਦੇ ਨੇ 462 ਵਰਕ ਐਂਡ ਹੋਲੀਡੇ ਵੀਜ਼ਾ ਉੱਤੇ ਜਿਹੜਾ ਤੁਸੀਂ ਆ ਸਕਦੇ ਹੋ, 1 ਸਾਲ ਦਾ ਵੀਜ਼ਾ ਹੁੰਦਾ ਜੀ।
1: ਓਕੇ, ਯਾਨੀ ਜੇ ਇਹਦੇ ਵਿੱਚ ਇੱਦਾਂ ਹੈ ਕਿ ਮੰਨ ਲਓ ਮੈਂ ਉਹਨੂੰ ਅਪਲਾਈ ਕਰਤਾ, ਜੇ ਮੈਂ ਉਹਦੀਆਂ ਰਜਿਸਟ੍ਰੇਸ਼ਨ ਭਰ ਕੇ ਹਨਾ, ਤੇ ਉਹਦੇ ਵਿੱਚ ਡਿਟੇਲਾਂ ਦੇ ਕੇ ਉਸ ਤੋਂ ਬਾਅਦ ਮੈਂ ਵੇਟ ਕੀਤੀ, ਫਿਰ ਮੈਨੂੰ ਉਹ ਆਪਣਾ ਈਮੇਲ ਭੇਜਣਗੇ ਕਿ ਤੁਸੀਂ ਸਿਲੈਕਟਿਡ ਹੋ, ਤੁਸੀਂ ਹੁਣ ਅਪਲਾਈ ਕਰੋ ਵੀਜ਼ਾ।
2: ਹਾਂਜੀ ਬਿਲਕੁਲ ਜੀ, ਹਲੇ ਇਹਦੇ ਬਾਰੇ ਡਿਪਾਰਟਮੈਂਟ ਦੀ ਕੋਈ ਨਿਊਜ਼ ਨਹੀਂ ਆਈ ਹੈ ਜੀ ਕਿ ਕਦੋਂ ਤੋਂ ਸਿਲੈਕਟ ਕਰਨਾ ਸਟਾਰਟ ਕਰਨਗੇ।
1: ਓਕੇ,
2: ਪਰ ਡਿਪਾਰਟਮੈਂਟ ਨੇ ਇਸ ਚੀਜ਼ ਦੇ ਲਈ ਜੀ ਤਕਰੀਬਨ 1000 ਸੀਟਾਂ ਜਿਹੜੀਆਂ ਇੰਡੀਅਨ ਪਾਸਪੋਰਟ ਹੋਲਡਰ ਲਈ ਰੱਖੀਆਂ ਨੇ ਜੀ, ਤਾਂ ਕੁਛ ਕੁ 1000 ਯਾਨੀ ਕਿ ਮੈਂ ਕਹੂੰਗਾ ਲੱਕੀ ਐਪਲੀਕੈਂਟਸ ਹੋਣਗੇ ਜਿਹੜੇ ਸਿਲੈਕਟ ਹੋਣਗੇ ਜੀ, ਤੇ ਜੇ ਤੁਸੀਂ ਸਿਲੈਕਟ ਹੋ ਜਾਂਦੇ ਹੋ ਤਾਂ ਤੁਸੀਂ 1 ਮਹੀਨੇ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਵੀਜ਼ਾ ਅਪਲਾਈ ਕਰਨ ਤੋਂ ਤਕਰੀਬਨ 2 ਜਾਂ 3 ਮਹੀਨੇ ਦੇ ਵਿੱਚ ਜਿਹੜਾ ਵੀਜ਼ਾ ਉਹ ਗ੍ਰਾਂਟ ਹੋ ਜਾਂਦਾ ਜੀ।
1: ਓਕੇ, ਯਾਨੀ ਟੋਟਲੀ ਡਿਪੈਂਡ ਔਨ ਲੱਕ ਹੈ ਤੁਹਾਡਾ।
2: हाँ जी बिल्कुल जी, मैं जिवें तुहानू कहा कि जिन्हां कोले ऑप्शन कोई नहीं है, उम्र 18 to 30 साल है, ऑस्ट्रेलिया आना चाहते ने, मैनू लगता है ये ऑप्शन बहुत वधिया, इट डेफिनेटली ट्राई है जिहड़ा वो करना चाहिए जी।
1: जी बिल्कुल, नाले पैसे भी तुसीं दस्सिया कि सिर्फ $25 ही ने ते इन्ने कते चलो एक बदल लंच
2: बाकी पैसे जिहड़े हाँ जी हाँ जी बल्कि जी जिहड़े बाकी पैसे लगने ने जी वो सिलेक्ट होने तों बाद ही लगने ने जी, पहला नहीं लगने
1: जी।
2: हाँ जी,
1: ते इहदी वैसे शॉर्टी ते नहीं होनी कि मान लो जे तुसीं सिलेक्ट हो गए हो ते उस तों बाद वीजा आऊगा ही आऊगा, इह ते जस्ट एक पाथ हो गया ना।
2: बल्कि जी देखो जे तुसीं एलिजिबिलिटी क्राइटेरिया मीट कर रहे हो, यानी कि उम्र 18 to 30 दे विच है, ਤੁਹਾਡਾ ਪਾਸਪੋਰਟ ਦੀ ਡਿਟੇਲਾਂ ਸਹੀ ਸੀਗੀਆਂ, ਤੁਹਾਡੇ ਪੈਨ ਕਾਰਡ ਦੀ ਡਿਟੇਲਾਂ ਸਹੀ ਸੀਗੀਆਂ, ਤੇ ਤੁਸੀਂ ਘੱਟੋ ਘੱਟ ਜਿਹੜੀ 2 ਸਾਲ ਦੀ ਜਿਹੜੀ ਪੜ੍ਹਾਈ ਆ ਉਹ ਕੀਤੀ ਹੋਈ ਆ ਪਲੱਸ ਟੂ ਤੋਂ ਬਾਅਦ, ਤਾਂ ਇਹਦੇ ਵਿੱਚ ਕੋਈ ਦਿੱਕਤ ਨਹੀਂ। ਜੇ ਤੁਸੀਂ ਸਿਲੈਕਟ ਹੋ ਗਏ ਤਾਂ ਤਕਰੀਬਨ ਜਿਹੜਾ ਵੀਜ਼ਾ ਤੇ ਉੱਤੇ ਕੋਈ ਦਿੱਕਤ ਨਹੀਂ ਆਏਗੀ ਜੀ।
1: ਓਕੇ ਜੀ, ਬਹੁਤ ਬਹੁਤ ਧੰਨਵਾਦ ਯਾਦਵਿੰਦਰ ਜੀ। ਤੇ ਇੱਧਰ ਜੇ ਨੈਕਸਟ ਅਪਡੇਟ ਦੀ ਗੱਲ ਕਰੀਏ ਤੇ
2: ਨੈਕਸਟ ਅਪਡੇਟ ਆ ਜਿਹੜਾ ਜੀ ਉਹ ਇਹ ਆ ਕਿ ਹੁਣ ਕਿਉਂਕਿ ਫਾਈਨੈਂਸ਼ੀਅਲ ਈਅਰ ਹੈ ਜਿਹੜਾ ਉਹ ਐਂਡ ਹੋਣ ਵਾਲਾ ਹੈ ਜੀ, ਤਾਂ ਬਹੁਤ ਸਾਡੇ ਭੈਣ ਭਰਾ ਨੇ ਜਿਹੜੇ ਸਪੋਂਸਰਸ਼ਿਪ ਦੇਖਦੇ ਨੇ ਕਿ ਸਾਡਾ ਇੰਪਲੋਇਰ ਸਾਨੂੰ ਸਪੋਂਸਰ ਕਰੇਗਾ, ਤਾਂ ਉਹਨਾਂ ਸਾਰੇ ਸਰੋਤ ਤੇ ਜੇ ਆਪਣੇ ਕੋਈ ਸੁਣ ਵੀ ਰਹੇ ਨੇ, ਜੇ ਉਹ ਵੀਜ਼ਾ ਅਪਲਾਈ ਕਰਨ ਜਾ ਰਹੇ ਨੇ, ਵੀਜ਼ਾ ਨਹੀਂ ਸੋਰੀ, ਜੇ ਉਹ 4A2 ਜਿਹੜੀ ਬਿਜ਼ਨਸ ਉਹਨਾਂ ਦੀ ਨੋਮੀਨੇਸ਼ਨ ਅਪਲਾਈ ਹਾਂਜੀ ਕਰਨ ਜਾ ਰਹੇ ਆ ਜੀ, ਤਾਂ ਮੇਰੀ ਰਿਕਮੈਂਡੇਸ਼ਨ ਹੈ ਕਿ 30 June ਤੱਕ ਆ ਜਿਹੜਾ ਉਹ ਕਰੰਟ ਜਿਹੜੀ ਟੀ ਸਬਮਿਟ ਆ ਉਸ ਪੈਕੇਜ ਦੇ ਉੱਤੇ ਬਿਜ਼ਨਸ ਨੋਮੀਨੇਸ਼ਨ ਆ ਜਿਹੜੀ ਸਬਮਿਟ ਕਰ ਸਕਦਾ ਜੀ, ਜਿਹੜੀ ਕਿ ਕਰੰਟਲੀ ਹੈਗੀ ਆ ਜੀ $76,515 ਜੀ। ਜੇ ਬਿਜ਼ਨਸ ਨੋਮੀਨੇਸ਼ਨ 30 June ਤੱਕ ਕਰਦਾ ਤਾਂ ਇਹ ਮਿਨੀਮਮ ਪੈਕੇਜ ਆ ਜਿਹੜਾ ਇਸ ਪੈਕੇਜ ਉੱਤੇ ਉਹ ਤੁਹਾਨੂੰ ਸਪੋਂਸਰ ਕਰ ਸਕਦਾ।
1: ਓਕੇ,
2: ਪਰ ਜੇ 1 July ਤੋਂ ਜਿਹੜੀ ਟੀ ਸਬਮਿਟ ਆ ਉਹ ਇਨਕਰੀਜ਼ ਹੋ ਜਾਏਗੀ, ਜੇ ਕਿਸੇ ਕਾਰਨ ਆ ਜਿਹੜਾ ਬਿਜ਼ਨਸ ਤੁਹਾਨੂੰ ਸਪੋਂਸਰ ਨਹੀਂ ਕਰ ਪਾਉਂਦਾ 30 June ਤੱਕ, ਉਹਨਾਂ ਨੂੰ ਜਿਹੜੀ ਵਧੀ ਹੋਈ ਟੀ ਸਬਮਿਟ ਹੈ ਉਸ ਦੇ ਅਕੋਰਡਿੰਗ ਪੈਕੇਜ ਆਫਰ ਕਰਕੇ ਹੀ ਉਹ ਜਿਹੜਾ ਸਪੋਂਸਰਸ਼ਿਪ ਉਹ ਦੇ ਸਕਣਗੇ ਜੀ।
1: ਓਕੇ, ਤੇ ਯਾਨੀ ਜੇ ਤੁਸੀਂ 30 ਤੋਂ ਪਹਿਲਾਂ ਕਰ ਸਕਦੇ ਹੋ ਤੇ ਕਰ ਲਓ, ਨਹੀਂ ਤੇ ਫਿਰ ਤੁਹਾਨੂੰ ਵਧੀ ਦੇ ਹਿਸਾਬ ਨਾਲ ਚੱਲਣਾ ਪੈਣਾ।
2: ਹਾਂਜੀ ਬਿਲਕੁਲ ਜੀ, ਬਲਕਿ ਜੀ ਕਿਉਂਕਿ ਇੱਕ ਹੋਰ ਵੀ ਇੰਪੋਰਟੈਂਟ ਹੈ, ਜਦੋਂ ਫਾਈਨੈਂਸ਼ੀਅਲ ਈਅਰ ਐਂਡ ਹੁੰਦਾ ਜੀ, ਨਵਾਂ ਫਾਈਨੈਂਸ਼ੀਅਲ ਈਅਰ ਜਦੋਂ ਸ਼ੁਰੂ ਹੋਣਾ ਹੁੰਦਾ ਤਾਂ ਤਕਰੀਬਨ ਡਿਪਾਰਟਮੈਂਟ ਦੀ ਜਿਹੜੀ ਫੀਸ ਵੀ ਉਹ ਵੀ ਤਕਰੀਬਨ 3-4% ਵੱਧ ਜਾਂਦੀ ਹੈ ਜੀ। ਤਾਂ ਜੇ ਤੁਸੀਂ ਵੈਸੇ ਵੀ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਹੋ, ਤੁਹਾਨੂੰ ਲੱਗਦਾ ਤੁਸੀਂ ਐਲੀਜੀਬਲ ਹੋ, ਤਾਂ ਮੈਨੂੰ ਲੱਗਦਾ 30 June ਤੱਕ ਜਿਹੜਾ ਉਹ ਵੀਜ਼ਾ ਅਪਲਾਈ ਤੁਹਾਨੂੰ ਕਰ ਦੇਣਾ ਚਾਹੀਦਾ
1: ਜੀ। ਬਿਲਕੁਲ, ਨਹੀਂ ਤੇ ਉਧਰੋਂ ਵੀ ਵਧਾਉਣੇ ਪੈਣੇ ਜੇ ਤੇ ਇੱਧਰ ਵੀ ਵੱਧ ਦੇਣੇ ਪੈਣੇ ਆ।
2: ਹਾਂਜੀ, ਕਿਉਂਕਿ ਜਿਹੜਾ ਇੰਪਲੋਇਰਾਂ ਦੇ ਲਈ ਵੀ ਇਹ ਇੰਪੋਰਟੈਂਟ ਹੈ ਜੀ ਚੀਜ਼, ਕਿਉਂਕਿ ਜੇ ਹੁਣ ਵੀ ਪੈਕੇਜ ਆ ਜਿਹੜਾ 76,515 ਦਾ ਕਾਫੀ ਜ਼ਿਆਦਾ, ਬਹੁਤ ਸਾਰੇ ਇੰਪਲੋਇਰ ਨੂੰ ਲੱਗਦਾ ਸੀ ਥੋੜਾ ਜਿਹਾ ਸਾਨੂੰ ਸਪੋਂਸਰ ਕਰਨ ਦੇ ਲਈ ਥੋੜਾ ਜਿਹਾ ਜ਼ਿਆਦਾ ਪੈਕੇਜ ਜਿਹੜਾ ਆਫਰ ਕਰਨਾ ਪੈਂਦਾ, ਪਰ ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਇਹੀ ਪੈਕੇਜ ਜ਼ਿਆਦਾ ਤਾਂ ਉਹ ਜਲਦੀ ਕਰਨੀ ਚਾਹੀਦੀ ਹੈ, ਕਿਉਂਕਿ 30 June ਤੋਂ ਬਾਅਦ ਇਹ ਹੋਰ ਵਧਣ ਵਾਲਾ ਹੈ ਜੀ।
1: ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਯਾਦਵਿੰਦਰ ਜੀ ਸਮਾਂ ਦੇਣ ਦੇ ਲਈ, ਕੁਛ ਰਹਿ ਤਾਂ ਨਹੀਂ ਗਿਆ ਇੰਪੋਰਟੈਂਟ।
2: ਆਈ ਥਿੰਕ ਇਹੀ ਸੀਗੇ ਜੀ ਅੱਜ ਦੇ ਅਪਡੇਟ ਜੀ, ਦੁਬਾਰਾ ਆਪਾਂ ਜ਼ਰੂਰ ਹੁੰਦੇ ਹਾਂ ਜੀ ਲਾਈਵ, ਜੇ ਕੁਛ ਹੋਇਆ ਅਪਡੇਟ ਤਾਂ ਆਪਾਂ ਨੈਕਸਟ ਵੀਕ ਆ ਜਿਹੜਾ ਉਹ ਅਪਡੇਟ ਆਪਣੇ ਸਰੋਤੇ ਨੂੰ ਦੇ ਸਕਾਂਗੇ ਜੀ।
1: ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਯਾਦਵਿੰਦਰ ਜੀ,
2: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਬਲਕਿ ਜੀ, ਧੰਨਵਾਦ
1: ਜੀ। ਦੋਸਤੋ ਇਹ ਸਨ ਯਾਦਵਿੰਦਰ ਜੀ ਫਰੋਮ ਬੰਸਲ ਇਮੀਗ੍ਰੇਸ਼ਨ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 0406-660-960 ਦੇ ਉੱਤੇ, ਅਪੁਆਇੰਟਮੈਂਟ ਜਿਹੜੀ ਆ ਉਹ ਬਣਾ ਸਕਦੇ ਹੋ। ਕੋਈ ਵੀਜ਼ੇ ਬਾਰੇ ਕੋਈ ਸਪੋਂਸਰਸ਼ਿਪ ਬਾਰੇ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਇਹਨਾਂ ਕੋਲੋਂ ਲੈ ਸਕਦੇ ਹੋ। ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਵੀ ਆ, ਤੁਸੀਂ ਉੱਥੇ ਵੀ ਜਾ ਕੇ ਜਿਹੜਾ ਉਹ ਵਿਜ਼ਿਟ ਕਰ ਸਕਦੇ ਹੋ। ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

0: ਬਹੁਤ ਲੰਬੇ ਸਮੇਂ ਤੋਂ ਔਰਤਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਹੈ। ਹੁਣ ਬਿਹਤਰ ਕਰਨ ਦਾ ਸਮਾਂ ਹੈ। ਬਿਹਤਰ ਸਹਾਇਤਾ, ਵਧੇਰੇ ਸਪਸ਼ਟ ਜਾਣਕਾਰੀ ਅਤੇ ਵਧੇਰੇ ਆਸਾਨੀ ਨਾਲ ਉਪਲਬਧ ਦੇਖਭਾਲ। ਐਂਡੋਮੈਟਰੀਓਸਿਸ ਵਿੱਚ ਸਹਾਇਤਾ, IUD ਲਗਵਾਉਣ ਸਮੇਂ ਮੁਫਤ ਦਰਦ ਰਾਹਤ ਅਤੇ ਮੈਨੋਪੌਜ਼ ਦੌਰਾਨ ਸਹਾਇਤਾ। ਅਸੀਂ ਬਿਹਤਰ ਹੋ ਰਹੇ ਹਾਂ ਤਾਂ ਜੋ ਤੁਸੀਂ ਵੀ ਬਿਹਤਰ ਹੋ ਸਕੋ। womenshealth.wick.gov.au ਤੇ ਜਾ ਕੇ ਹੋਰ ਜਾਣੋ। ਵਿਕਟੋਰੀਅਨ ਸਰਕਾਰ ਮੈਲਬੌਰਨ ਦੁਆਰਾ ਜਾਰੀ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Orbit Homes apne iradiyan waang sirf imarat nahi balki apne har ek grahak layi banaunde ne unna de supnyan da ek majboot ghar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 04332802552 ਤੇ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
3: 4433-280-252
4: ਯਾਦ ਰੱਖੋ 9077-9733
3: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
4: ਹਰ ਕਦਮ ਤੁਹਾਡੇ ਨਾਲ
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au

0: ਰੇਡੀਓ ਹਾਂਜੀ 1674 ਐਮ ਦੋਸਤੋ, ਇਸ ਟਾਈਮ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਕੈਨੇਡਾ ਤੋਂ, ਟੋਰੋਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਡੇ ਵਾਤਾਵਰਨ ਬਾਰੇ, ਕਲਾਈਮੇਟ ਬਾਰੇ ਸਾਡੇ ਨਾਲ ਸਾਂਝ ਪਾਉਂਦੇ ਨੇ। ਇਹ ਲੜੀ ਇਸੇ ਤਰ੍ਹਾਂ ਦੇ ਨਾਲ ਹੁਣ ਬਰਕਰਾਰ ਚੱਲ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਇਸ ਪ੍ਰੋਗਰਾਮ ਦੀ ਫੀਡਬੈਕ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਪਿਛਲੇ ਹਫ਼ਤੇ ਕਲਾਈਮੇਟ ਚੇਂਜ ਦੇ ਉੱਤੇ ਗੱਲ ਹੋਈ ਸੀ ਕਿ ਕਲਾਈਮੇਟ ਚੇਂਜ ਹੁੰਦਾ ਕੀ ਆ, ਜੇ ਤੁਸੀਂ ਮਿਸ ਕੀਤਾ ਤਾਂ ਪੋਡਕਾਸਟ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ ਅਤੇ ਇਹ ਪ੍ਰੋਗਰਾਮ ਤੁਸੀਂ ਰਿਪੀਟ ਦੇ ਉੱਤੇ ਵੀ ਤੁਹਾਨੂੰ ਸੁਣਨ ਨੂੰ ਮਿਲ ਜਾਣਗੇ। ਹੁਣ ਕਲਾਈਮੇਟ ਚੇਂਜ ਹੁੰਦਾ ਕੀ ਆ ਅਤੇ ਇਸ ਹਫ਼ਤੇ ਆਪਾਂ ਇਹਦੇ ਪ੍ਰਭਾਵ, ਇਹਦੇ ਮਾੜੇ ਅੱਗੇ ਕੀ ਨਤੀਜੇ ਨਿਕਲਦੇ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਨਰ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ। ਅਤੇ ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਸਰੋਤਿਆਂ ਨਾਲ, ਪਿਛਲੀ ਵਾਰ ਆਪਾਂ ਇਹ ਗੱਲ ਕੀਤੀ ਸੀ ਕਿ ਕਲਾਈਮੇਟ ਕੰਟਰੋਲ ਹੈ ਕੀ ਆ, ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਮਝਾਇਆ, ਅਤੇ ਹੁਣ ਫਿਰ ਗੱਲ ਇਹ ਆ ਜਾਂਦੀ ਵੀ ਚਲੋ ਹੋਇਆ, ਪਰ ਉਹਦੇ ਫਿਰ ਗਾਂ ਨਤੀਜੇ ਕੀ ਆ, ਕੀ ਖਮਿਆਜੇ ਕੀ ਭੁਗਤਣੇ ਪੈਂਦੇ ਸਨ।
1: ਹਾਂਜੀ ਬਿਲਕੁਲ ਬਿਲਕੁਲ, ਜਿਵੇਂ ਆਪਾਂ ਗੱਲ ਕੀਤੀ ਸੀ ਵੀ ਕਿਵੇਂ ਆ, ਕਿਵੇਂ ਕਾਰਬਨ ਡਾਈਆਕਸਾਈਡ ਵੱਧਦੀ ਆ ਤੇ ਟੈਂਪਰੇਚਰ ਵੱਧ ਰਿਹਾ, ਤੇ ਫਿਰ ਉਹ ਤੋਂ ਬਾਅਦ ਸਵਾਲ ਉੱਠਦਾ ਬੰਦੇ ਦੇ ਮਨ ਦੇ ਵਿੱਚ ਵੀ ਫਿਰ ਇਹ ਕਿੰਨਾ ਕੁ ਮਾੜਾ ਵੀ ਜੇ 1.5 ਡਿਗਰੀ ਵੱਧ ਗਿਆ, 2 ਡਿਗਰੀ ਵੱਧ ਗਿਆ, ਜਿਹੜਾ ਏਡਾ ਵੱਡਾ UNO ਤੋਂ ਲੈ ਕੇ ਸਾਰੀਆਂ ਸਰਕਾਰਾਂ ਤੱਕ, ਤੁਹਾਡੇ ਆਸਟ੍ਰੇਲੀਆ ਦੇ ਵਿੱਚ ਇੰਨੀਆਂ ਸਰਕਾਰਾਂ ਇੱਥੇ ਲੱਗੀਆਂ ਹੋਈਆਂ ਨੇ, ਇਹ ਕਿੰਨੀ ਕੁ ਮਾੜੀ ਚੀਜ਼ ਹੈ ਵੀ ਜਿਹੜਾ ਇੰਨਾ ਇਹਦਾ ਫਿਕਰ ਹੈ। ਸੋ ਬਾਈ ਜੀ, ਮਾੜੀ ਇੰਨੀ ਹੈ ਇਹ, ਮੈਂ ਕਹਾਂਗਾ ਵੀ ਸ਼ਾਇਦ ਸਾਡੀਆਂ ਭਾਸ਼ਾਵਾਂ ਵਿੱਚ ਸ਼ਬਦ ਨਹੀਂ ਇਹਨੂੰ ਬਿਆਨ ਕਰਨ ਲਈ, ਕਿਉਂਕਿ ਜਿਹੜੇ ਸ਼ਬਦ ਹੁੰਦੇ ਨੇ ਸ਼ਬਦਾਂ ਦੇ ਅਰਥ ਹੁੰਦੇ ਨੇ। ਅਸੀਂ ਸੰਕਟ ਕਹਿੰਦੇ ਹਾਂ, ਸੰਕਟ ਜਦੋਂ ਹੜਾ ਜੇ ਉਹ ਵੀ ਸੰਕਟ ਹੈ, ਭੂਚਾਲਾ ਜੇ ਉਹ ਵੀ ਸੰਕਟ ਹੈ, ਤੇ ਅਸੀਂ ਦੁਰਘਟਨਾ ਕਹਿੰਦੇ ਚਾਹੇ ਉਹ 2 ਮੌਤਾਂ ਹੋ ਜਾਣ ਚਾਹੇ 10 ਹੋ ਜਾਣ। ਸੋ ਜਦੋਂ ਅਸੀਂ ਜਲਵਾਯੂ ਤਬਦੀਲੀ ਦੇ ਜਿਹੜਾ ਸੰਕਟ ਹੈ ਉਹਦਾ ਵਿਨਾਸ਼ ਦੀ ਗੱਲ ਕਰਦੇ ਹਾਂ, ਤੇ ਸਾਡੀ ਭਾਸ਼ਾ ਦੇ ਵਿੱਚ ਸ਼ਬਦ ਨੀ ਓਡੇ ਵੱਡੇ ਨੂੰ ਕਰਨ ਲਈ, ਅਸੀਂ ਸਾਡੀਆਂ ਕਹਾਣੀਆਂ ਚ ਸ਼ਬਦ ਆਉਂਦਾ ਹੁੰਦਾ ਇੱਕ ਪਰਲੋ, ਵੀ ਪਰਲੋ ਆਈ ਤੇ ਬੜਾ ਮਲੀਆ ਮੇਟ ਹੋ ਗਿਆ, ਤੇ ਜੇ ਉਹ ਪਰਲੋ ਹੁੰਦੀ ਹੈ ਤਾਂ ਜੇ ਜੋ ਵਿਨਾਸ਼ ਜਲਵਾਯੂ ਤਬਦੀਲੀ ਨਾਲ ਹੋਣਾ ਉਹਦਾ ਨਾਮ ਮਹਾਂਪਰਲੋ ਹੋਏਗਾ। ਤੇ ਉਹਦਾ ਕਾਰਨ ਬੜਾ ਸੌਖਾ ਹੈ, ਬਈ ਦੁਨੀਆਂ ਦੀ ਆਬਾਦੀ ਤਕਰੀਬਨ ਹੁਣ 8 ਬਿਲੀਅਨ ਹੈ, 8 ਕਰੋੜ ਹੈ, ਤੇ ਜੇ ਸਾਡਾ ਗਲੋਬਲ ਵਾਰਮਿੰਗ ਇੱਦਾਂ ਹੀ ਚੱਲਦੀ ਰਹੀ, ਕਲਾਈਮੇਟ ਚੇਂਜ ਇੱਦਾਂ ਹੀ ਖਰਾਬ ਹੁੰਦਾ ਰਿਹਾ ਤਾਂ ਅਗਲੇ 100 ਤੋਂ ਲੈ ਕੇ 200 ਸਾਲਾਂ ਦੇ ਵਿੱਚ 100 ਕਰੋੜ ਤੋਂ ਲੈ ਕੇ 500 ਕਰੋੜ ਮੌਤਾਂ ਹੋ ਸਕਦੀਆਂ। ਇਹਦਾ ਮਤਲਬ ਇਹ 8 ਬੰਦੇ, ਜੇ ਘਰ ਚ 8 ਪਰਿਵਾਰ ਦੇ ਜੀ ਨੇ ਉਹਨਾਂ ਵਿੱਚੋਂ ਸਿਰਫ 3 ਬਚਣਗੇ। ਸੋ ਤੁਸੀਂ ਇਹਨੂੰ ਅਪਲਾਈ ਕਰ ਲਓ, ਤੇ ਸੋ ਇਹ ਆ ਉਹਦੀ ਜਿਹੜੀ ਵਿਸ਼ਾਲ ਪੱਧਰ, ਤੇ ਇਹ ਹੋਏਗਾ ਕਿਵੇਂ, ਜਿਵੇਂ ਹੀਟ ਵੇਵ ਚੱਲ ਰਹੀ ਆ, ਦੇਖੋ ਆਪਣਾ ਆਹ ਜੂਨ ਦਾ ਮਹੀਨਾ ਹੈ, ਤੇ ਜੂਨ ਦੇ ਮਹੀਨੇ ਚ ਹਾਲੇ ਪੰਜਾਬ ਵਗੈਰਾ ਦੇ ਵਿੱਚ ਮੀਂਹ ਪੈਣੇ ਸ਼ੁਰੂ ਨਹੀਂ ਹੋਏ ਕਿਉਂਕਿ ਜਿਹੜੀ ਮੌਨਸੂਨ ਉਹਨੇ ਆਉਣਾ। ਸੋ ਮਈ ਦਾ ਪੂਰਾ ਮਹੀਨਾ ਜਿਹੜਾ ਭਾਰਤ ਸੀ ਤੇ ਪਾਕਿਸਤਾਨ ਸੀ, ਖਾਸ ਕਰਕੇ ਭਾਰਤ, ਉਹ ਦੁਨੀਆਂ ਦਾ ਸਭ ਤੋਂ ਵੱਧ ਗਰਮ ਮੁਲਕ ਸੀ, ਇਹ ਕਦੇ ਨਹੀਂ ਹੋਇਆ ਅੱਜ ਤੱਕ। ਗਰਮੀ ਆਪਾਂ ਸੁਣਦੇ ਸੀ ਵੀ ਸਾਊਦੀ ਅਰਬ ਚ ਗਰਮੀ ਬਹੁਤ ਪੈਂਦੀ ਆ, ਇਰਾਕ ਚ ਗਰਮੀ ਬਹੁਤ ਪੈਂਦੀ ਆ, ਅਸੀਂ ਕਦੀ ਉਹਨਾਂ ਨਾਲੋਂ ਵੱਧ ਗਰਮੀ ਇੱਥੇ ਨਹੀਂ ਸੀ ਪਈ, ਔਰ ਇਹ ਤਕਰੀਬਨ ਪੂਰਾ 1 ਮਹੀਨਾ ਚੱਲੀ। ਤੇ ਉਹਦੇ ਨਾਲ ਇੰਨੀ ਜ਼ਿਆਦਾ ਗਰਮੀ ਪਈ ਵੀ ਜਿਹੜੇ ਸਾਡੇ ਹਿਮਾਲਿਆਸ ਨੇ ਉਹਨਾਂ ਚ ਜਿੰਨੇ ਗਲੇਸ਼ੀਅਰਸ ਨੇ, ਗਲੇਸ਼ੀਅਰ ਆਪਾਂ ਉਹਨੂੰ ਕਹਿੰਦੇ ਹਾਂ ਜਿਹੜੀ ਬਰਫ਼ ਜੰਮੀ ਹੋਈ ਆ, ਤੇ ਜਿਹੜੀ ਜੰਮੀ ਹੋਈ ਬਰਫ਼ ਨੂੰ ਲੱਖਾਂ ਸਾਲ ਹੋ ਗਏ, ਉਹ ਲੱਖਾਂ ਸਾਲਾਂ ਤੋਂ ਆ, ਉੱਥੇ ਟੈਂਪਰੇਚਰ ਇੰਨਾ ਠੰਡਾ ਰਹਿੰਦਾ ਵੀ ਗਰਮੀਆਂ ਵਿੱਚ ਵੀ ਉਹ ਬੜੀ ਘੱਟ ਪੰਘਰਦੀ ਆ, ਪਰ ਇਸ ਦੇ ਨਾਲ ਇੰਨੀ ਗਰਮੀ ਪਈ ਵੀ ਸਾਡੇ ਉਹ ਗਲੇਸ਼ੀਅਰ ਜਿਹੜੇ ਪੰਘਰਦੇ ਸੀ ਉਹਨਾਂ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਵੀ ਭਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ ਐਵਰੇਜ ਲੈਵਲ ਤੋਂ 35 ਫੁੱਟ ਉੱਚਾ, ਤੇ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ 20 ਫੁੱਟ ਉੱਚਾ, ਤੇ ਪਿਛਲੇ ਸਾਲ ਤੁਸੀਂ ਵੇਖ ਲਓ ਜੋ 20 ਫੁੱਟ ਪਹਿਲਾਂ ਹੀ ਉੱਚਾ ਸੀ ਉੱਤੋਂ ਮੁੜ ਕੇ ਮੀਂਹ ਪੈ ਗਿਆ, ਜੋ ਬਰਬਾਦੀ ਹੋਈ ਵੀ ਭਾਖੜਾ ਡੈਮ ਤੋਂ ਪਾਣੀ ਸਾਂਭਿਆ ਨਹੀਂ ਗਿਆ, ਤੇ ਇਸ ਵਾਰੀ ਉਦੋਂ ਪਹਿਲਾਂ ਹੀ 20 ਫੁੱਟ ਹੋਰ ਜ਼ਿਆਦਾ ਉੱਚਾ। ਤੇ ਜੇ ਅਸੀਂ ਅੰਦਾਜ਼ਾ ਲਗਾਉਣਾ ਹੋਵੇ ਵੀ ਭਾਖੜਾ ਡੈਮ ਤੋਂ ਪਾਣੀ ਕਿੰਨਾ ਆ ਜਿਹੜਾ ਉੱਤੋਂ ਗਲੇਸ਼ੀਅਰ ਪੰਘਰ ਕੇ ਆ ਗਿਆ, ਜਿਹੜਾ ਭਾਖੜਾ ਡੈਮ ਦਾ ਕੈਚਮੈਂਟ ਏਰੀਆ ਜੇ ਸਾਰੇ ਦੇ ਵਿੱਚੋਂ ਪਾਣੀ ਜਿਹੜਾ ਆਉਂਦਾ ਪਿੱਛੋਂ ਤੱਕ ਉਹ ਤਕਰੀਬਨ 57,000 ਸਕੁਅਰ ਕਿਲੋਮੀਟਰ ਬਣਦਾ, ਤੇ ਜਿਹੜੀ ਗੋਬਿੰਦ ਸਾਗਰ ਝੀਲ ਹੈ ਭਾਖੜਾ ਡੈਮ ਦੇ ਬਿਲਕੁਲ ਪਿੱਛੇ ਜਿਹੜਾ ਪਾਣੀ ਹੈ ਉਹ ਹੈਗੀ 170 ਸਕੇਅਰ ਕਿਲੋਮੀਟਰ 170 ਤੇ ਜੇ ਅਸੀਂ 170 ਸਕੇਅਰ ਕਿਲੋਮੀਟਰ ਜਿਹੜੀ ਝੀਲ ਹੈ ਉਹਦਾ ਅਸੀਂ ਲੈਵਲ 35 ਫੁੱਟ ਵਧਾਉਣਾ ਹੋਵੇ ਤੇ ਸਾਨੂੰ ਉਹਦੇ ਵਿੱਚ 3,00,000,000,000 ਲੀਟਰ ਪਾਣੀ ਪਾਉਣਾ ਪੈਂਦਾ। 3,00,000,000,000 ਇੰਨੀਆਂ ਸਿਫਰਾਂ ਵੀ ਤੁਸੀਂ ਗਿਣਨੀ ਹੁੰਦੀਆਂ। ਸੋ ਇੰਨਾ ਪਾਣੀ ਜ਼ਿਆਦਾ ਸਾਡੇ ਗਲੇਸ਼ੀਅਰ ਤੇ ਮਿਲਟ ਹੋ ਕੇ ਆ ਗਿਆ ਤੇ BBMP ਨੇ ਪੰਜਾਬ ਤੇ ਹਰਿਆਣੇ ਨੂੰ ਕਿਹਾ ਵੀ ਤੁਸੀਂ ਪਾਣੀ ਐਕਸਟਰਾ ਲੈ ਲਓ, ਸਾਡੇ ਕੋਲ ਜ਼ਿਆਦਾ ਪਾਣੀ ਹੈ। ਤੇ ਪੰਜਾਬ ਤੇ ਹਰਿਆਣਾ ਲੈ ਨਹੀਂ ਰਹੇ। ਉਹ ਥਾਂ ਜਿੱਥੇ 2 ਮਹੀਨੇ ਪਹਿਲਾਂ ਲੜਾਈ ਹੁੰਦੀ ਸੀ ਵੀ ਪਾਣੀ ਹਰਿਆਣੇ ਨੂੰ ਨਹੀਂ ਦੇਣਾ, ਪਾਣੀ ਸਾਡੇ ਕੋਲ ਸਾਡੇ ਜੋਗਾ ਨਹੀਂ, ਹੁਣ ਉੱਥੇ ਪਾਣੀ ਜਿਹੜਾ ਦੋਨਾਂ ਤੋਂ ਸਾਂਭਿਆ ਨਹੀਂ ਜਾ ਰਿਹਾ। ਸੋ ਇਹ ਇਹ ਹੈ ਸਾਡੀ ਗਲੋਬਲ ਵਾਰਮਿੰਗ, ਬਈ ਜਦੋਂ ਸੋਕਾ ਪੈਣਾ ਸੀ ਉੱਥੇ ਪਾਣੀ ਆ ਜਾਊਗਾ, ਜਦੋਂ ਸਾਨੂੰ ਪਾਣੀ ਦੀ ਲੋੜ ਪੈਣੀ ਆ ਉਦੋਂ ਸੋਕਾ ਪੈ ਜਾਣਾ। ਸੋ ਇਹਦੀ ਜਿਹੜੀ ਸਕੇਲ ਹੈ ਡਿਸਟਰੈਕਸ਼ਨ ਦੀ ਉਹ ਏਡੀ ਵੱਡੀ ਹੈ ਬਈ ਤੂੰ ਕੋਈ ਵੀ ਚੀਜ਼ ਕਹੋਗੇ ਗਲੋਬਲ ਪੂਰੀ ਦੁਨੀਆਂ ਚੱਲਦੀ ਜਿਹੜੀ ਉਹ ਵਾਤਾਵਰਣ ਦੇ ਸਿਰ ਤੇ ਚੱਲਦੇ, ਸਾਨੂੰ ਅਹਿਸਾਸ ਨਹੀਂ ਹੁੰਦਾ। ਸਾਡੀਆਂ ਫਸਲਾਂ ਮੌਸਮਾਂ ਦੇ ਹਿਸਾਬ ਨਾਲ ਉੱਗਦੀਆਂ ਨੇ, ਸਾਡੇ ਫਲ ਸਬਜ਼ੀਆਂ ਮੌਸਮਾਂ ਦੇ ਹਿਸਾਬ ਨਾਲ ਹੁੰਦੇ ਨੇ। ਜਿਹੜੇ ਸੇਬ ਨੇ ਉਹ ਕਸ਼ਮੀਰ ਤੇ ਹਿਮਾਚਲ ਤੇ ਇਸ ਲਈ ਹੁੰਦੇ ਵੀ ਉੱਥੇ ਗਰਮੀ ਘੱਟ ਪੈਂਦੀ ਹੈ, ਪੰਜਾਬ 'ਚ ਨਹੀਂ ਹੁੰਦੇ ਕਿਉਂਕਿ ਪੰਜਾਬ 'ਚ ਗਰਮੀ ਹੈ। ਤੇ ਜੇ ਉਹ ਗਰਮੀ ਸਾਡੀ ਹਿਮਾਚਲ ਤੇ ਫਿਰ ਕਸ਼ਮੀਰ ਤੱਕ ਪਹੁੰਚ ਜਾਏਗੀ ਉੱਥੇ ਸੇਬ ਨਹੀਂ ਹੋਣਗੇ। ਸਾਡੇ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਖਾਸ ਤਰ੍ਹਾਂ ਦੀ ਗਰਮੀ ਨਾਲ ਹੁੰਦੀਆਂ, ਜਿਵੇਂ ਸਾਡੀਆਂ ਸਬਜ਼ੀਆਂ ਵਗੈਰਾ ਨੇ। ਪਰ ਜੇ ਸਾਡਾ ਟੈਂਪਰੇਚਰ 10-10 ਡਿਗਰੀ ਵੱਧ ਗਿਆ ਜਿਵੇਂ ਵੱਧ ਰਿਹਾ, ਉਹ ਪੰਜਾਬ ਦੀਆਂ ਫਸਲਾਂ ਨਹੀਂ ਹੋਣਗੀਆਂ। ਤੇ ਜੇ ਸਾਡੇ ਅਨਾਜ ਨਹੀਂ ਹੋਏਗਾ, ਅੰਨ ਨਹੀਂ ਹੋਏਗਾ, ਤੇ ਬੰਦਾ ਕਿਵੇਂ ਜੀਵੇਗਾ? ਤੇ ਜੇ ਸਾਡੇ ਦਰਿਆਵਾਂ 'ਚ ਪਾਣੀ ਨਹੀਂ ਆ ਤਾਂ ਫਿਰ ਉਹ ਅੰਨ ਕਿੱਥੋਂ ਹੋਏਗਾ? ਸੋ ਇੰਨੀਆਂ ਜੁੜੀਆਂ ਹੋਈਆਂ ਨੇ ਗੱਲਾਂ ਵੀ ਸਿਰਫ ਆਪਾਂ ਨੂੰ 1.5 ਡਿਗਰੀ ਟੈਂਪਰੇਚਰ ਤੇ ਮਨੁੱਖੀ ਮਨ ਜਿਹੜਾ ਕਈ ਵਾਰ ਰੁਕ ਜਾਂਦਾ ਵੀ 1.5 ਫੇਰ ਕੀ ਹੋ ਗਿਆ, 1.5 ਡਿਗਰੀ ਕਾਹਦਾ ਵੱਡਾ ਹੁੰਦਾ? ਪਰ ਉਹਦੇ ਨਾਲ ਜਿਹੜੀਆਂ ਈਵੈਂਟਸ ਟ੍ਰਿਗਰ ਹੋਣੀਆਂ ਉਹ ਏਡੀਆਂ ਭਿਆਨਕ ਨੇ ਵੀ ਤੁਸੀਂ ਇਹ ਕਹਿ ਲਓ ਵੀ ਜਿੱਥੇ ਹੁਣ ਕਣਕ ਹੁੰਦੀ ਆ ਉਹ ਫਿਰ ਕਣਕ ਨਾ ਹੋਵੇ, ਉੱਥੇ ਕੋਈ ਬਾਜਰਾ ਹੋਣ ਲੱਗ ਜੇ, ਜਿੱਥੇ ਸਾਡੇ ਸੇਬ ਹੁੰਦੇ ਸੰਤਰੇ ਹੁੰਦੇ ਆ ਉੱਥੇ ਸੇਬ ਤੇ ਸੰਤਰੇ ਹੋਣੇ ਬੰਦ ਹੋ ਜਾਣ। ਪੰਜਾਬ ਦੇ ਵਿੱਚ ਪਿਛਲੇ ਮਹੀਨੇ ਮੈਨੂੰ ਕੋਈ ਫੋਨ ਕਰ ਰਿਹਾ ਸੀ ਕਿ ਝੋਨੇ ਦੀ ਪਨੀਰੀ ਲੱਗਣ ਤੋਂ ਪਹਿਲਾਂ ਹੀ ਫੜ ਗਈ।
0: ਓ ਇੰਨੀ ਗਰਮੀ,
1: ਇੰਨੀ ਗਰਮੀ ਸੀ।
0: ਸੋ ਈਵਨ ਇਹਨੇ ਇੰਪੈਕਟ ਜਿਹੜੇ ਤੁਸੀਂ ਦੱਸ ਰਹੇ ਹੋ ਇਹਦੇ ਨਾਲ ਈਵਨ ਇਨਸਾਨ ਦੇ ਉੱਤੇ, ਇਨਸਾਨੀ ਸੁਭਾਅ ਦੇ ਉੱਤੇ ਵੀ ਈਵਨ ਮੌਸਮ ਕਾਫੀ ਅਸਰ ਪਾਉਂਦਾ ਵਾ। ਫਿਰ ਜਿਹੜੀ ਸਾਡੀ ਸਿਹਤ ਦੇ ਉੱਤੇ, ਸਾਡੀ ਚਮੜੀ ਦੇ ਉੱਤੇ ਕਿੰਨਾ ਜ਼ਿਆਦਾ ਅਸਰ ਪਾਉਂਦਾ ਵਾ। ਹੁਣ ਆਪਾਂ ਪਹਿਲਾਂ ਦੇ ਮੁਕਾਬਲੇ ਕਿੰਨੀਆਂ ਸਨਸਕਰੀਨਾਂ ਲਾਉਣ ਲੱਗ ਪਏ ਹਾਂ, ਉਨੀ ਸਾਡੇ 'ਚ ਕਪੈਸਿਟੀ ਧੁੱਪ 'ਚ ਜਾਣ ਦੀ ਰਹੀ ਨਹੀਂ ਗੀ। ਉਸੇ ਵਜ੍ਹਾ ਦੇ ਕਰਕੇ ਸਾਨੂੰ ਵਿਟਾਮਿਨ ਡੀ ਦੀ ਘਾਟ, ਸਾਨੂੰ ਕੈਲਸ਼ੀਅਮ ਦੀ ਘਾਟ, ਪਤਾ ਨਹੀਂ ਕਿਹੜੀਆਂ ਕਿਹੜੀਆਂ ਘਾਟਾਂ ਹੁਣ ਰੜਕਣ ਲੱਗ ਪਈਆਂ, ਕਿਉਂਕਿ ਇਹ ਸਾਰਾ ਕੁਛ ਜਿੱਦਾਂ ਜਿੱਦਾਂ ਮੌਸਮ ਦੇ ਵਿੱਚ ਤਬਦੀਲੀ ਆ ਉੱਦਾਂ ਉੱਦਾਂ ਕਹਿਣ ਵਾਲੇ ਤਾਂ ਵੀ ਕਹਿੰਦੇ ਆ ਕਿ ਜਿਹੜਾ ਇਨਸਾਨ ਇੱਕ ਦੂਸਰੇ ਦੇ ਨਾਲ ਖਿਜਿਆ ਫਿਰਦਾ ਵਾ ਪਰਿਵਾਰਾਂ ਦੇ ਵਿੱਚ, ਪਿਆਰ ਪਹਿਲਾਂ ਵਰਗਾ ਨਹੀਂ ਆ, ਇੱਕ ਦੂਸਰੇ ਨੂੰ ਵੱਢ ਖਾਣ ਪੈਂਦੇ ਆ, ਉਹ ਸਾਰਾ ਕੁਛ ਵੀ ਸ਼ਾਇਦ ਇਸ ਕਰਕੇ ਆ ਕਿਉਂਕਿ ਬਹੁਤੇ ਮੌਸਮ ਦੀ ਤਬਦੀਲੀ ਨੂੰ ਨਹੀਂ ਸਹਾਰ ਪਾ ਰਹੇ, ਮੈਂਟਲ ਹੈਲਥ ਦੇ ਉੱਤੇ ਵੱਡਾ ਅਸਰ ਪੈਂਦਾ।
1: ਬਿਲਕੁਲ ਜੀ ਬਿਲਕੁਲ, ਸਭ ਗੱਲਾਂ ਜੁੜੀਆਂ ਹੋਈਆਂ ਨੇ ਔਰ ਉਹ ਇੰਨੀਆਂ ਜ਼ਿਆਦਾ ਬਰੀਕੀ ਨਾਲ ਜੁੜੀਆਂ ਕਿ ਅਸੀਂ ਉਹਨਾਂ ਨੂੰ ਬਿਆਨ ਵੀ ਨਹੀਂ ਕਰ ਸਕਦੇ, ਸਾਨੂੰ ਪਤਾ ਵੀ ਨਹੀਂ ਕਿ ਕੀ ਹੋਏਗਾ ਤੇ ਉਹਦਾ ਨਤੀਜਾ ਕੀ ਨਿਕਲੇਗਾ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਮਿਸਾਲ ਦਿੰਦਾ ਵੀ ਯੂਰਪ ਦੇ ਵਿੱਚ, ਹਾਲਾਂਕਿ ਯੂਰਪ ਠੰਡਾ ਮੁਲਕ ਹੈ, ਉੱਥੇ ਹਰ ਸਾਲ ਗਰਮੀ ਦੇ ਨਾਲ ਤਕਰੀਬਨ 2,00,000 ਮੌਤਾਂ ਹੁੰਦੀਆਂ। ਜ਼ਿਆਦਾਤਰ ਮੌਤਾਂ ਹੁੰਦੀਆਂ ਨੇ ਜਿਹੜੇ ਬਜ਼ੁਰਗ ਨੇ, ਬਿਮਾਰ ਨੇ ਜਾਂ ਬੱਚੇ ਨੇ ਜਾਂ ਜਿਹਨਾਂ ਨੂੰ ਕੋਈ ਹੋਰ ਸ਼ਿਕਾਇਤ ਹੈ, ਸਾਹ ਦੀ ਸ਼ਿਕਾਇਤ ਹੈ। ਸੋ ਜਿਹੜਾ ਯੂਰਪ ਹੈ ਉਹ ਠੰਡਾ ਮੁਲਕ ਹੈ, ਸਰਕਾਰਾਂ ਉੱਥੇ ਬੜੀਆਂ ਕੰਮ ਕਰਦੀਆਂ ਨੇ, ਹਸਪਤਾਲ ਨੇ, ਐਂਬੂਲੈਂਸ ਆ ਜਾਂਦੀ ਹੈ, ਲੋਕਾਂ ਦੇ ਘਰਾਂ 'ਚ ਪੱਖੇ ਏਸੀ ਵਗੈਰਾ ਲੱਗੇ ਹੋਏ ਨੇ, ਉਹਨਾਂ ਦੀ ਸਿਹਤ ਅੱਛੀ ਆ, ਇਹਦੇ ਬਾਵਜੂਦ ਉੱਥੇ 2,00,000 ਹੁੰਦੇ ਨੇ। ਤੇ ਜਿਹੜਾ ਇੰਡੀਆ, ਇੰਡੀਆ ਦੀ ਪਾਪੂਲੇਸ਼ਨ ਤਕਰੀਬਨ ਉਦੋਂ 5 ਗੁਣਾ ਵੱਧ ਹੈ। ਤੇ ਜੇ ਆਪਾਂ ਮਤਲਬ ਇਹੀ ਮੰਨੀਏ ਵੀ ਇੰਡੀਆ 'ਚ ਲੋਕਾਂ ਦਾ ਰਹਿਣ ਸਹਿਣ ਵੀ ਉਸੇ ਪੱਧਰ ਦਾ ਜਿਹੋ ਜਿਹਾ ਯੂਰਪ ਹੈ, ਤੇ ਫਿਰ ਤੁਸੀਂ 5 ਗੁਣਾ ਕਰ ਲਓ ਤੇ 1 ਮਿਲੀਅਨ ਹੋ ਗਿਆ, 10,00,000 ਹੋ ਗਏ। ਪਰ ਇੰਡੀਆ ਯੂਰਪ ਨਹੀਂ, ਇੰਡੀਆ 'ਚ ਗਰੀਬੀ ਬਹੁਤ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਗਰਮੀਆਂ ਦੇ ਵਿੱਚ ਵੀ ਬਾਹਰ ਖੇਤਾਂ ਦੇ ਵਿੱਚ ਸੜਕਾਂ 'ਤੇ ਜਿੱਥੇ ਬਿਲਡਿੰਗਾਂ ਬਣਦੀਆਂ ਉੱਥੇ ਨੰਗੇ ਸਿਰ ਨੰਗੇ ਪੈਰ ਕੰਮ ਕਰਦੇ ਨੇ। ਅਤੇ ਮੇਰੇ ਅੰਦਾਜ਼ੇ ਮੁਤਾਬਕ, ਔਰ ਸਾਡੇ ਕੋਈ ਐਂਬੂਲੈਂਸ ਨਹੀਂ ਆਉਂਦੀ, ਸਾਡੇ ਤੋਂ ਉੱਥੇ ਰਿਕਾਰਡ ਵੀ ਨਹੀਂ ਹੁੰਦਾ ਕਿਹੜਾ ਬੰਦਾ ਕਿੱਥੇ ਮਰ ਗਿਆ, ਖਾਸ ਜਿਹੜੇ ਪਿੰਡਾਂ 'ਚ ਨੇ, ਇਸ ਵੇਲੇ ਇੱਕ ਅੰਦਾਜ਼ੇ ਦੇ ਮੁਤਾਬਕ ਉੱਥੇ ਤਕਰੀਬਨ 50 ਲੱਖ ਬੰਦੇ ਦੀ ਮੌਤ ਹੋ ਰਹੀ ਹੈ ਗਰਮੀ ਨਾਲ ਸਿੱਧੇ ਜਾਂ ਸਿੱਧੇ ਤੋਂ ਜੁੜੀ ਹੋਈ ਜਿਹੜੀ ਆ। ਅੱਜ ਦੀ ਮੈਂ BBC ਦੀ ਖਬਰ ਆ, ਤੁਸੀਂ ਗੂਗਲ ਕਰ ਲੈਣਾ ਬਈ ਜਦੋਂ ਟੈਂਪਰੇਚਰ ਦਿੱਲੀ ਚ 47 ਡਿਗਰੀ ਗਿਆ ਹੋਇਆ, ਇਹ 47 ਡਿਗਰੀ ਟੈਂਪਰੇਚਰ ਹਵਾ ਦਾ ਹੁੰਦਾ ਹੈ ਨਾ, ਹਵਾ ਚਲਾਈ ਹੁੰਦੀ ਸਕੇਲ ਉਹਨਾਂ ਨੇ 5-6 ਫੀਟ ਉੱਚੀ, ਪਰ ਜਦੋਂ ਉਹਨਾਂ ਨੇ ਟੈਂਪਰੇਚਰ ਧਰਤੀ ਦੇ ਨੇੜੇ ਮੇਜ਼ਰ ਕੀਤਾ ਸੜਕ ਦੇ ਨੇੜੇ ਸਰਫੇਸ ਟੈਂਪਰੇਚਰ ਜਿਹਨੂੰ ਕਹਿੰਦੇ ਆ, ਜਿਹਦੇ ਬੰਦਾ ਤੁਰਦਾ ਜਿਹਦੇ ਤੇ ਜਾਨਵਰ ਬੈਠਦੇ ਨੇ, ਉਹ 67 ਡਿਗਰੀ ਸੀ।
0: ਬੱਲੇ ਬੱਲੇ
1: 67 ਡਿਗਰੀ ਤੇ ਕੋਈ ਪੰਛੀ ਜਿਉ ਨਹੀਂ ਸਕਦਾ। ਜੇ ਤੁਹਾਡਾ ਪੈਰ ਲੱਗ ਜੇ ਤੁਹਾਡਾ ਪੈਰ ਜਲ ਜਾਏਗਾ, ਛਾਲੇ ਹੋ ਜਾਣਗੇ।
0: ਬਿਲਕੁਲ।
1: ਤੇ ਜੇ ਤੁਸੀਂ ਅੰਡਾ ਤੋੜ ਕੇ ਪਾ ਦਿਓ ਤਾਂ ਅੰਡਾ ਉਬਲ ਜੇ, ਉਹਦਾ ਆਮਲੇਟ ਬਣ ਜੇ।
0: ਬਿਲਕੁਲ।
1: ਤੇ ਇਹ ਸਾਡੇ ਸਭ ਤੋਂ ਵੱਡੇ ਸ਼ਹਿਰ ਦੀ ਕਹਾਣੀ ਹੈ, BBC ਦੀ ਕਹਾਣੀ ਹੈ, ਤੁਸੀਂ ਇਹ ਸਟੋਰੀ ਆ ਵੇਖ ਲੈਣਾ। ਦਿੱਲੀ ਜਿੱਥੇ ਕਿ 34 ਮਿਲੀਅਨ ਲੋਕ ਰਹਿੰਦੇ ਨੇ, 34 ਮਿਲੀਅਨ, 340 ਲੱਖ, 3 ਕਰੋੜ।
0: ਸੋ ਆਪਾਂ ਇਹ ਕਹਿ ਦਿੰਦੇ ਹਾਂ ਕਿ ਵੱਡਾ ਸ਼ਹਿਰ ਆ, ਉੱਥੇ ਜ਼ਿਆਦਾ ਪੜ੍ਹੇ ਲਿਖੇ ਲੋਕ, ਅਵੇਅਰ ਲੋਕ ਰਹਿੰਦੇ ਨੇ। ਜਦੋਂ ਆਮ ਆਦਮੀ ਪਾਰਟੀ ਜਿੱਤੀ ਆ ਤਦੋਂ ਇਹ ਗੱਲਾਂ ਬਾਤਾਂ ਹੋਈਆਂ ਕਿ ਉਹਨਾਂ ਨੂੰ ਅਵੇਅਰਨੈਸ ਜ਼ਿਆਦੀ ਆ, ਉਹਨਾਂ ਲੋਕਾਂ ਨੇ ਨਿਕਲ ਨਿਕਲ ਕੇ ਵੋਟਾਂ ਪਾਈਆਂ ਵਾ ਤਾਂ ਕਰਕੇ। ਸੋ ਜੇਕਰ ਇੰਨੀ ਅਵੇਅਰਨੈਸ ਆ ਤਾਂ ਫਿਰ ਇਸ ਪਾਸੇ ਨੂੰ ਹੁਣ ਤੱਕ ਵਧੇਰੇ ਕਦਮ ਚੁੱਕੇ ਜਾਣੇ ਬੜੇ ਜ਼ਰੂਰੀ ਸੀ।
1: ਦੇਖੋ ਤੁਸੀਂ ਵੀ ਖਬਰ ਸੁਣੀ ਸੀ, ਕਿਉਂਕਿ ਉੱਥੇ ਸਰਕਾਰਾਂ, ਸਾਰੀਆਂ ਸਰਕਾਰਾਂ ਜਾਣ ਬੁੱਝ ਕੇ ਇਹੋ ਜਿਹੀਆਂ ਖਬਰਾਂ ਨੂੰ ਦਬਾਉਂਦੀਆਂ ਨੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਡਰ ਜਾਣ ਤੇ ਹਾਹਾਕਾਰ ਮੱਚ ਜਾਏ। ਤੁਹਾਨੂੰ ਯਾਦ ਹੋਣਾ ਇੱਕ ਮੰਤਰੀ ਕਹਿੰਦਾ ਜੀ ਗਰਮੀ 'ਚ ਤੁਹਾਨੂੰ AC ਦੀ ਕੀ ਲੋੜ ਹੈ, ਇੱਕ ਪਿਆਸ ਆਪਣੇ ਕੋਲ ਰੱਖਿਆ ਕਰੋ, ਜੇਬ 'ਚ ਪਾ ਲਿਆ ਕਰੋ ਪਿਆਸ, ਵੀ ਮੈਂ ਤਾਂ ਕਾਰ 'ਚ ਬੈਠ ਕੇ ਵੀ AC ਚਲਾਉਂਦਾ ਨਹੀਂ, ਨਾ ਮੇਰੇ ਘਰ 'ਚ AC ਚੱਲਦਾ, ਮੈਂ ਪਿਆਸ ਆਪਣੀ ਜੇਬ 'ਚ ਰੱਖਦਾ। ਇਹੋ ਇਹ ਹੱਦ ਤੱਕ ਉੱਥੇ ਉਹਦੇ ਜਿਹੜੇ ਲੀਡਰ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ।
0: ਤੇ ਮੁੱਖ ਮੰਤਰੀ ਵੀ ਉਹ ਕਹਿੰਦੇ ਨੇ, ਹੁਣ ਰੀਸੈਂਟਲੀ ਉਹਦਾ ਬਿਆਨ ਸੀ ਵੀ ਜਿਹੜਾ ਪਾਣੀ ਦੀ ਘਾਟ ਨਹੀਂ ਆ ਪਰ ਰਾਹ 'ਚ ਆਉਂਦਿਆਂ ਭਾਫ਼ ਬਣ ਕੇ ਉੱਡ ਜਾਂਦਾ।
1: ਹਾਂ ਬਿਲਕੁਲ, ਪਾਣੀ ਦੀ ਘਾਟ ਨਹੀਂ ਹੈ, ਜਿਹੜਾ ਧਰਤੀ ਦੇ ਥੱਲੇ ਪਾਣੀ ਉਹ ਕਿਵੇਂ ਉੱਡ ਗਿਆ ਵੀ, ਜਿਹੜਾ ਪਾਣੀ ਧਰਤੀ ਦੇ ਥੱਲੇ ਦਾ 70 ਫੁੱਟ ਦੇ ਆ, 300 ਫੁੱਟ ਦੇ ਉੱਤੇ ਡੂੰਘਾ ਪਾਣੀ ਉਹ ਕਿਵੇਂ ਉੱਡ ਗਿਆ, ਉਹਦੀ ਘਾਟ ਕਿਵੇਂ ਆ ਗਈ ਸਾਡੇ। ਸੋ ਜਿਹੜੀ ਇਹਦੀ ਆਪਾਂ ਗੱਲ ਇਹ ਕਰ ਰਹੇ ਸੀ ਵੀ ਕਿੰਨਾ ਕੁ ਭਿਆਨਕ ਆ, ਭਿਆਨਕ ਇਹ ਹੈ ਵੀ ਇਹਦੇ ਨਾਲ ਜੇ 2 ਡਿਗਰੀ ਤੋਂ ਟੱਪ ਗਿਆ ਤੇ ਜਿਹੜੀ ਦੁਨੀਆਂ ਦੀ ਇਕੋਨਮੀ ਆ ਉਹਦਾ 3 ਹਿੱਸਾ ਨਸ਼ਟ ਹੋ ਜਾਏਗਾ। ਜੇ ਆਸਟ੍ਰੇਲੀਆ ਦੀ ਇਕੋਨਮੀ ਮੰਨ ਲਓ 1 ਟ੍ਰਿਲੀਅਨ ਹੈ ਤੇ ਉਹ 660 ਬਿਲੀਅਨ ਦੇ ਕਰੀਬ ਰਹਿ ਜਾਏਗੀ। ਸੋ ਅਮਰੀਕਾ ਜਿਹੜਾ ਹੈ, ਅਮਰੀਕਾ ਬੜਾ ਵੱਡਾ ਮੁਲਕ ਹੈ, ਜੇ ਟੈਂਪਰੇਚਰ 2 ਡਿਗਰੀ ਤੇ ਪਹੁੰਚ ਜਾਂਦਾ ਹੈ ਤੇ ਨਿਊਯਾਰਕ ਤੋਂ ਲੈ ਕੇ ਕੋਲੋਰਾਡੋ ਤੱਕ ਦਾ ਜਿਹੜਾ ਉਹਦਾ ਈਸਟਰਨ ਹਾਫ ਹੈ ਉਹ ਗਰਮੀਆਂ 'ਚ 3 ਮਹੀਨੇ ਇੰਨਾ ਗਰਮ ਹੋਏਗਾ ਵੀ ਬੰਦਾ ਅੰਦਰੋਂ ਬਾਹਰ ਨਿਕਲਿਆ ਤੇ ਉਹਦੀ ਇਮੀਡੀਏਟਲੀ ਮੌਤ ਹੋ ਗਈ। ਤੇ ਜਿਹੜਾ ਪੱਛਮੀ ਹਿੱਸਾ ਆ ਜਿੱਥੇ ਕੈਲੀਫੋਰਨੀਆ ਜਿਹੜਾ ਪਹਿਲਾਂ ਹੀ ਗਰਮ ਹੈ, ਕੈਲੀਫੋਰਨੀਆ, ਨਿਵਾਡਾ, ਐਰੀਜ਼ੋਨਾ, ਟੈਕਸਾਸ, ਇਹਦੇ ਵਿੱਚ ਜੇ ਟੈਂਪਰੇਚਰ ਇੰਨਾ ਹੋਏਗਾ ਔਰ 6 ਮਹੀਨੇ ਇੰਨਾ ਟੈਂਪਰੇਚਰ ਹੋਏਗਾ ਜੇ ਬੰਦਾ ਬਾਹਰ ਨਿਕਲਿਆ ਉਹਦੇ ਨਾਲ ਹੀ ਮੌਤ ਹੋ ਗਈ। ਸੋ ਅਸੀਂ ਇੱਥੇ ਖੜੇ ਹਾਂ,
0: ਕਾਫੀ ਚਿੰਤਾਜਨਕ ਸਥਿਤੀ ਆ, ਪਰ ਇਹ ਆ ਕਿ ਆਪਾਂ ਇੰਨਾ ਜ਼ਿਆਦਾ ਉਹਨੂੰ ਨਹੀਂ ਲੈਂਦੇ ਸੀਰੀਅਸਲੀ, ਕਿਉਂਕਿ ਸਾਡੇ ਤੱਕ ਉਸ ਤਰੀਕੇ ਦੇ ਨਾਲ ਇਹ ਚੀਜ਼ਾਂ ਪਹੁੰਚਦੀਆਂ ਨਹੀਂ ਆ। ਜ਼ਿਆਦਾਤਰ ਸਾਡੇ ਤੱਕ ਉਹ ਚੀਜ਼ਾਂ ਪਹੁੰਚਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਜ਼ਰੂਰਤ, ਪਰ ਸਾਨੂੰ ਉਹ ਰਸੀਲੀਆਂ ਲੱਗਦੀਆਂ, ਚਟਪਟੀਆਂ ਲੱਗਦੀਆਂ, ਜਾਂ ਫਿਰ ਇੱਦਾਂ ਦੇ ਵੀ ਦੋਸ਼ ਲੱਗਦੇ ਆ ਕਿ ਇਹ ਚੀਜ਼ਾਂ ਇਸ ਕਰਕੇ ਸਾਡੇ ਤੱਕ ਪਹੁੰਚਾਈਆਂ ਜਾਂਦੀਆਂ ਨੇ ਤਾਂ ਕਿ ਸਾਡਾ ਧਿਆਨ ਇਹਨਾਂ ਇੰਪੋਰਟੈਂਟ ਮੁੱਦਿਆਂ ਵਾਲੇ ਪਾਸੇ ਨਾ ਜਾਵੇ। ਪਰ ਸਵਾਲ ਤਾਂ ਫਿਰ ਇਹ ਵੀ ਪੈਦਾ ਹੁੰਦਾ ਕਿ ਇਸੇ ਦੁਨੀਆਂ ਦੇ ਵਿੱਚ ਉਹਨਾਂ ਨੇ ਵੀ ਰਹਿਣਾ ਜਿਨ੍ਹਾਂ ਨੇ ਕੁਛ ਕਰਨਾ ਵਾ, ਜਿਹੜੇ ਕਰਤਾ ਧਰਤਾ ਨੇ, ਜਿਨ੍ਹਾਂ ਦੇ ਕੀਤਿਆਂ ਕੁਛ ਹੋਣ ਦੇ ਆਸਾਰ ਨੇ, ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ, ਕਾਰਖਾਨਿਆਂ ਦੇ ਮਾਲਕ, ਇਹ ਸਰਕਾਰਾਂ ਚਲਾਉਣ ਵਾਲਾ, ਇਹ ਪ੍ਰਸ਼ਾਸਨ। ਸੋ ਇਹਨਾਂ ਦੇ ਵੀ ਬੱਚੇ ਤਾਂ ਇੱਥੇ ਹੀ ਨੇ। ਜਿੱਦਾਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਨਸ਼ਾ ਵੇਚਣ ਵਾਲੇ ਦਾ ਬੱਚਾ ਵੀ ਫਿਰ ਇੱਕ ਦਿਨ ਆਦੀ ਹੋ ਜਾਂਦਾ, ਤੇ ਇਹਦੇ ਤੋਂ ਕਿੱਦਾਂ ਬਚਣਗੇ?
1: ਬਿਲਕੁਲ ਜੀ ਬਿਲਕੁਲ। ਦੇਖੋ ਜੇ ਦੁਨੀਆਂ ਨਸ਼ਟ ਹੋ ਜਾਂਦੀ ਹੈ ਤਾਂ ਸਾਡੀ ਧਨ ਦੌਲਤ ਦਾ ਕੋਈ ਮਤਲਬ ਨਹੀਂ। ਮੇਰੇ ਬੈਂਕ 'ਚ ਮਿਲੀਅਨ ਪਿਆ ਜਾਂ 5 ਮਿਲੀਅਨ ਪਿਆ ਜਾਂ $1 ਪਿਆ, ਉਹਦਾ ਮੇਰੇ ਬੱਚਿਆਂ ਨੂੰ ਕੋਈ ਸੁੱਖ ਨਹੀਂ ਹੋਣਾ ਜੇ ਉਹ ਇਸ ਧਰਤੀ 'ਤੇ ਜਿਉ ਨਹੀਂ ਸਕਣਗੇ, ਜੇ ਉਹਨਾਂ ਦੇ ਕੋਲ ਨੌਕਰੀਆਂ ਨਹੀਂ ਹੈ, ਜੇ ਉਹਨਾਂ ਦਾ ਮੌਸਮ ਇੰਨਾ ਖਰਾਬ ਹੈ, ਉਹਨਾਂ ਦੇ ਘਰ ਨਹੀਂ ਆ, ਘਰ ਇੰਨੇ ਮਹਿੰਗੇ ਆ, ਇੰਸ਼ੋਰੈਂਸ ਇੰਨੀ ਮਹਿੰਗੀ ਆ। ਸੋ ਜਿਹੜਾ ਇਹ ਪਰ ਇਹ ਮਨੁੱਖ ਦੀ ਮਤਲਬ ਇੱਕ ਤਾਂ ਜਿਵੇਂ ਤੁਹਾਡਾ ਰੇਡੀਓ ਪ੍ਰੋਗਰਾਮ ਆ, ਤੁਸੀਂ ਮੈਨੂੰ ਟਾਈਮ ਦਿੰਦੇ ਹੋ, ਆਪਾਂ ਬਚਾ ਰਹੇ ਹਾਂ, ਇਹਦੀ ਬੜੀ ਘਾਟ ਹੈ, ਸਾਨੂੰ ਲੋੜ ਹੈ। ਕਿਉਂਕਿ ਸਰਕਾਰਾਂ, ਆਸਟ੍ਰੇਲੀਆ ਦੀ ਸਰਕਾਰ ਕਰਦੀ ਹੈ, ਪਰ ਸਭ ਤੋਂ ਵੱਧ ਜਿੱਥੇ ਸਭ ਤੋਂ ਵੱਧ ਬਰਬਾਦੀ ਹੋਣੀ ਹੈ, ਜਿਹਦਾ ਜਿਸ ਥਾਂ ਨਾਲ ਆਪਣਾ ਸੰਬੰਧ ਹੈ, ਉਹ ਹੈ ਭਾਰਤ ਪਾਕਿਸਤਾਨ, ਤੇ ਗਾਂ ਉਹਦੇ ਵਿੱਚੋਂ ਚੜ੍ਹਦਾ ਤੇ ਲੈਂਦਾ ਪੰਜਾਬ। ਉਹਦੀ ਝਲਕ ਆਪਾਂ ਵੇਖ ਚੁੱਕੇ ਹਾਂ। ਇੱਕ ਤੁਸੀਂ ਗੂਗਲ ਕਰ ਲੈਣਾ ਦਾਦੂ ਸ਼ਹਿਰ ਹੈ ਸਿੰਧ ਦੇ ਵਿੱਚ ਪੈਂਦਾ, ਤੇ ਉਹ ਦੇਖੋ ਜੋ ਦਰਿਆ ਦੇ ਕੰਢੇ ਤੇ ਆ, ਸਿੰਧ ਦਰਿਆ ਦੇ ਕੰਢੇ ਤੇ ਦੂਜੇ ਬੰਨੇ ਪਹਾੜ ਲੱਗਦੇ। ਸੋ ਬੰਦਾ ਸੋਚਦਾ ਵੀ ਏਦੂ ਵਧੀਆ ਥਾਂ ਕਿਹੜੀ ਹੋ ਸਕਦੀ ਹੈ, ਤੁਹਾਡੇ ਸੱਜੇ ਹੱਥ ਦਰਿਆ ਤੇ ਖੱਬੇ ਹੱਥ ਤੁਹਾਡੇ ਪਹਾੜ। ਪਰ ਜਦੋਂ ਉੱਥੇ ਹੜ ਆਉਂਦਾ ਉਹ ਤਾਂ ਵੀ ਡੁੱਬ ਜਾਂਦਾ, ਤੇ ਜਦੋਂ ਗਰਮੀ ਪੈਂਦੀ ਆ ਉਹ ਤਾਂ ਵੀ ਡੁੱਬ ਮਰ ਜਾਂਦਾ। ਔਰ ਉੱਥੇ ਇੰਨਾ ਜ਼ਿਆਦਾ ਉਹ ਪਿਛਲੇ ਮਹੀਨੇ ਜਦੋਂ ਟੈਂਪਰੇਚਰ ਗਿਆ ਤੇ ਦੁਨੀਆਂ ਵਿੱਚ ਸਭ ਤੋਂ ਵੱਧ ਥਾਂ ਗਰਮ ਸੀ ਉਹਨਾਂ ਦੀ 52.3 ਡਿਗਰੀ। ਤੇ ਉੱਥੇ ਲੋਕਾਂ ਨਾਲ ਇੰਟਰਵਿਊ ਸੀ, ਨਿਊਯਾਰਕ ਟਾਈਮ ਦੀ ਖ਼ਬਰ ਹੈ, ਤੁਸੀਂ ਉਹਨੂੰ ਗੂਗਲ ਕਰ ਲੈਣਾ, ਨਿਊਯਾਰਕ ਟਾਈਮ ਦਾਦੂ ਪਾਕਿਸਤਾਨ। ਲੋਕ ਜਿਹੜੇ ਨੇ ਉਹ ਕਹਿੰਦੇ ਜੀ ਅਸੀਂ ਇੱਥੇ ਹੁਣ ਰਹਿ ਨਹੀਂ ਸਕਦੇ, ਉਹ ਛੱਡ ਕੇ ਜਾ ਰਹੇ ਨੇ, ਆਪਣੀਆਂ ਜ਼ਮੀਨਾਂ ਛੱਡ ਰਹੇ ਨੇ। ਸੋ ਹੁਣ ਪੰਜਾਬ ਦੇ ਵਿੱਚ ਲੋਕ ਕਹਿੰਦੇ ਜੀ ਮੇਰੀ ਖੇਤ ਦੀ ਕੀਮਤ 1 ਕਰੋੜ ਹੋ ਗਈ, 25 ਲੱਖ ਹੋ ਗਈ, ਤੇ ਜੇ ਉੱਥੇ ਫਸਲਾਂ ਮਰਨ ਲੱਗ ਗਈਆਂ ਤੇ ਉਹ ਫਿਰ 1 ਕਰੋੜ ਦੀ ਥੋੜ੍ਹੀ ਕੀਮਤ ਰਹੇਗੀ। ਤੇ ਜੇ ਲੋਕ ਭੁੱਖੇ ਮਰਨਗੇ, ਕਿਸਾਨ ਭੁੱਖੇ ਮਰਨਗੇ, ਤੇ ਗੱਲ ਲੋਕ ਜਿਹਨਾਂ ਨੇ ਖਾਣਾ ਸੀ ਉਹ ਭੁੱਖੇ ਮਰਦੇ ਨੇ, ਤੇ ਇਹਦੇ ਨਾਲ ਉੱਥੇ ਜਿਹੜੀ ਆ ਅਨਾਰਕੀ ਕਹਿੰਦੇ ਨੇ, ਜਿਹਨੂੰ ਸਿਵਲ ਵਾਰ ਕਹਿੰਦੇ ਨੇ, ਉਹ ਜਿਹੜਾ ਬੰਦਾ ਭੁੱਖਾ ਮਰਦਾ ਫਿਰ ਸਭ ਕੁਛ ਕਰਦਾ, ਉਹ ਲੁੱਟਮਾਰ ਵੀ ਕਰਦਾ, ਉਹ ਦੰਗਾ ਵੀ ਕਰਦਾ, ਉਹ ਕਹਿੰਦੇ ਆਪਣੇ ਆਪ ਨੂੰ ਬਚਾਉਣ ਲਈ ਖਾਣ ਲਈ ਕੁਛ ਤਾਂ ਉਹਨੇ ਕੋਸ਼ਿਸ਼ ਕਰਨੀ ਹੈ ਨਾ, ਘਰ ਦੇ ਅੰਦਰ ਬੈਠ ਕੇ ਤੇ ਕੋਈ ਨੀ ਮਰੇਗਾ।
0: ਬਿਲਕੁਲ।
1: ਸੋ ਇਹ ਹਾਂ ਇਹ ਇੰਨੀ ਭਿਆਨਕ ਹੈ ਬਈ ਇੰਡੀਆ ਦੇ ਬਹੁਤ ਸਾਰੇ ਹਿੱਸੇ ਨੇ, ਖਾਸ ਕਰਕੇ ਉਹਦੇ ਸੈਂਟਰ ਦੇ ਵਿੱਚ, ਜਿੱਥੇ ਉਹ ਮਨੁੱਖਾਂ ਦੇ ਰਹਿਣ ਯੋਗ ਨਹੀਂ ਹੋਣਗੇ। ਉੱਥੋਂ ਲੱਖਾਂ ਮਨੁੱਖਾਂ ਨੂੰ ਛੱਡ ਕੇ ਜਾਣਾ ਪਏਗਾ ਉਹ ਪਿੰਡ ਸ਼ਹਿਰ, ਤੇ ਤਾਂ ਕਿ ਦੂਜੇ ਪਾਸੇ ਪਹਾੜਾਂ ਦੇ ਨੇੜੇ ਜਾਂ ਕੋਈ ਦਰਿਆਵਾਂ ਦੇ ਨੇੜੇ ਕੋਈ ਥਾਂ ਜਿੱਥੇ ਹਾਲੇ ਟੈਂਪਰੇਚਰ ਉਹਨਾਂ ਨਹੀਂ ਵਧਿਆ ਉਹ ਉੱਥੇ ਜੀਉ ਸਕਣ। ਸੋ ਜਿਹੜੀ ਨਕਸ਼ਾ ਸਾਡੇ ਮਨ 'ਚ ਦੁਨੀਆਂ ਦਾ ਜਾਂ ਭਾਰਤ ਦਾ ਜਾਂ ਪੰਜਾਬ ਦਾ ਪੂਰਾ ਤਹਿਸ ਨਹਿਸ ਹੋ ਜਾਏਗਾ।
0: ਸੋ ਆਪਾਂ ਪਿਛਲੇ ਦਿਨ ਆਪਾਂ ਵੇਖਿਆ ਹੀ ਆ ਪੰਜਾਬ ਦੇ ਵਿੱਚ ਵੀ, ਈਵਨ ਅੰਮ੍ਰਿਤਸਰ ਦੇ ਵਿੱਚ ਕਿੱਦਾਂ ਦੇ ਹਾਲਾਤ ਬਣੇ, ਕਿੰਨੀ ਤੇਜ਼ ਹਨੇਰੀਆਂ ਆਈਆਂ ਨੇ, ਕਿੰਨਾ ਲੋਕਾਂ ਦਾ ਨੁਕਸਾਨ।
1: ਹਾਂ ਦੇਖੋ ਹਾਂ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਹਨੇਰੀ
0: ਦੀ ਦਰਬਾਰ ਸਾਹਿਬ ਦੇ ਅੰਦਰ ਕਿੰਨਾ ਪਾਣੀ ਖਲੋਤਾ ਪ੍ਰਕਰਮਾਂ ਦੇ ਵਿੱਚ। ਸੋ ਇਹ
1: ਮੈਂ ਹਾਂਜੀ ਮੈਂ ਵੀ ਉਸੇ ਜੰਮਿਆ ਪੜਿਆ, 22 ਸਾਲ ਤੱਕ ਮੈਂ ਉੱਥੇ ਰਿਹਾ, ਏਦਾਂ ਦੀ ਹਨੇਰੀ ਚੱਕੜ ਕਦੀ ਨਹੀਂ ਸੀ ਵੇਖਿਆ।
0: ਸੋ ਇਹੋ ਨਤੀਜੇ ਨੇ, ਜਿੱਦਾਂ ਪਿਛਲੇ ਪ੍ਰੋਗਰਾਮ 'ਚ ਵੀ ਤੁਸੀਂ ਦੱਸਿਆ ਹੈ ਕਿ ਮਈ ਦਾ ਜਿਹੜਾ ਮਹੀਨਾ ਇਸ ਵਰੇ ਲੰਘ ਕੇ ਗਿਆ, ਇਹ ਦੂਜਾ ਸਭ ਤੋਂ ਗਰਮ ਮਈ ਦਾ ਮਹੀਨਾ ਰਿਹਾ ਵਾ ਜਦੋਂ ਤੋਂ ਵੀ ਰਿਕਾਰਡ ਰੱਖਣੇ ਸ਼ੁਰੂ ਕੀਤੇ ਗਏ ਨੇ। ਸੋ ਅਜਿਹੇ ਦੇ ਵਿੱਚ ਹੁਣ ਜੇ ਆਪਾਂ ਹਾਲੇ ਵੀ ਇਸ ਪਾਸੇ ਨੂੰ ਚਿੰਤਾ ਨਹੀਂ ਜਿਤਾਉਂਦੇ, ਇਸ ਪਾਸੇ ਨੂੰ ਧਿਆਨ ਨਹੀਂ ਦਿੰਦੇ ਜਾਂ ਆਪ ਨਹੀਂ ਦਿੰਦੇ ਜਾਂ ਫਿਰ ਜਿਨ੍ਹਾਂ ਨੇ ਧਿਆਨ ਰੱਖਣਾ ਉਹਨਾਂ ਨੂੰ ਮਜਬੂਰ ਨਹੀਂ ਕਰਦੇ ਇਸ ਪਾਸਿਓਂ, ਤਾਂ ਫਿਰ ਰੱਬ ਹੀ ਰਾਖਾ। ਪਰ ਸੱਚ ਇਹ ਆ ਕਿ ਹਾਲੇ ਤੱਕ ਵੀ ਕਿਸੇ ਦਾ ਕੋਈ ਬਹੁਤਾ ਧਿਆਨ ਨਹੀਂ ਆ। ਵੈਸੇ ਤੁਹਾਡਾ ਕੀ ਐਕਸਪੀਰੀਅੰਸ ਆ, ਤੁਸੀਂ ਜ਼ਿਆਦਾ ਖਿਆਲ ਰੱਖਦੇ ਹੋ ਇਸ ਚੀਜ਼ ਦਾ? ਇੰਨਾ ਸਭ ਕੁਛ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਇੰਡੀਆ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਚੀਜ਼ਾਂ, ਆਪਾਂ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਵੇਖਦੇ ਹਾਂ, ਆਪਾਂ ਇਹਨਾਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਇੱਥੇ ਵੀ ਲੋਕਾਂ ਨੂੰ ਕੋਈ ਬਹੁਤਾ ਉਸ ਲੈਵਲ 'ਤੇ ਲੈਣਾ ਦੇਣਾ ਨਹੀਂ ਹੈ, ਇੱਕ ਛੋਟਾ ਜਿਹਾ ਤਬਕਾ ਵਾ ਜਿਹੜਾ ਇਸ ਚੀਜ਼ 'ਤੇ ਆਵਾਜ਼ ਉਠਾਉਂਦਾ।
1: ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੀ, ਕਿਉਂਕਿ ਇਹ ਕਾਰਬਨ ਡਾਈਆਕਸਾਈਡ ਨਾਲ ਜੁੜਿਆ ਹੋਇਆ ਕ੍ਰਾਈਸਿਸ, ਤੇ ਕਾਰਬਨ ਡਾਈਆਕਸਾਈਡ ਆਉਂਦੀ ਆ ਕੋਲੇ ਵਿੱਚੋਂ ਤੇ ਡੀਜ਼ਲ ਪੈਟਰੋਲ ਤੇ ਗੈਸ ਚਾਲਣ ਚੋਂ, ਤੇ ਜਿਹੜੀਆਂ ਲੋਬੀ ਜਿਹੜੇ ਕਾਰੋਬਾਰ ਬਿਜ਼ਨਸ ਉਹਨਾਂ ਉਹ 'ਚ ਪੈਸੇ ਕਮਾਉਂਦੇ ਨੇ, ਉਹ ਹਰ ਸਾਲ ਕਰੋੜਾਂ ਰੁਪਈਏ ਖਰਚ ਕਰਦੇ ਨੇ ਲੋਕਾਂ ਦੇ ਮਨਾਂ 'ਚ ਸ਼ੰਕੇ ਪੈਦਾ ਕਰਨ ਲਈ ਬਈ ਇਹ ਗਲਤ ਗੱਲ ਹੈ, ਇਹਦਾ ਕੋਈ ਪਰੂਫ ਨਹੀਂ, ਇਹ ਤਾਂ ਸਾਇੰਟਿਸਟ ਐਵੇਂ ਕਹਿ ਰਹੇ ਨੇ। ਸੋ ਜਿਹੜੀ ਰਿਪੋਰਟ ਯੂਨਾਈਟਿਡ ਨੇਸ਼ਨ ਦੀ ਹੈ, IPCC ਨੂੰ ਰਿਪੋਰਟ ਕਹਿੰਦੇ ਨੇ, ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਬਾਈ ਜੀ, ਉਹ ਰਿਪੋਰਟ ਤਿਆਰ ਕਰਨ ਵਾਲੇ 812 ਸਾਇੰਟਿਸਟ ਨੇ, ਉਹ ਕਿਸੇ ਇੱਕ ਸਾਇੰਟਿਸਟ ਦੀ ਨਹੀਂ ਹੈ, 812 ਸਾਇੰਟਿਸਟਾਂ ਦੀ ਸਾਂਝੀ ਰਿਪੋਰਟ ਹੈ। ਤੇ ਉਹ ਜਿਹੜੇ 812 ਸਾਇੰਟਿਸਟ ਨੇ ਉਹ ਤਕਰੀਬਨ ਦੁਨੀਆਂ ਭਰ ਦੇ ਵੱਖ ਵੱਖ ਮੁਲਕਾਂ ਚੋਂ ਨੇ, ਵੱਖ ਵੱਖ ਧਰਮਾਂ ਵਾਲੇ ਨੇ, ਵੱਖ ਵੱਖ ਕਲਚਰ ਵਾਲੇ ਨੇ। ਤੇ ਇਨਫੈਕਟ ਅੱਜ ਤੱਕ ਕਦੇ ਵੀ ਸਾਇੰਸ ਦੇ ਇਤਿਹਾਸ ਦੇ ਵਿੱਚ ਕੋਈ ਵੀ ਸਾਇੰਸ ਦੀ ਰਿਪੋਰਟ ਇੰਨੇ ਜ਼ਿਆਦਾ ਡਾਈਵਰਸ ਗਰੁੱਪ ਨੇ ਤਿਆਰ ਨਹੀਂ ਕੀਤੀ ਜਿੰਨੀ ਉਹ ਹੈ। ਸੋ ਉਹਨੂੰ ਸਾਨੂੰ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ, ਉਹਨੂੰ ਸਾਨੂੰ ਮੰਨਣਾ ਚਾਹੀਦਾ, ਭਾਵੇਂ ਕਿ ਜਿਹੜਾ ਬਿਗ ਆਇਲ ਇੰਡਸਟਰੀ ਦਾ ਇੰਨਾ ਜ਼ਿਆਦਾ ਡਿਸਇਨਫੋਰਮੇਸ਼ਨ ਕਹਿ ਲਓ ਇਹ ਪ੍ਰੋਪੇਗੰਡਾ ਹੈ, ਕਿ ਮੈਂ ਜਦੋਂ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ 'ਚ ਵੀ ਜਾਂਦਾ ਤੇ ਉਹ ਸਵਾਲ ਉੱਠਣਗੇ ਜੀ ਇਲੈਕਟ੍ਰਿਕ ਕਾਰ ਦੀ ਬੈਟਰੀ ਤਾਂ ਫਿਰ ਪੋਲਿਊਸ਼ਨ ਕਰੂਗੀ, ਜਿਹੜੇ ਸੋਲਰ ਪੈਨਲ ਨਾਲ ਤਾਂ ਚਿੜੀਆਂ ਮਰ ਰਹੀਆਂ। ਮੈਂ ਕਿਹਾ ਜੀ ਤੁਸੀਂ ਕਿੱਥੇ ਪੜ੍ਹਿਆ? ਅਸੀਂ ਜੀ ਵਟਸਐਪ 'ਤੇ ਪੜ੍ਹਿਆ ਸੀ। ਮਤਲਬ ਫੁੱਲ ਐਨਰਜੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਮਨ ਚ ਸ਼ੰਕਾ ਪਾਇਆ ਹੋਇਆ ਵੀ ਫੁੱਲ ਪੈਣ ਨਾਲ ਚਿੜੀਆਂ ਮਰ ਜਾਂਦੀਆਂ।
0: ਇੰਨੀ ਜ਼ਿਆਦਾ ਆਪਾਂ ਕਹਿ ਲਈਏ ਕਿ ਅਨਪੜ੍ਹਤਾ ਅਸਲ 'ਚ ਇਹ ਹੁੰਦੀ ਹੈ। ਸੋ ਇਹ ਨਹੀਂ ਕਿ ਕਿਸੇ ਨੇ ਕਿਤਾਬਾਂ ਪੜ੍ਹ ਲਈਆਂ ਚਾਰ ਜਾਂ ਨਹੀਂ ਪੜ੍ਹੀਆਂ, ਉਹ ਨਹੀਂ। ਅਨਪੜ੍ਹਤਾ ਉਹ ਆ ਜਿਹੜੀ ਕਿ ਆਪਣੀ ਪੜ੍ਹਤ ਨਾ ਕਰਕੇ ਅਤੇ ਆਪਾਂ ਕਿਸੇ ਦੇ ਐਵੇਂ ਆਖੇ ਵੇਖੇ 'ਚ ਲੱਗ ਕੇ ਅਤੇ ਉਹ ਨਾ ਕਰਨਾ ਜੋ ਸਾਡੇ ਲਈ, ਸਾਡੇ ਵਾਤਾਵਰਣ ਲਈ, ਸਾਡੇ ਪਰਿਵਾਰ ਦੇ ਲਈ ਜ਼ਿਆਦਾ ਬਿਹਤਰ ਹੈ। ਸੋ ਇਹ ਅਜਿਹੇ ਹਾਲਾਤਾਂ ਦੇ ਵਿੱਚ ਆਪਾਂ ਕਹਾਂਗੇ ਕਿ ਰੱਬ ਹੀ ਰਾਖਾ, ਪਰ ਇਹ ਆ ਕਿ ਰੱਬ ਦੇ ਨਾਲ ਨਾਲ ਇਹ ਵੀ ਕਹਿ ਦਿੰਦੇ ਨੇ ਕਿ ਰੱਬ ਬੰਦੇ ਦੇ ਵਿੱਚ ਹੀ ਵੱਸਦਾ, ਅਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਵੱਸਦਾ ਵਾ ਉਹਨਾਂ ਦੇ ਲਈ ਇੱਕ ਹਲੂਣਾ ਇਹ ਜਾਣਕਾਰੀ, ਇਹ ਇਨਫੋਰਮੇਸ਼ਨ ਕਿ ਤੁਸੀਂ ਜੋ ਜੋ ਵੀ ਕਰ ਸਕਦੇ ਹੋ ਆਪਣੇ ਇਸ ਸੰਸਾਰ ਦੇ ਲਈ, ਇਸ ਦੁਨੀਆਂ ਦੇ ਲਈ, ਅਤੇ ਕਿਹੜੇ ਕਿਹੜੇ ਸਟੈਪ, ਬੇਬੀ ਸਟੈਪ, ਉਹ ਫਿਰ ਦੁਬਾਰਾ ਆਪਾਂ ਅਗਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਭਾਅ ਜੀ ਹੋਰ ਕੋਈ ਜਾਣਕਾਰੀ ਆਪਾਂ ਫਿਲਹਾਲ?
1: ਹਾਂਜੀ ਬਿਲਕੁਲ, ਜਿਵੇਂ ਸਾਡਾ ਇਹਦੇ ਵਿੱਚ ਨਾ ਮੈਂ ਇਕੱਲਾ ਕੁਛ ਕਰ ਸਕਦਾ, ਨਾ ਤੁਸੀਂ ਕਰ ਸਕਦੇ, ਈਵਨ ਸਰਕਾਰ ਵੀ ਕਰ ਨਹੀਂ ਸਕਦੀ। ਸੋ ਇਹਦੇ ਵਿੱਚ ਸਾਡਾ ਫਰਜ਼ ਇਹੀ ਆ, ਜਿਹੜੇ ਸੁਣ ਰਹੇ ਨੇ ਜਿਹਨਾਂ ਨੂੰ ਘੱਟੋ ਘੱਟ ਇਹਦੀ ਸਮਝ ਆਉਂਦੀ ਆ ਵੀ ਤੁਸੀਂ ਅੱਜ ਕੱਲ੍ਹ ਸਾਰਾ ਕੁਛ ਇੰਟਰਨੈਟ 'ਤੇ ਆ, ਤੁਹਾਨੂੰ ਜੋ ਵੀ ਮੈਂ ਦੱਸਦਾ ਤੁਹਾਨੂੰ ਉਹਨੂੰ ਘੋਟਾ ਲਗਾਉਣ ਦੀ ਲੋੜ ਨਹੀਂ। ਤੁਸੀਂ ਆਪਣੇ ਪਰਿਵਾਰ, ਆਪਣੇ ਦੋਸਤਾਂ, ਆਪਣੇ ਗੁਆਂਢੀਆਂ ਦੇ ਵਿੱਚ ਆਪਣੇ ਲੀਡਰ ਬਣੋ ਅਤੇ ਤੁਸੀਂ ਇਹ ਜਾਣਕਾਰੀ ਦੇ ਬਾਰੇ ਗੱਲ ਸ਼ੁਰੂ ਕਰੋ ਵੀ ਆਪਾਂ ਕੀ ਕਰਨਾ ਅਤੇ ਇਹ ਕਿੰਨੀ ਗੰਭੀਰ ਹੈ ਅਤੇ ਆਪਾਂ ਕੀ ਕਰਨਾ, ਬਸ ਇਹਦੀ ਲੋੜ ਹੈ। ਜਦੋਂ ਅਸੀਂ ਉਹ ਸਾਰੇ ਕਰਾਂਗੇ ਅਤੇ ਇਹਦਾ ਕਿਤੇ ਨਾ ਕੋਈ ਹੱਲ ਜ਼ਰੂਰ ਨਿਕਲੇਗਾ।
0: ਜੀ ਬਹੁਤ ਧੰਨਵਾਦ ਭਾਈ ਤੁਹਾਡਾ, ਤੁਸੀਂ ਸਮਾਂ ਕੱਢਦੇ ਹੋ ਅਤੇ ਇਸ ਬਾਰੇ ਜਾਣਕਾਰੀ ਦਿੰਦੇ ਹੋ। ਤੰਦਰੁਸਤੀ ਦੇਵੇ ਰੱਬ ਤੁਹਾਨੂੰ, ਚੜ੍ਹਦੀ ਕਲਾ 'ਚ ਰਹੋ। ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ ਧੰਨਵਾਦ ਅਤੇ ਫੋਨ ਵਾਲਿਆਂ ਦਾ ਵੀ ਬਹੁਤ ਧੰਨਵਾਦ।
0: ਜੀ ਦੋਸਤੋ, ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਸਾਡੀ ਖਾਸ ਗੱਲਬਾਤ ਕ੍ਰਾਈਮ ਐਂਡ ਕੰਟਰੋਲ ਦੇ ਉੱਤੇ। ਹਰਮਿੰਦਰ ਢਿੱਲੋਂ ਜੀ ਦੀ ਆਵਾਜ਼ ਤੁਸੀਂ ਸੁਣ ਰਹੇ ਸੀ, ਕਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਹਫ਼ਤੇ ਸਾਡੇ ਨਾਲ ਵਡਮੁੱਲੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਨੇ। ਸੋ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਅਤੇ ਇਹਦੇ ਉੱਤੇ ਥੋੜ੍ਹਾ ਜਿਹਾ ਗੌਰ ਵੀ ਫਰਮਾਇਓ। ਥੋੜ੍ਹਾ ਥੋੜ੍ਹਾ ਜਿੰਨਾ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ, ਕੀ ਪਾ ਸਕਦਾ, ਉਹ ਛੋਟੇ ਛੋਟੇ ਬੇਬੀ ਸਟੈਪ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝੇ ਕਰਾਂਗੇ। ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਵੀ ਪਿਛਲੇ ਅੰਕਾਂ ਦੇ ਵਿੱਚ ਵੀ ਉਹ ਸਟੈਪ ਜ਼ਰੂਰ ਸੁਣ ਸਕਦੇ ਹੋ, ਵੇਖ ਸਕਦੇ ਹੋ। ਸੋ ਲਗਾਤਾਰ ਇਹ ਦਿੱਤਾ ਜਾ ਰਿਹਾ ਮੌਕਾ ਜਿਹਦੇ ਵਿੱਚ ਕਿ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਸਰਦੀ ਬਣਦੀ ਸਾਂਝ ਪਾਇਆ ਕਰੋ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
3: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ssc.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ
4: ਚਾਹੀਏ। ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ? ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੇਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵੀਕਨ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ
1: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा वधिया जा रहा होएगा चढ़दी कला च होगे समा हो चुका अज दी कहानी दा अज दे विचार दा कहिंदे ने एक वारी एक पिओ अपने काम दे विच काफ़ी बिजी तो बच्चा उन्होंने वार वार तंग करी जाता बच्चा वार वार आता तो प्यों काम करते डिस्टर्ब करता प्यो चाहता कि उन्होंने थोड़ा जा आरे ला के रखा अपना काम कार नबेलना इस वजह के करके आस पास ध्यान मारता की वेखता कि लागे एक रसाला पिया अखबार पई है कोई चित्र पिया उदों तो वेखता कि एक दुनिया का नक्शा इस तो पहला कि हुण पुत फिर आके डिस्टर्ब करे उस पेज नूं पाड़ के दुनिया के नक्शे नूं पाड़ के छोटे छोटे टुकड़ियां दे विच बच्चे नूं दे देंदा ते नाल कहिंदा कि जा इहनूं तूं आपस दे विच जोड़ के लिया ए वर्ल्ड मैप आ दुनिया का नक्शा जा इहनूं आपस दे विच फिर दोबारा तो जोड़ के लिया मन दे विच सी कि थोड़ी देर आरे लगा रहूगा उन्नी देर दे विच मैं अपना काम कर नबेड़ लेना थोड़ा जिहा ध्यान इहदा होर पासे लगूगा मेरे विचों हटूगा जिन्ना कि प्यो ने सोचा ही उन्ना समा नहीं लगा बच्चे की उम्र भी इन्नी नहीं इहनूं लगता है कि शायद उन्नी काबलीयत ते बच्चे दे विच हले नहीं होगी उन्नी सूझबूझ ते हले नहीं होगी कि दुनिया के नक्शे नूं सही जोड़ सके इस करके जिन्ना कि कर पाऊगा ठीक है उन्नी देर तक मैं अपना काम नबेड़ लूंगा पर बच्चा उहदे सोचण तों वी ज़्यादा तेज़ निकलिया तो दुनिया का नक्शा बिल्कुल ऐन सही जोड़ के थोड़ी देर दे विच प्यो दे सामने लिया धरता प्यो ने वेख्या तो हैरानी का कोई टिकाणा नहीं रहा इन्नी छेती तो इन्ने सही तरीके दे नाल ये दुनिया का नक्शा जोड़ किवें लिया इन्हें हुण काम कार सारा भुल गया क्योंकि ये चीज उहदे तों वी वड्डी है पुछदा बच्चे नूं बच्चे किदां किदां ये तू जोड़िया तैनूं तो पता भी नहीं है दुनिया दे विच किहड़ा देश किहड़े पासे लगना इस दुनिया दे नक्शे नूं जोड़न दे लई किहड़ी चीज़ दा इस्तेमाल कीता तू ते बच्चा कहण लगा पापा इहदे दूसरे पासे तुसीं वेखो ते इक बंदे दी तस्वीर है मैनू तो पता ही नहीं इस पासे की है मैं दूसरा पासा पलट के वेख्या तेना टुकड़ियां दे विच दूसरे पासे एक बंदे दी तस्वीर मैं तां उस बंदे दी तस्वीर नूं पूरा कीता मैं उधरले पासे बंदा बनाया तो बंदा बना के तुहानूं देता मैनू थोड़ी ना पता कि इधर दुनिया बन गई है छोटी जी कहानी पर मैंने बहुत वड्डे जे बंदा बन जाए तो दुनिया आपे बन जाए हर एक बंदा हर एक इकाई अपनी अपनी जिम्मेवारी निभावे तो फिर उदां दी दुनिया बन जाए जिदां दी आपां सुपनयां दे विच वेखदे आं इह निक्की जी कहानी पर संदेश इहदे विच मैसेज बहुत वड्डा कोई भी चीज़ आ उह छोटी तो छोटी इकाई नूं लै के बनदी है इंसान वी बनदा ते उहदे अंग अंग जोड़ के फिर एक संपूर्ण इंसान बनता कहिंदे ने तुबका तुबका कट्ठा होके तो फिर जाके समुंदर बनता एक छोटी तो छोटी इकाई नूं जदों आपां जोड़ना शुरू करदे तो फिर जाके वह कोई वड्डा रूप धारण करदी रेत दा छोटे तो छोटे कणका इकट्ठा करिए तो फिर जाके रेगिस्तान बनता उस तरह दुनिया के इस बड़े खूबसूरत नक्शे दे उत्ते इन्ने सारे आपां रंग बिरंगे इंसान पाए ने ते फिर जाके दुनिया वसी फिर जाके दुनिया बनदी ते जे आपो अपने पद्धर दे उत्ते हर एक इकाई कोशिश करे कि मैं अपना बंदा फर्ज निभावां जिहनूं कहदे ने ना बंदा बन जे बंदा बंदा ही बन जाए बंदा शैतान दा रूप धारण ना करे बंदा कबंदा ना होवे इस तरह के नाल ਸੋਹਣੇ ਇਨਸਾਨ ਮਿਲ ਕੇ ਇੱਕ ਬੜੀ ਸੋਹਣੀ ਧਰਤੀ ਸਿਰਜੂ, ਬੜਾ ਸੋਹਣਾ ਦੁਨੀਆ ਦਾ ਨਕਸ਼ਾ ਸਿਰਜੂ, ਜਿਹਦੇ ਉੱਤੇ ਰਹਿਣ ਦਾ ਤੁਸੀਂ ਆਨੰਦ ਮਾਣੋਗੇ, ਤੁਸੀਂ ਆਪ ਵੀ ਆਨੰਦ ਮਾਣੋਗੇ, ਤੁਹਾਡੇ ਆਸ ਪਾਸ ਵੀ ਲੋਕ ਆਨੰਦ ਮਾਣਨਗੇ, ਤੁਹਾਡਾ ਪਰਿਵਾਰ, ਇਹ ਸਾਰਾ ਸਮਾਜ। ਲੋੜ ਹੈ ਸਾਨੂੰ ਬੰਦੇ ਬਣਨ ਦੀ, ਜਿੱਥੇ ਜਿੱਥੇ ਵੀ ਕਿਤੇ ਕੋਈ ਉਣਤਾਈ ਆਪਾਂ ਆਪਣੇ ਸੁਭਾਅ ਦੇ ਵਿੱਚ ਵੇਖਦੇ ਹਾਂ, ਜਿੱਥੇ ਵੀ ਕਿਤੇ ਆਪਾਂ ਇਸ ਚੀਜ਼ ਨੂੰ ਰਿਅਲਾਈਜ਼ ਕਰਦੇ ਹਾਂ ਕਿ ਸਾਡੀ ਵਜ੍ਹਾ ਦੇ ਕਰਕੇ ਸਾਡੇ ਤੋਂ ਬਾਹਰ ਹੋਰ ਵੀ ਲੋਕ ਤੰਗ ਹੁੰਦੇ ਨੇ, ਉੱਥੇ ਉਹਦੇ ਵਿੱਚ ਸੁਧਾਰ ਕਰ ਲੈਣਾ ਚਾਹੀਦਾ। ਬੜੀ ਵਾਰੀ ਬੜੇ ਲੋਕ ਆਪਾਂ ਕਹਿੰਦੇ ਸੁਣੇ ਹੋਣਗੇ, ਮੇਰੀ ਜ਼ਿੰਦਗੀ, ਮੇਰੀ ਲਾਈਫ, ਕਿਸੇ ਨੂੰ ਕੀ, ਮੈਂ ਤਾਂ ਇੱਦਾਂ ਹੀ ਕਰੂੰ। ਪਰ ਅਸਲ ਦੇ ਵਿੱਚ ਇੱਦਾਂ ਹੁੰਦਾ ਨਹੀਂ। ਕਿਸੇ ਦੀ ਵੀ ਜ਼ਿੰਦਗੀ ਉਹਦੀ ਆਪਣੀ ਨਿੱਜੀ ਮਲਕੀਅਤ ਕਦੀ ਹੋ ਹੀ ਨਹੀਂ ਸਕਦੀ। ਸੰਪੂਰਨ ਤੌਰ ਦੇ ਉੱਤੇ ਇਹ ਗੱਲ ਬਿਲਕੁਲ ਸਹੀ ਮੰਨੀ ਜਾ ਸਕਦੀ। ਇੱਕ ਬੰਦਾ ਇਹ ਕਿ ਛੁਟਕਾਰਾ ਨਹੀਂ ਪਾ ਸਕਦਾ ਕਿ ਉਹਦੀ ਆਪਣੀ ਲਾਈਫ ਆ, ਉਹਦੀ ਆਪਣੀ ਜ਼ਿੰਦਗੀ ਆ, ਉਹ ਜਿੱਦਾਂ ਚਾਹੂਗਾ ਉੱਦਾਂ ਜੀਊਗਾ। ਉਹਦੇ ਕੀਤੇ ਕਾਰਨਾਮੇ ਆਸ ਪਾਸ ਦੇ ਉੱਤੇ ਅਸਰ ਪਾਉਂਦੇ ਨੇ, ਜਿੱਦਾਂ ਜਿੱਦਾਂ ਉਹਦੀ ਆਪਣੀ ਜ਼ਿੰਦਗੀ ਦੇ ਉੱਤੇ ਅਸਰ ਪੈਂਦਾ, ਉਹਦੇ ਪਰਿਵਾਰ ਦੇ ਉੱਤੇ ਅਸਰ ਪੈਂਦਾ, ਪਰਿਵਾਰ 'ਤੇ ਪੈਂਦਾ ਅਤੇ ਬਾਹਰ ਉਹ ਲੋਕ ਜਿਨ੍ਹਾਂ ਦੇ ਨਾਲ ਉਹ ਵਿਚਰਦਾ, ਜਿਨ੍ਹਾਂ ਦੇ ਨਾਲ ਉਹਦਾ ਬੋਲਚਾਲ, ਉਹਨਾਂ ਦੇ ਉੱਤੇ ਅਸਰ ਪੈਂਦਾ ਅਤੇ ਹੌਲੀ ਹੌਲੀ ਇਹ ਅਸਰ ਦੂਰ ਤੱਕ ਅਸਰ ਕਰਦਾ। ਇਸ ਕਰਕੇ ਕਹਿ ਦੇਣਾ ਕਿ ਮੇਰੀ ਜ਼ਿੰਦਗੀ, ਮੇਰੀ ਲਾਈਫ, ਮੈਂ ਜੋ ਮਰਜ਼ੀ ਕਰਾਂ, ਇੱਕ ਬਹੁਤਾ ਵਾਜਬ ਨਹੀਂ। ਕਿਉਂਕਿ ਇੱਕ ਇਨਸਾਨ ਇਕੱਲਾ ਰਹਿ ਹੀ ਨਹੀਂ ਸਕਦਾ, ਸਾਨੂੰ ਇੱਕ ਦੂਸਰੇ ਦੀ ਜ਼ਰੂਰਤ ਹਮੇਸ਼ਾ ਪੈਂਦੀ ਰਹਿੰਦੀ ਹੈ। ਕਿੰਨੀਆਂ ਵੀ ਕਹਿੰਦੇ ਨੇ ਸੁੱਖ ਸਹੂਲਤਾਂ ਤੁਸੀਂ ਕਿਸੇ ਬੰਦੇ ਨੂੰ ਦੇ ਦਿਓ, ਕਿੰਨੇ ਵੀ ਉਹਦੇ ਖਾਣ ਪੀਣ ਦੇ, ਉਹਦੇ ਰਹਿਣ ਸਹਿਣ ਦੇ ਪੈਸੇ ਉਹਨੂੰ ਦੇ ਦਿਓ, ਉਹਦੇ ਇੰਤਜ਼ਾਮ ਕਰ ਦਿਓ, ਪਰ ਫਿਰ ਵੀ ਉਹਨੂੰ ਇਸ ਦੁਨੀਆ ਦੇ ਵਿੱਚ ਰਹਿਣ ਦੇ ਲਈ, ਜ਼ਿੰਦਾ ਰਹਿਣ ਦੇ ਲਈ ਦੂਸਰਿਆਂ ਦੇ ਨਾਲ ਤਾਲੁੱਕ ਰੱਖਣਾ ਹੀ ਪੈਂਦਾ। ਅਤੇ ਜੇਕਰ ਦੂਸਰਿਆਂ ਦੇ ਨਾਲ ਤਾਲੁੱਕ ਰੱਖਣਾ ਹੀ ਪੈਂਦਾ ਤਾਂ ਫਿਰ ਉਹਦੀ ਜ਼ਿੰਦਗੀ, ਉਹਦੀ ਆਪਣੀ, ਜਾਂ ਫਿਰ ਉਹਦੇ ਕੀਤੇ ਕਾਰਨਾਮੇ, ਉਹਦੇ ਜੀਵਨ ਦਾ ਢੰਗ, ਇਹ ਉਹਦਾ ਆਪਣਾ ਨਹੀਂ ਹੋ ਸਕਦਾ। ਇਹਦੇ ਵਿੱਚ ਵੀ ਉਹਦੀ ਜ਼ਿੰਮੇਵਾਰੀ ਆ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਕਿ ਜੋ ਆਪਾਂ ਕਰਦੇ ਹਾਂ ਉਹ ਐਸਾ ਕਰੀਏ ਕਿ ਕਿਸੇ ਦੂਸਰੇ ਦੇ ਉੱਤੇ ਮਾੜਾ ਅਸਰ ਨਾ ਹੋਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਅਤੇ ਧੰਨਵਾਦ ਜਸਵਾਲ ਸਾਹਿਬ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡੇ ਕੋਲ ਵੀ ਹੋਵੇ ਕੋਈ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਜੇਕਰ ਸਮੇਂ ਦੇ ਮੁਤਾਬਿਕ ਪ੍ਰੋਗਰਾਮ ਦੇ ਵਿੱਚ ਫਿੱਟ ਬਹਿੰਦੀ ਹੋਈ ਤਾਂ ਜ਼ਰੂਰ ਇਸ ਹਿੱਸੇ ਦੇ ਵਿੱਚ ਆਪਾਂ ਸ਼ਾਮਿਲ ਕਰਿਆ ਕਰਾਂਗੇ। ਅਤੇ ਇੱਕ ਚੀਜ਼ ਹੋਰ ਕਿ ਜੇਕਰ ਪਹਿਲਾਂ ਉਹ ਨਾ ਹੋਈ ਹੋਵੇ ਤਾਂ ਫਿਰ ਵੀ ਜ਼ਰੂਰ ਕਹਾਣੀ ਭੇਜਣ ਦੇ ਲਈ ਤੁਸੀਂ ਸਾਡੇ ਵਟਸਐਪ ਦੇ ਵਰਤੋਂ ਕਰ ਸਕਦੇ ਹੋ 044 700 17 16 74, ਅਤੇ ਜਾਂ ਫਿਰ ਸਾਨੂੰ ਫੇਸ

0: ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
2: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
3: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
4: ਭੋਲੇ ਨੇ ਕਸੂਤੇ ਫਸਾਤੇ
3: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: टेंशन टेंशन निरी टेंशन
1: की होया
0: अथे इमिग्रेशन दे इन्ने पंगे ने यार मुकदे ही नहीं
1: काका जी टेंशन छड़ो फोन चको कॉल करो वीवाई इमिग्रेशन नू जिथे इमिग्रेशन एक्सपर्ट हरपाल सिंह बाजवा एम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-503-503
0: या 90-77-97-33
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल
2: एक अजिही दुनिया जिथे जिराफ हुण सब तो उच्चे जानवर नहीं है ज़ूज़ विक्टोरिया मान नाल चिड़िया घर विच डायनासोर नूं पेश करता है अपने सारे मनपसंद जानवरां दे विच 3 चिड़िया घरां विच 60 तों वध असली आकार ते डायनासोरस दे नाल एक पुरातन इतिहासिक मुहिम लई तैयार होवो मेलबर्न चिड़िया घर वेरी बी ओपन रेंज चिड़िया घर अते हिल्सविल सेंचुरी दे विलखण बाहरी वातावरण विच एनिमेट्रॉनिक जीवां नूं जिउंदे जागदे वेखो चिड़ियाघर विखे डायनासोर्स सिर्फ सीमित समय लई हन आज ही अपनी मुहिम दी योजना बनाओ
3: बलजीत व्याह वास्ते ज्वेलरी देखन तुन्ना ज्वेलर्स चलिए
4: यार उना दा डैंडी नॉग वाला स्टोर ना बड़ा ही दूर है
3: ओ हुन टेंशन नहीं हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया ओही भरोसा ते 30 साल तो वध वरियां दा एक्सपीरियंस रेडीमेड गोल्ड डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डैंडी नॉग फॉर मोर इन्फो कॉल 0499-2535-45 ते
5: Ready, set, go! Chadston Ford, Dandenong Road ते तुहानो उड़ीक रहा है Ford Ranger, Ranger Super Duty, Everest ते सदाबहार Mustang, Brand New Demo ते Quality Pre-owned Vehicles, Trade-in अते Finance Options भी अवेलेबल आओ ते अपनी नवी Ford दा Test Drive करो Business Fleet लाई गल करो Vehicle Experts, Tim Forbes या कोड़ी नाल Radio हांजी रे हवाले नाल पाओ 3 साल दी Free Service Chadston Ford, Ready, set, Ford.
4: यार तू इतने इनी चेती आके पक्का भी हो गया की जुगाड़ लाया है
6: जुगाड़ नहीं ये है 8 साल तो भी वड्डा तजुर्बा बंसल इमिग्रेशन दा जिन्होंने वधिया कोर्स विच एडमिशन कराई अते फिर मेनू PR दी राह भी विखाई एना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने
4: नंबर दा दे बंसल इमिग्रेशन वालियां दा
6: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
7: If you can understand when I start Punjabi vich bolna ta tusi Victoria Police vich naukri karan layi us ton vi vadh yog ho jinna tusi sochde ho Vadhiya shuruati tankha naal shuru karo ate naukri dauran duji bhasha di varto karke patte kamao Victoria Police Recruiting now Authorized by the Victorian Government Melbourne
8: Je tusi bimar ho ta AI kol nahi doctor kol janne ho फिर कानूनी मसले विच फैसला खुद क्यों? याद रखो डिले इन लॉ इज डैमेज इन लाइफ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी कॉल 422-905-860 और विजिट bansallawyers.com.au
9: अपने घर को इलेक्ट्रिक बनाने की सोच रहे हैं ऐसा करना आपकी सोच से अधिक आसान हो सकता है इजी इलेक्ट्रिक SEC आपको छूट और बचत का हिसाब लगाने उपकरणों की तुलना करने और भरोसेमंद कारीगरों की खोज करने में सहायता देता है ये सब कुछ एक ही स्थान पर आप बिजली के बिलों पर प्रति वर्ष $2,000 से अधिक की बचत कर सकते हैं शुरू करने के लिए तैयार हैं easyelectricscc.com.au पर जाएं बिजली के बिलों पर बचत करना SEC के साथ एक बहुत ही सरल प्रक्रिया है विक्टोरिया सरकार मेलबर्न द्वारा प्राधिकृत
4: पेंजी की हाल है पिट दर्द दा
10: जदों दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है थैंक यू एदे बारे दसन लई
4: और सुनो हुन स्लीप एंड रिलैक्स हर तरह दे गद्दियां दे नाल बेड भी बनाउंदे ने स्लीप एंड रिलैक्स दा एक स्टोर लेविटन नॉर्थ अते दूजा नवा स्टोर ओहंस रोड एपिंग विच भी है मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स वेक अप फीलिंग टोटली rested search us online or call 0433465492
8: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar house and land experts Orbit Homes apne 44 variyan te tajurbe naal
11: ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਸੋਨਾ ਚਾਹੀਦਾ,
12: ਭਰੋਸਾ ਚਾਹੀਦਾ,
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
13: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TAC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
14: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 200 ਇਸ ਟਾਈਮ ਤੁਸੀਂ ਸਾਨੂੰ ਹੋ ਸਕਦਾ ਰੇਡੀਓ 'ਤੇ ਸੁਣ ਰਹੇ ਹੋ ਅਤੇ ਹੋ ਸਕਦਾ ਸਾਨੂੰ ਤੁਸੀਂ ਕਿਸੇ ਵੀਡੀਓ ਦੇ ਵਿੱਚ ਤੁਸੀਂ ਵੇਖ ਰਹੇ ਹੋ, ਸਾਡੇ ਯੂਟਿਊਬ ਚੈਨਲ 'ਤੇ ਵੇਖ ਰਹੇ ਹੋ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਵੇਖ ਰਹੇ ਹੋ। ਅਤੇ ਅਗਲੀ ਜਿਹੜੀ ਆਵਾਜ਼ ਆ ਅਤੇ ਅਗਲੀ ਜਿਹੜੀ ਸੂਰਤ ਆ ਉਹ ਬੜੀ ਖੂਬਸੂਰਤ ਆ, ਸੀਰਤ ਪੱਖੋਂ ਵੀ ਅਤੇ ਸੂਰਤ ਪੱਖੋਂ ਵੀ। ਇਹ ਸ਼ਖਸੀਅਤ ਬੜਾ ਇਹਨਾਂ ਦੇ ਬਾਰੇ ਸੋਹਣਾ ਸੋਹਣਾ ਚੰਗਾ ਚੰਗਾ ਸੁਣਨ ਨੂੰ ਮਿਲਦਾ, ਚਾਹੇ ਉਹ ਫੋਟੋਗ੍ਰਾਫੀ ਦੇ ਲਿਹਾਜ਼ ਦੇ ਨਾਲ ਹੋਵੇ। ਫੋਟੋਗ੍ਰਾਫੀ ਨੂੰ ਇੱਕ ਵੱਖਰਾ, ਮੈਂ ਕਹੂੰਗਾ ਵੀ ਇਹਨਾਂ ਨੇ ਰੰਗ ਦਿੱਤਾ, ਇੱਕ ਵੱਖਰਾ ਅੰਦਾਜ਼ ਦਿੱਤਾ, ਪੰਜਾਬ ਪੱਧਰ ਦੇ ਉੱਤੇ ਇੱਕ ਵੱਖਰੀ ਰੀਤ ਇਹਨਾਂ ਨੇ ਤੋਰੀ। ਖੈਰ ਉਹਦੇ ਬਾਰੇ ਆਪਾਂ ਹੋਰ ਐਕਸਪਲੇਨ 'ਚ ਅੱਗੇ ਜਾ ਕੇ ਗੱਲ ਕਰਾਂਗੇ। ਅਤੇ ਲੱਗ ਰਿਹਾ ਸੀ ਕਿ ਫੋਟੋਗ੍ਰਾਫੀ ਦੇ ਵਿੱਚ ਇਹਨਾਂ ਨੇ ਕ੍ਰਾਂਤੀ ਲਿਆਂਦੀ, ਪਰ ਇਹ ਉੱਥੇ ਨਹੀਂ ਰੁਕੇ। ਉੱਥੋਂ ਹੁੰਦੇ ਹੁੰਦੇ ਆਪਣੀ ਇਹਨਾਂ ਨੇ ਲੇਖਣੀ ਦੇ ਜ਼ਰੀਏ ਵੀ ਪ੍ਰਭਾਵਿਤ ਕੀਤਾ ਅਤੇ ਹੁਣ ਜਿਹੜਾ ਇਸ ਟਾਈਮ ਦੇ ਉੱਤੇ ਇਹਨਾਂ ਦਾ ਸਿਖਰ ਪੜਾਅ ਆ ਉਹ ਇਹਨਾਂ ਦਾ ਫਿਲਮਾਂ। ਫਿਲਮਾਂ ਵੀ ਬੜੀਆਂ ਕਮਾਲ ਦੀਆਂ ਇਹਨਾਂ ਨੇ ਦਿੱਤੀਆਂ, ਜਿਹਨਾਂ ਜਿਹੜੀਆਂ ਫਿਲਮਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਰਹੀ ਹੈ। ਉੱਥੇ ਆਪਾਂ ਵੇਖਦੇ ਹਾਂ ਕਿ ਇਸ ਚੀਜ਼ ਦੀ ਪਹਿਲਾਂ ਘਾਟ ਰੜਕਦੀ ਹੀ ਕਿਤੇ ਨਾ ਕਿਤੇ। ਸੋ ਫਿਲਮਾਂ ਦੇ ਵਿੱਚ ਡਾਇਲੋਗ ਲਿਖਣੇ, ਉਸ ਤੋਂ ਬਾਅਦ ਫਿਰ ਸਕ੍ਰਿਪਟ ਰਾਈਟਿੰਗ ਕਰਨੀ, ਵੈਸੇ ਇਹ ਕੰਮ ਸਾਰੇ ਸੌਖੇ ਨਹੀਂ ਗਏ। ਇਸ ਸਭ ਕੁਛ ਦੇ ਬਾਵਜੂਦ ਤੁਹਾਨੂੰ ਮੈਂ ਦੱਸ ਦਿਆਂ ਕਿ ਪੜ੍ਹਾਈ ਇਹਨਾਂ ਦੀ ਇੰਜੀਨੀਅਰਿੰਗ ਦੀ ਆ। ਸਾਡੇ ਨਾਲ ਹਰਨਵੀਰ ਜੀ ਨੇ ਇਸ ਟਾਈਮ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਨੇ ਅਤੇ ਅੱਜ ਆਪਾਂ ਲਾਹਾ ਲਾਵਾਂਗੇ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ, ਇਹਨਾਂ ਦੇ ਕੋਲੋਂ ਕੁਛ ਜਾਣਨ ਦਾ। ਭਾਈ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
15: ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਸ਼ੁਕਰੀਆ ਇੰਨੀਆਂ ਮੁਹੱਬਤੀ ਗੱਲਾਂ ਕਹਿਣ ਲਈ, ਅਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਸਰੋਤਿਆਂ ਨੂੰ ਵੀ। ਸਤਿ ਸ਼੍ਰੀ ਅਕਾਲ।
14: ਸਤਿ ਸ਼੍ਰੀ ਅਕਾਲ ਭਾਅ ਜੀ, ਵਧੀਆ ਲੱਗਦਾ। ਕਈ ਜਿਹੜੀਆਂ ਵਿੱਚ ਮੈਂ ਸੀਰਤ ਸੂਰਤ ਦੀ ਗੱਲ ਕੀਤੀ ਹੈ ਨਾ, ਕਈ ਸ਼ਕਲਾਂ ਹੱਸਦੀਆਂ ਨੇ ਨਾ ਜਦੋਂ, ਅਤੇ ਉਹ ਬੜੀਆਂ ਸੋਹਣੀਆਂ ਲੱਗਦੀਆਂ ਮੈਨੂੰ। ਹੱਸਦੇ ਚਿਹਰੇ ਵੈਸੇ ਸਾਰਿਆਂ ਨੂੰ ਵਧੀਆ ਲੱਗਦੇ ਆ, ਪਰ ਉਹਦੇ ਨਾਲ ਜਦੋਂ ਚਿਹਰੇ ਸਾਬਤ ਸੂਰਤ ਹੋਣ ਤਾਂ ਪਤਾ ਨਹੀਂ ਕਿਉਂ ਇੱਦਾਂ ਲੱਗਦਾ ਜਿੱਦਾਂ ਹਾਸੇ ਨੂੰ ਚਾਰ ਚਾਨੇ ਲੱਗੇ ਹੋਣ। ਹਾਸਾ ਸ਼ਾਇਦ ਕਈ ਵਾਰੀ ਮੈਂ ਮਹਿਸੂਸ ਕਰਦਾ ਵੀ ਜੱਚਦਾ ਹੀ ਪ੍ਰੋਪਰ ਦਾੜੇ ਦੇ ਵਿੱਚ ਹੈ।
15: ਨਹੀਂ ਭਾਈ ਉਹ ਚਲੋ ਜਿਹੜੀ ਕੁਮਾਰਾ ਦੀ ਬਖਸ਼ਿਸ਼ ਆ ਉਹ ਵੀ ਇੱਕ ਚਲੋ ਹੈ, ਉਹਨੂੰ ਆਪਾਂ ਨਕਾਰ ਨਹੀਂ ਸਕਦੇ, ਪਰ ਜਿਹੜਾ ਹਾਸਾ ਨਾ ਜਿਵੇਂ ਇੱਕ ਬੱਚਿਆਂ ਬਾਰੇ ਕਿਹਾ ਜਾਂਦਾ ਹੁੰਦਾ ਕਿ ਜਦੋਂ ਬੱਚੇ ਹੱਸਦੇ ਆ ਨਾ ਉਹ ਪੂਰੀ ਬਾਡੀ ਦੇ ਨਾਲ ਹੱਸਦੇ ਆ, ਜਿੱਦਾਂ ਆਪਾਂ ਹੱਸਦੇ ਆ ਹਨਾ, ਉਹ ਬੁੱਲਾਂ ਦੀ ਕਈ ਵਾਰੀ ਮੁਸਕਰਾਹਟ ਹੁੰਦੀ ਆ ਜਾਂ ਉਹ ਹੁੰਦਾ, ਕਈ ਤਰ੍ਹਾਂ ਦਾ ਹਾਸਾ ਹੁੰਦਾ, ਠੱਠੇ ਵਾਲਾ ਵੀ ਹਾਸਾ ਹੁੰਦਾ ਹਨਾ, ਪਰ ਜਦੋਂ ਬੱਚੇ ਹੱਸਦੇ ਆ ਉਹ ਪੂਰੇ ਸਰੀਰ ਦੇ ਨਾਲ ਹੱਸਦੇ ਆ। ਅਤੇ ਆਪਣੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਕੋਈ ਨਾ ਕੋਈ ਪਲ ਇਹੋ ਜਿਹਾ ਜ਼ਰੂਰ ਹੁੰਦਾ ਜਦੋਂ ਅਸੀਂ ਬੱਚਿਆਂ ਵਾਂਗੂ ਹੱਸਦੇ ਹਾਂ, ਜਦੋਂ ਕੋਈ ਉਦੋਂ ਉੱਦਾਂ ਹੱਸਦਾ ਨਾ ਉਹ ਬੰਦਾ ਸੋਹਣਾ ਹੀ ਲੱਗਦਾ, ਉਹ ਬੰਦਾ ਕਿਸੇ ਵੀ ਰੂਪ ਦੇ ਵਿੱਚ ਹੋਵੇ ਨਾ, ਮਤਲਬ ਜਦੋਂ ਉਹਦਾ ਇਨਰ ਚਾਈਲਡ ਦੇ ਨਾਲ ਕਨੈਕਸ਼ਨ ਹੁੰਦਾ ਨਾ ਉਹਦੇ ਵਰਗੀ ਖੂਬਸੂਰਤ ਚੀਜ਼ ਨਹੀਂ ਹੁੰਦੀ।
14: ਮੈਂ ਫਿਰ ਇੱਦਾਂ ਇੱਦਾਂ ਤਾਂ ਮੈਨੂੰ ਕਹਿ ਲੈਣ ਦਿਓ ਵੀ ਤੁਹਾਨੂੰ ਜਿਹੜਾ ਇਹ ਸਰੂਪ ਆ ਬੜਾ ਜੱਚਦਾ ਅਤੇ ਜਦੋਂ ਤੁਸੀਂ ਇਹਦੇ ਵਿੱਚ ਮੁਸਕਰਾਉਂਦੇ ਹੋ, ਜਦੋਂ ਤੁਸੀਂ ਖੁਸ਼ ਹੁੰਦੇ ਹੋ, ਹੱਸਦੇ ਹੋ ਨਾ, ਅਤੇ ਉਹ ਹੋਰ ਵੀ ਜ਼ਿਆਦਾ ਚਾਰ ਚੰਨ ਲਾਉਂਦਾ।
15: ਧੰਨਵਾਦ ਵੀਰੇ, ਧੰਨਵਾਦ ਜੀ।
14: ਅਤੇ ਸੋ ਜਦੋਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਨਾ, ਅਤੇ ਇੱਕ ਸਮਾਂ ਹੀ ਸ਼ਾਇਦ ਉਹ ਤੁਹਾਡੇ 'ਤੇ ਵੀ ਰਿਹਾ ਹੋਵੇ। ਆਪਾਂ ਨਾ ਬੱਚਿਆਂ ਨੂੰ ਮਾਂ ਪਿਓ ਵਰਜਦੇ ਹੁੰਦੇ ਸੀ, ਉਹ ਇਹ ਖੁੱਲ੍ਹ ਕੇ ਨਹੀਂ ਹੱਸੀਦਾ, ਆਵਾਜ਼ ਕਰਕੇ ਨਹੀਂ ਹੱਸੀਦਾ, ਇਹ ਗਵਾਰਾਂ ਵਾਲਾ ਹਾਸਾ, ਹੈ ਨਾ। ਮੈਨੂੰ ਲੱਗਦਾ ਹੁਣ ਉਹ ਟਰੈਂਡ ਚੇਂਜ ਹੋ ਗਿਆ ਨਾ।
15: ਭਾਅ ਜੀ, ਦਸਵੇਂ ਪਾਤਸ਼ਾਹ ਮਹਾਰਾਜ ਬਾਰੇ ਵੀ ਇਹੀ ਗੱਲ ਇਤਿਹਾਸ ਵਿੱਚ ਆਉਂਦੀ, ਮਹਾਰਾਜ ਬਹੁਤਾ ਨਹੀਂ ਸੀ ਹੱਸਦੇ ਹੁੰਦੇ, ਪਰ ਜਦੋਂ ਹੱਸਦੇ ਹੁੰਦੇ ਸੀ, ਮਤਲਬ ਉਹ ਇੱਦਾਂ ਕਿਹਾ ਜਾਂਦਾ ਵੀ ਉਹਨਾਂ ਦੀ ਬਹੁਤ ਥੰਡਰਸ ਲਾਫ ਹੁੰਦੀ ਸੀ, ਵੀ ਪੂਰਾ ਠਾਕਾ ਲਾ ਕੇ ਹੱਸਦੇ ਹੁੰਦੇ ਸੀ ਅਤੇ ਪੂਰੇ ਦਰਬਾਰ ਦੇ ਵਿੱਚ ਲਹਿਰ ਹੋਰ ਹੁੰਦੀ ਸੀ, ਹੈ ਨਾ। ਅਤੇ ਬਾਕੀ ਮੈਨੂੰ ਇਹ ਲੱਗਦਾ ਕਿ ਇਹ ਸ਼ਾਇਦ ਇਨਸਾਨੀਅਤ ਨੂੰ ਇਹ ਸਮਝਣ ਦੇ ਵਿੱਚ ਕਾਫੀ ਸਮਾਂ ਲੱਗ ਗਿਆ, ਇਨ ਪ੍ਰੈਕਟਿਸ ਤਾਂ ਹੁਣ ਕਰਨ ਲੱਗ ਪਏ ਆ, ਪਰ ਹਜੇ ਮਤਲਬ ਹੋਰ ਵਿਆਪਕ ਰੂਪ ਦੇ ਵਿੱਚ ਵੀ ਹੌਲੀ ਹੌਲੀ ਇਹ ਸਮਝਣਗੇ ਕਿ ਗਵਾਰ ਹੋਣ ਤੋਂ ਵੱਡਾ, ਪੇਂਡੂ ਹੋਣ ਤੋਂ ਵੱਡਾ ਟਾਈਟਲ ਹੀ ਹੈ ਨੀ ਗਾ, ਇਹਦੇ ਉੱਤੇ ਰਹਿਤਲ ਹੀ ਹੈ ਨੀ ਗੀ, ਹੈ ਨਾ। ਮਤਲਬ ਆਪਾਂ ਪ੍ਰਵਾਸ ਬਾਰੇ ਵੀ ਜਦੋਂ ਆਪਾਂ ਕਈ ਵਾਰੀ ਦੁੱਖ ਮੰਨਦੇ ਹੁੰਦੇ ਹਾਂ ਵੀ ਅਸੀਂ ਪੰਜਾਬੀ ਬਾਹਰ ਆ ਗਏ, ਆਪਣੀ ਕਨਵਰਸੇਸ਼ਨ ਸਾਰੀ ਇਹ ਚੱਲੀ ਜਾਂਦੀ ਹੁੰਦੀ ਆ, ਪਰ ਦਰਅਸਲ ਬੰਦੇ ਦੀ ਜ਼ਿੰਦਗੀ 'ਚ ਵਿੱਚ ਦੁੱਖ ਵੀ ਸਭ ਤੋਂ ਵੱਡਾ ਇਹੀ ਆ, ਪਿੰਡ ਤੋਂ ਟੁੱਟ ਜਾਣਾ। ਇਹ ਮਤਲਬ ਵੀ ਤੁਸੀਂ ਜੇ ਪਿੰਡੋਂ ਉੱਠ ਕੇ ਤੁਸੀਂ ਬਾਹਰ ਆ ਗਏ ਆ, ਅਤੇ ਉਹ ਸ਼ਾਇਦ ਬੰਦੇ ਦੇ ਹਜੇ ਵੀ ਮਤਲਬ ਉਹਦੀ ਕਿਤੇ ਨਾ ਕਿਤੇ ਖਲਾਸੀ ਹੈਗੀ ਆ, ਪਰ ਜਦੋਂ ਅਸੀਂ ਪਿੰਡੋਂ ਉੱਠ ਕੇ ਸ਼ਹਿਰ 'ਚ ਚਲੇ ਜਾਂਦੇ ਹਾਂ ਨਾ, ਲੁਧਿਆਣੇ ਚਲੇ ਗਏ, ਜਲੰਧਰ ਚਲੇ ਗਏ, ਜਾਂ ਉੱਥੇ ਕਿਤੇ ਬੰਬੇ ਚਲੇ ਗਏ, ਉਹ ਉਸ ਤੋਂ ਵੱਡਾ ਆਰਗਨਾਈਜੇਸ਼ਨ ਜਿਹੜਾ ਉਹ ਸਭ ਤੋਂ ਵੱਡਾ ਦੁੱਖ ਆ। ਸੋ ਇਹ ਜਿਹੜਾ ਗਵਾਰ ਹੋਣ ਦੇ ਨਾਲ ਜਿੰਨੀਆਂ ਚੀਜ਼ਾਂ ਜੁੜੀਆਂ ਨਾ, ਉਹ ਸਾਰੀਆਂ ਹੀ ਹੌਲੀ ਹੌਲੀ ਸਾਨੂੰ ਲੱਗ ਰਹੀਆਂ, ਪਤਾ ਵੀ ਨਹੀਂ ਯਾਰ ਦਰਅਸਲ ਤਾਂ ਇਹ ਆ।
14: ਅੱਛਾ, ਜਿਹੜਾ ਇੱਕ ਪੇਂਡੂ ਆਪਾਂ ਵੇਖਿਆ ਵੀ ਚਾਹੇ ਸਾਡੀਆਂ ਫਿਲਮਾਂ 'ਚ ਹੋਵੇ, ਚਾਹੇ ਸਾਡੇ ਗਾਣਿਆਂ ਦੇ ਵਿੱਚ, ਆਪਾਂ ਬਹੁਤ ਸਾਰੇ ਇੱਦਾਂ ਦੇ ਗਾਣੇ ਪਿਛਲੇ ਸਮੇਂ ਦੇ ਵਿੱਚ ਸੁਣੇ ਵੀ ਨਹੀਂ ਮੈਂ ਪੇਂਡੂ ਜੱਟ, ਮਤਲਬ ਉਸ ਚੀਜ਼ ਨੂੰ ਗਲੈਮਰਾਈਜ਼ ਕਰਨਾ ਵੀ ਇੱਕ ਵਧੀਆ ਸੈਂਸ ਦੇ ਵਿੱਚ ਉਸ ਚੀਜ਼ ਨੂੰ ਲੈਣਾ। ਅਤੇ ਜੇ ਆਪਾਂ ਅਸਲੀਅਤ ਦੇ ਵਿੱਚ ਵੇਖੀਏ ਤਾਂ ਹਰ ਕੋਈ ਪਿੰਡੋਂ ਭੱਜਿਆ ਵਾ, ਇਹ ਵੀ ਇੱਕ ਸੱਚਾਈ ਆ, ਉਹ ਸ਼ਹਿਰ ਵੱਲ ਨੂੰ ਭੱਜਿਆ, ਭਾਵੇਂ ਉਹ ਇੰਡੀਆ ਹੀ ਰਹਿ ਰਿਹਾ, ਉਹਦਾ ਸ਼ੌਂਕ ਆ ਜਾਂ ਉਹਨੂੰ ਚਾਅ ਆ ਵੀ ਮੈਂ ਚੰਡੀਗੜ੍ਹ ਜਾ ਕੇ ਰਵਾਂ ਜਾਂ ਵੱਡੇ ਸ਼ਹਿਰ ਦੇ ਵਿੱਚ ਰਵਾਂ, ਇਹਨੂੰ ਫਿਰ ਐਜ਼ ਏ ਕ੍ਰੀਏਟਰ ਤੁਸੀਂ ਕਿਵੇਂ ਵੇਖਦੇ ਹੋ? ਸਾਡਾ ਇਹ ਦੋਗਲਾ ਪਾਣੇ ਅਸੀਂ ਕਰਨਾ ਕੁਛ ਹੋਰ ਚਾਹੁੰਦੇ ਹਾਂ, ਵਿਖਾਉਣਾ ਕੁਛ ਹੋਰ ਚਾਹੁੰਦੇ ਹਾਂ।
15: ਉਹਦੇ ਵਿੱਚ ਮੈਨੂੰ ਲੱਗਦਾ ਦੋ ਤਿੰਨ ਪਰਤਾਂ ਨੇ। ਇੱਕ ਚੀਜ਼ਾਂ 'ਚ ਆ ਜਾਂਦੀਆਂ ਸਰਵਾਈਵਲ ਦੇ ਤੌਰ 'ਤੇ, ਕਿਉਂਕਿ ਹੁਣ ਇਹ ਹੋ ਸਕਦਾ ਕਿ ਪਿੰਡ ਜਾਂ ਪੇਂਡੂ ਸ਼ਹਿਰ ਵੱਲ ਨਹੀਂ ਜਾ ਰਿਹਾ, ਉਹ ਉੱਥੇ ਹੀ ਹੈ, ਪਰ ਉਸ ਤੋਂ ਵੱਡਾ ਦੁੱਖ ਆ ਜਦੋਂ ਸ਼ਹਿਰ ਪਿੰਡ ਨੂੰ ਖਾਣ ਲੱਗ ਪੈਂਦਾ। ਫਿਰ ਕਈ ਲੋਕ ਤਾਂ ਉਹਦੇ ਮਤਲਬ ਉਸ ਤੋਂ ਬਚਦੇ ਭੱਜਦੇ ਆ, ਹੈ ਨਾ। ਜਿਹੜਾ ਮੇਰੀ ਇੱਕ ਕਵਿਤਾ ਵੀ ਆ ਵੀ ਪਰਦੇਸ ਅੱਪੜਦੇ ਅੱਪੜਦੇ ਪੰਜਾਬੀਆਂ ਨੂੰ ਇਹ ਪਤਾ ਹੀ ਨਾ ਲੱਗਾ ਕਿ ਪਰਦੇਸ ਅੱਪੜ ਗਿਆ ਪੰਜਾਬ, ਹੈ ਨਾ। ਵੀ ਇੱਕ ਪਰਤ ਤਾਂ ਸਰਵਾਈਵਲ ਵਾਲੀ ਆ ਜਾਂਦੀ ਆ, ਉਹ ਇਕਨੋਮਿਕਸ ਵਾਲੀ ਕਹਿ ਲਓ ਜਾਂ ਤੁਸੀਂ ਉਹ ਕਹਿ ਲਓ, ਹੈ ਨਾ। ਅਤੇ ਬਾਕੀ ਇੱਕ ਪਿੰਡ, ਇੱਕ ਪੰਜਾਬ, ਇੱਕ ਜਿਹੜਾ ਸਭ ਤੋਂ ਉਹਦਾ ਸਭ ਤੋਂ ਰੋਮੈਂਟਿਕ ਪਾਸਾ ਸਾਡੇ ਦਿਮਾਗ ਦੇ ਵਿੱਚ ਹੁੰਦਾ, ਇੱਕ ਜਿਹੜਾ ਪੰਜਾਬ ਦੇ ਨਾਲ ਸਾਡੇ ਰੋਮੈਂਸ ਆ, ਉਹ ਤਾਂ ਸਾਡੇ ਚੇਤਿਆਂ ਦੇ ਵਿੱਚ ਰਹੂਗਾ ਹੀ। ਪਰ ਕਿਤੇ ਨਾ ਕਿਤੇ ਜਦੋਂ ਅਸੀਂ ਪਿੰਡੋਂ ਭੱਜਦੇ ਹਾਂ, ਅਸੀਂ ਨਿਜ਼ਾਮ ਤੋਂ ਭੱਜਦੇ ਹਾਂ। ਪਹਿਲਾਂ ਦੇਖੋ ਦੇਖੀ ਵੀ ਬਹੁਤ ਭੱਜੇ ਹਾਂ ਅਸੀਂ, ਪਰ ਕਿਤੇ ਨਾ ਕਿਤੇ ਅਸੀਂ ਉਸ ਸਿਸਟਮ ਤੋਂ ਭੱਜਦੇ ਹਾਂ ਜਾਂ ਉਹ ਤੋਂ ਜਾਂਦੇ ਹਾਂ ਅਸੀਂ, ਜਾਂ ਸਰਵਾਈਵਲ ਤੋਂ ਕਹਿ ਲਓ। ਹੁਣ ਕਈ ਚੀਜ਼ਾਂ ਤਾਂ ਹੁੰਦੀਆਂ ਹੀ ਆ ਓਬਵੀਅਸ ਨਾ, ਵੀ ਜਿੱਦਾਂ ਪਿੰਡ ਦੇ ਵਿੱਚ ਕਹਿ ਲਓ ਵੀ ਹਸਪਤਾਲ ਜਿਹੜਾ ਉਹ ਸ਼ਹਿਰ ਦੇ ਵਿੱਚ ਵੱਡਾ ਆ, ਹੈ ਨਾ, ਅਤੇ ਉਹ
14: ਸਕੂਲ ਉੱਥੇ ਵੱਡਾ ਆ,
15: ਸਕੂਲ ਉੱਥੇ ਵੱਡਾ ਆ, ਹਾਲਾਂਕਿ ਚਲੋ ਹੁਣ ਉਹ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਉਦੋਂ ਛੋਟੇ ਸਕੂਲ ਦੇ ਹੈਗੇ। ਮੈਂ ਤਾਂ ਕਹਿੰਦਾ ਹੁੰਦਾ ਜਿੰਨੇ ਆ 3-letter ਸਕੂਲ ਨੇ ਨਾ, ਇਹ ਸਾਡੇ ਨਿਆਣੇ ਖਾ ਗਏ। ਮੈਂ ਮੇਰੇ ਜਿੰਨੇ ਕਜ਼ਨਸ ਵੀ ਨਾ ਜਿੰਨੇ ਪੜ੍ਹੇ ਆ ਨਾ, BCM APJ MGN, ਜਿੰਨੇ 3-letter ਸਕੂਲ ਨੇ ਇਹ ਨਿਆਣੇ ਖਾ ਗਏ ਸਾਡੇ। ਅਤੇ ਉਹ ਮਤਲਬ ਇੱਕ ਪਰਤ ਸਰਵਾਈਵਲ ਵਾਲੀ ਆ ਜਾਂਦੀ ਆ, ਤੇ ਇੱਕ ਪਰਤ ਕਿਤੇ ਨਾ ਕਿਤੇ ਕਈ ਵਾਰੀ ਐਸਪੀਰੇਸ਼ਨਲ ਹੋ ਜਾਂਦਾ, ਦੇਖੋ ਦੇਖੀ ਵਾਲਾ ਹੋ ਜਾਂਦਾ। ਤੇ ਪਰ ਉਹਦੇ ਵਿੱਚ ਇਹ ਚਾਹੀਦਾ ਇਹ ਸੀਗਾ ਕਿ ਸਰਕਾਰਾਂ ਨੂੰ ਇਹ ਚਾਹੀਦਾ ਸੀਗਾ ਕਿ ਜਿਹੜੀ ਡਿਵੈਲਪਮੈਂਟ ਆ ਉਹ ਸਸਟੇਨੇਬਲ ਹੁੰਦੀ, ਉਹ ਇੰਟੀਗ੍ਰੇਟਡ ਹੁੰਦੀ, ਹੈ ਨਾ, ਬਈ ਸਾਡੀ ਪਿੰਡਾਂ ਵਾਲੀ ਰਹਿਤਲ ਹੁੰਦੀ, ਸੈਲਫ ਸਸਟੇਨਡ ਵੀ ਅਸੀਂ ਹੁੰਦੇ, ਅਤੇ ਉਹਦੇ ਨਾਲ ਨਾਲ ਸਾਡੀਆਂ ਜਿਹੜੀਆਂ ਚੀਜ਼ਾਂ ਸਾਨੂੰ ਸਰਵਾਈਵਲ ਲਈ ਚੰਗੀਆਂ ਲੱਗਦੀਆਂ ਨੇ, ਵੀ ਇੱਕ ਹਸਪਤਾਲ, ਇੱਕ ਥਾਣਾ, ਇੱਕ ਜੋ ਵੀ, ਇੱਕ ਜਿਵੇਂ ਛੋਟੀ ਸਿਟੀ ਹੁੰਦੀ, ਸਾਰਾ ਕੁਛ ਉਹ ਵੀ ਉੱਥੇ ਹੁੰਦਾ। ਸੋ ਸਾਰਾ ਕੁਛ ਹੀ ਆ।
14: ਅੱਛਾ, ਮੈਂ ਕਿਤੇ ਪੜ੍ਹਦਾ ਸੀ ਕਿ ਜਿਹੜਾ ਬੰਦਾ ਲਿਖਦਾ ਆ, ਜਿਹੜਾ ਫੋਟੋਗ੍ਰਾਫੀ ਕਰਦਾ ਵਾ, ਉਹ ਜਦੋਂ ਕੈਮਰੇ ਦੀ ਅੱਖ ਤੋਂ ਵੇਖਦਾ ਵਾ ਕਿਸੇ ਚੀਜ਼ ਨੂੰ ਅਤੇ ਉਹਦੇ 'ਚ ਕਿਤਨਾ ਕਿਤੇ ਹਿਡਨ ਜਿਹੜੀ ਆਪਾਂ ਫੋਟੋ ਨੂੰ ਸਰਾਉਂਦੇ ਹਾਂ ਉਹਦੀ ਖੂਬਸੂਰਤੀ ਇਹਨਾਂ ਚੀਜ਼ਾਂ ਪਿੱਛੇ ਲੁਕੀ ਹੁੰਦੀ ਆ ਵੀ ਉਹ ਪਿੰਡ ਆ ਸ਼ਹਿਰ ਆ ਕੁਦਰਤ ਕਿੰਨੀ ਕੁ ਉਸ ਚੀਜ਼ ਦੇ ਉੱਤੇ ਕਿੱਥੇ ਕਿੱਦਾਂ ਮਿਹਰਬਾਨ ਆ ਤੁਸੀਂ ਫੋਰ ਐਗਜ਼ਾਮਪਲ ਵੱਡੀ ਤੋਂ ਵੱਡੀ ਬਿਲਡਿੰਗ ਦੀ ਕਿਤੇ ਫੋਟੋ ਖਿੱਚ ਲਓ ਅਤੇ ਦੂਸਰੇ ਪਾਸੇ ਕਿਤੇ ਚੜ੍ਹਦੇ ਸੂਰਜ ਦੀ ਡੁੱਬਦੇ ਸੂਰਜ ਦੀ ਫੋਟੋ ਖਿੱਚ ਲਓ ਅਤੇ ਜ਼ਿਆਦਾਤਰ ਉਹਨੂੰ ਪ੍ਰੇਜ਼ ਕੀਤਾ ਜਾਂਦਾ ਤੁਸੀਂ ਹੁਣ ਸਾਰੇ ਹੀ ਰੰਗ ਇਹ ਵੇਖ ਲਏ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਵੇਖ ਲਿਆ ਉੱਥੇ ਤੁਸੀਂ ਫੋਟੋਗ੍ਰਾਫੀ ਕੀਤੀ ਸ਼ਹਿਰਾਂ ਦੇ ਵਿੱਚ ਕੰਮ ਕਰਕੇ ਵੇਖ ਲਿਆ ਹੁਣ ਤੁਸੀਂ ਬਾਹਰਲੀ ਧਰਤੀ 'ਤੇ ਹੋ ਤੁਸੀਂ ਇਸ ਸਾਰੇ ਨੂੰ ਕੰਪੈਰੀਜ਼ਨ ਕਰਕੇ ਤੁਸੀਂ ਕੀ ਵੇਖਦੇ ਹੋ ਪਿੰਡ 'ਤੇ ਚਲੋ ਇਹਨਾਂ ਦੇਸ਼ਾਂ ਦੇ ਵਿੱਚ ਵੀ ਆ ਕਿੱਥੇ ਜ਼ਿਆਦਾ ਲੋਕ ਖੁਸ਼ ਨੇ ਕਿੱਥੇ ਜ਼ਿਆਦਾ ਖੂਬਸੂਰਤੀ ਆ
15: ਮੈਂ ਨਾ ਭਾਅ ਜੀ ਜ਼ਿੰਦਗੀ 'ਚ ਦੋ ਚੀਜ਼ਾਂ ਮੈਂ ਪੱਕੀਆਂ ਧਾਰ ਲਈਆਂ ਇੱਕ ਤਾਂ ਮੈਂ ਐਬਸਲੂਟਸ 'ਚ ਗੱਲ ਨਹੀਂ ਕਰਦਾ ਵੀ ਐਬਸਲੂਟਲੀ ਇਹੀ ਹੁੰਦਾ ਇੱਕ ਜਦੋਂ ਆਪਾਂ ਲੋਕਾਂ ਬਾਰੇ ਗੱਲ ਕਰਦੇ ਹਾਂ ਨਾ ਸਾਡੇ ਇੱਕ ਬੰਦੇ ਦੇ ਅੰਦਰ ਵੀ ਕਈ ਬੰਦੇ ਹੁੰਦੇ ਆ ਮਤਲਬ ਵੀ ਮੈਂ ਇੱਕ ਗਰੁੱਪ ਆਫ ਪੀਪਲ ਮਤਲਬ ਇੱਕ ਸਮੂਹ ਬਾਰੇ ਤਾਂ ਗੱਲ ਕਰਨੀ ਔਖੀ ਹੋ ਜਾਂਦੀ ਹੈ ਕਿ ਲੋਕ ਕਿੱਥੇ ਖੁਸ਼ ਆ ਬੜਾ ਨਾ ਇੱਕ ਜਨਰਲ ਕੁਐਸਚਨ ਹੋ ਜਾਂਦਾ ਹਰੇਕ ਬੰਦੇ ਦੇ ਉੱਤੇ ਆ ਬੰਦਾ ਦੁਨੀਆਂ ਦੇ ਸਿਰਫ ਉਹੀ ਖੁਸ਼ ਆ ਜਿੱਥੇ ਉਹ ਬੈਠਾ ਜੀ ਉੱਥੇ ਦੀ ਉਹ ਰੌਣਕ ਦੇਖ ਰਿਹਾ ਜਿੱਥੇ ਤੁਸੀਂ ਜਾਓ ਮੈਨੂੰ ਕੋਈ ਪੁੱਛਦਾ ਹੁੰਦਾ ਕਿਉਂਕਿ ਚਲੋ ਮਹਾਰਾਜ ਕਿਰਪਾ ਨਾਲ ਮੇਰੇ ਕੰਮ ਦੇ ਸਬੱਬ ਦੇ ਨਾਲ ਵੀ ਮੈਂ ਫੋਟੋਗ੍ਰਾਫੀ ਨੇ ਮੈਨੂੰ ਬਹੁਤ ਦੁਨੀਆ ਘੁਮਾਈ ਆ ਮਤਲਬ 13-14 ਮੁਲਕਾਂ ਦੇ ਵਿੱਚ ਤਾਂ ਫੋਟੋਗ੍ਰਾਫੀ ਕਰਕੇ ਗਿਆ ਹੋਊਂਗਾ ਅਤੇ ਉਹ ਮੈਨੂੰ ਸਾਰੇ ਪੁੱਛਦੇ ਨਾ ਜਾਂ ਅਮੈਰੀਕਾ ਦੇ ਵਿੱਚ ਵੀ ਅਸੀਂ ਹੁਣ ਅਸੀਂ ਫਿਰਦੇ ਹਾਂ ਮਤਲਬ ਰੂਰਲ ਦੇ ਵਿੱਚ ਵੀ LA ਸੈਨ ਫਰਾਂਸਿਸਕੋ ਨਿਊਯਾਰਕ ਫਿਰ ਨੌਰਥ ਕੈਰੋਲਾਈਨਾ ਵੀ ਸਾਰੇ ਜਣੇ ਪੁੱਛਦੇ ਵਿੱਚ ਤੁਹਾਨੂੰ ਇੱਥੇ ਰਹਿਣ ਨੂੰ ਕਿੱਥੇ ਵਧੀਆ ਲੱਗਦਾ ਰਹਿਣ ਲਈ ਬੰਦੇ ਦੇ ਖੁਸ਼ ਹੋਣ ਲਈ ਉਹੀ ਜਗ੍ਹਾ ਵਧੀਆ ਜਿੱਥੇ ਬੰਦੇ ਦਾ ਪਰਸਪੈਕਟਿਵ ਇਹ ਹੋ ਜਾਵੇ ਵੀ ਮੈਂ ਇੱਥੋਂ ਦੀ ਰੌਣਕ ਦੇਖਣੀ ਆ ਜੇ ਤੁਹਾਡਾ ਪਰਸੈਪਸ਼ਨ ਬਾਇਸ ਆ ਜਾਵੇ ਫਿਰ ਨਹੀਂ ਤੁਸੀਂ ਕਿਤੇ ਵੀ ਖੁਸ਼ ਹੋ ਸਕਦੇ ਸੋ ਮੈਨੂੰ ਤਾਂ ਇਹੀ ਲੱਗਦਾ ਹੁੰਦਾ ਬਾਕੀ ਹਿਊਮਨ ਨੇਚਰ ਮੈਂ ਇਹ ਜ਼ਰੂਰ ਦੇਖੀ ਆ ਵੀ ਵਿਪਰੀਤ ਦੀ ਕਸ਼ਿਸ਼ ਜ਼ਿਆਦਾ ਹੁੰਦੀ ਆ ਹੁਣ ਉੱਥੇ ਮੇਰੇ ਮਿੱਤਰ ਨੇ ਉਹ ਜਿਹੜੇ ਹੁਣ ਘਰ ਬਣਾ ਰਹੇ ਆ ਉਹ ਮੈਨੂੰ ਬੜੇ ਚਾਅ ਨਾਲ ਦਿਖਾ ਰਹੇ ਵੀ ਬਈ ਦੇਖੋ ਆ ਸਾਰਾ ਅਸੀਂ ਵਿਕਟੋਰੀਅਨ ਹੀ ਰੱਖਿਆ ਸਾਰੀ ਫਰੈਂਚ ਮੈਂਸ਼ਨ ਹੀ ਬਣਾ ਰਹੇ ਹਾਂ ਅਸੀਂ ਹਨਾ ਹਰਿਆਣੇ ਦੇ ਵਿੱਚ ਵੀਰੇ ਹੁਣਾਂ ਨੇ 200 ਕਿੱਲਾ ਲਿਆ ਹਨਾ ਅਤੇ ਉੱਥੇ ਹਵੇਲੀ ਬਣਾ ਰਿਹਾ ਮੈਨੂੰ ਐਂ ਲੱਗੇ ਕਿ ਯਾਰ ਬਈ ਇਹ ਬੰਦੇ ਆਪ ਦੀ ਚੀਜ਼ ਦੀ ਕਦਰ ਕਿਉਂ ਨਹੀਂ ਕਰ ਰਹੇ ਕਿਉਂਕਿ ਜੇ ਮੈਂ ਇੱਥੇ ਵੀ ਘਰ ਬਣਾਵਾਂ ਮੈਂ ਸ਼ਾਇਦ ਇਟ ਵਿਲ ਬੀ ਅ ਮਿਕਸ ਆਫ ਟ੍ਰੈਡੀਸ਼ਨਲ ਸਾਊਥ ਇੰਡੀਅਨ ਹੋਮ ਅਤੇ ਪੰਜਾਬ ਦੀ ਹਵੇਲੀ ਦਾ ਹਨਾ ਜਾਂ ਆਪਣੀ ਸਾਰੀ ਸੱਭਿਅਤਾ ਹੀ ਵਿਹੜੇ ਦੇ ਨਾਲ ਜੁੜੀ ਹੋਈ ਹੈ ਮੈਂ ਤਸੱਵਰ ਹੀ ਨਹੀਂ ਕਰ ਸਕਦਾ ਵੀ ਬਿਨਾਂ ਵਿਹੜੇ ਤੋਂ ਮੇਰਾ ਘਰ ਹੋਵੇ ਹੈ ਨਾ ਅਤੇ ਇਹ ਚੀਜ਼ ਜ਼ਰੂਰ ਆ ਕਿ ਖੁਸ਼ ਬੰਦਾ ਉੱਥੇ ਹੀ ਆ ਜਿੱਥੇ ਦੀ ਬੰਦਾ ਰੌਣਕ ਦੇਖਦਾ ਬਾਕੀ ਦੁਨੀਆਂ ਦੀ ਚਾਹਤ ਹੋਣੀ ਚਾਹੀਦੀ ਆ ਪਰ ਇੰਨੀ ਵੀ ਨਹੀਂ ਹੋਣੀ ਚਾਹੀਦੀ ਵੀ ਜਿੱਦਾਂ ਹੁਣ ਪੰਜਾਬ ਜਾ ਕੇ ਨਾ ਬਹੁਤ ਦੁੱਖ ਲੱਗਦਾ ਤੁਸੀਂ ਮੈਕਸੀਕੋ ਦੇ ਵਿੱਚ ਜਾਓ ਤੁਸੀਂ ਦੇਖੋਗੇ ਕਿ ਮੈਕਸੀਕਨ ਆਰਕੀਟੈਕਚਰ ਆ ਇੱਥੋਂ ਦੇ ਘਰ ਨੇ ਇਹ ਹੈ ਨਾ ਅਤੇ ਈਵਨ ਆਸਟ੍ਰੇਲੀਆ ਦਾ ਵੀ ਆਪਦਾ ਇੱਕ ਆਰਕੀਟੈਕਚਰ ਹੈਗਾ ਇੱਥੇ ਕੁਈਨਲੈਂਡਰ ਟਾਈਪ ਘਰ ਹੁੰਦੇ ਨੇ ਹੈ ਨਾ ਉਹਨਾਂ ਦੇ ਸਾਰੇ ਘਰਾਂ ਦੇ ਨਾਮ ਨੇ ਹੈ ਨਾ ਤੁਸੀਂ ਅਮਰੀਕਾ ਜਾਓ ਉੱਥੇ ਸਾਊਦਰਨ ਟੈਕਸਸ ਸਟਾਈਲ ਘਰ ਹੋਊਗਾ ਜਾਂ ਹੋਊਗਾ ਸਾਡੇ ਘਰ ਕਿੱਥੇ ਗਏ ਸਾਡੀਆਂ ਹਵੇਲੀਆਂ ਉੱਥੇ ਤੁਸੀਂ ਕੋਈ ਡਿਵੈਲਪਮੈਂਟ ਹੋ ਰਹੀ ਆ ਕਮੀਲੀਆਸ ਓਲੀਓ ਕੋਈ ਰੈਸਟੋਰੈਂਟ ਆ ਤੁਸੀਂ ਹਵੇਲੀ ਰੈਸਟੋਰੈਂਟ ਤੋਂ ਬਿਨਾਂ ਤੁਹਾਨੂੰ ਪੰਜਾਬ ਦਾ ਆਰਕੀਟੈਕਚਰ ਦੇਖਣ ਨੂੰ ਜਗ੍ਹਾ ਨਹੀਂ ਹੈਗੀ ਮਤਲਬ ਤੁਸੀਂ ਦਰਬਾਰ ਸਾਹਿਬ ਚਲ ਜਾਓ ਉੱਥੇ ਤੁਹਾਡਾ ਆਰਕੀਟੈਕਚਰ ਬਚਿਆ ਥੋੜ੍ਹਾ ਜਿਹਾ ਜਾਂ ਤੁਸੀਂ ਤੁਹਾਡੇ ਹੈ ਹੀ ਨਹੀਂ ਮਤਲਬ ਕਨੈਕਟਿੰਗ ਦਿਸ ਬੈਕ ਟੂ ਜਿਹੜੀ ਆਪਣੀ ਪਹਿਲੀ ਗੱਲ ਆ ਬਈ ਇਸ ਵੇਲੇ ਪੰਜਾਬ ਤੋਂ ਬਾਹਰ ਜਿਹੜਾ ਆ ਰਿਹਾ ਉਸ ਤੋਂ ਜ਼ਿਆਦਾ ਔਖਾ ਹੋਇਆ ਪਿਆ ਜਿਹੜਾ ਬਾਹਰ ਪੰਜਾਬ ਪਹੁੰਚ ਗਿਆ ਹੋਇਆ ਜਿਹੜਾ ਪ੍ਰਦੇਸ਼ ਪੰਜਾਬ ਉੱਪਰ ਗਿਆ ਹੋਇਆ ਨਾ
14: ਆਪਾਂ ਇੱਦਾਂ ਕਹਿ ਲਈ ਕਿ ਜਿਹਦੇ ਕੋਲ ਜ਼ਿਆਦਾ ਹੁੰਦਾ ਵਾ ਜਾਂ ਅਮੀਰ ਵਿਰਸਾ ਉਹਨੂੰ ਇੰਨਾ ਇੰਪੋਰਟੈਂਟ ਨਹੀਂ ਸ਼ਾਇਦ ਲੱਗਦਾ ਉਹਨੂੰ ਸਾਂਭ ਨਹੀਂ ਸਕਦਾ ਮੈਂ ਤਾਂ ਵੀ ਇਹ ਗੱਲ ਕਹਿ ਰਿਹਾ ਕਿਉਂਕਿ ਆਪਾਂ ਹੁਣ ਚਲੋ ਤੁਹਾਡੇ ਤਾਂ ਉੱਧਰ ਕਾਫੀ ਹਿਸਟੋਰੀਕਲ ਤੁਹਾਡੇ ਬਿਲਡਿੰਗਸ ਜਾਂ ਮਿਲ ਜਾਣਗੇ ਇਵੈਂਟਸ ਪਰ ਆਸਟ੍ਰੇਲੀਆ ਦੀ ਕੋਈ ਹਿਸਟਰੀ ਕੋਈ ਬਹੁਤ ਜ਼ਿਆਦਾ ਪੁਰਾਣੀ ਨਹੀਂ ਇਹਨਾਂ ਪੱਖਾਂ ਤੋਂ ਅਤੇ ਪਰ ਫਿਰ ਵੀ ਕੋਈ ਨਿੱਕਾ ਮੋਟੀ ਜਿਹੀ ਵੀ ਕੋਈ ਚੀਜ਼ ਹੈ ਤਾਂ ਉਹਨੂੰ ਬੜਾ ਪ੍ਰਜ਼ਰਵ ਕਰਕੇ ਰੱਖਿਆ ਗਿਆ ਉਹਦੇ ਖਾਸ ਧਿਆਨ ਰੱਖਿਆ ਜਾਂਦਾ ਪਰ ਸਾਡੇ ਕੋਲ ਇੰਨਾ ਕੁਛ ਆ ਅਤੇ ਉਹ ਜ਼ਿਆਦਾ ਹੋਣ ਕਰਕੇ ਸ਼ਾਇਦ ਧਿਆਨ ਨਹੀਂ ਦਿੰਦੇ
15: ਨਹੀਂ ਜ਼ਿਆਦਾ ਨਹੀਂ ਵੀਰੇ ਉਹ ਇੱਕ ਤਾਂ ਚਲੋ ਉਹੀ ਆ ਵੀ ਜਿਹੜੇ ਜਦੋਂ ਤੁਹਾਡਾ ਰਾਜ ਖੁੱਸਦਾ ਉਦੋਂ ਨਾਲ ਸਾਰਾ ਕੁਛ ਹੀ ਖੁੱਸ ਜਾਂਦਾ ਹੈ ਨਾ ਜਿਵੇਂ ਹੁਣ ਪਟਿਆਲਾ ਘਰਾਣਾ ਸੀ ਹੈ ਨਾ ਉਹ ਹੁਣ ਪਟਿਆਲੇ ਤਾਂ ਨਹੀਂ ਰਿਹਾ ਨੁਸਰਤ ਸਾਹਿਬ ਇਸ ਵੇਲੇ ਵੀ ਸਭ ਕੰਟੀਨੈਂਟ ਦੇ ਸਭ ਤੋਂ ਵੱਡੇ ਉਹ ਨੇ ਹੈ ਨਾ ਉਹ ਆਪਣਾ ਪੰਜਾਬ ਦੀ ਵੰਡ ਹੋਈ ਉੱਧਰ ਚਲੇ ਗਏ, ਪਰ ਉਹ ਹੁਣ ਜਿਵੇਂ ਹੁਣ ਪਾਕਿਸਤਾਨ ਦੇ ਕਲਾਕਾਰ ਹੀ ਵੱਜਦੇ ਆ, ਜਦਕਿ ਉਹਨਾਂ ਦੀ ਪੁਸ਼ਟ ਪਨਾਈ ਆਪਣੇ ਮਤਲਬ ਇੱਧਰ ਹੋਈ ਹੈ ਨਾ, ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਅਤੇ ਸਾਰਾ ਕੁਛ। ਜਦੋਂ ਇੱਕ ਤਾਂ ਰਾਜ ਖੁੱਸਦਾ ਉਦੋਂ ਬਹੁਤ ਚੀਜ਼ਾਂ ਖੁੱਸ ਜਾਂਦੀਆਂ, ਉਦੋਂ ਤੁਹਾਡੀਆਂ ਚੀਜ਼ਾਂ ਨੂੰ ਪੈਟਰਨਾਈਜ਼ ਨਹੀਂ ਕੀਤਾ ਜਾਂਦਾ, ਜਦੋਂ ਹਜੇ ਮੁਗਲੀਆ ਸਲਤਨਤ ਵਾਲਾ ਪ੍ਰਭਾਵ ਸੀਗਾ ਉਦੋਂ ਸਾਡੀ ਕਹਾਵਤ ਇਹ ਸੀਗੀ ਕਿ ਹਾਥ ਕੰਗਨ ਕੁਆਰ ਸੀ ਗਿਆ, ਪੜ੍ਹੇ ਲਿਖੇ ਕੋ ਫਾਰਸੀ ਗਿਆ, ਉਦੋਂ ਫਾਰਸੀ ਪਾਉਣਾ ਬੰਦ ਗਲਾ ਪਾਉਣਾ ਜਾਂ ਉੱਦਾਂ ਨਾ ਪਾਉਣਾ ਉਹ ਹੋ ਗਿਆ ਹੈ ਨਾ। ਸੋ ਇਹ ਤਾਂ ਇਹ ਚੀਜ਼ਾਂ ਰਾਜ ਦੇ ਨਾਲ ਜ਼ਰੂਰ ਜੁੜੀਆਂ ਹੁੰਦੀਆਂ ਵੀ ਸਾਡੇ ਲੋਕ ਆਉਣਗੇ ਤਾਂ ਸਾਡੀ ਗੱਲ ਕਰਨਗੇ ਹੈ ਨਾ। ਅਤੇ ਦੂਸਰੇ ਪਾਸੇ ਸੋਰੀ ਮੈਂ ਥੋੜ੍ਹਾ ਜਿਹਾ ਗਵਾਚ ਗਿਆ, ਸਵਾਲ ਤੁਹਾਡਾ ਕੀ ਸੀਗਾ?
14: ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਸਾਡੇ ਕੋਲ ਸ਼ਾਇਦ ਬਹੁਤ ਜ਼ਿਆਦੀਆਂ ਚੀਜ਼ਾਂ
15: ਜ਼ਿਆਦੀਆਂ ਐਕਸਪੈਂਡੇਬਲ ਨਹੀਂ। ਹਾਂ, ਦੂਜਾ ਇਹ ਵੀ ਆ ਵੀ ਅਸੀਂ ਸਾਂਭਣ ਲਾਇਕ ਚੀਜ਼ ਸਮਝਦੇ ਕਿਹਨੂੰ ਆ, ਹੈ ਨਾ। ਉਹਦੇ ਵਿੱਚ ਇੱਕ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਸਪਿਰਚੁਐਲਿਟੀ ਨਾ ਨੈਗੇਟਿਵਲੀ ਵੀ ਇਫੈਕਟ ਕਰਦੀ ਆ ਸਾਡੇ ਜਿਹੜੇ ਅੰਦਰ ਚੀਜ਼ ਪਈ ਆ ਨਾ। ਜੇ ਜਿਹੜਾ ਪੁਜਾਰੀ ਵਰਗਾ ਉਹ ਆਪਦੀ ਦੁਕਾਨ ਚਲਾਉਣ ਨੂੰ ਲੋਕਾਂ ਦੇ ਵਿੱਚ ਨਿਰਾਸ਼ਾ ਬਹੁਤ ਭਰਦਾ, ਉਹ ਜਿਹੜੀ ਇੱਕ ਪੌੜੀ ਹੋਣੀ ਚਾਹੀਦੀ ਆ ਵੀ ਇਹ ਜੱਗ ਧੂੰਏ ਦਾ ਪਹਾੜ ਆ, ਉਹ ਕਈ ਵਾਰੀ ਉਹਨੂੰ ਅਸੀਂ ਇੰਨਾ ਉਹ ਸਮਝ ਲੈਂਦੇ ਵੀ ਨਾਸ਼ਵੰਤ ਆ ਸਾਰਾ ਕੁਛ, ਕਿਸੇ ਦਾ ਤਾਂ ਕਿਸੇ ਚੀਜ਼ ਦਾ ਕੋਈ ਮਤਲਬ ਹੀ ਨਹੀਂ ਹੈਗਾ। ਤਾਂ ਉਸ ਚੱਕਰ ਦੇ ਵਿੱਚ ਸਿਰਫ ਬੰਦੋਬਸਤ ਦੀਆਂ ਚੀਜ਼ਾਂ 'ਤੇ ਧਿਆਨ ਦਿੱਤਾ ਜਾ ਰਿਹਾ, ਜਿਹੜੀ ਚੀਜ਼ ਸਾਡੀ ਯਾਦ ਦੇ ਵਿੱਚ ਰਹਿਣੀ ਚਾਹੀਦੀ ਆ, ਜਿਹਨਾਂ ਚੀਜ਼ਾਂ ਦੇ ਨਾਲ ਸੱਭਿਅਤਾ ਅੱਗੇ ਤੁਰਦੀ ਹੈ ਸਾਨੂੰ ਕੋਈ ਪਤਾ ਨਹੀਂ। ਹੁਣ ਉੱਥੇ ਹੜੱਪਨ ਸੱਭਿਅਤਾ ਹੋਈ ਹੈ ਸਾਨੂੰ
14: ਪਤਾ ਨਹੀਂ,
15: ਕੋਈ ਉਹਦਾ ਹੈ ਨਹੀਂ, ਹੈ ਨਾ, ਲਾਗਾ ਤੇਗਾ। ਅਤੇ ਸੁਭਾਅ ਸਾਡਾ ਬਹੁਤ ਸਾਰੇ ਕਾਰਨ ਨੇ ਇੱਦਾਂ ਦਾ ਹੋ ਗਿਆ ਵੀ ਗੋਰਿਆਂ ਦੀ ਤਾਂ 50 ਸਾਲ ਪੁਰਾਣੀ ਬੀਅਰ ਬਾਰ ਵੀ ਆ, ਉਹ ਵੀ ਹਿਸਟੋਰਿਕ ਬਾਰ ਆ, ਉਹਨੂੰ ਤਾਂ ਤੁਸੀਂ ਫਰੰਟ ਨਹੀਂ ਚੇਂਜ ਕਰ ਸਕਦੇ, ਅਤੇ ਸਾਡੇ ਚਮਕੌਰ ਦੀ ਗੜੀ ਵੀ ਨਹੀਂ ਸਾਂਭੀ ਹੋਈ।
14: ਸਹੀ ਹੈ।
15: ਅਤੇ ਕੁਛ ਮਲਟੀ ਬਿਲੀਅਨ ਡਾਲਰ ਉਹ ਵੀ ਹੈਗਾ ਆ ਕਿ ਇਹ ਬਕਾਇਦਾ ਇਹ ਹੈਗਾ ਕਿ ਲੋਕਲ ਕਲਚਰਸ ਇਰੇਜ਼ ਕੀਤੇ ਜਾਣ, ਇੱਕ ਸੁਹਾਗਾ ਫੇਰ ਦਿੱਤਾ ਜਾਵੇ ਤਾਂ ਕਿ ਮੰਡੀ ਪੱਧਰੀ ਹੋ ਜਾਵੇ।
14: ਸੋ ਇੰਟੈਂਸ਼ਨਲੀ ਵੀ
15: ਉਹ ਇੰਟੈਂਸ਼ਨਲੀ ਵੀ ਚੀਜ਼ਾਂ ਗਾਇਬ ਕੀਤੀਆਂ ਗਈਆਂ ਨੇ, ਮਤਲਬ ਇਹਨਾਂ ਚੀਜ਼ਾਂ ਦਾ ਬਾਹਲਾ ਰੌਲਾ ਨਹੀਂ ਪੈਂਦਾ। ਮੈਂ 6ਵੀਂ 7ਵੀਂ 'ਚ ਹੋਊਂਗਾ ਜਦੋਂ ਇੱਕ ਬਹੁਤ ਮਸ਼ਹੂਰ ਕਾਰ ਸੇਵਾ ਵਾਲੇ ਬਾਬਿਆਂ ਦਾ ਰੌਲਾ ਪਿਆ ਸੀਗਾ, ਅਤੇ ਇਹ ਵੀ ਦੱਸਿਆ ਜਾਂਦਾ ਸੀ ਵੀ ਭੱਜ ਕੇ ਮਤਲਬ ਜਿਹੜਾ ਨੰਬਰ 2 ਸੀ ਉਹ ਨੰਬਰ 1 ਨੂੰ ਮਾਰ ਕੇ ਪਾਕਿਸਤਾਨ ਭੱਜ ਗਿਆ। ਅਤੇ ਉਸ ਜ਼ਮਾਨੇ ਦੇ ਵਿੱਚ ਸਨ 2000 ਦੇ ਨੇੜੇ ਤੇੜੇ ਉਹਨਾਂ ਦਾ ਤਕਰੀਬਨ ਕੋਈ ਬਹੁਤ ਵੱਡਾ ਨੰਬਰ ਸੀਗਾ, 650 ਕਰੋੜ ਦਾ ਰੌਲਾ ਸੀ। ਪਰ ਉਹ 650 ਕਰੋੜ ਕਿੱਦਾਂ ਇਕੱਠਾ ਹੋਇਆ, ਜਿਹੜਾ ਵੀ ਟੋਕਰੀ ਚ ਲੋਕੀ ਆਪਣਾ ਸੋਨਾ ਪਾ ਜਾਂਦੇ ਆ, ਕੋਈ ਟੂਮ ਪਾ ਜਾਂਦਾ, ਕੋਈ ਛਾਂਪ ਪਾ ਜਾਂਦਾ, ਕੋਈ ਰੁਪਈਆ ਪਾ ਜਾਂਦਾ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਸਾਨੂੰ ਇਹ ਵੀ ਨਹੀਂ ਪਤਾ ਵੀ ਸਾਜ਼ਿਸ਼ ਦੇ ਤੌਰ 'ਤੇ ਵੀ ਚੀਜ਼ਾਂ ਖਤਮ ਕੀਤੀਆਂ ਗਈਆਂ ਨੇ ਵੀ ਲਾ ਦਿਓ ਮਾਰਬਲ ਇੱਥੇ ਸਾਰਾ ਕਰ ਦਿਓ ਪੱਧਰ,
14: ਕਿਉਂਕਿ ਉਹ ਤੁਸੀਂ ਉਹ ਫੀਲ ਲੈ ਨਹੀਂ ਸਕਦੇ ਮੁੜ ਕੇ, ਉਹ ਜਿਹੜੀ ਤੁਹਾਨੂੰ ਓਰੀਜਨਲ ਚੀਜ਼ ਦੇ ਵਿੱਚ ਆਉਣੀ ਹੈ।
15: ਭਾਜੀ ਫੋਟੋਗ੍ਰਾਫੀ ਇੰਪੋਰਟੈਂਟ ਇਸੇ ਕਰਕੇ ਆ ਕਿਉਂਕਿ ਸਾਡੀ ਪਿਕਚਰ ਮੈਮਰੀ ਹੁੰਦੀ ਆ, ਹੈ ਨਾ। ਅਸੀਂ ਅੱਜ ਵੀ ਰੋਲਸ ਰੋਇਸ ਦੇ ਟਾਇਰਾਂ ਨੂੰ ਪਾਣੀ ਤਾਂ ਦੇ ਜਾਂਦੇ ਹਾਂ ਕਿਉਂਕਿ ਸਾਡੇ ਬਜ਼ੁਰਗ ਤਾਂ ਯੂਟਿਲਿਟੀ ਦੇ ਤੌਰ 'ਤੇ ਦੇ ਰਹੇ ਸੀ ਵੀ ਲੱਕੜ ਦਾ ਗੱਡਾ ਆ, ਚੁੱਕੂ ਆ, ਆਵਾਜ਼ ਆਊਗੀ, ਇਹਨੂੰ ਪਾਣੀ ਦਿਓ, ਕੁੜੀ ਦੀ ਡੋਲੀ ਤੋਰਨ ਲੱਗੀ ਆ ਸਾਡੇ ਵਾਲੇ, ਕਿਉਂਕਿ ਪਿਕਚਰ ਮੈਮਰੀ ਆ ਉਹ ਇਹ ਆ ਕਿ ਉਦੋਂ ਇੱਦਾਂ ਸੀ, ਹੈ ਨਾ। ਹੁਣ ਇਹ ਧੂਫ ਤਾਂ ਲਾਈ ਹੋਈ ਆ ਕਿ ਇੱਥੇ ਦੁਰਗੰਧ ਦੂਰ ਹੋਊਗੀ, ਕੋਈ ਮੱਛੀ ਮੱਖੀ ਮੱਛਰ ਨਹੀਂ ਆਊਗਾ, ਅਤੇ ਅਸੀਂ ਧੂਫ ਤੋਂ ਉਹ ਲਈ ਜਾਂਦੇ ਹਾਂ। ਹੁਣ ਕੋਈ ਪ੍ਰਾਹੁਣਾ ਆ ਰਿਹਾ, ਭਾਰੇ ਭਾਰੇ ਦਰਵਾਜ਼ੇ ਨੇ, ਬਈ ਉਹਨੂੰ ਤੇਲ ਦਿੱਤਾ ਜਾ ਰਿਹਾ ਕਿਸੇ ਦੇ ਆਉਣ 'ਤੇ, ਕਰਟਸੀ ਸੇਕ ਵੀ ਅਸੀਂ ਅਦੀਬ ਲੱਗੀਏ, ਅਸੀਂ ਅਦਬ ਕਰਨਾ ਅਗਲੇ ਦਾ, ਅਤੇ ਉਹ ਹੁਣ ਸਾਡੇ ਫੋਟੋ ਕੈਦ ਹੋ ਗਈ ਆ ਸਾਡੇ ਮਨਾਂ ਦੇ ਵਿੱਚ ਉਹ, ਹੈ ਨਾ, ਬਈ ਫੋਟੋ ਕਿੰਨੀ ਇੰਪੋਰਟੈਂਟ ਚੀਜ਼ ਹੁੰਦੀ ਆ, ਇਮੇਜ ਕਿੰਨੀ ਇੰਪੋਰਟੈਂਟ ਚੀਜ਼ ਹੁੰਦੀ ਆ, ਉਹ ਇਮੇਜ ਬਣ ਗਈ ਆ ਸਾਡੇ ਦਿਮਾਗ ਦੇ ਵਿੱਚ। ਅਤੇ ਅਸੀਂ ਹੁਣ ਕੋਈ ਵੀ ਆਵੇ, ਅਸੀਂ ਹੁਣ ਵਿਆਹ 'ਤੇ ਏਅਰਬੀਐਨ ਵੀ ਕਿਰਾਏ 'ਤੇ ਕੀਤਾ ਹੁੰਦਾ, ਉੱਥੇ ਅਸੀਂ ਥੱਲੇ ਪੇਪਰ ਟਾਵਰ ਰੱਖ ਕੇ ਵੀ ਤੇਲ ਚੋਈ ਜਾਂਦੇ ਹਾਂ ਕਿਉਂਕਿ ਉਹ ਪਿਕਚਰ ਮੈਮਰੀ ਆ ਸਾਡੀ।
14: ਸੋ ਉਹਨੂੰ ਆਪਾਂ ਉਸੀ ਨੂੰ ਰੀਤੀ ਰਿਵਾਜ਼ ਕਹਿ ਕੇ ਅਤੇ ਆਪਾਂ ਅੱਗੇ ਤੋਰਦੇ ਰਹਿੰਦੇ ਹਾਂ, ਕਈ ਚੀਜ਼ਾਂ ਦੀ ਰੈਲੇਵੈਂਸ ਨਹੀਂ ਵੀ ਰਹੀ ਅਤੇ ਤਾਂ ਵੀ ਆਪਾਂ ਅੱਗੇ।
15: ਹਾਂਜੀ, ਕਿਉਂਕਿ ਉਹ ਇਮੇਜ ਇੰਨੀ ਇੰਪੋਰਟੈਂਟ ਹੁੰਦੀ ਆ। ਅਤੇ ਉਹਦੇ ਵਿੱਚੋਂ ਇਹ ਗੱਲ ਮੈਂ ਤਾਂ ਕੀਤੀ ਆ ਵੀ ਆਰਕੀਟੈਕਚਰ ਇੰਨਾ ਜ਼ਿਆਦਾ ਇੰਪੋਰਟੈਂਟ ਹੁੰਦਾ। ਆਰਕੀਟੈਕਚਰ ਸਭ ਕਲਾਵਾਂ ਦੇ ਵਿੱਚੋਂ ਇੱਕ ਐਸੀ ਕਲਾ ਆ ਜਿਹਦੇ ਪ੍ਰਭਾਵ ਤੋਂ ਤੁਸੀਂ ਬਚ ਨਹੀਂ ਸਕਦੇ।
14: ਉਹ ਚੀਜ਼ਾਂ ਤੁਹਾਨੂੰ ਅਹਿਮੀਅਤ ਜੇ ਕਿਸੇ ਨੂੰ ਪਤਾ ਵਾ ਅਤੇ ਉਹ ਪਤਾ ਨਹੀਂ ਪਤਾ, ਅਤੇ
15: ਤੁਸੀਂ ਗਾਣਾ ਸੁਣ ਕੇ ਅਣਸੁਣਿਆ ਕਰ ਸਕਦੇ ਹੋ, ਤੁਸੀਂ ਕਵਿਤਾ ਤਾਂ ਚਲੋ ਛੱਡ ਹੀ ਦਿਓ, ਕਿਤਾਬਾਂ ਤੁਸੀਂ ਛੱਡ ਹੀ ਦਿਓ, ਤੁਸੀਂ ਹੋਰ ਕੋਈ ਵੀ ਕਲਾ ਆ ਜਿਹੜੀ ਉਹਨੂੰ ਤੁਸੀਂ ਦੇਖੀ ਅਣਦੇਖੀ ਕਰ ਸਕਦੇ ਹੋ। ਪਰ ਹਰ ਕਲਾ ਹੀ ਵੈਸੇ ਤਾਂ ਪੋਲੀਟੀਕਲ ਹੁੰਦੀ ਆ, ਪਰ ਉਹਦੀ ਪੋਲੀਟਿਕਸ ਨੂੰ ਤੁਸੀਂ ਮਿਟਾ ਨਹੀਂ ਸਕਦੇ। ਆਰਕੀਟੈਕਚਰ ਨੂੰ ਜਿਹੜੇ ਸਿਆਣੇ ਲੋਕ ਇਸ ਚੀਜ਼ ਨੂੰ ਸਮਝਦੇ ਆ। ਇਸ ਕਰਕੇ ਜਦੋਂ ਉਹਨਾਂ ਨੇ ਤੁਹਾਡੀ ਸਭਿਅਤਾ ਖਤਮ ਕਰਨੀ ਆ ਜਾਂ ਕੁਛ ਕਰਨਾ ਆ ਤਾਂ ਸਭ ਤੋਂ ਪਹਿਲਾਂ ਤੁਹਾਡਾ ਆਰਕੀਟੈਕਚਰ ਨੂੰ ਇੱਕ ਵਾਰੀ ਹੁੰਝਣਗੇ ਅਤੇ ਤੁਸੀਂ ਦੇਖੋ ਜਿਹੜੇ ਲੋਕ ਇਸ ਚੀਜ਼ ਦੀ ਸਮਝਦੇ ਆ ਇੰਪੋਰਟੈਂਸ ਨੂੰ ਉਹ ਕੋਲੋਸੀਅਮ ਦੇ ਵਿੱਚ ਉਹ ਖੰਡਰ ਵੀ ਖੜ੍ਹੇ ਆ
14: ਪਹਿਰਾ ਦਿੰਦੇ।
15: ਮੈਂ ਵਰਜੀਨੀਆ ਦੇ ਵਿੱਚ ਇੱਕ ਵੈਡਿੰਗ ਸ਼ੂਟ ਕਰਨੀ ਸੀਗੀ ਅਤੇ ਉਹ ਮੁੰਡਾ ਇੱਕ ਬਹੁਤ ਵਧੀਆ ਮਤਲਬ ਇੰਟਰਨੈਸ਼ਨਲ ਪਬਲੀਕੇਸ਼ਨ ਉਹਦਾ ਐਡੀਟਰ ਆ, ਕੁੜੀ ਟੀਚਰ ਸੀਗੀ ਅਤੇ ਉਹਨੇ ਉਹ ਵਿਆਹ ਵਾਸਤੇ ਵੈਨਿਊ ਚੁਣਿਆ। ਇਕੱਲੀ ਇੱਕ ਚਰਚ ਦੀ ਕੰਧ ਖੜ੍ਹੀ ਹੋਈ ਸੀ, ਜਲੀ ਹੋਈ।
14: ਓਕੇ।
15: ਅਤੇ ਕਹਿੰਦੀ ਮੈਂ ਇੱਥੇ ਵਿਆਹ ਕਰਨਾ, ਇੱਥੇ ਮੈਂ ਵਾਓਸ ਪੜ੍ਹਨੀ ਆ। ਅਤੇ ਉਹਦੇ ਵਾਸਤੇ ਉਹਦੀ ਰੈਲੇਵੈਂਸ ਇਹ ਸੀ ਵੀ ਉਹ ਚਰਚ ਨੂੰ ਅੱਗ ਲੱਗ ਗਈ ਸੀ ਅਤੇ ਉੱਥੇ ਉਹਦੇ ਨਾਨਾ ਜੀ ਪਿਆਨੋ ਵਜਾਉਂਦੇ ਹੁੰਦੇ ਸੀ।
14: ਓਕੇ।
15: ਹੈ ਨਾ, ਇਹ ਬਰੀਕ ਚੀਜ਼ਾਂ ਨੇ ਸਾ ਅਸੀਂ ਸ਼ਾਇਦ ਇਹਨੂੰ ਹੁਣ ਦੇਖਾਂਗੇ ਕਿਉਂਕਿ ਜਿਹੜੀ ਆਰਕੀਟੈਕਚਰ ਇੱਕ ਕਲਾ ਐਸੀ ਆ ਜਿਹਦੀ ਜਿਹਦੇ ਪ੍ਰਭਾਵ ਤੋਂ ਤੁਸੀਂ ਬਚ ਨਹੀਂ ਸਕਦੇ। ਹੈ ਨਾ, ਹੁਣ ਜੇ ਦਰਬਾਰ ਸਾਹਿਬ ਇੱਕ ਆਰਕੀਟੈਕਚਰ ਖੜ੍ਹਾ ਆ ਅਤੇ ਉਹਦੇ ਪ੍ਰਭਾਵ ਉਹਦਾ ਪ੍ਰਭਾਵ ਉਸ ਮਤਲਬ ਭਵਨ ਕਲਾ ਜਿਹਨੂੰ ਆਪਾਂ ਆਰਕੀਟੈਕਚਰ ਨੂੰ ਕਹਿੰਦੇ ਪੰਜਾਬੀ 'ਚ, ਉਹ ਭਵਨ ਕਲਾ ਦਾ ਅਸਰ ਬਹੁਤ ਵੱਡਾ ਆ। ਤਾਂ ਹੀ ਮਹਾਰਾਜ ਨੇ, ਕਿਉਂਕਿ ਇਹ ਸਿੱਖ ਪੰਥ ਤਾਂ ਹੈ ਹੀ ਕਲਾਕਾਰਾਂ ਦਾ ਧਰਮ ਆ ਨਾ, ਆਪਾਂ ਇਹਨੂੰ ਸਿਰਫ ਇਕੱਲੇ ਹੀ ਯੋਧਿਆਂ ਦਾ ਬਣਾ ਦਿੱਤਾ, ਇਹ ਦਰਅਸਲ ਕਲਾਕਾਰਾਂ ਦਾ ਧਰਮ ਹੈ। ਇਹ
14: ਬੜਾ ਕੁਛ ਵਿੱਚ ਮਿਨੀਮਾਈਜ਼ ਕਰੀ ਜਾਂਦੇ ਜਾਂ ਫਿਰ ਉਹ ਕਹਿ ਲਓ ਵੀ ਜਿੰਨਾ ਕੁ ਗਾਂਹ ਪਹੁੰਚਿਆ ਆਪਾਂ ਉਹਨੇ ਕਦੋਂ ਹੀ ਸੱਚ ਮੰਨ ਲੈਂਦੇ।
15: ਇੱਦਾਂ ਸਹੀ ਕਹਿ ਰਹੇ ਹੋ ਤੁਸੀਂ। ਬਾਕੀ ਐਂ ਵੀ ਹੈ ਨਾ ਵੀ ਇਟਸ ਅ ਮਿਕਸਚਰ ਆਫ ਥਿੰਗਸ, ਇਹ ਵੀ ਉਹ ਹੋ ਜਾਂਦਾ ਨਾ, ਕੁਛ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਛ ਸਾਨੂੰ ਮਾਰਨ ਦਾ ਸ਼ੌਂਕ ਵੀ ਸੀ, ਕੁਝ ਜ਼ਮੀਰਾਂ ਔਖੀਆਂ ਸਨ, ਕੁਝ ਗਲ 'ਚ ਗਵਾਂ ਦਾ ਤੌਕ ਵੀ ਸੀ।
14: ਵਾਹ ਜੀ। ਸੋ ਮੈਂ ਹੁਣ ਸਾਡੇ ਸੁਣ ਵੇਖਣ ਵਾਲਿਆਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਇਹ ਸਿਰਫ ਫੋਟੋਗ੍ਰਾਫਰ ਹੀ ਨਹੀਂ ਗੇ, ਇਹ ਸਿਰਫ ਇੰਜੀਨੀਅਰ ਨਹੀਂ ਗੇ, ਉਸ ਤੋਂ ਇਲਾਵਾ ਕਿੱਡੀ ਇੱਕ ਸੁਲਝੀ ਸ਼ਖਸੀਅਤ ਨੇ ਜਿਹੜੇ ਹਰ ਇੱਕ ਚੀਜ਼ ਨੂੰ ਬੜੀ ਬਰੀਕੀ ਦੇ ਨਾਲ ਵੇਖਦੇ ਨੇ, ਅਤੇ ਸ਼ਾਇਦ ਇਹੋ ਹੀ ਇਹਨਾਂ ਦੀ ਖਾਸੀਅਤ ਹੈ। ਅਤੇ ਸ਼ਾਇਦ ਇਸੇ ਕਰਕੇ ਹੀ ਬੜੇ ਚਿਰ ਤੋਂ ਮਨ ਸੀ ਕਿ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ, ਬਹਿ ਕੇ ਹੋਰ ਤੁਹਾਡੇ ਘੁੰਮਣ ਫਿਰਨ ਦਾ ਜਿਹੜਾ ਤੁਹਾਡਾ ਸ਼ੌਂਕ ਹੈ ਉਹਦੇ ਤੋਂ ਵੀ ਲਾਹਾ ਲਿਆ ਜਾਵੇ। ਵੈਸੇ ਫੋਟੋਗ੍ਰਾਫੀ ਦੇ ਨਾਲ ਨਾਲ ਇਹ ਕੋਈ ਜ਼ਰੂਰੀ ਨਹੀਂ ਵੀ ਫੋਟੋ ਇੱਕ ਬੰਦਾ ਫੋਟੋਗ੍ਰਾਫਰ ਆ ਅਤੇ ਉਹ ਇੰਨੀ ਜ਼ਿਆਦਾ ਸੋਝੀ ਵੀ ਰੱਖਦਾ ਹੋਵੇ, ਹਰ ਇੱਕ ਚੀਜ਼ ਨੂੰ ਇੰਨੇ ਧਿਆਨ ਦੇ ਨਾਲ ਇੰਨੇ ਗੌਰ ਦੇ ਨਾਲ ਵੇਖੇ। ਪਹਿਲਾਂ ਕਿਹੜੀ ਚੀਜ਼ ਆਈ?
15: ਪਹਿਲਾਂ ਐਕਚੁਅਲੀ ਸਭ ਤੋਂ ਪਹਿਲਾਂ ਕਵਿਤਾ ਆਈ। ਮੈਂ ਤੀਜੀ ਕਲਾਸ 'ਚ ਸੀਗਾ।
14: ਓਕੇ।
15: ਅਤੇ ਉਹ ਸਾਨੂੰ ਪਹਿਲੀ ਵਾਰੀ ਕੋਈ ਟੀਚਰ ਮਤਲਬ ਜ਼ਿੰਦਗੀ ਦੇ ਉਸ ਪੜਾਅ ਤੱਕ ਇੱਦਾਂ ਦੇ ਆਏ ਸੀ ਕਿ ਜਿਹੜੇ ਕਿ ਬਹੁਤ ਹੀ ਪਿਆਰ ਕਰਨ ਵਾਲੇ ਸੀਗੇ ਅਤੇ ਬਹੁਤ ਹੀ ਬੱਚਿਆਂ ਨੂੰ ਫਨ ਕਰਾਉਂਦੇ ਸੀ। ਅਤੇ ਉਹ ਮਤਲਬ ਉਹ ਇੱਕ ਰਿਵਾਜ਼ ਹੁੰਦਾ ਸੀ ਨਾ ਉਹਨਾਂ ਨੇ ਮੰਨ 'ਚ ਇੰਡੀਆ 'ਚ ਵੀ ਪੇਪਰ ਤੋਂ ਪਹਿਲਾਂ ਸਿਲੇਬਸ ਕਵਰ ਹੋ ਗਿਆ ਫਿਰ ਸਿਲੇਬਸ ਦੀ ਰਿਵੀਜ਼ਨ ਕਿੰਨੀ ਵਾਰੀ ਹੋ ਗਈ। ਉਹ ਸਾਡਾ ਤੀਜੀ ਕਲਾਸ ਦੇ ਵਿੱਚ ਸੋਸ਼ਲ ਸਟੱਡੀਜ਼ ਦਾ ਉਹਨਾਂ ਨੇ ਸਿਲੇਬਸ 22 ਵਾਰੀ ਰਿਵਾਈਜ਼ ਕਰਾ ਦਿੱਤਾ ਸੀ ਸਾਨੂੰ।
14: ਬੋਲੋ ਬੋਲੋ।
15: ਅਤੇ ਹਰਮਨ ਪ੍ਰੀਤ ਮੈਡਮ ਉਹਨਾਂ ਦਾ ਨਾਮ ਸੀਗਾ ਅਤੇ ਉਹ ਮੈਂ ਪਹਿਲੀ ਕਵਿਤਾ ਉਦੋਂ ਲਿਖੀ ਸੀਗੀ ਜਦੋਂ ਸਾਡਾ ਸੈਸ਼ਨ ਖਤਮ ਹੋਇਆ ਨਾ। ਅਤੇ ਐਕਚੁਲੀ ਫੋਰਥ ਦੇ ਵਿੱਚ ਵੀ ਸਾਡੇ ਕਲਾਸ ਟੀਚਰ ਉਹ ਸੀਗੇ, ਫਿਰ ਫਿਫਥ ਦੇ ਵਿੱਚ ਉਹ ਨਹੀਂ ਹੋਣਾ ਸੀਗਾ ਤਾਂ ਫਿਰ ਕੋ ਸੀਗਾ, ਫਿਰ ਮੈਨੂੰ ਸੀਗਾ ਕਿ ਮੈਂ ਉਹਨਾਂ ਨੂੰ ਕੋਈ ਤੋਹਫ਼ਾ ਦੇਵਾਂ ਤਾਂ ਮੈਂ ਉਹਨਾਂ ਨੂੰ ਕਵਿਤਾ ਲਿਖ ਕੇ ਤੋਹਫ਼ਾ ਦਿੱਤੀ ਕਿ ਸਾਨੂੰ ਪੜ੍ਹਾਉਂਦੇ ਸਨ ਮੈਡਮ ਹਰਮਨ ਜੀਤ ਨਾਲ ਪੜ੍ਹਾਉਂਦੇ ਬੜੀ ਪ੍ਰੀਤ, ਐਂ ਕਰਕੇ ਧੁੱਕਬੰਦੀ ਜੀ ਕੀਤੀ ਹੋਈ ਮੈਂ ਉਹ।
14: ਓਕੇ।
15: ਅਤੇ ਉਹ ਮੈਂ ਲਿਖੀ ਕਵਿਤਾ, ਫਿਰ ਮੈਂ ਇੱਕ ਦੋ ਹੋਰ ਲਿਖੀਆਂ, ਫਿਰ ਮੇਰੇ ਘਰਦਿਆਂ ਨੂੰ ਡਰ ਪੈ ਗਿਆ ਕਿਉਂਕਿ ਸਾਡਾ ਪਰਿਵਾਰ ਕਵੀਆਂ ਦੇ ਕਾਫ਼ੀ ਨੇੜੇ ਆ। ਮੇਰੇ ਮਾਮਾ ਜੀ ਡਾਕਟਰ ਗੁਰਸ਼ਾਨ ਰੰਧਾਵਾ, ਉਹ ਕਵੀ ਨੇ ਕਾਫ਼ੀ ਵਧੀਆ, ਅਤੇ ਪਾਤਰ ਸਾਹਿਬ ਉਹਨਾਂ ਦੇ ਕਲਾਸਮੇਟ ਸੀਗੇ, ਮੈਂ ਪਾਤਰ ਸਾਹਿਬ ਨੂੰ ਮਾਮਾ ਜੀ ਕਹਿੰਦਾ ਸੀਗਾ, ਅਤੇ ਉਹ ਲੁਧਿਆਣੇ ਸਾਡੇ ਘਰਾਂ ਦੇ ਕੋਲ ਵੀ ਰਹਿੰਦੇ ਸੀਗੇ। ਫਿਰ ਇੱਕ ਹੋਰ ਸੀਗੇ, ਫਿਰ ਉਹ ਘਰਦਿਆਂ ਨੇ ਨਾ ਕਈ ਕਵੀਆਂ ਦੇ ਹਾਲ ਦੇਖੇ ਹੋਏ ਸੀ ਵੀ ਉਹਨਾਂ ਨੂੰ ਮਤਲਬ ਉਹਨਾਂ ਨੇ ਮੈਨੂੰ ਡਾਂਟ ਕੇ ਹੀ ਗਿਆ ਵੀ ਪਾ ਕੇ ਖੱਦਰ ਦਾ ਝੋਲਾ ਜਿਹਾ ਫਿਰਿਆ, ਫਿਰ ਨਾ ਕਰਿਆ ਕਰ, ਵਰਜਿਆ ਜਿਹਾ। ਪਰ ਉਹ ਤੁਸੀਂ ਜੇ ਕਵਿਤਾ ਤਾਂ ਤੁਹਾਡੇ ਅੰਦਰ ਹੈਗੀ ਆ, ਉਹ ਹੈ ਹੋਣੀ ਆ। ਫਿਰ ਮੈਂ ਕਿੰਨੇ ਸਾਲ ਲਈ ਲਿਖੀਆਂ, ਫਿਰ ਕਾਲਜ ਦੇ ਵਿੱਚ ਸਿਲਸਿਲਾ ਥੋੜ੍ਹਾ ਜ਼ਿਆਦਾ ਸ਼ੁਰੂ ਹੋਇਆ, ਅਤੇ ਇੰਜੀਨੀਅਰਿੰਗ ਮੈਂ ਆਪਣੀ ਪੂਰੀ ਨਹੀਂ ਸੀ ਕੀਤੀ, ਇੰਜੀਨੀਅਰਿੰਗ ਮੈਂ ਵਿੱਚ ਛੱਡਤੀ ਸੀ। ਮੈਂ ਕਾਲਜ ਵਾਕਆਊਟ ਹਾਂ, ਮੈਂ ਡਰੋਪ ਆਊਟ ਨਹੀਂ ਕਹਿੰਦਾ ਕਿਉਂਕਿ ਕਾਲਜ ਨੂੰ ਡਰੋਪ ਨਹੀਂ ਕੀਤਾ, ਮੈਂ ਆਪਦੀ ਮਰਜ਼ੀ ਨਾਲ
14: ਮਰਜ਼ੀ ਨਾਲ ਛੱਡ ਗਿਆ।
15: ਹਾਂ, ਮੈਂ ਤਾਂ ਪੇਪਰ ਉੱਪਰ ਪਾਸ ਕਰ ਹੀ ਰਿਹਾ ਸੀਗਾ, ਅਤੇ ਪਰ ਪਹਿਲਾਂ ਸਾਰਿਆਂ ਸਮੈਸਟਰਾਂ 'ਚ ਮੈਂ ਫੇਲ ਹੋਈ ਗਿਆ। ਫਿਰ ਮੇਰੀ ਵੱਡੀ ਭੈਣ ਨੇ ਮੈਨੂੰ ਵਾਅਦਾ ਕਰਤਾ ਵੀ ਤੈਨੂੰ ਕੈਮਰਾ, ਤੂੰ ਦੱਸ ਸਹੀ ਕਰਨਾ ਕੀ ਹੈ, ਤੈਨੂੰ ਕੈਮਰਾ ਲੈ ਦਿੰਦੇ। ਮੈਂ ਕਿਹਾ ਜੀ ਮੈਨੂੰ ਵੀ ਕਹਿੰਦੇ ਚੱਲ ਠੀਕ ਹੈ ਪੇਪਰ ਕੱਢ ਕੇ ਦਿਖਾ ਦਿੰਦੇ ਕੈਮਰਾ ਲੈ ਦਿੰਦੇ ਆ। ਫਿਰ ਮੈਂ ਉਸ ਸਮੈਸਟਰ 22 ਪੇਪਰ ਕਲੀਅਰ ਕੀਤੇ, 40 ਟੋਟਲ ਹੁੰਦੇ ਆ। ਪਰ ਫਿਰ ਫੋਰਥ ਈਅਰ ਤੱਕ ਮੈਨੂੰ ਪਤਾ ਲੱਗ ਗਿਆ ਵੀ ਪੀਟੀਯੂ ਚ ਨਹੀਂ ਫਾਇਦਾ ਪੇਪਰ ਪੂਰੇ ਕਰਨ ਦਾ। ਮੈਂ ਜਿਹੜਾ ਪੇਪਰ ਦਿੱਤਾ ਹੀ ਨਹੀਂ ਸੀ ਉਹ 'ਚ ਮੈਂ ਪਾਸ ਹੋ ਗਿਆ, ਜਿਸ 'ਚ ਮੈਨੂੰ ਲੱਗਦਾ ਸੀ ਵੀ ਇਹ 'ਚ ਮੇਰੇ ਨੰਬਰ 3 ਵੀ ਘੱਟ ਨਹੀਂ ਸਕਦੇ, ਉਹ 'ਚ ਮੇਰੇ ਫਿਰ ਪਿਛਲੀ ਵਾਰ ਵਾਲੇ ਨੰਬਰ ਲੱਗ ਕੇ ਆ ਗਏ। ਅਤੇ ਉਸੇ ਹੀ ਮਹੀਨੇ ਮੇਰੇ ਕੋਲ ਮੌਕਾ ਸੀਗਾ ਵੀ ਮੈਂ M1 M3 ਕਲੀਅਰ ਕਰਾਂ ਜਾਂ ਮੈਂ ₹1,00,000 ਕਮਾਵਾਂ। ਉਹ 21-22 ਸਾਲ ਦੇ ਨਿਆਣੇ ਵਾਸਤੇ ਉਨੇ ਪੈਸੇ ਬਹੁਤ ਹੁੰਦੇ ਆ। ਪਲੱਸ ਐਜ਼ ਐਨ ਆਰਟਿਸਟ ਪੋਰਟਫੋਲੀਓ ਦੀਆਂ ਓਪਰਚੁਨਿਟੀਜ਼ ਵੀ ਤੁਹਾਡੇ ਵਾਸਤੇ ਮੈਟਰ ਕਰਦੀਆਂ ਹੁੰਦੀਆਂ ਵੀ ਹਰੇਕ ਪ੍ਰੋਜੈਕਟ ਤੁਹਾਨੂੰ ਹੈ ਨਾ ਕਿਤੇ ਲੈ ਕੇ ਜਾਂਦਾ। ਸੋ ਮੈਂ ਵਾਕਆਊਟ ਹਾਂ। ਸੋ ਕੁੱਲ ਮਿਲਾ ਕੇ ਕਵਿਤਾ ਪਹਿਲਾਂ, ਅਤੇ ਫਿਰ ਮੈਂ ਗ੍ਰਾਫਿਕ ਡਿਜ਼ਾਇਨ ਦਾ ਮੈਨੂੰ ਸ਼ੌਂਕ ਹੋ ਗਿਆ। ਮੈਂ ਲੋਗੋ ਵਗੈਰਾ ਵੀ ਡਿਜ਼ਾਇਨ ਕਰਦਾ, ਮੈਂ ਹਜੇ ਵੀ ਮੇਰੇ ਕਿੰਨੇ ਦੋਸਤਾਂ ਦੇ ਬਿਜ਼ਨਸ ਨੇ ਮੇਰੇ ਕੀਤੇ ਹੋਏ ਲੋਗੋ ਡਿਜ਼ਾਇਨ। ਅਤੇ ਫਿਰ ਗ੍ਰਾਫਿਕ ਡਿਜ਼ਾਇਨ ਤੋਂ ਹੌਲੀ ਹੌਲੀ ਚੇਂਜ ਹੋ ਕੇ ਇੱਧਰ ਨੂੰ ਆ ਗਿਆ, ਫੋਟੋਗ੍ਰਾਫੀ ਵੱਲ ਨੂੰ। ਅਤੇ ਨਾਲ ਮੈਨੂੰ ਫਿਲਮਾਂ ਦਾ ਸ਼ੌਂਕ ਸੀਗਾ। 2012 ਦੇ ਵਿੱਚ ਮੈਂ ਵੈਨਕੂਵਰ ਫਿਲਮ ਸਕੂਲ ਅਪਲਾਈ ਕੀਤਾ ਸੀ, ਮੈਨੂੰ ਵਜ਼ੀਫਾ ਮਿਲਿਆ $10,000 ਦਾ, ਪਰ ਵੀਜ਼ੇ ਵਾਲਾ ਜਿਹਾ ਉਦੋਂ ਚੱਕਰ ਬਣਿਆ ਰਿਹਾ। ਅਤੇ ਉਹ ਮੇਰੇ ਆਇਲਸ 'ਚ ਮੈਨੂੰ ਲੱਗਦਾ 9 ਕੁੱਲ ਬੈਂਡ ਹੁੰਦੇ ਆ, ਮੇਰੇ 8.5 ਸੀਗੇ। ਅਤੇ ਜਦੋਂ ਰਿਜੈਕਸ਼ਨ ਲੱਗ ਕੇ ਆਈ ਲੈਟਰ ਦੀ, ਤਾਂ ਉਹ 'ਚ ਇੱਕ ਪੁਆਇੰਟ ਸੀਗਾ ਕਿ ਤੁਹਾਡੇ ਆਇਲਸ 'ਤੇ ਬੈਂਡ ਨਹੀਂ ਸਾਨੂੰ ਸਹੀ ਲੱਗੇ। ਮੈਨੂੰ ਲੱਗਿਆ ਵੀ ਉੱਥੇ ਵੀ PTU ਵਾਲੀ ਚੈਕਿੰਗ ਹੋ ਰਹੀ ਆ, ਫਿਰ ਆਪਾਂ ਉਹ ਵੀ ਛੱਡਤਾ ਕੰਮ। ਅਤੇ ਪਰ ਉਹ ਚਲੋ ਮਾਰੀ ਕਿਰਪਾ ਨਾ ਚੜ੍ਹ ਗਏ ਪੱਟੇ 'ਤੇ ਕਿਸੇ ਨਾ ਕਿਸੇ ਹਿਸਾਬ 'ਚ,
14: ਜਿੱਥੇ ਫਿਰ ਦਾਣਾ ਪਾਣੀ ਉੱਥੇ ਬੰਦਾ ਆਖਿਰਕਾਰ ਪਹੁੰਚ ਹੀ ਜਾਂਦਾ।
15: ਹਾਂਜੀ,
14: ਜਦੋਂ ਅਲੱਗ ਅਲੱਗ ਤੁਸੀਂ ਸਫ਼ਰ ਦੱਸਿਆ, ਅਤੇ ਤੁਸੀਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਬੜੀ ਬਰੀਕੀ ਦੇ ਨਾਲ ਤੁਸੀਂ ਵੇਖਦੇ ਹੋ, ਜਿੱਦਾਂ ਲੈਂਗੁਏਜ ਵੀ ਤੁਸੀਂ ਬੜੀ ਬਰੀਕੀ ਦੇ ਨਾਲ ਪਿੱਕ ਕਰਦੇ ਹੋ, ਜਿਹੜੀ ਉੱਥੋਂ ਦੇ ਸਲੈਂਗ ਆ ਉਹ ਬੜੀ ਬਰੀਕੀ ਦੇ ਨਾਲ ਤੁਸੀਂ ਪਿੱਕ ਕਰਦੇ ਹੋ। US ਵਾਲੇ ਕਿੱਦਾਂ ਬੋਲਦੇ ਆ, ਕੈਨੇਡਾ ਵਾਲੇ, ਆਸਟ੍ਰੇਲੀਆ ਵਾਲੇ ਤੁਸੀਂ ਹਲੇ ਮਤਲਬ ਘੁੰਮਣ ਫਿਰ ਨਹੀਂ ਆਉਂਦੇ, ਜੇ ਵੀ ਤੁਸੀਂ ਪਿੱਕ ਕਰੀ ਫਿਰਦੇ ਹੋ ਥੋੜ੍ਹਾ ਜਿਹਾ ਹੋ ਜੇ ਨਮੂਨ।
15: ਆਸਟ੍ਰੇਲੀਆ ਵਾਲਾ ਮੈਨੂੰ ਇੱਦਾਂ ਲੱਗਦਾ ਹੁੰਦਾ, ਆਈ ਡੋਂਟ ਵਾਂਟ ਟੂ ਬੀ ਡਿਸਰਿਸਪੈਕਟਫੁਲ, ਮੈਨੂੰ ਐਂ ਲੱਗਦਾ ਹੁੰਦਾ ਬੋਲਦੇ ਤਾਂ ਇੰਗਲੈਂਡ ਵਾਲੀ ਅੰਗਰੇਜ਼ੀ ਆ, ਪਰ ਮੂੰਹ ਖੋਲ੍ਹ ਕੇ ਹੀ ਬੋਲਦੇ, ਵੀ ਮੂੰਹ ਜੋੜਨਾ ਚਾਹੀਦਾ। ਕੋਈ ਬੰਦਾ ਬੋਲਦਾ ਹੁੰਦਾ ਨਾ ਮੈਨੂੰ, ਹੁਣ ਤੁਸੀਂ ਜਦੇ ਬੋਲ ਰਹੇ ਨਾ ਮੈਨੂੰ, ਮੈਂ ਦੱਸ ਨਹੀਂ ਸਕਦਾ ਮੈਨੂੰ ਕਿੰਨਾ ਮਜ਼ਾ ਆ ਰਿਹਾ, ਕਿਉਂਕਿ ਤੁਹਾਡਾ ਬੜਾ ਨਾ ਉਹ ਆ ਐਕਸੈਂਟ, ਕਾਫੀ ਦੇ ਰਿਸਟ੍ਰੈਟੋ ਸ਼ੋਟ ਵਰਗਾ ਬਹੁਤ ਹੀ ਸੰਘਣਾ ਹਨਾ। ਉਹ ਮੈਨੂੰ ਨਾ ਮੈਨੂੰ ਬਹੁਤ ਵਧੀਆ ਲੱਗਦੀ ਆ ਇਹ ਚੀਜ਼। ਅਤੇ ਮੇਰੇ ਨਾਲ ਇੱਕ ਮੁੰਡਾ ਹਰਿਆਣੇ ਦਾ ਹੁੰਦਾ, ਅਤੇ ਭਾਈ ਉਹ ਹਰਿਆਣਵੀ ਸੀ, ਗਈ ਇਸਮੀ ਕੇ ਬਾਤ ਸੈ ਹਮ ਤਾਂ ਕਦੀ ਕਾਚੇ ਕਾਟਾ ਕਰਤੇ ਕਦੇ ਨੂੰ ਬੋਲਿਆ ਕਰਤੇ ਹਨਾ। ਅਤੇ ਉੱਥੇ ਅਮਰੀਕਾ ਵੀ ਚਲੋ, ਉਹ ਆਇਲਸ ਦਾ ਪੇਪਰ ਵੀ ਮੈਂ ਹੀ ਦਿੱਤਾ ਸੀਗਾ। ਪਹਿਲਾਂ ਮੈਂ ਦਾਖਲਾ ਲੈ ਲਿਆ ਕੋਚਿੰਗ ਸੈਂਟਰ 'ਚ, ਫਿਰ ਮੈਂ ਕਿਉਂਕਿ ਮੈਂ ਕੰਮ ਵੀ ਕਰਦਾ ਸੀਗਾ ਉਦੋਂ, ਫਿਰ ਮੈਂ ਗਿਆ ਨਹੀਂ। ਅਤੇ ਪੇਪਰ ਤੋਂ 3 ਦਿਨ ਪਹਿਲਾਂ ਮੈਂ ਮੌਕ ਟੈਸਟ ਦੇਣ ਗਿਆ, ਉਹ ਠੀਕ ਠਾਕ ਜਿਹਾ ਰਹਿ ਗਿਆ। ਫਿਰ ਮੈਂ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ, ਮੈਂ ਦਿਨ ਰਾਤ ਸਵੇਰ ਸ਼ਾਮ ਫਿਲਮਾਂ ਦੇਖੀਗਾ ਅੰਗਰੇਜ਼ੀ, ਅਤੇ ਜਾ ਕੇ ਮੈਂ ਉੱਥੇ ਪੇਪਰ ਦੇ ਦਿੱਤਾ। ਅਤੇ ਹੋਣੀਂਦਾ ਇੰਨਾ ਸੀਗਾ ਵੀ ਉਹਨੇ ਠਾਲਿਆ ਮੈਨੂੰ ਮੇਰੀ ਵਾਰੀ 'ਤੇ ਵੀ ਸਪੀਕਿੰਗ, ਜਾ ਕੇ ਮੈਂ ਬੋਲਿਆ ਉਹ ਠੀਕ ਠਾਕ ਜਿਹਾ ਰਹਿ ਗਿਆ। ਅਤੇ ਪਰ ਕੁੱਲ ਮਿਲਾ ਕੇ ਇਹੀ ਆ ਵੀ ਮੈਨੂੰ ਭਾਸ਼ਾ ਮੈਨੂੰ ਵਧੀਆ ਲੱਗਦੀ ਆ ਬੋਲਣੀ।
14: ਸੋ ਇੱਥੋਂ ਫਿਰ ਮੈਂ ਇੱਕ ਚੀਜ਼ ਕਹਿ ਸਕਦਾ ਕਿ ਤੁਸੀਂ ਮਮਿਕ ਵੀ ਵਧੀਆ ਕਰ ਲੈਂਦੇ ਹੋ, ਪਿੱਕ ਕਰਦੇ ਹੋ ਚੀਜ਼ਾਂ ਤੁਸੀਂ, ਸਿਰਫ ਮਤਲਬ ਇਹ ਇੱਕ ਹੋਰ ਐਡ ਆਨ ਆ ਜਿਹੜੀ ਕਿ ਆਪਾਂ ਕਹਿ ਲਈਏ ਕਿ ਸੋਰਟ ਆਫ ਇਹਨੂੰ ਆਪਾਂ ਮਮਿਕਰੀ ਇੱਕ ਸਾਈਡ 'ਤੇ ਆਪਾਂ ਟਰਮ ਯੂਜ਼ ਕਰ ਲੈਂਦੇ, ਪਰ ਤੁਸੀਂ ਐਕਟਰ ਵੀ ਹੋ ਫਿਰ।
15: ਐਕਟਿੰਗ ਵਾਲਾ ਚਲੋ ਐਤਕੀ ਕਬੱਡੀ ਵਾਲਾ ਟੱਚ ਜਿਹਾ ਲੱਗ ਗਿਆ ਇੱਕ ਫਿਲਮ ਦੇ ਵਿੱਚ, ਆਪਣਾ ਛੋਟਾ ਜਿਹਾ ਕਰੈਕਟਰ ਸੀ ਜਿਉਣ ਸਿੰਘ ਵਾਲਾ। ਅਤੇ ਐਕਚੁਲੀ ਕੋਈ ਵੀ ਬੰਦਾ ਜਿਹੜਾ ਕ੍ਰੀਏਟਿਵ ਹੁੰਦਾ ਨਾ, ਉਹ ਕ੍ਰੀਏਟਿਵ ਜਿਵੇਂ ਇੱਕ ਮਾਸਟਰ ਕੀ ਆ, ਇੱਕ ਪਰਸਪੈਕਟਿਵ ਹੀ ਆ ਚੀਜ਼ਾਂ ਬਾਰੇ, ਦੁਨੀਆ ਬਾਰੇ। ਉਹ ਬੰਦਾ ਜਦੋਂ ਕ੍ਰੀਏਟਿਵ ਹੁੰਦਾ ਉਹ ਫਿਰ ਆਈ ਗੈਸ ਸਾਰੀਆਂ ਚੀਜ਼ਾਂ 'ਚ ਹੀ ਤੁਸੀਂ ਹੁੰਦੇ ਆ। ਅਤੇ ਪਰ ਇਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਆ ਕਿ ਤੁਸੀਂ ਬਾਕੀ ਚੀਜ਼ਾਂ ਨੂੰ ਰੋਕ ਕੇ ਤੁਸੀਂ ਇੱਕ ਚੀਜ਼ ਨੂੰ ਹਾਰਨੈਸ ਕਰੋ, ਕਿਉਂਕਿ ਜਿਹੜੀ ਇੱਕ ਕਿਸਮ ਦੀ ਇਹ ਨਿਊਰੋ ਡਾਇਵਰਜੈਂਟ ਬ੍ਰੇਨ ਟਾਈਪ ਹੁੰਦੀ ਆ, ਇਹ ਫਿਰ ਖਿੱਲਰ ਦੀ ਵੀ ਬਹੁਤ ਆ, ਇਹ ਉਹ ਫਿਰ ਪ੍ਰੋਬਲਮ ਵੀ ਆਉਂਦੀ ਆ, ਫਿਰ ADHD ਵਾਲਾ ਵੀ ਚੱਲ ਪੈਂਦਾ ਕੰਮ ਵਿੱਚ,
14: ਸਾਂਭਣਾ ਔਖਾ ਹੋ ਜਾਂਦਾ।
15: ਹਾਂ, ਇਹ ਸਾਂਭਣਾ ਔਖਾ ਹੋ ਜਾਂਦਾ, ਪਰ ਇਹ ਜ਼ਰੂਰੀ ਆ ਵੀ ਆਪਾਂ ਇੱਕ ਚੀਜ਼ ਹਾਰਨੈਸ ਬੰਦਾ ਕਰੇ।
14: ਸੋ ਇਹ ਫਿਰ ਜਿੱਦਾਂ ਕਹਿ ਦਿੰਦੇ ਨਾ ਆਪਣਾ ਮੈਡੀਸਿਨ 'ਚ ਕਹਿ ਦਿੰਦੇ ਵੀ ਬਿਮਾਰੀਆਂ ਸਾਰੀਆਂ ਬੰਦੇ ਦੇ ਸਰੀਰ ਦੇ ਅੰਦਰ ਹੁੰਦੀਆਂ ਆ, ਉਹ ਡਿਪੈਂਡ ਕਰਦਾ ਵਾ ਵੀ ਕਿਹੜੀ ਕਿਹੜੇ ਟਾਈਮ ਦੇ ਉੱਤੇ ਉੱਭਰ ਕੇ ਬਾਹਰ ਆ ਗਈ ਆ। ਸੋ ਕਲਾਕਾਰੀ ਵੀ ਫਿਰ ਇੱਦਾਂ ਹੀ ਆ।
15: ਹਾਂ, ਉਹ ਚਲੋ ਉਹ ਰਿਸਰਚ ਜਿਹੜੀ ਆ ਉਹ ਕਿਸੇ ਫਾਰਮਾਸਿਊਟੀਕਲ ਕੰਪਨੀ ਨੇ ਬਣਾਈ ਹੋਊਗੀ ਕਿ ਸਾਨੂੰ ਥੋਟ ਇਹ ਦੇ ਰਿਹਾ ਵੀ ਤੁਹਾਡੇ ਅੰਦਰ ਬਿਮਾਰੀਆਂ ਆ ਤੇ ਇੱਕ ਵੈਸਟਰਨ ਜਿਹੜੀ ਐਜੂਕੇਸ਼ਨ ਆ ਉਹਨੂੰ ਹਰੇਕ ਚੀਜ਼ ਨੂੰ ਲੇਬਲ ਕਰਨ ਦੀ ਬਹੁਤ ਆਦਤ ਆ ਹਨਾ ਜਦਕਿ ਚੀਜ਼ਾਂ ਫਲੋ ਸਟੇਟ ਦੇ ਵਿੱਚ ਹੁੰਦੀਆਂ ਹਨਾ ਆਪਾਂ ਕੁਛ ਵੀ ਹੋ ਸਕਦੇ ਹੁੰਦੇ ਆ ਪਰ ਉਹਨਾਂ ਨੂੰ ਹੁੰਦਾ ਵੀ ਯਾਰ ਡਿਫਾਈਨ ਜਿਹਾ ਕਰ ਦਿੱਤਾ ਜਾਵੇ ਕਿਉਂਕਿ ਐਟ ਦੀ ਐਂਡ ਫਿਰ ਉਹਦੀ ਮੰਡੀ ਬਣਨੀ ਆ ਹਨਾ ਜਿੱਦਾਂ ਅੱਜ ਕੱਲ੍ਹ ਬਿਮਾਰੀ ਆਫ ਦਾ ਸੀਜ਼ਨ ਵੀ ਆਉਂਦੀ ਹੈ ਨਾ ਪਹਿਲਾਂ ਡਰਿੰਕ ਆਫ ਸੀਜ਼ਨ ਆਉਂਦੀਆਂ ਜਿਵੇਂ ਹੁਣ ਪਹਿਲਾਂ ਮਾਚਾ ਹੋਟੀ ਹੁਣ ਉਬੇ ਆ ਗਈ ਹਨਾ ਹੁਣ ਪਹਿਲਾਂ ਪਿੱਛੇ ਪ੍ਰੋਟੀਨ ਦਾ ਰੌਲਾ ਪੈ ਹਟਿਆ ਤੇ ਹੁਣ ਸਾਰੀ ਮਾਰਕੀਟ ਫਾਈਬਰ ਤੇ ਸ਼ਿਫਟ ਹੋ ਗਈ ਆ ਵੀ ਫਾਈਬਰ ਜ਼ਰੂਰੀ ਆ ਫਾਈਬਰ ਜ਼ਰੂਰੀ ਆ ਪਹਿਲਾਂ ਸੋ ਉਹ ਤਾਂ ਵੀ ਕਹਿ ਦਿੰਦੇ ਵੀ ਤੁਹਾਡੇ ਅੰਦਰ ਬਿਮਾਰੀਆਂ ਤਾਂ ਹੈਗੀਆਂ ਹੀ ਆ ਸਾਰੀਆਂ ਜਿਹੜੇ ਬੰਦੇ ਹੀਲਰ ਨੇ ਜਿਹੜੇ ਬੰਦੇ ਸਾਧੂ ਉਹ ਕਹਿ ਦਿੰਦੇ ਵੀ ਇਲਾਜ ਤਾਂ ਤੁਹਾਡੇ ਅੰਦਰ ਸਾਰੇ ਹੈਗੇ ਹੀ ਆ
12: ਇਲਾਜ ਤੁਹਾਡੇ ਅੰਦਰ ਸਹੀ ਗੱਲ
15: ਉਹ ਇਹ ਆ ਵੀ ਕੌਣ ਕਹਿ ਰਿਹਾ ਇਹ ਆ
12: ਕਿੰਨੇ ਕਿਹੜਾ ਸੌਦਾ ਵਿੱਚ
15: ਹਾਂ ਸੋ ਕਲਾਕਾਰੀ ਦਾ ਵੀ ਮੇਰੇ ਹਿਸਾਬ ਨਾਲ ਇੱਦਾਂ ਹੀ ਆ ਵੀ ਜਿਹੜੇ ਬੰਦੇ ਕ੍ਰੀਏਟਿਵ ਹੁੰਦੇ ਹਰ ਚੀਜ਼ 'ਚ ਹੀ ਗ੍ਰੇਟ ਜੈਪਨੀਜ਼ ਸੇਇੰਗ ਆ ਹਾਊ ਯੂ ਡੂ ਐਨੀਥਿੰਗ ਇਜ਼ ਹਾਊ ਯੂ ਡੂ ਐਵਰੀਥਿੰਗ
12: ਅੱਛਾ ਇਹ ਜਿਹੜਾ ਇੰਨੀ ਹਰ ਇੱਕ ਪਾਸੇ ਦੀ ਜਿਹੜੀ ਜਾਣਕਾਰੀ ਆ ਉਹਦੇ ਲਈ ਫਿਰ ਪੜ੍ਹਨਾ ਵੀ ਪੈਂਦਾ ਹੋਊਗਾ ਕਿ ਘੁੰਮਣ ਫਿਰਨ ਤੋਂ ਜ਼ਿਆਦਾ ਸਿੱਖਦੇ ਹੋ
15: ਪਤਾ ਨਹੀਂ ਮਹਾਰਾਜ ਨੇ ਐਂਟੀਨੇ ਦੋ ਵੱਧ ਲਾਤੇ ਆ ਪਰ ਕੁੱਲ ਮਿਲਾ ਕੇ ਇਹੀ ਆ ਮੈਂ ਉੱਦਾਂ ਵੀ ਮੈਂ ਤਾਂ ਵਿਕੀਪੀਡੀਆ ਹੀ ਬਹੁਤ ਪੜ੍ਹਿਆ
12: ਓਕੇ
15: ਅਤੇ ਉਹ ਕਈ ਵਾਰੀ ਹਾਸੋਹੀਣੀ ਵੀ ਹੋ ਜਾਂਦੀ ਗੱਲ ਮੈਨੂੰ ਉਹ ਆਪਾਂ ਗੱਲ ਕਰਦੇ ਸੀ ਨਾ ਵੀ ਪੱਤਰਕਾਰ ਵੀ ਵੱਖੋ ਵੱਖਰੀ ਕਿਸਮ ਦੇ ਹੁੰਦੇ ਆ ਅਤੇ ਇੱਕ ਵਾਰੀ ਦੈਨਿਕ ਭਾਸਕਰ ਮੈਂ ਇੰਟਰਵਿਊ ਦੇਣ ਚਲਿਆ ਗਿਆ ਅਤੇ ਉਹ ਮੈਨੂੰ ਕਹਿੰਦਾ ਯਾਰ ਵੀ ਤੇਰੀ ਇੰਗਲਿਸ਼ ਬਹੁਤ ਵਧੀਆ ਵੀ ਇਹ ਤੁਸੀਂ ਇੰਗਲਿਸ਼ ਇੰਨੀ ਵਧੀਆ ਕਿੱਥੋਂ ਸਿੱਖੀ ਉਹਨੇ ਵੀਰੇ ਨੇ ਮੇਰੀ ਕਰਨੀ ਸੀ ਇੰਟਰਵਿਊ ਫਰੋਮ ਦਾ ਪਰਸਪੈਕਟਿਵ ਵੀ ਮੈਂ ਬਾਣੇ ਦੇ ਵਿੱਚ ਨਿਹੰਗ ਸਿੰਘ ਆ ਵੀ ਨਿਹੰਗ ਸਿੰਘ ਇੱਦਾਂ ਦਾ ਕੁਛ ਨਹੀਂ ਕਰਦੇ ਦੇਖੇ ਵੀ ਤੁਸੀਂ ਮੀਡੀਆ ਇੰਡਸਟਰੀ 'ਚੋਂ ਆ
12: ਜੀ
15: ਹੈ ਨਾ ਅਤੇ ਮੈਂ ਕਿਹਾ ਵੀ ਮੈਂ ਬੇ ਐਟ ਟਾਈਮਸ ਆਈ ਕੁੱਡ ਬੀ

0: ਲਈ ਜਿਹੜਾ ਸਬ ਟੈਕਸਟ ਲਿਖਿਆ ਸ਼ੈਂਪੂ ਕੀ ਬੋਤਲੋਂ ਸੇ ਸਿੱਖੀ ਅੰਗਰੇਜ਼ੀ। ਸੋ ਮੈਂ ਮੈਨੂੰ ਪੜ੍ਹਨ ਦਾ ਸ਼ੌਂਕ ਹੈਗਾ, ਕਿਤਾਬਾਂ ਮੈਂ ਬਹੁਤ ਘੱਟ ਪੜ੍ਹੀ ਆ, ਪਰ ਕਿਉਂਕਿ ਮੈਨੂੰ ਬੋਲੀਆਂ ਦਾ ਸ਼ੌਂਕ ਆ ਤੇ ਇੱਕ ਮੈਨੂੰ ਬੋਲਣ ਦਾ ਸ਼ੌਂਕ ਆ, ਉਹਦੇ ਕਰਕੇ ਕੀ ਆ ਕਿ ਮੇਰੀ ਕਨਵਰਸੇਸ਼ਨ ਤੋਂ ਤੁਸੀਂ ਬਹੁਤ ਸਿੱਖਦੇ ਆ। ਬਾਕੀ ਆਪਾਂ ਨੂੰ ਇਹ ਜਿਹੜਾ ਇਹ ਯੂਨੀਵਰਸਿਟੀਜ਼ ਵਾਲਾ ਕਲਚਰ ਆ, ਇਹਦੇ ਤੋਂ ਆਪਾਂ ਨੂੰ ਐਂ ਲੱਗਣ ਲੱਗ ਪਿਆ ਜਿਹੜਾ ਇੱਕ ਪੜ੍ਹੇ ਲਿਖੇ ਬੰਦੇ ਦੀ ਡੈਫੀਨੇਸ਼ਨ ਆ ਨਾ, ਜਿਵੇਂ ਹੁਣ ਜੇ ਫਿਲਮ ਸਕੂਲ ਜਾਣਾ ਚਾਹੀਦਾ ਕਿ ਫਿਲਮ ਬਣਾਉਣੀ ਚਾਹੀਦੀ ਹੈ, ਫਿਲਮ ਬਣਾ ਕੇ ਤੁਸੀਂ ਜ਼ਿਆਦਾ ਸਿੱਖੋਗੇ।
1: ਓਕੇ,
0: ਕਿਉਂਕਿ ਪਹਿਲਾਂ ਫਿਲਮ ਮੇਕਿੰਗ ਆਈ, ਫਿਲਮ ਸਕੂਲ ਬਾਅਦ 'ਚ ਆਏ ਨਾ, ਹੈ ਨਾ। ਪਹਿਲਾਂ ਕਿਸੇ ਬੰਦੇ ਨੇ ਕਿਤਾਬ ਲਿਖੀ, ਉਹਨੇ ਲਾਈਫ ਨੂੰ ਅਬਜ਼ਰਵ ਕਰਕੇ ਲਿਖਿਆ, ਕਿਤਾਬਾਂ 'ਚੋਂ ਤਾਂ ਨਹੀਂ ਲਾਈਫ ਆ ਗਈ, ਹੈ ਨਾ। ਠੀਕ ਹੈ, ਕਿਤਾਬਾਂ ਦੀ ਆਪਣੀ ਬਹੁਤ ਇੰਪੋਰਟੈਂਸ ਆ, ਬਟ ਉਹ ਸਾਰਾ ਕੁਛ ਵੀ ਨਹੀਂ ਆ। ਅਕਸਰ ਨੂੰ ਤਾਂ ਤੁਹਾਡੇ ਆਲੇ ਦੁਆਲੇ ਜੋ ਘਟ ਰਿਹਾ, ਇਹ ਮਹਾਂਮੰਚ ਦੇ ਉੱਤੇ ਜੋ ਹੋ ਰਿਹਾ, ਮਹਾਂਭਾਰਤ ਰਮਾਇਣ ਤਾਂ ਇੱਥੇ ਗਿਲਰੀ ਹੋਈ ਹੈ ਨਾ, ਹੈ ਨਾ। ਜੇ ਤੁਸੀਂ ਦੇਖਦੇ ਹੋ
1: ਕਿੰਨਾ ਕੁ ਤੁਸੀਂ ਅਬਜ਼ਰਵ ਕਰਦੇ ਹੋ, ਕਿੰਨਾ ਕੁ ਵੇਖਦੇ ਹੋ, ਕਿਹੜੀ ਚੀਜ਼ ਛੱਡਦੇ ਹੋ। ਸੋ ਇਹ ਤਾਂ ਜਿਹੜਾ ਜਿਹੜੀ ਬੰਦੇ ਦੇ ਅੰਦਰ ਕਲਾ ਆ, ਕੀ ਉਹ ਡਿਸਾਈਡ ਕਰਦੀ ਆ ਕਿ ਆਪਾਂ ਹੁਣ ਕਿਹੜੀ ਚੀਜ਼ ਪਿੱਕ ਕਰਨੀ ਹੈ। ਜਿੱਦਾਂ ਇੱਕ ਥੋਟ ਇਹ ਵੀ ਚੱਲਦਾ ਨਾ ਕਿ ਯੂਨੀਵਰਸ ਦੇ ਅੰਦਰ ਆਈਡੀਆਜ਼ ਤੇ ਸਾਰੇ ਉੱਥੇ ਪਏ ਹੁੰਦੇ ਆ, ਉਹਦੇ 'ਚੋਂ ਪਿੱਕ ਕੋਈ ਵਿਰਲਾ ਹੀ ਕਰਦਾ ਵਾ। ਸੋ ਉਹ ਉਸ ਚੀਜ਼ ਨੂੰ ਮੰਨਦੇ ਹੋ ਤੁਸੀਂ?
0: ਐਕਚੁਲੀ ਕੋਈ ਵੀ ਬੰਦਾ ਜਿਹੜਾ ਕੰਮ ਕਰਦਾ ਆ, ਦੂਸਰਾ ਬੰਦਾ ਸੋਚਦਾ ਵੀ ਯਾਰ ਤੁਸੀਂ ਇੰਨਾ ਕੁਛ ਕਿਵੇਂ ਕਰੀ ਜਾਂਦੇ ਆ, ਜਾਂ ਤੁਸੀਂ ਇਹ ਕਿਵੇਂ ਕਰਤਾ। ਜਾਂ ਜਿਵੇਂ ਸ਼ਹੀਦਾਂ ਬਾਰੇ ਵੀ ਕਹਿ ਦਿੰਦੇ ਹੁੰਦੇ ਆ ਵੀ ਯਾਰ ਉਹ ਬੰਦੇ ਨੇ ਆਪਦੀ ਜਾਨ ਦੇ ਦਿੱਤੀ, ਪਰ ਭਗਤ ਸਿੰਘ ਤਾਂ ਸੀਗਾ ਕਿਉਂਕਿ ਉਹ ਜਾਨ ਦਿੱਤੇ ਬਿਨਾਂ ਰਿਹਾ ਨਹੀਂ ਸੀ ਜਾਣਾ ਉੱਥੋਂ। ਜਾਂ ਕਿਸੇ ਵੀ ਸ਼ਹੀਦ ਦੀ ਤੁਸੀਂ ਲਾ ਲਓ, ਹੈ ਨਾ, ਵੀ ਬਾਬਾ ਉਦੈ ਸਿੰਘ ਹੋ ਗਏ, ਬਹਾਦਰ ਦਸਵੇਂ ਪਾਤਸ਼ਾਹ ਮਹਾਰਾਜ ਦੇ ਬਿਲਕੁਲ ਨਿਕਟਵਰਤੀ ਸਿੰਘਾਂ 'ਚੋਂ ਸੀਗੇ, ਹੈ ਨਾ, ਜਾਂ ਹੋਰ ਵੀ ਅਣਗਿਣਤ, ਹੈ ਨਾ। ਉਹ ਸ਼ਹੀਦ ਵੀ ਸ਼ਹੀਦ ਤਾਂ ਹੁੰਦੇ ਆ ਕਿਉਂਕਿ ਉਹਨਾਂ ਤੋਂ ਰਿਹਾ ਨਹੀਂ ਜਾਂਦਾ ਉਹ ਦੇਖ ਕੇ, ਉਹ ਕੀਤੇ ਬਿਨਾਂ। ਅਤੇ ਕਲਾ ਵੀ ਇਹ ਥੋੜ੍ਹਾ ਜਿਹਾ ਇਹ ਰਿਵੋਲਟ ਵਾਲਾ ਤਾਂ ਹੁੰਦਾ ਹੀ ਆ ਕੰਮ, ਕਿਉਂਕਿ ਜੋ ਵੀ ਆਪਣੇ ਜ਼ਿੰਦਗੀ ਦੇ ਵਿੱਚ ਬੇਅਰ ਅਸੈਂਸ਼ਲਸ ਨੇ, ਕਈ ਵਾਰੀ ਆਪਾਂ ਨੂੰ ਲੱਗਦਾ ਵੀ ਉਹਦੇ ਕਰਕੇ ਉਹਦੇ 'ਚ ਹੀ ਫਿੱਟ ਨਹੀਂ ਆਉਂਦਾ ਨਾ। ਜਿਵੇਂ ਕੋਵਿਡ 'ਚ ਵੀ ਉਹਨਾਂ ਨੇ ਕਿਹਾ ਸੀਗਾ ਵੀ ਸਿਰਫ ਅਸੈਂਸ਼ਲ ਇੰਡਸਟਰੀਜ਼, ਅਸੈਂਸ਼ਲ ਵਰਕਰਸ ਕੰਮ ਕਰਨਗੇ, ਉਹ 'ਚ ਕਲਾਕਾਰਾਂ ਦਾ ਤਾਂ ਕਿਤੇ ਨਾਮ ਨਹੀਂ ਸੀਗਾ। ਪਰ ਉਹ ਬੰਦਿਆਂ ਨੇ ਸਾਰਿਆਂ ਨੇ ਉਹ ਟਾਈਮ ਕੱਢਿਆ ਕਲਾ ਨੂੰ ਕੰਜ਼ਿਊਮ ਕਰਕੇ, ਹੈ ਨਾ। ਉਸੇ ਟਾਈਮ 'ਚ ਲੋਕੀ ਫਿਲਮਾਂ ਦੇਖ ਰਹੇ ਸੀ, ਉਸੇ ਟਾਈਮ 'ਚ ਲੋਕੀ ਗਾਣੇ ਸੁਣ ਰਹੇ ਸੀ, ਉਸੇ ਟਾਈਮ 'ਚ ਤੁਸੀਂ ਖਾਣਾ ਬਣਾਉਣਾ ਸਿੱਖ ਰਹੇ ਸੀ,
1: ਉਹਨਾਂ ਦੀ ਕ੍ਰੀਏਟੀਵਿਟੀ ਵੀ ਉਸੇ ਟਾਈਮ ਉੱਭਰ ਕੇ ਆਈ ਸਾਹਮਣੇ।
0: ਹਾਂਜੀ, ਸੋ ਉਹ ਸਰਵਾਈਵ ਤਾਂ ਕਲਾ ਨਾਲ ਕਰ ਰਹੇ ਸੀ। ਉਹ ਫਿਰ ਇੱਕ ਫਿਲਮ ਮੈਨੂੰ ਚਿੱਤੇ ਉਹਨਾਂ ਦੀ ਨਾ, ਰੋਬਿਨ ਵਿਲੀਅਮਸ ਇੱਕ ਬਹੁਤ ਮਸ਼ਹੂਰ ਐਕਟਰ ਹੋਏ ਆ, ਉਹਨਾਂ ਦੀ ਫਿਲਮ ਦਾ ਇੱਕ ਕੋਟ ਆ ਵੀ ਜਿਹੜੇ ਡਾਕਟਰੀ ਹੋ ਗਈ, ਇੰਜੀਨੀਅਰਿੰਗ ਹੋ ਗਈ ਜਾਂ ਆਹੀ ਚੀਜ਼ਾਂ, ਇਹ ਨੋਬਲ ਪ੍ਰੋਫੈਸ਼ਨਸ ਨੇ, ਬਟ ਪੋਇਟਰੀ, ਸਿੰਗਿੰਗ ਤੇ ਆਰਟ ਉਹ ਆ ਜਿਹਦੇ ਕਰਕੇ ਆਪਾਂ ਜੀਂਦੇ ਰਹਿੰਦੇ ਹਾਂ, ਇਹ ਚੀਜ਼ ਆਪਾਂ ਨੂੰ ਬਣਾਉਂਦੀ।
1: ਸੋ ਆਪਾਂ ਉਲਟ ਮੰਨ ਕੇ ਚੱਲਦੇ ਹਾਂ। ਅੱਛਾ, ਕਲਾ ਜਿਹੜੀ ਹੈ ਫਿਰ ਜਦੋਂ ਕੋਈ ਇੱਕ ਖਾਸ ਤਰ੍ਹਾਂ ਦੀ ਕਲਾ ਬੰਦਾ ਆਪਣੇ ਅੰਦਰੋਂ ਡਿਸਾਈਡ ਕਰ ਲੈਂਦਾ, ਮੰਨ ਲਓ ਪਰਸੂ ਕਰ ਲੈਂਦਾ, ਕੀ ਉਹ ਫਿਰ ਅਲੱਗ ਤਰ੍ਹਾਂ ਦਾ ਕੌਨਫੀਡੈਂਸ ਵੀ ਦਿੰਦੀ ਹੈ ਬੰਦੇ 'ਚ?
0: ਭਾਅ ਜੀ, ਕਲਾ ਅਤੇ ਕਲਾ ਦਾ ਬਹੁਤ ਨਾ ਨਜ਼ਦੀਕ ਦਾ ਰਿਲੇਸ਼ਨ ਹੁੰਦਾ। ਜਿਵੇਂ ਇੱਕ ਕਹਿੰਦੇ ਹੁੰਦੇ ਨਾ ਸਟ੍ਰੈਸ ਪ੍ਰੋਵੋਕਸ ਕ੍ਰੀਏਟੀਵਿਟੀ, ਹੈ ਨਾ। ਇੱਕ ਤਾਂ ਪਹਿਲਾਂ ਹੁੰਦਾ ਹੀ ਇਹ ਆ ਕਿ ਤੁਸੀਂ ਐਸਕੇਪ ਲੱਭ ਰਹੇ ਹੁੰਦੇ ਆ, ਕਿਉਂਕਿ ਜ਼ਿੰਦਗੀ ਜ਼ਰੂਰੀ ਹੁੰਦੀ ਹੈ, ਨੌਕਰੀ ਕਰਨੀ ਜ਼ਰੂਰੀ ਹੁੰਦੀ ਹੈ, ਪੈਸੇ ਕਮਾਉਣੇ ਜ਼ਰੂਰੀ ਹੁੰਦੇ ਆ, ਅਤੇ ਐਕਸਕਿਊਜ਼ ਇਹ ਚੀਜ਼ ਇੱਦਾਂ ਦੀ ਹੁੰਦੀ ਹੈ ਵੀ ਤੁਸੀਂ ਇੱਕਦਮ ਤਾਂ ਕੁਛ ਹੋ ਨਹੀਂ ਜਾਂਦਾ, ਹੈ ਨਾ। ਅਤੇ ਇੱਕ ਤਾਂ ਪਹਿਲਾਂ ਹੀ ਤੁਹਾਨੂੰ ਕਿਤੇ ਨਾ ਕਿਤੇ ਹਰੇਕ ਆਰਟਿਸਟ 'ਚ ਈਗੋ ਹੁੰਦੀ ਆ, ਕਿਉਂਕਿ ਉਹ ਈਗੋ ਕਰਕੇ ਹੀ ਬਣਿਆ ਹੁੰਦਾ। ਜਦੋਂ ਕੋਈ ਉਹ 'ਚ ਯਕੀਨ ਨਹੀਂ ਕਰ ਰਿਹਾ ਹੁੰਦਾ, ਉਦੋਂ ਵੀ ਜਦੋਂ ਇਕੱਲਾ ਲੱਗਿਆ ਹੁੰਦਾ ਵੀ ਨਹੀਂ ਯਾਰ ਮੈਂ ਕਰਨਾ ਚਾਹੁੰਦਾ, ਮੈਂ ਕੁਛ ਕਰ ਸਕਦਾ, ਮੈਂ ਕੁਛ ਕਰਕੇ ਦਿਖਾਊਂਗਾ, ਜਾਂ ਕਿਸੇ ਦੀ ਹੱਲਾਸ਼ੇਰੀ ਵੀ ਹੋ ਸਕਦੀ ਆ। ਇੱਕ ਤਾਂ ਉਹ ਚਲੋ ਕੌਨਫੀਡੈਂਸ ਕਹਿ ਲਓ, ਸੂਖਮ ਹੋਮੇ ਕਹਿ ਲਓ, ਪਰ ਉਹੀ ਹੋਮੇ ਫਿਰ ਵੱਖੋ ਵੱਖਰੇ ਰੂਪ ਲੈਂਦੀ ਰਹਿੰਦੀ ਆ। ਅਤੇ ਇਸੇ ਕਰਕੇ ਕਲਾਕਾਰਾਂ ਦਾ ਕਲਾ ਅਤੇ ਕਲਾ ਦਾ ਸੁਮੇਲ ਨਾ ਬਣਿਆ ਹੀ ਤੁਰਿਆ ਰਹਿੰਦਾ। ਉਹ ਚੀਜ਼ ਓਨਾ ਹੀ ਤੁਹਾਨੂੰ ਕੌਨਫੀਡੈਂਸ ਵੀ ਦਿੰਦੀ ਆ, ਉਹ ਚੀਜ਼ ਓਨਾ ਹੀ ਤੁਹਾਨੂੰ ਪਰੇਸ਼ਾਨ ਵੀ ਕਰਦੀ ਆ, ਕਿਉਂਕਿ ਓਨਾ ਹੀ ਫਿਰ ਬੰਦੇ ਨੂੰ ਇਹ ਵੀ ਹੁੰਦਾ ਜਦੋਂ ਤੱਕ ਤਾਂ ਤੁਸੀਂ ਮਸ਼ਹੂਰ ਨਹੀਂ ਹੈਗੇ ਉਦੋਂ ਤੱਕ ਤਾਂ ਕੋਈ ਮਸਲਾ ਹੀ ਨਹੀਂ ਹੈਗਾ, ਜਦੋਂ ਫਿਰ ਆਪਦੇ ਕੰਮ ਨੂੰ ਹੀ ਤੁਸੀਂ ਬੀਟ ਕਰਨਾ, ਫਿਰ ਉਹਦੀ ਕੋਈ ਟੈਕਨੀਕ ਤਾਂ ਹੈ ਨਹੀਂ ਆ, ਹੈ ਨਾ, ਵੀ ਇਹ ਰੂਹਦਾਰੀ ਦੇ ਕੰਮ ਨੇ। ਫਿਰ ਤੁਸੀਂ ਰੈਲੇਵੈਂਟ ਰਹਿਣਾ, ਜੇ ਤੁਸੀਂ ਪਾਪੂਲਰ ਹੋ ਗਏ, ਪਾਪੂਲਰ ਰਹਿਣਾ ਇੱਕ ਜੋਬ ਆ, ਕਈ ਲੋਕਾਂ ਨੂੰ ਬਹੁਤ ਗਲੈਮਰਸ ਲੱਗਦਾ ਹੁੰਦਾ, ਮੈਨੂੰ ਹੁਣ ਸਾਈ ਮਹੀਨੇ 'ਚ ਲੱਗਣ ਲੱਗ ਪਿਆ ਵੀ ਜਿਵੇਂ ਜਿੰਨੇ ਆਪਣੇ ਜਿਹਨਾਂ ਨੂੰ ਆਪਾਂ ਸਟਾਰ ਸੁਪਰ ਸਟਾਰ ਕਹਿੰਦੇ, ਇਹ ਨੌਕਰੀ ਕਰ ਰਹੇ ਮਸ਼ਹੂਰੀ ਦੀ, ਇਹਨਾਂ ਦੀ ਆਪਦੇ ਵਿਚਾਰਿਆਂ ਦੀ, ਇਹਨਾਂ ਦੀਆਂ ਮਜ਼ਬੂਰੀਆਂ ਨੇ, ਹੈ ਨਾ। ਸੋ ਫਿਰ ਉਹ ਚੱਲ ਪੈਂਦੀਆਂ, ਚਲੋ ਚਾਹੇ ਕਿਸੇ ਵੀ ਫੀਲਡ 'ਚ ਤੁਸੀਂ ਮਸ਼ਹੂਰ ਹੋ। ਸੋ ਇਹ ਕਲਾ ਅਤੇ ਕਲਾ ਇਕੱਠੀ ਚੱਲਦੀ ਰਹਿੰਦੀ ਹੈ, ਕੌਨਫੀਡੈਂਸ ਤਾਂ ਘੱਟ ਹੀ ਹੁੰਦਾ ਕਲਾਕਾਰ 'ਚ,
1: ਨਹੀਂ ਉਹਦੇ ਬਾਅਦ ਵਿੱਚ ਫਿਰ ਚਲੋ ਹੋਰ

0: ਕੰਮ ਵੀ ਕਰਨ ਦਾ ਜਿਹੜਾ ਕੋਨਫੀਡੈਂਸ ਮੈਂ ਵੇਖਦਾ ਵੀ ਸ਼ਾਇਦ ਆ ਜਾਂਦਾ, ਕਿਉਂਕਿ ਸ਼ਾਇਦ ਇਸੇ ਲਈ ਬੰਦਾ ਜਿਹੜਾ ਇੱਕ ਕੰਮ ਕਰਦਾ ਵਾ ਉਹ ਫਿਰ ਕ੍ਰੀਏਟਿਵਿਟੀ ਫੀਲਡ ਦੇ ਵਿੱਚ ਬਾਕੀਆਂ ਨੂੰ ਵੀ ਸੌਖੇ ਹੱਥ ਪਾ ਲੈਂਦਾ, ਉਹ 'ਚ ਕੋਨਫੀਡੈਂਸ ਆ ਜਾਂਦਾ ਜਾਂ ਲੋਕ ਉਹਨੂੰ ਸੀਰੀਅਸਲੀ ਲੈਣ ਲੱਗ ਪੈਂਦੇ।
1: ਹਾਂ ਇਹ ਜ਼ਰੂਰ ਆ ਕਿ ਹਾਂ ਉਹ ਤੁਸੀਂ ਇੱਕ ਇੱਕ ਇਹ ਚੀਜ਼ ਜ਼ਰੂਰ ਹੁੰਦੀ ਆ ਵੀ ਜਦੋਂ ਤੁਸੀਂ ਚਾਹੇ ਇੱਕ ਫੀਲਡ ਦੇ ਵਿੱਚ ਤੁਸੀਂ ਮਸ਼ਹੂਰ ਹੈਗੇ ਆ, ਜਿਵੇਂ ਅੱਜ ਜੇ ਰੇਡੀਓ ਹਾਂਜੀ ਵਾਲੇ ਪੀਜ਼ਾ ਹਾਂਜੀ ਸ਼ੁਰੂ ਕਰ ਲੈਣਾ ਤਾਂ ਪੀਜ਼ੇ ਤੋਂ ਜੱਜ ਕੀਤਾ ਜਾਊਗਾ, ਹਨਾ। ਫਿਰ ਹੋ ਸਕਦਾ ਲੋਕੀ ਕਹਿਣ ਜਾ ਰਹੇ ਤਾਂ ਪੀਜ਼ਾ ਮਾੜਾ, ਫਿਰ ਹੁਣ ਕਿੰਨੇ ਮੇਰੇ
0: ਅੱਛੀ ਚੰਗੇ।
1: ਹੁਣ ਸੈਫ ਅਲੀ ਖਾਨ ਨੇ ਇੱਕ ਵਾਰੀ ਟਰਾਈ ਕੀਤੀ ਸੀ, ਉਹਨੇ ਐਲਬਮ ਕੱਢੀ ਸੀ, ਉਹਨੂੰ ਸ਼ੌਂਕ ਆ ਗਾਇਕੀ ਵਾਲਾ,
0: ਉਹਨੇ ਵੀ ਕੀਤੀ ਆ,
1: ਉਹ ਕੀਤੀ ਸੀ ਉਹਨਾਂ ਨੇ ਕਿਸੇ ਦਾਰੂ ਵਾਲੇ ਬ੍ਰਾਂਡ ਜਿਹਦੇ ਨਾਲ ਰੱਖ ਕੇ ਸੇਗ੍ਰਾਮਸ ਦੇ ਨਾਲ ਕਿਸੇ ਨਾਲ ਕੀਤਾ ਸੀ ਉਹਨਾਂ ਨੇ, ਤੇ ਉਹ ਫਿਰ ਮਤਲਬ
0: ਛੇਤੀ ਪਤਾ ਲੱਗ ਗਿਆ।
1: ਪਰ ਜਿਵੇਂ ਹੁਣ ਵਿਸ਼ਾਲ ਭਾਰਦਵਾਜ ਹੁਣੀ ਹੈਗੇ ਆ, ਉਹ ਮਿਊਜ਼ਿਕ ਸੰਜੇ ਲੀਲਾ ਬੰਸਾਲੀ ਵੀ ਮਿਊਜ਼ਿਕ ਆਪ ਕਰਦੇ ਆ, ਉਹ ਲਿਖਦੇ ਵੀ ਆਪ ਆ, ਫਿਰ ਡਾਇਰੈਕਟਰ ਵੀ ਆਪ ਹੁੰਦੇ ਆ। ਰਿਸ਼ਵ ਸ਼ੈਟੀ ਨੇ ਕਾਂਤਾਰਾ ਵਾਲੇ, ਉਹ ਡਾਇਰੈਕਟਰ ਵੀ ਸੀਗੇ ਐਕਟਰ ਵੀ ਸੀਗੇ, ਦੋਨੇ ਚੀਜ਼ਾਂ ਹੀ ਇੰਨੀਆਂ, ਉਹ ਸਬਜੈਕਟ ਵੀ ਕਿੰਨਾ ਚੀੜਾ ਸੀਗਾ ਉਹ, ਤੇ ਮੋਢਾ ਵੀ ਟੁੱਟਿਆ ਹੋਇਆ ਸੀ ਕਲਾਈਮੈਕਸ ਸੀਨ ਦੇ ਵਿੱਚ, ਤੇ ਇਹ ਚਲੋ ਬਖਸ਼ਿਸ਼ ਵੀ ਹੁੰਦੀ ਆ ਵੀ ਤੁਸੀਂ ਕਿੰਨਾ ਸਟ੍ਰੈਸ ਹੈਂਡਲ ਕਰ ਸਕਦੇ ਆ, ਬਟ ਕਲਾਕਾਰਾਂ ਦੇ ਨਾਲ ਮੈਂਟਲ ਹੈਲਥ ਤੇ ਜਾਂ ਇੱਕ ਉਹਦੇ ਤੌਰ ਤੇ ਮੈਂ ਤੁਹਾਨੂੰ ਫਸਟ ਹੈਂਡ ਐਕਸਪੀਰੀਅੰਸ ਦੱਸ ਸਕਦਾ, ਇੱਕ ਚੀਜ਼ ਹੁੰਦੀ ਹੈ ਇੰਪੋਸਟਰ ਸਿੰਡਰੋਮ ਨਾਮ ਦੀ, ਉਹ ਹੁੰਦੀ ਆ ਕਿ ਮੈਂ ਧੋਖਾ ਕਰ ਰਿਹਾ, ਮੈਂ ਡਿਜ਼ਰਵ ਨਹੀਂ ਕਰਦਾ।
0: ਓਕੇ,
1: ਉਹ ਜਿੰਨੀ ਤੁਹਾਡੀ ਕਲਾ ਵੱਧਦੀ ਜਾਂਦੀ ਆ ਓਨਾ ਹੀ ਤੁਹਾਡੇ ਵਿੱਚ ਇੰਪੋਸਟਰ ਸਿੰਡਰੋਮ ਵੀ ਵੱਧਦਾ ਜਾਂਦਾ ਕਿ ਜੋ ਕੁਛ ਮੈਂ ਕੀਤਾ ਆ ਇਹ ਤਾਂ ਤੁੱਕੇ ਨਾ ਹੋ ਗਿਆ।
0: ਓਕੇ, ਅੱਛਾ ਵੀ ਖਤਰਨਾਕ ਆ
1: ਇਹ, ਇਹ ਕਲਾਕਾਰ ਨੂੰ ਅੰਦਰੋਂ ਇਹ ਖਾਂਦਾ ਰਹਿੰਦਾ। ਮਤਲਬ ਤੁਸੀਂ ਨਾ ਸਰਚ ਕਰਕੇ ਦੇਖੋ ਇੰਪੋਸਟਰ ਸਿੰਡਰੋਮ, ਇਹ ਹਰੇਕ ਬੰਦੇ ਦੀ ਜ਼ਿੰਦਗੀ 'ਚ ਮੈਨੂੰ ਲੱਗਦਾ ਆਈ ਜਾਂਦਾ ਜਾਂ ਕਹਿ ਲਓ ਵੀ। ਸੋ ਉਹ ਕਿਸੇ ਚੀਜ਼ ਨੂੰ ਕਰਨ ਦਾ ਕੋਨਫੀਡੈਂਸ ਤਾਂ ਇੱਕ ਬਾਅਦ ਦੀ ਗੱਲ ਆ, ਆਪਦੀ ਚੀਜ਼ ਨੂੰ ਲੈ ਕੇ ਵੀ ਬੰਦੇ ਨੂੰ ਧੜਕੂ ਲੱਗਿਆ ਰਹਿੰਦਾ। ਪਰ ਇਹ ਜ਼ਰੂਰ ਆ ਵੀ ਉਹ ਹਰ ਵਾਰੀ ਤੁਹਾਨੂੰ ਓਨਾ ਹੀ ਤੁਹਾਨੂੰ ਸ਼ਿੱਦਤ ਦੇ ਨਾਲ ਕੀ ਕਹਿੰਦੇ ਆ ਉਵੇਂ ਹੀ ਤੁਹਾਨੂੰ ਆਪਦੀਆਂ ਉਹ ਸ਼ਕਤੀਆਂ ਇਕੱਠੀਆਂ ਕਰਨੀਆਂ ਪੈਂਦੀਆਂ ਜਿਹੜਾ ਜਦੋਂ ਤੁਸੀਂ ਪਹਿਲੀ ਵਾਰੀ ਕੁਛ ਕੀਤਾ ਸੀਗਾ, ਹਨਾ। ਤੇ ਉਹ ਮੈਨੂੰ ਪਿਤਾ ਜੀ ਹੱਸਦੇ ਹੁੰਦੇ ਆ ਵੀ ਇਹਦੀ ਤੇ ਹਨੂੰਮਾਨ ਦੀ ਰਾਸ਼ੀ, ਕਹਿੰਦੇ ਇੱਕ ਆ, ਇੱਕ ਦਾ ਦੋਨੇ ਜਣੇ ਇਹ ਹਾਹੇ ਤੋਂ ਨਾਮ ਆ, ਤੇ ਮੈਂ ਵੀ ਮੰਗਲਵਾਰ ਜੰਮਿਆ ਸੀ।
0: ਓਕੇ,
1: ਤੇ ਉਹ ਇੱਕ ਜਿਹੜਾ ਡੈਡੀਆਂ ਵਾਲਾ ਮਹਿਕਮਾ ਹੁੰਦਾ ਉਹਨਾਂ ਨੂੰ ਸੂਖਮ ਬੇਇੱਜ਼ਤੀ ਕਰਨ ਦੀ ਹਾਲਤ, ਉਹਨਾਂ ਨੇ ਕਹਿਣਾ ਤਾਂ ਮੈਨੂੰ ਸੁਸਤ ਹੁੰਦਾ, ਤੇ ਪਰ ਮੈਨੂੰ ਕਹਿਣਗੇ ਇਹ ਵੀ ਫਿਰ ਇਹਨੂੰ ਸ਼ਕਤੀਆਂ ਚੇਤੇ ਕਰਾਉਣੀਆਂ ਪੈਂਦੀਆਂ ਵੀ ਤੇਰੇ 'ਚ ਹੈਗੀ ਆ, ਤੂੰ ਕਰ ਸਕਦਾ।
0: ਇਹ ਵੀ ਹੁੰਦੀ ਹੈ ਨਾ ਵੀ ਭਾਵੇਂ ਬੰਦਾ ਜਿੰਨਾ ਮਰਜ਼ੀ ਐਕਟਿਵ ਹੋਵੇ ਇੱਕ ਟਾਈਮ ਦੇ ਉੱਤੇ ਇੰਨੇ ਇੰਨੇ ਕੰਮ ਕਰ ਰਿਹਾ, ਪਰ ਮਾਂ ਪਿਓ ਨੂੰ ਹੁੰਦਾ ਵੀ ਹੋਰ ਥੋੜ੍ਹਾ ਜਿਹਾ, ਮਤਲਬ ਹਾਲੇ ਵੀ ਇਹ ਹਾਲੇ ਵੀ ਸੁਸਤ ਆ, ਹਾਲੇ ਵੀ ਨਹੀਂ ਉੱਠ ਪਾਉਂਦਾ।
1: ਹਾਂਜੀ, ਨਹੀਂ ਚਲੋ ਕਈ ਵਾਰੀ ਜ਼ਿੰਦਗੀ 'ਚ ਕੁਛ ਇੱਦਾਂ ਦੇ ਪੜਾਅ ਆ ਜਾਂਦੇ ਆ ਕਿ ਉਦੋਂ ਬਾਅਦ ਮਾਤਾ ਪਿਤਾ ਕਹਿੰਦੇ ਆ ਵੀ, ਜਾਂ ਪਤਾ ਨਹੀਂ ਜਦੋਂ ਤੁਹਾਡੇ ਨਿਆਣੇ ਹੋ ਜਾਂਦੇ ਉਹਨਾਂ ਨੂੰ ਹੋ ਜਾਂਦਾ ਵੀ ਚੱਲ ਹੁਣ ਬਸ ਕਰੀਏ। ਤੇ ਉਹ ਹੁੰਦਾ ਆ, ਆਈ ਗੈਸ ਦੋਵੇਂ ਪੇਰੈਂਟਸ 'ਚੋਂ ਕਈ ਵਾਰੀ ਇੱਕ ਨੂੰ ਇਹ ਵੀ ਹੁੰਦਾ ਵੀ ਇੱਕ ਸਟ੍ਰਿਕਟ ਹੁੰਦਾ, ਦੂਜੇ ਨੂੰ ਲੱਗਦਾ ਵੀ ਇਹ ਜ਼ਿਆਦਾ ਕਰ ਰਿਹਾ, ਉਹ ਬੈਲੈਂਸ ਜਾਂ ਕੁਦਰਤ ਬਣਾਈ ਤੁਰੀ ਆਉਂਦੀ ਆ। ਅਤੇ ਬਟ ਗੋਇੰਗ ਬੈਕ ਟੂ ਵੀ ਜੇ ਵੀ ਆਪਾਂ ਇੱਕ ਕ੍ਰੀਏਟਿਵ ਫੀਲਡ ਦੇ ਵਿੱਚ ਵਧੀਆ ਕਰ ਲੈਣ, ਦੂਜੇ 'ਚ ਜਾਣਾ ਸੌਖਾ ਹੋ ਜਾਂਦਾ ਜਾਂ ਕਿਵੇਂ ਆ, ਓਬਵੀਅਸਲੀ ਤੁਹਾਡੀ ਇੱਕ ਬ੍ਰਾਂਡ ਵੈਲਿਊ ਬਣ ਜਾਂਦੀ ਆ, ਤੁਹਾਨੂੰ ਪਹਿਲਾ ਮੌਕਾ ਸ਼ਾਇਦ ਸੌਖਾ ਮਿਲ ਜਾਵੇ। ਅਤੇ ਪਰ ਹਰ ਚੀਜ਼ ਓਨਾ ਹੀ ਉਹ ਮੰਗਦੀ ਆ, ਹਰ ਵਾਰੀ ਓਨੀ ਉਹ ਸ਼ਿੱਦਤ ਮੰਗਦੀ ਆ।
0: ਇਹ ਚੀਜ਼ ਸ਼ਾਇਦ ਫਿਲਮਾਂ ਦੇ ਸੈੱਟ 'ਤੇ ਜ਼ਿਆਦਾ ਮੈਨੂੰ ਲੱਗਦਾ ਢੁੱਕਦੀ ਹੋਊਗੀ, ਕਿਉਂਕਿ ਜਦੋਂ ਤੁਸੀਂ ਉੱਥੇ ਮੌਜੂਦ ਹੋ ਅਤੇ ਤੁਸੀਂ ਉਹ ਸਾਰਾ ਕੁਛ ਵੇਖ ਰਹੇ ਹੋ ਆਲੇ ਦੁਆਲੇ, ਉੱਥੇ ਕੋਈ ਬੰਦਾ ਲਾਗੋਂ ਸਲਾਹ ਦੇ ਦਿੰਦਾ ਵਾ ਕਿਸੇ ਦੀ ਚੀਜ਼ ਕੋਈ ਨਹੀਂ ਠੀਕ ਲੱਗਦੀ, ਉੱਥੇ ਬੰਦਾ ਪੁੱਛ ਲੈਂਦਾ ਵਾ, ਸੋ ਉੱਥੇ ਫਿਰ ਇੱਕ ਦੂਸਰੇ ਦੇ ਕੈਲੀਬਰ ਦਾ ਜ਼ਿਆਦਾ ਪਤਾ ਲੱਗ ਜਾਂਦਾ ਵੀ ਚਲੋ ਆਹ ਫਿਰ ਇੱਧਰ ਕੋਈ ਹੈਲਪ ਲੈ ਕੇ ਵੇਖ ਲੈਂਦੇ। ਤੁਸੀਂ ਹੁਣ ਮੈਂ ਇਸ ਕਰਕੇ ਇੱਧਰ ਲੈ ਕੇ ਆ ਰਿਹਾ ਕਿਉਂਕਿ ਰੀਸੈਂਟਲੀ ਦੋ ਵੱਡੀਆਂ ਫਿਲਮਾਂ ਦਾ ਤੁਸੀਂ ਹਿੱਸਾ ਰਹੇ ਹੋ ਅਤੇ ਬੜਾ ਬਾਖੂਬੀ ਹਿੱਸਾ ਰਹੇ ਹੋ, ਵੱਡੀ ਇਹਨਾਂ ਫਿਲਮਾਂ ਨੇ ਪੈਂਠ ਪਾਈ ਆ। ਜੇ ਆਪਾਂ ਮਸਤਾਨੇ ਦੀ ਗੱਲ ਕਰੀਏ ਤਾਂ ਕਈ ਤਰ੍ਹਾਂ ਦੇ ਰਿਕਾਰਡ ਵੀ ਤੋੜੇ ਨੇ ਮਸਤਾਨੇ ਨੇ, ਸੋ ਉੱਥੋਂ ਇੱਕ ਸ਼ੁਰੂਆਤ ਜਾਂ ਫਿਰ ਇਹ ਜਿਹੜੀ ਆਪਾਂ ਕਲਾ ਜਿਹੜੀ ਮਲਟੀਪਲ ਡਾਇਰੈਕਸ਼ਨਸ ਦੇ ਵਿੱਚ ਜਿਹੜਾ ਦਿਖਾਉਣਾ ਕਿ ਉੱਥੇ ਜ਼ਿਆਦਾ ਈਜ਼ੀਲੀ ਹੋ ਜਾਂਦੀ ਹੈ ਜਾਂ ਫਿਰ ਆਪਣੇ ਪੰਜਾਬੀ ਫਿਲਮਾਂ ਦੇ ਸੈੱਟਾਂ 'ਤੇ ਈਜ਼ੀ ਹੋ ਜਾਂਦੀ ਹੈ?
1: ਜਿਵੇਂ ਨਾ ਦੋਨੇ ਫਿਲਮਾਂ ਸ਼ਰਨਵੀਰੇ ਨੇ ਡਾਇਰੈਕਟ ਕੀਤੀਆਂ ਨੇ, ਅਤੇ ਇੱਕ ਚਲੋ ਮਹਾਰਾਜ ਦੀ ਕਿਰਪਾ ਨਾਲ ਦੋਨੇ ਫਿਲਮਾਂ ਦੇ ਵਿੱਚ ਸ਼ਰਨਵੀਰਾ ਡਾਇਰੈਕਟਰ ਉੱਦਾਂ ਦਾ ਆ ਵੀ ਉਹਦਾ ਡਾਇਰੈਕਟਰ ਵਾਲਾ ਰੁਤਬਾ ਉੱਥੇ ਬਕਾਇਦਾ ਹੁੰਦਾ ਆ, ਅਤੇ ਵੀਰਾ ਪਹਿਲਾਂ ਹੈਗਾ ਪੇਂਟਰ, ਪੇਂਟਿੰਗ ਇੰਨੇ ਸਾਲਾਂ ਤੋਂ ਕਰ ਰਿਹਾ ਉਹ ਪੇਂਟਿੰਗ ਤੋਂ ਇੱਧਰ ਆਇਆ, ਅਤੇ ਪੇਂਟਰਸ 'ਚ ਇੱਕ ਅਲੈਦਾ ਲੈਵਲ ਦੀ ਪੇਸ਼ੈਂਸ ਹੁੰਦੀ ਆ, ਤੇ ਇੱਕ ਮੈਡੀਟੇਟਿਵ ਕੁਆਲਿਟੀ ਹੁੰਦੀ ਆ, ਮਤਲਬ ਮੈਂ ਸ਼ਰਨਵੀਰ ਨੂੰ ਕਹਿੰਦਾ ਹੁੰਦਾ ਵੀ ਉਹ 'ਚ ਨਾ ਸੱਤ ਮਾਵਾਂ ਜਿੰਨਾ ਸਬਰ ਆ, ਤੇ ਉਹ ਉੱਥੋਂ ਹੀ ਐਕਚੁਅਲੀ ਟੋਨ ਸੈੱਟ ਹੁੰਦੀ ਆ। ਮਤਲਬ ਗੁਰੂ ਨਾਨਕ ਜਹਾਜ਼ ਦੇ ਸੈੱਟ 'ਤੇ ਵੀ ਇੱਕ ਮਿੰਟ ਦੀ ਵੀ ਕਿਓਸ ਨਹੀਂ ਸੀ ਹੁੰਦਾ, ਮਤਲਬ ਸਾਡਾ ਅਸੀਂ ਉਹ ਲਾਈਫ ਸਾਈਜ਼ ਸਾਡੇ ਪ੍ਰੋਡਕਸ਼ਨ ਹਾਊਸ ਨੇ ਉਹ ਸ਼ਿਪ ਬਣਾਇਆ, ਤੇ ਉਹ 'ਤੇ ਰੋਜ਼ 300-400 ਬੰਦੇ ਦਾ ਕਰੂ ਹੁੰਦਾ ਸੀਗਾ, ਅਤੇ ਪਰ ਸਾਰਾ ਕੁਛ ਨਾ ਐਂ ਲੱਗਦਾ ਹੁੰਦਾ ਜਿਵੇਂ ਆਟੋ 'ਤੇ ਲਾ ਕੇ ਛੱਡਿਆ ਹੁੰਦਾ। ਮੈਨੂੰ ਚੈਲੇਂਜਸ ਸਾਨੂੰ ਵਿੱਚ ਬਹੁਤ ਆਏ, ਪਰ ਉਹ ਉਹਦਾ ਕਾਰਨ ਐਕਚੁਅਲੀ ਹੈਗਾ, ਇੱਕ ਤਾਂ ਚਲੋ ਮਾਰੀ ਕਿਰਪਾ ਨਾਲ ਕਹਿ ਲਓ ਵੀ ਸਾਡੀ ਤਿਆਰੀ, ਕਿਉਂਕਿ ਅਸੀਂ ਸਕ੍ਰਿਪਟ ਉੱਥੇ ਬਹਿ ਕੇ ਨਹੀਂ ਲਿਖਦੇ ਹੈਗੇ
0: ਜੀ,
1: ਅਤੇ ਅਫਕੋਰਸ ਇੰਪਰੋਵਾਈਜ਼ ਕਈ ਵਾਰੀ ਕਰ ਲਈਦਾ ਕਿ ਵੀ ਜਦੋਂ ਐਕਟਰਸ ਪਰਫੋਰਮ ਕਰ ਰਿਹਾ ਕਿ 19-21 ਕਰ ਸਕਦੇ ਹਾਂ, ਪਰ ਉਹ ਕਦੇ ਵੀ 10-21 ਜਾਂ 1-21 ਜਾਂ 21-41 ਵਾਲਾ ਨਹੀਂ ਕੁਛ ਵੀ ਹੁੰਦਾ, 19-21 ਜਾਂ ਹੁੰਦਾ ਸਾਡੀ ਸਕ੍ਰਿਪਟ ਹੁੰਦੀ, ਸਾਰਾ ਕੁਛ ਸਾਰਿਆਂ ਕੋਲ ਪਹੁੰਚਿਆ ਹੁੰਦਾ, ਸਾਰੇ ਉਸ ਹਿਸਾਬ ਨਾਲ ਹੀ ਕਰ ਰਹੇ ਹੁੰਦੇ ਆ, ਕਿਉਂਕਿ ਉਹ ਉਹ ਫਿਲਮ ਉਸ ਤੋਂ ਬਿਨਾਂ ਕੰਪਲੀਟ ਹੀ ਨਹੀਂ ਹੋ ਸਕਦੀ। ਤੁਸੀਂ ਇਹ ਦੇਖੋ ਵੀ ਕੋਸਟਿਊਮ ਡਿਪਾਰਟਮੈਂਟ ਦਾ ਹੀ ਇੰਨਾ ਕੰਮ ਸੀਗਾ ਵੀ ਜੇ 300 ਬੰਦੇ ਦੀਆਂ ਕੋਸਟਿਊਮ ਆ ਤਾਂ ਉਹਨਾਂ ਨੇ ਇਕੱਲੇ ਇਕੱਲੇ ਬੰਦੇ ਦਾ ਨੋਟ ਕਰਨਾ ਕਿ ਇਹਨੇ ਕੀ ਪਾਇਆ ਸੀਗਾ, ਕੰਟੀਨਿਊਟੀ ਲਈ ਵੀ ਹਰੇਕ ਬੰਦੇ ਦਾ ਸਾਈਜ਼ ਵੀ ਨਾ, ਵੀ ਹਰੇਕ ਬੰਦੇ ਦਾ ਹਰੇਕ ਦੇ ਤਾਂ ਪੂਰਾ ਨਹੀਂ ਆਉਣਾ, ਅਤੇ ਉਹ ਬੜਾ ਮੈਡੀਟੇਟਿਵ ਜਿਹਾ ਮਾਹੌਲ। ਮਸਤਾਨੇ ਦੇ ਮੈਂ ਸੈੱਟ 'ਤੇ ਨਹੀਂ ਸੀਗਾ ਉਦੋਂ, ਮੈਂ USA ਸੀਗਾ ਜਦੋਂ ਸ਼ੂਟ ਹੋ ਰਹੀ ਸੀਗੀ, ਅਤੇ ਮੈਂ ਫੋਨ 'ਤੇ ਹੀ ਮੇਰੀ ਗੱਲ ਹੁੰਦੀ ਹੁੰਦੀ ਸੀ ਸ਼ਰਨਵੀਰੇ ਨਾਲ, ਅਤੇ ਉਹ ਉੱਥੇ ਵੀ ਐਂ ਹੁੰਦਾ ਸੀਗਾ ਵੀ ਬੜਾ ਹੀ ਮੈਡੀਟੇਟਿਵ ਜਿਹਾ ਮਾਹੌਲ ਹੁੰਦਾ ਸੀਗਾ ਕਿ ਬੰਦਿਆਂ ਨੂੰ ਸਾਰਿਆਂ ਨੂੰ ਪਤਾ ਆ, ਕਿਉਂਕਿ ਉੱਥੇ ਕਿਓਸ ਐਕਚੁਅਲੀ ਹੋਣ ਦੇ ਕਾਰਨ ਹੁੰਦੇ ਵੀ ਜੇ ਤੁਸੀਂ ਪ੍ਰਿਪੇਅਰਡ ਨਹੀਂ ਹੈਗੇ ਜਾਂ ਸਕ੍ਰਿਪਟ ਨਹੀਂ ਫਾਈਨਲ ਹੈਗੀ, ਫਿਰ ਉਹ ਆਰਟਿਸਟ ਇਹ ਸੋਚ ਰਹੇ ਨੇ ਵੀ ਬੋਲਣਾ ਕੀ ਆ, ਫਿਰ ਉਹ ਫੁੱਟਬਾਲ ਦੇ ਵਾਂਗੂ ਹਡਲ ਅਪ ਕਰਕੇ ਕਹਿ ਰਹੇ ਵੀ ਤੂੰ ਆਹ ਬੋਲਦੀ ਤੂੰ ਆਹ ਬੋਲਦੀ ਤੂੰ ਆਹ ਬੋਲਦੀ। ਸੋ ਉਹ ਸਾਡੀ ਜਿਹੜੇ ਦੋਨੇ ਸਬਜੈਕਟ ਸੀਗੇ ਉਹਨਾਂ 'ਚ ਇਸ ਚੀਜ਼ ਦੀ ਗੁੰਜਾਇਸ਼ ਨਹੀਂ ਸੀਗੀ ਵੀ ਇੱਦਾਂ ਹੋ ਸਕੇ, ਅਤੇ ਨਾ ਹੀ ਇੱਦਾਂ ਸਾਨੂੰ ਚੰਗਾ ਲੱਗਦਾ, ਅਤੇ ਉਹ ਮਹਾਰਾਜ ਦੀ ਕਿਰਪਾ ਨਾਲ ਕਿ ਸਕ੍ਰਿਪਟ ਹੋਣ ਕਰਕੇ ਉਹਦੇ ਕਰਕੇ ਬੜਾ ਨਾ
0: ਜਿਹੜਾ
1: ਵੈਨਕੂਵਰ ਵਾਲਾ ਸ਼ੂਟ ਵੀ ਸੀਗਾ ਜੱਸੜ ਵੀਰੇ ਵਾਲਾ ਜਿਵੇਂ ਸੀਗਾ, ਹੀ ਵਾਜ਼ ਸੋ ਮੱਚ ਇਨਟੂ ਹਿਸ ਕੈਰੇਕਟਰ ਵੀ ਵੀਰਾ, ਜਾਂ ਤਾਂ ਉਹਨੂੰ ਵੀ ਵੀਰੇ ਨੂੰ ਐਂ ਸੀਗਾ ਵੀ ਜਾਂ ਵੀਰਾ ਪਾਠ ਕਰ ਰਿਹਾ ਪਾਸੇ ਹੋ ਗਏ ਸਾਰਿਆਂ ਤੋਂ ਵੀ ਇੱਧਰ, ਬਾਕੀ ਜਿਹੜੇ ਨੇ ਉਹ ਦੂਰ ਫਿਰ ਰਿਹਾ ਕਿਤੇ ਵੀ ਉਸ ਚੀਜ਼ ਨੂੰ ਮਹਿਸੂਸ ਕਰ ਰਿਹਾ ਉਹਦੇ ਵਿੱਚ ਆ,
0: ਬਾਹਰ ਨਹੀਂ ਆਉਣਾ।
1: ਹਾਂ, ਅਤੇ ਬਾਕੀ ਜਾਣੇ ਵੀ ਉਹਦੇ ਵਿੱਚ ਆ। ਬਾਕੀ ਫਿਲਮ 'ਚ ਵੀ ਮੈਂ ਕਈ ਕੰਮ ਹੀ ਕੀਤੇ ਆ ਫਿਲਮ 'ਚ,
0: ਮੈਂ ਇਸੇ ਕਰਕੇ ਕਿਉਂਕਿ ਤੁਸੀਂ ਸਾਰੇ ਹੁਣ ਜਿੱਦਾਂ ਤੁਸੀਂ ਸ਼ਰਨਜੀਤ ਦੀ ਗੱਲ ਕੀਤੀ ਆ, ਤੁਸੀਂ ਉਹ ਹੋਰ ਕਈ ਬੰਦੇ ਫਿਰ ਉਹਨਾਂ ਦਾਇਰਾ ਵੱਧਦਾ ਜਾਂਦਾ, ਉਹ ਸਾਰੇ ਮਲਟੀ ਟੈਲੈਂਟਿਡ ਨੇ। ਮੈਂ ਇਸ ਕਰਕੇ ਜਿਹੜਾ ਤੁਹਾਡਾ ਉਹ ਮਲਟੀ ਟੈਲੈਂਟਿਡ ਪੱਖ ਆ, ਖਾਸ ਤੌਰ ਦੇ ਉੱਤੇ ਮੈਂ ਪੰਜਾਬੀ ਫਿਲਮਾਂ 'ਚ ਵੇਖਦਾ ਹਾਂ ਵੀ ਇੱਥੇ ਕੁਛ ਹੋਰ ਉਹ ਚੀਜ਼ ਵਧੇਰੇ ਆ। ਸੋ ਮੈਂ ਉਹੀ ਆਪਣੇ ਸਰੋਤਿਆਂ ਦੇ ਲਈ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ ਇਹ ਜਿਹੜੀ ਚੀਜ਼ ਆ ਕਿ ਉੱਥੇ ਮਾਹੌਲ ਹੀ ਇੱਦਾਂ ਦਾ ਬਣ ਜਾਂਦਾ ਵਾ ਕਿ ਬੰਦੇ ਦਾ ਹੋਰ ਕਰਨ ਨੂੰ ਜੀ ਕਰਦਾ ਵੀ ਯਾਰ, ਮਤਲਬ ਆਹ ਵੀ ਚੀਜ਼ ਆਪਾਂ ਇਸ ਤਰੀਕੇ ਨਾਲ ਕਰ ਸਕਦੇ। ਇੱਕ
1: ਤਾਂ ਚਲੋ ਇਹ ਵੀ ਕੁਦਰਤੀ ਸਬੱਬ ਬਣ ਜਾਂਦਾ ਕਿ ਜਿੱਦਾਂ ਹੁਣ ਮੇਰਾ ਫੋਟੋ ਵੀਡੀਓ ਦਾ ਮੇਰਾ ਐਕਸਪੀਰੀਅੰਸ ਹੈਗਾ ਆ ਹੈ ਨਾ, ਅਤੇ ਕੁਛ ਮੈਨੂੰ ਬਚਪਨ ਤੋਂ ਕਹਿ ਲਓ ਮੈਨੂੰ ਆਲੇ ਦੁਆਲੇ ਲੋਕ ਇੱਦਾਂ ਦੇ ਮਿਲੇ ਆ ਵੀ ਉਹਨਾਂ ਨੇ ਹੌਂਸਲਾ ਹੀ ਦਿੱਤਾ ਹੈ ਮੈਨੂੰ। ਮੇਰੇ ਟੀਚਰਸ ਨੇ ਛੋਟੇ ਹੁੰਦੇ ਤੋਂ ਮੈਨੂੰ ਇੰਨਾ ਹੌਂਸਲਾ ਦਿੱਤਾ ਮੈਨੂੰ, ਮੇਰੇ ਜਦੋਂ ਮੈਂ ਪਹਿਲੀ ਦੂਜੀ 'ਚ ਸੀਗਾ, ਪਤਾ ਨਹੀਂ ਦੋਸਤ ਕਹਿ ਸਕਦੇ ਕਿ ਨਹੀਂ ਕਹਿ ਸਕਦੇ, ਮੇਰੇ ਸਾਰੇ ਦੋਸਤ ਕਾਲਜ ਵਾਲੇ ਹੁੰਦੇ ਸੀ, ਉਹਨਾਂ ਨੇ ਮੈਨੂੰ ਇੱਦਾਂ ਨਾ ਛੋਟੇ ਭਰਾ ਵਾਂਗੂ ਪਾਲਿਆ, ਜਿੱਦਾਂ ਮੈਨੂੰ ਸਾਰੇ ਨੂੰ ਨਾ ਮੈਨੂੰ ਇੱਦਾਂ ਹੱਲਾ ਸ਼ੇਰੀ ਦਿੰਦੇ ਆ ਵੀ ਤੂੰ ਕਰ ਸਕਦਾ, ਮੈਨੂੰ ਅੱਜ ਤੱਕ ਕਿਸੇ ਨੇ ਕਿਹਾ ਹੀ ਨਹੀਂ ਵੀ ਤੂੰ, ਮੈਨੂੰ ਪੁੱਠਾ ਇਹ ਆ। ਮੇਰੇ ਨਾਲ ਤਾਂ ਉਹ ਹੋਇਆ ਜਿਹੜਾ ਸਰਤਾਜ ਭਾਈ ਵਾਲੇ ਨਹੀਂ ਕਹਿੰਦੇ ਹੁੰਦੇ ਵੀ ਤੇਰੇ ਲੋਕੀ ਤੇਰੇ ਤੋਂ ਹੁਣ ਵੱਧ ਉਮੀਦਾਂ ਰੱਖਦੇ ਨੇ, ਤੂੰ ਉੱਡਾ ਕਿੱਦਣ ਹੋਵੇਗਾ, ਜਿੱਡੀ ਹਾਮੀ ਭਰਦੇ ਨੇ। ਸੋ ਇੱਕ ਉਹ ਹੱਲਾਸ਼ੇਰੀ, ਮੇਰੇ ਦੋਸਤ ਵੀ, ਮੇਰਾ ਦੋਸਤ ਇੱਕ ਪਰਮ ਬਖਸ਼ੀਸ਼ ਕਾਲਜ ਟਾਈਮ 'ਤੇ ਹੈ ਨਾ, ਉਹਨੇ ਵੀ ਮਤਲਬ ਉਹਨੇ ਐਂ ਕਰਨਾ ਵੀ ਯਾਰ ਤੂੰ ਨਾ ਕਰ ਸਕਦਾ, ਮਤਲਬ ਵੀ ਮੇਰੇ ਟੀਚਰਸ ਵੀ ਮੇਰੀ ਸਕੂਲ ਟਾਈਮ ਵੀ ਮੇਰੇ ਟੀਚਰਾਂ ਨਾਲ ਮੇਰੀ ਯਾਰੀ ਦੋਸਤੀ ਹੁੰਦੀ ਸੀ, ਮਤਲਬ ਮੈਂ ਜਦੋਂ ਬ੍ਰੇਕ ਹੁੰਦੀ ਸੀ ਮੈਂ ਸਟਾਫ ਰੂਮ 'ਚ ਬੈਠਾ ਹੁੰਦਾ ਸੀ, ਅਤੇ ਕਾਲਜ ਵੀ ਇੱਦਾਂ ਹੀ ਹੁੰਦਾ ਸੀਗਾ, ਅਤੇ ਉਹ ਸਾਰਿਆਂ ਨੂੰ ਹੀ ਐਂ ਸੀਗਾ ਵੀ ਤੂੰ ਕੁਛ ਕਰ ਸਕਦਾ ਤੂੰ ਕੁਛ ਕਰੇਗਾ। ਉਹ ਚੀਜ਼ ਉਹ ਵੀ ਹੋ ਜਾਂਦੀ ਆ ਕਈ ਵਾਰੀ, ਉਹਨੂੰ ਇੱਕ ਸਾਈਕੋਲੋਜੀ 'ਚ ਕਹਿੰਦੇ ਹੁੰਦੇ ਗੋਲਡਨ ਚਾਈਲਡ ਸਿੰਡਰੋਮ, ਵੀ ਛੋਟੇ ਹੁੰਦੇ ਤੋਂ ਇੱਕ ਬੰਦੇ ਨੂੰ ਜਿਵੇਂ ਉਹ ਰਾਜਕੁਮਾਰ ਨੂੰ ਨਹੀਂ ਕਿਹਾ ਹੁੰਦਾ ਵੀ ਤੂੰ ਇੱਕ ਦਿਨ ਰਾਜਗੱਦੀ ਸਾਂਭਣੀ ਆ, ਉਹਨੂੰ ਹੁੰਦਾ ਵੀ ਯਾਰ ਮੇਰੇ 'ਤੇ ਐਡਾ ਬੋਝ ਕਿਉਂ ਪਾਇਆ ਹੋਇਆ। ਉਸ ਚੀਜ਼ ਨਾਲ ਮੈਂ ਡਿਪਰੈਸ਼ਨ ਵੀ ਬਹੁਤ ਕੱਟਿਆ, ਕਿਉਂਕਿ ਜਦੋਂ ਮੈਂ 11ਵੀਂ 'ਚ ਇੱਕ ਵਾਰੀ ਤਾਂ ਮੈਂ ਫੇਲ ਹੀ ਹੋ ਗਿਆ ਸਾਰੇ ਸਬਜੈਕਟਾਂ 'ਚੋਂ, ਸਕੂਲ ਬਦਲਣਾ ਪਿਆ, ਕੱਢ ਦਿੱਤਾ ਗਿਆ ਜੋ ਮਰਜ਼ੀ ਕਹਿ ਲਓ ਹੈ ਨਾ, ਤੇ ਮੇਰੀ ਕਾਉਂਸਲਿੰਗ ਹੀ ਚੱਲਦੀ ਹੁੰਦੀ ਸੀ, ਮਤਲਬ ਮੇਰੇ ਕਾਉਂਸਲਿੰਗ ਨੂੰ ਵੀ, ਕਾਉਂਸਲਰ ਨੂੰ ਵੀ ਐਂ ਹੋ ਗਿਆ ਸੀ, ਉਹਨੇ ਦਿੱਲੀ ਤੋਂ ਸੀਨੀਅਰ ਕਾਉਂਸਲਰ ਸੱਦਿਆ ਵੀ ਨਿਆਣੇ ਨੂੰ ਹੋ ਕੀ ਗਿਆ ਵੀ ਚੰਗਾ ਭਲਾ ਤਾਂ ਲੱਗਦਾ ਪਿਆ ਇਹ
0: ਮੇਰੇ ਵੱਸ ਦਾ ਨੀ ਕੇਸ,
1: ਮਤਲਬ ਦਸ ਹਾਂ ਦਸਵੀਂ 'ਚ ਮੈਨੂੰ ਬੈਸਟ ਸਟੂਡੈਂਟ ਆਫ ਦਾ ਡੈਕੇਡ ਦਾ ਅਵਾਰਡ ਮਿਲਿਆ ਸੀ, ਗਿਆਰਵੀਂ 'ਚ ਗਿਆਰ ਹੋਣੀ ਸਾਰਿਆਂ 'ਚ ਸਪਾਟ ਹੋ ਗਏ, ਅਤੇ ਚਲੋ ਉਹ ਇੱਕ ਅਲੱਗ ਵਿਸ਼ਾ, ਪਰ ਕੁੱਲ ਮਿਲਾ ਕੇ ਇਹ ਆ ਵੀ ਮੇਰੇ ਆਲੇ ਦੁਆਲੇ ਹੁਣ ਬੰਦੇ ਇੱਦਾਂ ਦੇ ਹੀ ਰਹੇ ਆ ਕੁਦਰਤੀ, ਵੀ ਉਹਨਾਂ ਨੇ ਐਂ ਕਿਹਾ ਵੀ ਯਾਰ ਤੂੰ ਇਹ ਕਰ ਸਕਦਾ, ਅਤੇ ਕੁਛ ਮੇਰਾ ਸੁਭਾਅ ਇੱਦਾਂ ਦਾ ਆ ਬਈ ਮੈਨੂੰ ਹੁੰਦਾ ਵੀ ਮੈਂ ਕਿਸੇ ਦੋਸਤ ਦੇ ਕੰਮ ਆ ਸਕਦਾ ਤਾਂ ਮੈਂ ਜੇ ਕਿਤੇ ਖੜਾ ਮੈਂ ਕਿਤੇ ਕੰਮ ਆ ਸਕਦਾ ਤਾਂ ਆਈ ਵੁੱਡ ਡੂ ਇਟ, ਹੈ ਨਾ,
0: ਹੋਰ ਵੱਧ ਸਿੱਖਣ ਦਾ ਕਰਨ ਦਾ
1: ਫਿਲਮ ਦੇ ਸੈੱਟ 'ਤੇ ਹੁਣ ਕਹਿ ਮਤਲਬ ਵੀ ਮੈਂ ਇੱਕ ਚਲੋ ਮੇਰੇ ਇੱਕ ਛੋਟਾ ਜਿਹਾ ਕੈਮਿਓ ਹੈਗਾ ਸਕਰੀਨ ਪਲੇ ਵਾਲੇ 'ਚ ਹੈਗਾ, ਡਾਇਲੋਗ ਲਿਖੇ ਨੇ ਮੈਂ, ਫਿਰ ਇੱਕ ਐਕਸ਼ਨ ਸੀਕੁਐਂਸ ਆ ਉਹ 'ਚ ਸੈਕਿੰਡ ਕੈਮਰਾ ਵੀ ਕੀਤਾ ਮੈਂ, ਫਿਰ ਵੈਨਕੂਵਰ ਵਾਲੇ ਜਿੰਨੇ ਡਰੋਨ ਸ਼ੋਟ ਨੇ ਤਕਰੀਬਨ ਮੈਂ ਡਰੋਨ ਓਪਰੇਟਰ ਵੀ ਹਾਂ ਉਹ 'ਚ, ਹੁਣ ਹੁਣ ਉਹ ਸ਼ੇਅਰ ਮੈਂ ਤੁਹਾਨੂੰ ਉਹਦਾ ਦੂਜੇ ਤਰ੍ਹਾਂ ਸੁਣਾ ਦਿੰਦਾ ਕਿ ਕੁਝ ਉਂਝ ਵੀ ਰਾਹਾਂ ਔਖੀਆਂ ਸਨ, ਕੁਛ ਗਲ 'ਚ ਗਵਾਂ ਦਾ ਤੌਗ ਵੀ ਸੀ, ਕਹਿੰਦਾ ਕੁਛ ਸ਼ਾਦੀਆਂ ਦਾ ਸੀਜ਼ਨ ਵੀ ਅਤੇ ਸਾਨੂੰ ਗਾਉਣ ਦਾ ਸ਼ੌਂਕ ਵੀ ਸੀ, ਉਹ ਵੀ ਸੀਗਾ ਹੀ ਵੀ ਉਹ ਕੁਦਰਤੀ ਵੀ ਉਹ ਕੰਮ ਆਉਣ ਵਾਲੀ ਚੀਜ਼ ਸੀਗੀ, ਹੈ ਨਾ, ਅਤੇ ਆਪਾਂ ਕਹਿ ਕੋਈ ਚੱਕਰ ਨਹੀਂ ਆਪਾਂ ਕਰ ਲੈਂਦੇ ਹਾਂ।
0: ਅਜੇ ਇਹ ਡੇ ਫਸਟ ਤੋਂ ਹੀ ਕਿਹੜੀ ਕਿਹੜੀ ਸਟੇਜ 'ਤੇ ਐਂਟਰੀ ਹੋਈ ਅਤੇ ਕਿਹੜੀ ਕਿਹੜੀ ਜ਼ਿੰਮੇਵਾਰੀ ਕਿੱਦਾਂ ਕਿੱਦਾਂ ਲੱਗਦੀ ਗਈ ਜਿਵੇਂ?
1: ਨਹੀਂ ਬਚਪਨ ਤੋਂ
0: ਨਹੀਂ, ਮੂਵੀਜ਼ ਦੇ ਵਿੱਚ,
1: ਮੂਵੀਜ਼ ਦੇ ਵਿੱਚ, ਮੂਵੀਜ਼ 'ਚ ਮੇਰੀ ਐਂਟਰੀ ਤਾਂ ਇੱਥੋਂ ਹੀ ਹੋਈ ਮਸਤਾਨੇ 'ਚ ਡਾਇਲੋਗ ਤੋਂ।
0: ਨਹੀਂ ਡਾਇਲੋਗਸ ਦਾ ਜਿਹੜਾ ਮਤਲਬ ਜਦੋਂ ਆਪਾਂ ਫਸਟ ਪਲੈਨ ਆਪਾਂ ਕੀਤਾ ਤੇ ਕੀ ਉਦੋਂ ਉਹਦੇ ਵਿੱਚ ਉਹ ਤੈਅ ਹੀ ਜਾਂ ਬਾਅਦ ਵਿੱਚ ਲੇਟਰ ਔਨ ਤੁਹਾਡੀ ਐਂਟਰੀ ਹੁੰਦੀ?
1: ਮੇਰੀ ਤਾਂ ਲੇਟਰਲ ਐਂਟਰੀ ਸਕੀਮ ਹੋਈ ਆ, ਜਿੱਦਾਂ ਆਪਾਂ ਤਾਂ ਸਾਈਡ ਦਰਵਾਜ਼ੇ ਤੋਂ ਆਏ ਹਾਂ, ਅਤੇ ਹਜ਼ੂਰ ਸਾਹਿਬ ਵੀ ਗਏ ਨਾ ਉੱਥੇ, ਹਜ਼ੂਰ ਸਾਹਿਬ ਕੁਦਰਤੀ ਸਿੰਘ ਇੰਨੇ ਪਿਆਰ ਵਾਲੇ ਸੀਗੇ ਅਤੇ ਉਹ ਫੜ ਫੁੜ ਕੇ ਹੀ ਮੈਨੂੰ ਲੈ ਗਏ ਅੰਦਰ ਤੱਕ, ਬਈ ਬਾਹਰ ਬਹੁਤ ਸੰਗਤ ਸੀ, ਨਹੀਂ ਤਾਂ ਵਾਰੀ ਨਹੀਂ ਸੀ ਆਉਣੀ ਸਾਡੇ ਕੋਲ, ਉਹੀ ਸ਼ਾਮ ਸੀ, ਅਤੇ ਇਹ ਚੀਜ਼ ਫਿਲਮਾਂ 'ਚ ਵੀ ਹੋਈ ਆ, ਸ਼ਰਨਵੀਰ ਫੜ ਫੁੜ ਕੇ ਲੈ ਗਿਆ ਮੈਨੂੰ ਇੱਧਰ ਨੂੰ, ਅਤੇ ਉਹ ਸਬੱਬ ਇੱਦਾਂ ਬਣਿਆ ਐਕਚੁਲੀ ਵੀ ਮਸਤਾਨੇ ਦੇ ਡਾਇਲੋਗ 'ਤੇ ਜਦੋਂ ਕੰਮ ਚੱਲ ਰਿਹਾ ਸੀਗਾ ਅਤੇ ਉਹ ਜਿਹੜਾ ਕਲੰਦਰ ਦਾ ਕਰੈਕਟਰ ਸੀਗਾ ਉਹਦੀ ਬੈਕਗਰਾਊਂਡ ਸੀਗੀ ਸ਼ਾਇਰੀ ਵਾਲੀ,
0: ਘੁੱਗੀ ਭਾਈ ਦਾ,
1: ਘੁੱਗੀ ਭਾਈ ਦਾ, ਅਤੇ ਭਾਈ ਨੇ ਬਰੀਫ ਉਹਦਾ ਇਹ ਲਿਖਿਆ ਸੀਗਾ ਕਿ ਵੀ ਉਹ ਸ਼ਾਇਰਾਨਾ ਅੰਦਾਜ਼ ਦੇ ਵਿੱਚ ਗੱਲ ਕਰਦਾ, ਐਕਚੁਲੀ ਭਾਜੀ ਪੇਂਟਰ ਆ, ਭਾਜੀ ਨੇ ਤਾਂ ਉਹਨੂੰ ਪੇਂਟਰ ਬਣਾਉਣਾ ਚਾਹੁੰਦੇ ਸੀਗੇ ਵੀ ਉਹ ਮਾਸਕ ਪੇਂਟ ਕਰਦਾ ਪਿਆ, ਵੀ ਮਿਸਟੀਰੀਅਸ ਜਿਹਾ ਕੈਰੈਕਟਰ ਆ ਉਹ। ਫਿਰ ਜਦੋਂ ਮੇਰੇ ਨਾਲ ਵੀਰੇ ਡਿਸਕਸ ਕਰਦਾ ਹੁੰਦਾ ਸੀ ਫਿਲਮ ਜਦੋਂ ਬੂਤਾ ਸਿੰਘ ਗਰਜਾ ਸਿੰਘ ਵੀ ਬਣਾਈ ਆ ਵੀਰੇ ਨੇ, ਚਲੋ ਰਿਲੀਜ਼ ਨਹੀਂ ਹੋਈ, ਅਤੇ ਜਾਂ ਹੋਰ ਵੀ ਫਿਲਮਾਂ ਡਿਸਕਸ ਕਰਦੇ ਹੁੰਦੇ ਸੀਗੇ, ਅਤੇ ਮੈਂ ਐਜ਼ ਅ ਫਰੈਂਡ ਹੀ ਇੱਦਾਂ ਡਿਸਕਸ ਕਰਦਾ ਹੁੰਦਾ, ਜਿੱਦਾਂ ਫਰਜ਼ ਕਰੋ ਵੀ ਮੈਂ ਗਾਇਕ ਹੋਵਾਂ, ਮੈਂ ਆਪਣੇ ਚਾਰ ਦੋਸਤਾਂ ਨੂੰ ਸੁਣਾਊਂਗਾ ਵੀ ਯਾਰ ਮੈਂ
0: ਆਹ ਲਿਖਿਆ,
1: ਦੇਖੋ ਤਾਂ ਕਿੱਦਾਂ ਦਾ ਲੱਗ ਰਿਹਾ, ਅਤੇ ਉਵੇਂ ਟਾਈਪ ਜਿਹਾ। ਅਤੇ ਗਲਵੱਕੜੀ ਦੇ ਸੈੱਟ 'ਤੇ ਵੀਰੇ ਨੇ ਮੈਨੂੰ ਕਿਹਾ ਸੀਗਾ ਵੀ ਆ ਜਾਓ, ਇੰਗਲੈਂਡ ਸ਼ੂਟ ਹੋਈ ਸੀ, ਅਤੇ ਮੈਂ ਉਹ ਫਿਲਮ 'ਚ ਇਨਵੋਲਵ ਨਹੀਂ ਸੀਗਾ, ਬਟ ਆਈ ਵਾਜ਼ ਦੇਅਰ, ਕੋਈ ਕਈ ਵਾਰੀ ਕੋਈ ਸਲਾਹ ਮਸ਼ਵਰਾ ਕਰ ਲਈਦਾ ਹੁੰਦਾ ਸੀ। ਅਤੇ ਮਸਤਾਨੇ 'ਚ ਉਹ ਜਦੋਂ ਨਹੀਂ ਵੀਰੇ ਨੂੰ ਲੱਗ ਰਿਹਾ ਸੀਗਾ ਵੀ ਉਹ ਸੁਰ ਨਹੀਂ ਆ ਰਿਹਾ ਹੈਗਾ, ਤਾਂ ਮੈਂ ਕਹਿਤਾ, ਮੈਂ ਕਿਹਾ ਚਲੋ ਮੈਂ ਟਰਾਈ ਕਰਕੇ ਦੇਖ ਲੈਂਦਾ। ਫਿਰ ਮੈਂ ਉਹ ਸੀਨ ਲਿਖਿਆ, ਮੇਰੀ ਸ਼ਾਇਰੀ ਵਾਲੀ ਬੈਕਗਰਾਊਂਡ ਸੀ ਤਾਂ ਮੈਂ ਉਹਨੂੰ ਸ਼ਾਇਰੀ ਵਾਲੀ ਰੰਗਤ ਜ਼ਿਆਦਾ ਦੇ ਦਿੱਤੀ। ਫਿਰ ਮੈਂ ਉਹ ਵੀ ਆਈਡੀਆ ਪਿੱਚ ਕਰਤਾ ਵੀ ਇਹਦਾ ਸੰਬੰਧ ਇਹਨਾਂ ਦੇ ਨਾਲ ਤਾਂ ਆ, ਇਹਨੂੰ ਸਿੱਖਾਂ ਬਾਰੇ ਤਾਂ ਪਤਾ ਕਿਉਂਕਿ ਇਹ ਬਚਪਨ 'ਚ ਸੂਫੀਆਂ ਕੋਲ ਰਿਹਾ, ਸੂਫੀਆਂ ਦੀ ਸਾਂਝ ਰਹੀ ਆ ਸ਼ੁਰੂ ਤੋਂ ਗੁਰੂ ਘਰ ਦੇ ਨਾਲ, ਅਤੇ ਸੂਫੀਆਂ ਨੂੰ ਇਸਲਾਮ ਦੇ ਵਿੱਚ ਮਾੜਾ ਵੀ ਸਮਝਿਆ ਜਾਂਦਾ, ਉਹਨਾਂ ਨੂੰ ਪਰਸੀਕਿਊਟ ਵੀ ਕੀਤਾ ਗਿਆ, ਹੈ ਨਾ, ਹਜੇ ਵੀ ਮਾਰ ਦਿੱਤਾ ਜਾਂਦਾ ਉਹਨਾਂ ਨੂੰ, ਜਾਂ ਜਿਵੇਂ ਵੀ ਵਾਇਲੈਂਸ ਵੀ ਹੋ ਜਾਂਦੀ ਆ। ਅਤੇ ਫਿਰ ਉਹ ਉਹ ਬੈਕਗਰਾਊਂਡ, ਫਿਰ ਉਹਦੀ ਕਲੰਦਰ ਦੀ ਉਹ ਬੈਕਗਰਾਊਂਡ ਵੀ ਤਾਂ ਬਣੀ ਵੀ ਉਹਨੇ ਉਹਨੂੰ ਕੀ ਕਹਿੰਦੇ ਆ, ਵੀਰੇ ਨੇ ਲਿਖਿਆ ਐਂ ਜ਼ਰੂਰ ਹੋਇਆ ਸੀਗਾ ਵੀ ਉਹਨੂੰ ਸਿੰਘਾਂ ਨੇ ਬਚਾਇਆ ਬਚਪਨ 'ਚ, ਬਟ ਫਿਰ ਉਹਦਾ ਸੂਫੀ ਵਾਲਾ ਐਂਗਲ ਕਹਿ ਲਓ ਵੀ ਮੇਰੇ ਮਨ 'ਚ ਆ ਗਿਆ,
0: ਉਹ ਆ ਗਿਆ, ਉਹ ਕਨੈਕਟੀਵਿਟੀ ਹੋ ਗਈ। ਸੋ ਇੱਥੇ ਹਿਸਟਰੀ ਵੀ ਜਿਹੜੀ ਆ ਉਹ ਨੌਲੇਜ ਉਹ ਉੱਥੇ ਕਲੱਬ
1: ਇਕੱਠੀਆਂ ਹੋ ਗਈਆਂ ਚੀਜ਼ਾਂ। ਸੋ ਉਹਦੇ ਉਹਦੇ ਵਿੱਚ ਇੱਦਾਂ ਸਬੱਬ ਬਣ ਗਿਆ ਉਹ ਜਿਹੜਾ ਮੈਂ ਸੀਨ ਲਿਖਿਆ, ਫਿਰ ਉਹੀ ਫਸਟ ਡਰਾਫਟ ਹੀ ਆ ਫਿਲਮ ਦੇ ਵਿੱਚ। ਅਤੇ ਉਹ ਫਿਰ ਉੱਥੋਂ ਉਹ ਟੀਮ ਨੂੰ ਵੀ ਪਸੰਦ ਆਇਆ, ਫਿਰ ਇਹ
0: ਪਾਸ ਹੋ ਗਿਆ,
1: ਪਾਸ ਇੱਦਾਂ ਹੋ ਗਿਆ ਵੀ ਫਿਰ ਸਾਰੇ ਡਾਇਲੋਗ ਹੀ ਲਿਖੇ ਮੈਂ।
0: ਫਿਰ ਉਦੋਂ ਹੀ ਤੈਅ ਹੋ ਗਿਆ ਵੀ ਅਗਲੀ ਜਿਹੜੀ ਵੀ ਹੋਊਗੀ ਹੁਣ ਇਹ ਬੰਦਾ ਆ ਗਿਆ ਆਪਣੇ ਕੋਲ ਇੱਕ।
1: ਹਾਂ ਇੱਕ ਇੱਕ ਮੈਂ ਜੇ ਤੁਸੀਂ ਚੀਜ਼ ਮੈਨੂੰ ਲੱਗਦਾ ਵੀ ਜਿਹੜਾ ਤੁਸੀਂ ਪੁੱਛ ਰਹੇ ਸੀਗੇ ਵੀ ਇੰਨੀ ਚੀਜ਼ਾਂ ਦੀ ਨੌਲੇਜ ਹੋਣੀ ਜਾਂ ਉਹਦਾ ਮੈਨੂੰ ਲੱਗਦਾ ਕਾਰਨ ਸ਼ਾਇਦ ਕਿਤੇ ਨਾ ਕਿਤੇ ਇਹ ਆ ਵੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਮੇਰੀ ਜ਼ਿੰਦਗੀ 'ਚ ਡਾਊਨ ਟਾਈਮ ਆਇਆ ਨਾ, ਅਤੇ ਮੈਂ ਉਹ ਟਾਈਮ ਮਤਲਬ ਸ਼ੁਕਰ ਵਾਂਗੂ ਕੱਟਿਆ ਵੀ ਚਲੋ ਆਪਾਂ ਹੁਣ ਕੁਝ ਸਿੱਖ ਲੈਂਦੇ ਹਾਂ। ਮਤਲਬ ਜੇ ਮੈਂ ਕਾਲਜ ਦੇ ਵਿੱਚ, ਜੇ ਮੈਂ ਉਦੋਂ ਨਹੀਂ ਮੇਰਾ ਦਿਲ ਲੱਗ ਰਿਹਾ ਸੀ ਪੜ੍ਹਾਈ ਦੇ ਵਿੱਚ, ਤਾਂ ਮੇਰੀ ਪੜ੍ਹਾਈ ਕਹਿ ਲਓ ਉਦੋਂ ਸਵਾਬ ਐਂ ਬਣਦਾ ਰਿਹਾ ਵੀ ਹਰ ਸਾਲ ਮੈਂ ਘਰੇ ਮਹਾਰਾਜ ਸਰੂਪ ਲੈ ਆਉਂਦਾ ਹੁੰਦਾ ਸੀ ਤੇ ਇੱਕ ਸਹਿਜ ਪਾਠ ਕਰਨਾ ਮੈਂ ਤੇ ਜਦੋਂ ਮੈਂ 11ਵੀਂ 12ਵੀਂ ਚ ਵੀ ਫੇਲ ਹੋਇਆ ਸੀਗਾ ਮੈਨੂੰ ਕੁਦਰਤੀ ਇੱਕ ਬਾਬਾ ਜੀ ਮਿਲ ਗਏ 34 ਦੇ ਗੁਰਦੁਆਰੇ ਚੰਡੀਗੜ੍ਹ ਮੈਂ ਡਰੋਪਰਸ ਬੈਚ ਦੇ ਵਿੱਚ ਜਿਵੇਂ ਕਰਦੇ ਨੀ ਹੁੰਦੇ ਉਹ ਚਲੀ ਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਪਚਿੱਤਰ ਨਾਟਕ ਦੇ ਦਿੱਤਾ ਤੇ ਉਹ ਦਸਮ ਬਾਣੀ ਉਹ ਪੜ੍ਹਨੀ ਚੰਡੀ ਚਰਿੱਤਰ ਹੋਰ ਸਾਰਾ ਕੁਛ ਹਨਾ ਤੇ ਫਿਰ ਏਦਾਂ ਹੀ ਮਤਲਬ ਹੁਣ ਜੇ ਹੁਣ ਮੈਂ ਮੈਲਬਰਨ ਵੀ ਆਇਆ ਹੋਇਆ ਵੀ 50 ਦਿਨ ਵਿਹਲੇ ਸੀ ਤੇ ਮੈਂ ਬ੍ਰਿਸਟਾ ਸਰਟੀਫਿਕੇਸ਼ਨ ਕਰ ਲਿਆ
0: ਕਿਉਂਕਿ ਇੱਥੇ ਦੀ ਕੌਫੀ ਕਲਚਰ ਬਹੁਤ ਮਸ਼ਹੂਰ ਆ ਮੈਂ ਵੇਖ ਰਿਹਾ ਹਾਂ ਕਿਤੇ ਪਤਾ ਨੀ ਤੁਹਾਡੇ ਮੈਂ ਪ੍ਰੋਫਾਈਲ ਤੇ ਵੇਖਿਆ ਕਿੱਥੇ ਵੇਖਿਆ ਬ੍ਰਿਸਟਾ ਵੀ ਵੇਖਿਆ ਮੈਂ ਨਾਲ ਮੈਂ ਤਾਂ ਝੱਕਦਾ ਨੀ ਪੁੱਛ ਰਿਹਾ ਮੈਨੂੰ ਏਦਾਂ ਲੂਜ਼ਨ ਜੀ ਹੋਈ ਜਾਂਦੀ ਵੀ ਮੈਂ ਕਿਤੇ ਗਲਤ ਪੜ੍ਹ ਲਿਆ
1: ਨਹੀਂ ਨਹੀਂ ਉਹ ਮੈਂ ਨਾ ਮੈਨੂੰ ਕੌਫੀ ਦਾ ਸ਼ੌਂਕ ਹੋ ਗਿਆ ਜ਼ਿਆਦਾ 2019 ਤੋਂ ਤੇ ਉਹ ਫਿਰ ਉਹ ਹੌਲੀ ਹੌਲੀ ਮੈਂ ਸੈਲਫ ਟੌਟ ਹੀ ਹਾਂ ਵੈਸੇ ਤੇ ਉਹ ਮੈਂ ਕਰਦਾ ਕਰਾਉਂਦਾ ਹੁਣ ਮੈਂ ਤੁਹਾਨੂੰ ਜੇ ਤੁਸੀਂ ਘਰੇ ਆਓ ਤੁਹਾਨੂੰ ਇੱਕ ਬਹੁਤ ਵਧੀਆ ਕੌਫੀ ਜਿੱਦਾਂ ਦੀ ਵੀ ਤੁਸੀਂ ਡਰਿੰਕ ਕਹੋ ਬਈ ਕੋਲਡ ਬਰੂ ਮਤਲਬ ਕੌਫੀ ਵੀ ਫਿਰ ਮੈਂ ਇਹ ਨਹੀਂ ਵੀ ਇਕੱਲੀ ਐਕਸਪ੍ਰੈਸੋ ਮਸ਼ੀਨ ਵਾਲੀ ਬਣਾਉਣਾ ਤੋ ਤੁਹਾਨੂੰ ਮੋਕਾ ਪੌਟ ਪਸੰਦ ਆ ਤੁਹਾਨੂੰ ਫਰੈਂਚ ਪ੍ਰੈਸ ਪਸੰਦ ਆ ਤੁਹਾਨੂੰ ਪੋਰ ਓਵਰ ਪਸੰਦ ਆ ਐਕਸਪ੍ਰੈਸੋ ਦੇ ਵਿੱਚ ਵੀ ਜਿੰਨੀਆਂ ਹੁੰਦੀਆਂ ਕੈਪਚੀਨੋ ਆਹ ਮੈਲਬਨ ਵਾਲੀ ਮੈਜਿਕ ਉਹ ਤੁਹਾਨੂੰ ਸਾਰਾ ਕੁਛ ਬਕਾਇਦਾ ਤੌਰ ਤੇ ਮਿਲੂਗਾ ਤੇ ਉਹ ਬਸ ਮੈਨੂੰ ਇਹ ਹੁੰਦਾ ਵੀ ਜਦੋਂ ਵੀ ਜ਼ਿੰਦਗੀ ਚ ਕੁਛ ਮੈਂ ਥੋੜਾ ਵਿਹਲਾ ਜਿਹਾ ਹੁੰਦਾ ਨਾ ਮੈਨੂੰ ਹੁੰਦਾ ਵੀ ਕੁਛ ਸਿੱਖ ਲਿਆ ਜਾਵੇ ਕੁਛ ਕਰ ਲਿਆ ਜਾਵੇ ਉਹ ਫਿਰ ਉਹ ਕਿਤੇ ਨਾ ਕਿਤੇ ਕੰਮ ਆ ਜਾਂਦਾ
0: ਸਹੀ ਗੱਲ ਹੈ ਮੈਨੂੰ ਲੱਗਦਾ ਤੁਹਾਨੂੰ ਇੱਕ ਕੁਦਰਤ ਸੰਕੇਤ ਜੇ ਵੀ ਦਿੰਦੀ ਹੈ ਵੀ ਆਹ ਚੀਜ਼ ਜਿਹੜੀ ਤੁਹਾਡੇ ਦਿਮਾਗ 'ਚ ਆਈ ਆ ਸਿੱਖਿਆ ਕਿਤੇ ਵੀ ਕੰਮ ਆ ਹੀ ਜਾਂਦਾ ਬੰਦੇ ਦੇ ਵਿਅਰਥ 'ਤੇ ਜਾਂਦਾ ਨਹੀਂ ਨਾਲੇ ਮੈਂ ਇੱਦਾਂ ਮਹਿਸੂਸ ਕਰ ਰਿਹਾ ਵੀ ਤੁਹਾਡੀ ਲਾਈਫ ਦੇ ਵਿੱਚ ਥਰੂ ਆਊਟ ਹੀ ਜੋ ਕੁਛ ਵੀ ਤੁਸੀਂ ਕੀਤਾ ਉਹ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਰੂਪ 'ਚ ਕੰਮ ਜ਼ਰੂਰ ਆਇਆ
1: ਡੋਟਸ ਕਨੈਕਟ ਹੋ ਜਾਂਦੇ
0: ਹੈ ਨਾ ਉਹ ਕਨੈਕਟ ਹੋ ਜਾਂਦੇ ਆਪਾਂ ਉਹ ਵੱਖਰੀ ਗੱਲ ਆਪਾਂ ਕਈ ਵਾਰੀ ਉਸ ਚੀਜ਼ ਵੱਲੋਂ ਅੱਖਾਂ ਮੀਟ ਕੇ ਤੇ ਅੱਗੇ ਆਪਾਂ ਅੱਗੇ ਤੋਂ ਅੱਗੇ ਆਪਾਂ ਤੁਰੇ ਰਹਿੰਦੇ ਫਿਲਮਾਂ ਦੀ ਗੱਲ ਚੱਲ ਰਹੀ ਕੀ ਅਜੋਕਾ ਸਮਾਂ ਕਿੱਦਾਂ ਦਾ ਲੱਗਦਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਲੱਗਦਾ ਬਦਲਾਅ ਕੋਈ ਇਸ ਇੰਡਸਟਰੀ ਦੇ ਵਿੱਚ ਹੁਣ ਜਿਹੜੇ ਸਮੇਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਹਰ ਕੋਈ ਸ਼ਾਇਦ ਜਿਹੜਾ ਵੀ ਕੋਈ ਫਿਲਮ ਪ੍ਰੇਮੀ ਆ ਉਹ ਇਸ ਵਿਸ਼ੇ ਦੇ ਉੱਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੱਲ ਕਰ ਹੀ ਰਿਹਾ ਅਤੇ ਮੈਂ ਇਹ ਮਹਿਸੂਸ ਕਰਦਾ ਵਾਂ ਵੀ ਉਹ ਜਿਹੜੀਆਂ ਗੱਲਾਂ ਕਰਦੇ ਨੇ ਉਹ ਉਹਨਾਂ ਦਾ ਦਰਦ ਤਾਂ ਹੈਗਾ ਵਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸਲ ਪ੍ਰੋਬਲਮ ਹੈਗੀ ਕਿੱਥੇ ਉਹ ਉਤਲੀਆਂ ਉਤਲੀਆਂ ਜਿਹੀਆਂ ਗੱਲਾਂ ਕਰਦੇ ਜਿਹੜੀ ਕਿ ਪ੍ਰੋਬਲਮ ਹੈ ਵੀ ਨਹੀਂ ਸੋ ਜ਼ਿਆਦਾਤਰ ਉਹਦੇ 'ਚ ਫੋਰ ਐਗਜ਼ਾਮਪਲ ਉਹ ਇਹੋ ਗੱਲਾਂ ਕਰਨਗੇ ਵੀ ਯਾਰ ਹਾਸੇ ਠੱਠੇ ਵਾਲੀਆਂ ਫਿਲਮਾਂ ਇਹੋ ਹੀ ਆਈ ਜਾਂਦੀਆਂ ਇਹ ਨਹੀਂ ਚੱਲਣਗੀਆਂ ਜਦਕਿ ਸੱਚਾਈ ਤਾਂ ਇਹ ਵੀ ਜਦੋਂ ਚੱਲਣੀਆਂ ਵਾ ਉਹ ਵੀ ਬੜੀ ਵਧੀਆ ਚੱਲ ਜਾਂਦੀਆਂ ਨਹੀਂ ਚੱਲਣੀਆਂ ਤਾਂ ਉਹ ਵੀ ਲੁੜਕ ਜਾਂਦੀਆਂ ਤੁਸੀਂ ਹੁਣ ਕਲੋਜ਼ਲੀ ਇਸ ਚੀਜ਼ ਨੂੰ ਵੇਖਿਆ ਵਾ ਤੁਹਾਡਾ ਨਜ਼ਰੀਆ ਵੀ ਮੈਂ ਵੇਖਣਾ ਵੀ ਹਰ ਇੱਕ ਚੀਜ਼ ਨੂੰ ਬੜੀ ਬਰੀਕੀ ਦੇ ਨਾਲ ਤੁਸੀਂ ਵੇਖਦੇ ਹੋ ਤੁਹਾਡੇ ਕੀ ਵਿਚਾਰ ਹੈ ਇਹਦੇ ਬਾਰੇ
1: ਉਹ ਇੱਕ ਰੀਲ ਜੀ ਮੈਂ ਦੇਖੀ ਸੀ ਉਹ ਜਿੱਦਾਂ ਅੰਮ੍ਰਿਤਸਰ 'ਚ ਉਮਰ ਬਹੁਤ ਆ 30 ਕਿਲੋਮੀਟਰ ਲਾਹੌਰ ਤਾਂ ਫਿਰ ਗਾੜੀ ਆ ਉਸ ਚੀਜ਼ ਦਾ ਹੈ ਨਾ ਉਹ ਰੀਲ ਕਹਿੰਦਾ ਮੁੰਡਾ ਕਿਤਾਬ ਪੜ੍ਹ ਰਿਹਾ ਉਹਨੂੰ ਪੁੱਛਦਾ ਕਹਿੰਦਾ ਤੁਸੀਂ ਕੀ ਕਰ ਰਹੇ ਹੋ ਕਹਿੰਦਾ ਮੈਂ MBBS ਦੀ ਤਿਆਰੀ ਕਰ ਰਿਹਾ ਉਹ ਤੁਰ ਜਾਂਦਾ ਅਤੇ ਉਹਦੇ ਲਾਗੇ ਮਾਈਕ ਜਾਂਦਾ ਅਤੇ ਉਹ ਕਹਿੰਦਾ ਇਹਨੇ ਨਹੀਂ ਬਚਣਾ ਇਹਨੂੰ ਲਾਹੌਰ ਲੈ ਜਾਓ ਇਹਨੇ ਨਹੀਂ ਬਚਣਾ ਇਹਨੂੰ ਲਾਹੌਰ ਲੈ ਜਾਓ ਮਤਲਬ ਉਹ ਜਿਹੜਾ ਤੁਸੀਂ ਕਹਿਣਾ ਵੀ ਓਪਰਾ ਓਪਰਾ ਡਾਇਗਨੋਸ ਜਿਹਾ ਆਉਂਦਾ ਉਹ ਓਪਰਾ ਡਾਇਗਨੋਸ ਤਾਂ ਇਸ ਕਿਸਮ ਦਾ ਹੀ ਆ ਬਈ ਵੀ ਆਹ ਨਹੀਂ ਚੱਲ ਰਿਹਾ ਆਹ ਹੋ ਗਿਆ ਸੀ ਉਹ ਹੋ ਗਿਆ ਸੀ ਪ੍ਰੋਬਲਮ ਹੈਗੀ ਆ ਮਲਟੀਲੇਅਰਡ ਇੱਕ ਤਾਂ ਜਿਹੜੀ ਥੀਏਟਰਸ ਨੇ ਓਵਰਆਲ ਹੀ ਜਿਹੜੇ ਥੀਏਟਰੀਕਲ ਰਿਲੀਜ਼ ਨੇ ਉਹ ਹੁਣ ਇਮਤਿਆਜ਼ ਅਲੀ ਹੁਣਾਂ ਦੀ ਫਿਲਮ ਆਈ ਆ ਉਹਨਾਂ ਨੇ ਵੀ ਪ੍ਰਮੋਟ ਨਹੀਂ ਕੀਤੀ ਉਹ ਸੁੱਖ ਨਾਲ ਉਹਦੀ 25 ਕਰੋੜ ਦੀ ਓਪਨਿੰਗ ਲੱਗੀ ਆ ਹਨਾ ਸੋ ਉਹ ਅੱਜ ਦੇ ਜ਼ਮਾਨੇ 'ਚ ਤੁਸੀਂ ਰੀਲਾਂ ਨਾਲ ਕੰਪੀਟ ਕਰ ਰਹੇ ਹੋ ਸ਼ਾਰਟ ਅਟੈਂਸ਼ਨ ਸਪੈਨ ਦੇ ਨਾਲ ਕੰਪੀਟ ਕਰ ਰਹੇ ਹੋ ਲੋਕ ਅਚੇਚਾ ਥੀਏਟਰ ਦੇ ਵਿੱਚ ਉਹੀ ਫਿਲਮ ਦੇਖਣ ਜਾਣਗੇ ਥੀਏਟਰ ਬਹੁਤ ਮਹਿੰਗਾ ਹੋ ਗਿਆ ਸਿੰਗਲ ਸਕਰੀਨ ਬਹੁਤ ਹੀ ਅਫੋਰਡੇਬਲ ਹੁੰਦੀ ਸੀ ਮਲਟੀਪਲੈਕਸ ਬਹੁਤ ਜ਼ਿਆਦਾ ਮਹਿੰਗੇ ਨੇ ਮਤਲਬ ਇੰਡੀਆ ਦੇ ਵਿੱਚ ਜੇ ਹੁਣ ਤੁਸੀਂ ਕਹਿ ਲਓ ਵੀ ਇੱਕ 4-5 ਜਣਿਆਂ ਦੀ ਫੈਮਿਲੀ ਫਿਲਮ ਦੇਖਣ ਜਾਂਦੀ ਆ ਤਾਂ ਉਹਨਾਂ ਦਾ ਸੌਖਾ ਹੀ ਉਹ 4-6 ਹਜ਼ਾਰ ਰੁਪਏ ਦਾ ਖਰਚਾ ਆ ਅਤੇ ਇੱਕ ਆਮ ਬੰਦਾ ਅੱਜ ਵੀ ਜਿਹਦੀ 30 ਹਜ਼ਾਰ ਰੁਪਈਆ ਮਹੀਨਾ ਤਨਖਾਹ ਆ ਹੈ ਨਾ ਚਲੋ ਇੱਦੋਂ ਘੱਟ ਵਾਲੇ ਵੀ ਬਹੁਤ ਹੀ ਨੇ ਉੱਥੇ ਅਤੇ ਉਹ ਨਹੀਂ ਅਫੋਰਡ ਕਰ ਸਕਦੇ ਫਿਲਮ ਦੇਖਣਾ ਅਤੇ ਉਹ ਤਾਂ ਮੈਂ ਕਹਿੰਦਾ ਵੀ ਜੇ ਇੱਕ ਮਹੀਨੇ 'ਚ 2 ਫਿਲਮਾਂ ਹਿੱਟ ਹੋ ਜਾਂਦੀਆਂ ਹੋਣੀਆਂ ਉਹ ਆਮ ਪਰਿਵਾਰ ਦੇ ਤਾਂ ਭਾਅ ਦੀ ਬਣ ਜਾਂਦੀ ਹੋਣੀਆਂ ਵੀ ਯਾਰ
0: ਦੂਜੀ ਹੁਣ ਦੂਜੀ ਕਿੱਦਾਂ
1: ਅਤੇ ਉਹ ਫਿਰ ਇੱਕ ਅਵੇਲੇਬਿਲਟੀ ਵੀ ਹਰੇਕ ਨੂੰ ਇਹੀ ਆ ਵੀ ਚੱਲ ਡੱਬੀ 'ਤੇ ਆਈ ਜਾਣੀ ਆ ਵੀ ਕਿਉਂ ਦੇਖਣ ਜਾਣੀ ਆ ਸੋ ਉਹਦੇ ਵਿੱਚ ਹੋ ਇਹ ਗਿਆ ਕੁੱਲ ਮਿਲਾ ਕੇ ਬਈ ਲੋਕ ਥੀਏਟਰ ਦੇ ਵਿੱਚ ਫਿਲਮ ਉਹੀ ਦੇਖਣ ਜਾਂਦੇ ਆ ਜਿਹੜੀਆਂ ਕਿ ਇਵੈਂਟ ਫਿਲਮਸ ਨੇ ਜਿਹੜੀ ਫਿਲਮ ਦੇ ਆਲੇ ਦੁਆਲੇ ਇੱਕ PR ਇਵੈਂਟ ਕ੍ਰੀਏਟ ਹੋ ਗਿਆ ਚਾਹੇ ਔਰਗੈਨਿਕਲੀ ਚਾਹੇ ਉਹਨਾਂ ਦੀ PR ਟੀਮ ਕਰਕੇ ਲੋਕ ਉਹੀ ਦੇਖਣ ਜਾਂਦੇ ਨੇ ਦੂਜੀ ਫਿਲਮ ਲੋਕ ਨਹੀਂ ਦੇਖਣ ਜਾਂਦੇ ਅਤੇ ਮਤਲਬ ਇਹ ਤਾਂ ਪਹਿਲਾਂ ਹੀ ਇੰਨਾ ਔਖਾ ਚੱਲ ਰਿਹਾ ਅਤੇ ਕੁਛ ਇਹ ਹੈ ਕਿ ਪੰਜਾਬੀ ਫਿਲਮ ਸਕੂਲ ਦੀ ਕੋਈ ਲਗਾਤਾਰਤਾ ਨਹੀਂ ਹੈ, ਜੜ ਨਹੀਂ ਲੱਗੀ ਹੋਈ ਤੁਹਾਡੇ ਮੇਰੇ ਦੇਖਦਿਆਂ ਦੇਖਦਿਆਂ ਹੀ ਰਿਵਾਈਵ ਹੋਈ ਹੈ ਇੰਡਸਟਰੀ, ਕੋਈ ਐਂ ਨਹੀਂ ਹੈਗਾ ਜਿੱਦਾਂ ਹੁਣ ਕਿਸੇ ਚੀਜ਼ ਦਾ ਇਤਿਹਾਸ ਹੁੰਦਾ ਨਾ, ਜਿੱਦਾਂ ਹੁਣ ਜੇ ਅੱਜ ਈਦੂ ਸ਼ਰੀਫ ਹੋਣੀ ਵੀ ਗਾਉਂਦੇ ਆ ਅਤੇ ਉਹਨਾਂ ਦੇ ਉਸਤਾਦਾਂ ਦੀ ਲੜੀ ਕਈ ਸੌ ਸਾਲ ਪਿੱਛੇ ਜਾਂਦੀ ਆ, ਹੈ ਨਾ, ਸੋ ਇੱਕ ਜਿਹੜਾ ਸੀਨਾ ਪਸੀਨਾ ਚੱਲਿਆ ਆਉਂਦਾ ਹੁੰਦਾ ਨਾ, ਉਹਦੇ ਵਿੱਚ ਇੱਕ ਨੌਲੇਜ ਦੀ ਵੈਲਥ, ਕੰਮ ਕਰਨ ਦੇ ਤਰੀਕੇ ਹੋਰ ਹੁੰਦੇ ਆ। ਬੰਬੇ ਇੰਡਸਟਰੀ ਉੱਨੀ ਕੁ ਪੁਰਾਣੀ ਹੋ ਗਈ ਵੀ ਉਹਨਾਂ ਕੋਲ ਵੀ ਉਹ ਸਕੂਲ ਹੈਗਾ, ਸਾਊਥ ਵਾਲਿਆਂ ਦੀ ਇੰਡਸਟਰੀ ਉੱਨੀ ਕੁ ਲਗਾਤਾਰਤਾ ਬਣੀ ਰਹੀ, ਹੈ ਨਾ, ਆਪਣੇ ਚਾਹੇ ਵਿੱਚ ਚਲੋ ਕਈ ਕਾਰਨਾਂ ਕਰਕੇ ਇੰਡਸਟਰੀ ਨਹੀਂ ਚੱਲੀ, ਹੈ ਨਾ, ਬੰਦ ਹੋ ਗਈ ਵਿੱਚ, ਉਹ ਵੱਖਰੀਆਂ ਚੀਜ਼ਾਂ ਨੇ, ਪਰ ਕਾਰਨ ਇਹ ਹੈ ਵੀ ਜੜ ਨਹੀਂ ਲੱਗੀ। ਉਹਦੇ ਕਰਕੇ ਕੀ ਆ ਕਿ ਜਿੰਨੇ ਵੀ ਜਾਣੇ ਲੱਗੇ ਹੋਏ ਨੇ ਉਹ ਮਤਲਬ ਉਹ ਕਿਸੇ ਬਹੁਤ ਵੱਡੇ ਸਕੂਲ ਤੋਂ ਨਹੀਂ ਆ ਰਹੇ ਹੈਗੇ, ਸਕੂਲ ਨੋਟ ਨੈਸੈਸਰੀਲੀ ਫਿਲਮ ਸਕੂਲ, ਲਾਈਕ ਇੱਕ ਜਿਹੜਾ ਤੁਹਾਡਾ ਇੱਕ ਟ੍ਰੈਡੀਸ਼ਨ ਚੱਲਿਆ ਆਉਣਾ ਹੁੰਦਾ ਕੋਈ, ਹੈ ਨਾ, ਉਹਦੇ ਕਰਕੇ ਦਿੱਕਤ ਨੇ, ਕੁਛ ਐਥੀਕਲ ਪ੍ਰੋਬਲਮਸ ਨੇ, ਲੋਕਾਂ ਦੀ ਪੇਮੈਂਟ ਨਹੀਂ ਕਰਨੀ, ਮਤਲਬ ਕਿਸੇ ਦੀ 6000 ਰੁਪਏ ਪੇਮੈਂਟ ਵੀ ਆ ਉਹ ਵੀ ਵਿਚਾਰਾ ਤੁਹਾਨੂੰ ਫੋਲੋ ਅਪ ਕਰ ਰਿਹਾ, ਫਿਲਮ ਆਲਮੋਸਟ ਕ੍ਰੈਡਿਟ ਜੇ ਤਾਂ ਹੀ ਬਣਾ ਦਿੰਦੇ ਨੇ ਕਿਉਂਕਿ ਇੰਡਸਟਰੀ ਇੰਨੀ ਛੋਟੀ ਆ, ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਜਿਹੜੇ ਤਾਂ ਹੁਣ ਸਾਰਾ ਕੁਛ ਦਾਅ ਤੇ ਲਾ ਕੇ ਆਏ ਹੋਏ ਨੇ, ਉਹਨਾਂ ਵਾਸਤੇ ਉਹ ਮੌਕਾ ਆ, ਉਹ ਮੌਕੇ ਪਿੱਛੇ ਕਈ ਤਰ੍ਹਾਂ ਦੇ ਕੰਪਰੋਮਾਈਜ਼ ਕਰ ਲੈਂਦੇ ਆ ਕਿ ਚਲੋ ਠੀਕ ਆ ਕੋਈ ਗੱਲ ਨਹੀਂ ਭਾਜੀ ਪੇਮੈਂਟ ਕਰ ਦਿਓ। ਉਹ ਫਿਲਮ ਦੀ ਤਕਰੀਬਨ ਪੇਮੈਂਟ ਕਰਦੀ ਉਦੋਂ ਆ ਜਦੋਂ ਫਿਲਮ ਰਿਲੀਜ਼ ਹੋ ਗਈ, ਬਈ ਜਦੋਂ ਉਹਨਾਂ ਦਾ ਕੋਈ ਰਿਸਕ ਨਹੀਂ ਰਹਿ ਜਾਂਦਾ। ਮੈਂ ਤਾਂ ਇਹ ਸੋਚਦਾ ਨਾ ਵੀ ਜੇ ਕੋਈ ਫਿਲਮ ਡੁੱਬ ਜਾਵੇ ਤਾਂ ਫਿਰ ਤਾਂ ਮੈਂ ਇੱਕ ਦੋ ਫਿਲਮਾਂ ਮੈਂ ਆਲੇ ਦੁਆਲੇ ਜਾਣਦਾ ਵੀ ਹਾਂ ਵੀ ਇੱਕ ਬੰਦੇ ਦਾ 1.25 ਕਰੋੜ ਰੁਪਇਆ ਵੀ ਨਹੀਂ ਆਇਆ ਵੀ ਉਹਨੂੰ ਐਂ ਆ ਵੀ
0: ਕਲੈਕਸ਼ਨ ਤੋਂ
1: ਨਹੀਂ ਨਹੀਂ ਮਤਲਬ ਉਹਨੇ ਕੰਮ ਕਰੋਨੀ ਕੈਪੀਟਲਿਜ਼ਮ ਦੇ ਵਿੱਚ ਸਰਕਾਰਾਂ ਚੱਲਦੀਆਂ ਨੇ ਵੀ ਜਿਹੜਾ ਪ੍ਰੋਫਿਟ ਆ ਉਹਨੂੰ ਪ੍ਰਾਈਵੇਟਾਈਜ਼ ਕਰ ਦੋ ਤੇ ਜਿਹੜਾ ਨੁਕਸਾਨ ਆ ਉਹ ਪਬਲਿਕ ਦਾ ਆ, ਹਨਾ, ਜੇ ਵੀ ਬੈਂਕਾਂ ਦੇ ਲੋਨ ਜਿਹੜੇ ਬੇਲ ਆਊਟ ਕਰਨਾ ਆ, ਜਦੋਂ ਲੋਨ ਦੇਣਾ ਉਹ ਤਾਂ ਇੱਕ ਦਿਹਾੜੀ ਨੂੰ ਦੇਣਾ, ਹਨਾ, ਜੇ ਉਹਦਾ ਬਿਜ਼ਨਸ ਡੁੱਬ ਗਿਆ ਉਹ ਫਿਰ ਉਹਨੂੰ ਬੇਲ ਆਊਟ ਗਵਰਨਮੈਂਟ ਟੈਕਸਪੇਅਰ ਮਨੀ ਚੋਂ ਕਰੇ। ਫਿਲਮਾਂ ਦਾ ਵੀ ਇੱਦਾਂ ਹੀ ਚੱਲ ਰਿਹਾ ਪੰਜਾਬੀ ਫਿਲਮਾਂ ਦਾ, ਬਈ ਜੇ ਤਾਂ ਫਿਲਮ ਚੱਲ ਗਈ ਤਾਂ ਫਿਰ ਉਹਨਾਂ ਦੀ ਆ, ਜੇ ਨਾ ਚੱਲੀ ਫਿਰ ਤੁਹਾਡੇ ਸਾਰਿਆਂ ਦੀ ਆ,
0: ਤੁਹਾਡੀ ਲੋ ਕਰ ਪਿੱਤੇ
1: ਤੇ ਉਹ ਉਹ ਕੁਛ ਉਹ ਐਥੀਕਲ ਚੀਜ਼ਾਂ ਵੀ ਦਰੁਸਤ ਕਰਨ ਵਾਲੀਆਂ ਨੇ ਤੇ ਬਾਕੀ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਇੱਕ ਵਾਰੀ ਫਿਰ ਇਹ ਜੋ ਕੁਛ ਚੱਲ ਰਿਹਾ ਇਹ ਸਾਰਾ ਕੁਛ ਖਤਮ ਹੋਊਗਾ ਤੇ ਦੁਬਾਰਾ ਰਿਵਾਈਵ ਕਦੋਂ ਹੋਊਗਾ, ਕਦੋਂ ਵਾਪਸ ਆਊਗਾ, ਕਿਹਦੇ ਨਾਲ ਵਾਪਸ ਆਊਗਾ, ਉਹ ਦੈਟ ਇਜ਼ ਅਨਦਰ ਕੁਐਸਚਨ।
0: ਬੇਸਿਕ ਕਿਹੜੀ ਕਿੱਥੇ ਸਮੱਸਿਆ ਤੁਸੀਂ ਮਹਿਸੂਸ ਕਰਦੇ? ਅੱਛਾ, ਵੇਖਣ ਵਾਲਿਆਂ ਦੀ ਕਿ ਬਣਾਉਣ ਵਾਲਿਆਂ ਦੀ?
1: ਬਣਾਉਣ ਵਾਲਿਆਂ ਹਨਾ, ਮਤਲਬ ਵੀ ਜੇ ਆਪਾਂ ਹੁਣ ਚਲੋ ਅਸੀਂ ਉਸੇ ਤੋਂ ਹੀ ਆ, ਕਈ ਜਣੇ ਐਂ ਕਹਿ ਦਿੰਦੇ ਹੁੰਦੇ ਆ ਵੀ ਤੁਸੀਂ ਜਿਹੜੀ ਇੰਡਸਟਰੀ ਨੇ ਤੁਹਾਨੂੰ ਬਣਾਇਆ ਤੁਸੀਂ ਉਹਨੂੰ ਨਿੰਦੋ ਨਾ। ਆਪਣੇ ਲੋਕ ਇਹ ਨਹੀਂ ਸਮਝਦੇ ਹੈਗੇ ਕਿ ਯਾਰ ਲੋਕ ਵੱਡੇ ਹੁੰਦੇ ਨੇ, ਲੋਕਾਂ ਨੂੰ ਵੱਡੇ ਕਰੀਦਾ ਹੁੰਦਾ, ਲੋਕਾਂ ਨੇ ਇੰਡਸਟਰੀ ਬਣਾਉਣੀ ਆ, ਇੰਡਸਟਰੀ ਨੇ ਲੋਕ ਨਹੀਂ ਬਣਾਉਣੇ ਹੈਗੇ, ਹਨਾ। ਹੁਣ ਜਿਵੇਂ ਆਪਾਂ ਕਈ ਵਾਰੀ ਮੇ ਬੀ ਇਹ ਕੋਂਟਰੋਵਰਸ਼ਲ ਹੋਵੇ ਗੱਲ, ਐਂ ਕਹਿ ਦਿੰਦੇ ਆ ਕਿ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਨਹੀਂ ਕਰ ਰਹੇ, ਪੰਜਾਬੀ ਮਾਂ ਬੋਲੀ ਤੁਹਾਡੀ ਸੇਵਾ ਕਰ ਰਹੀ ਆ। ਇੱਕ ਲੈਵਲ ਤੱਕ ਠੀਕ ਹੋਊਗਾ ਕਿ ਠੀਕ ਹੈ ਯਾਰ ਮੈਂ ਜੋ ਕੁਛ ਲਿਆ ਉਸ ਮੈਂ ਬੋਲੀ 'ਚੋਂ ਲਿਆ ਆ, ਪਰ ਤੁਸੀਂ ਬ੍ਰਿਲੀਅੰਟ ਮਾਇੰਡਸ ਦੀ ਕਦਰ ਜੇ ਨਹੀਂ ਕਰੋਗੇ ਦਿਲ ਗੋ ਐਲਸਵੇਅਰ। ਜੇ ਰਾਜ ਕਪੂਰ ਨੇ ਪੰਜਾਬੀ 'ਚ ਹੀ ਫਿਲਮਾਂ ਬਣਾਈਆਂ ਹੁੰਦੀਆਂ, ਹਨਾ, ਜੇ ਰਾਜ ਬੱਬਰ ਹੁਣਾਂ ਨੇ ਹੁਣ ਜਿੱਦਾਂ ਆਪਣਾ ਬਣਦਾ ਕੀਤਾ ਉਹ ਵਾਰੀ ਵਾਰੀ ਸਿਰ ਪੰਜਾਬੀ 'ਚ ਆ ਕੇ ਵੀ ਹਾਜ਼ਰੀ ਲਵਾਉਂਦੇ ਰਹੇ ਉਹ, ਹਨਾ, ਅਤੇ ਅਮਰੀਸ਼ ਪੁਰੀ ਹੁਣਾਂ ਨੇ ਵੀ ਜਾਂ ਓਮਪੁਰੀ ਸਾਹਿਬ ਹੁਣਾਂ ਨੇ ਵੀ, ਹਨਾ, ਜੇ ਤੁਹਾਡੇ ਕੋਲ ਲੋਕ ਨਹੀਂ ਹੈਗੇ ਫਿਰ ਤੁਸੀਂ ਕੀ ਹੋ? ਤੁਹਾਨੂੰ ਲੋਕਾਂ ਦੀ ਕਦਰ ਵੀ ਤਾਂ ਕਰਨੀ ਪਊਗੀ ਨਾ, ਲੋਕਾਂ ਨੂੰ ਵੀ ਆਪਣੇ ਲੋਕਾਂ ਨੂੰ ਬਣਾਉਣਾ ਪਊਗਾ, ਤੁਹਾਨੂੰ ਵੱਡੇ ਬਣਾਉਣਾ ਪਊਗਾ। ਤੇ ਲੋਕ ਕੱਲਾ ਕੱਲਾ ਲੋਕ ਵੱਡਾ ਹੋਊਗਾ ਤਾਂ ਤੁਹਾਡੀ ਕੌਮ, ਤੁਹਾਡੀ ਨੇਸ਼ਨ, ਤੁਹਾਡੀ ਇੰਡਸਟਰੀ ਵੱਡੀ ਹੋਊਗੀ। ਤੁਸੀਂ ਆਮ ਕਰਕੇ ਵੀ ਸਾਡੇ ਸੱਭਿਆਚਾਰ 'ਚ ਆਈ ਆ, ਬਈ ਕਹਿ ਦਿੰਦੇ ਆ ਕਿ ਇੱਥੇ ਤੁਸੀਂ DC ਲੱਗ ਸਕਦੇ ਸੀ, ਉੱਥੇ ਜਾ ਕੇ ਤੁਸੀਂ ਭਾਂਡੇ ਮਾਂਜ ਰਹੇ ਹੋ, ਕਿ ਤੁਹਾਡੇ DC ਨੂੰ ਕਦੇ ਨਾ ਉਹਦੇ ਫੋਨ 'ਤੇ ਤੁਸੀਂ ਸੁਣਿਓ ਵੀ ਉਹਨੂੰ ਗਾਲਾਂ ਕਿੱਦਾਂ ਦੀਆਂ ਆਉਂਦੀਆਂ, ਅਤੇ ਇੱਥੇ ਵੇਟਰ ਨੂੰ ਇਹ ਨਹੀਂ ਕਹਿ ਸਕਦਾ ਕੋਈ, ਹਨਾ, ਵੀ ਉਹਨਾਂ ਚੀਜ਼ਾਂ ਦਾ ਤੁਸੀਂ ਇਲਾਜ ਕਦੋਂ ਕਰੋਗੇ। ਮੈਂ ਇੱਕ ਸ਼ੇਅਰ ਲਿਖਿਆ ਸੀਗਾ ਕਿ ਅਸੀਂ ਆਪਣੇ ਨਲੂਏ ਜੱਸੇ ਰੋਲੇ, ਅੱਜ ਸਾਡੇ ਅਲਾਰਡ ਅਤੇ ਵੈਂਟੂਰਾ ਉਹਨਾਂ ਦੇ ਰਣਜੀਤ ਕੋਲੇ।
0: ਓ ਵਾਹ, ਸਹੀ ਗੱਲ,
1: ਹਨਾ ਤੁਹਾਨੂੰ ਜਿਹੜੇ ਬ੍ਰਿਲੀਅੰਟ ਮਾਈਂਡਸ ਨੇ ਤੁਹਾਨੂੰ ਉਹਦੀ ਪਛਾਣ ਕਰਨੀ ਵੀ ਆਉਣੀ ਚਾਹੀਦੀ ਹੈ, ਉਹਨਾਂ ਦੀ ਕਦਰ ਕਰਨੀ ਵੀ ਆਉਣੀ ਚਾਹੀਦੀ ਹੈ, ਅਤੇ ਤੁਹਾਡਾ ਜਿਹੜਾ ਬਿਜ਼ਨਸ ਪ੍ਰੈਕਟਿਸਿਸ ਨੇ ਉਹ ਵੀ ਸਾਫ਼ ਹੋਣੀਆਂ ਚਾਹੀਦੀਆਂ, ਬਾਕੀ ਸਾਰੀਆਂ ਗੱਲਾਂ ਤਾਂ ਬਾਅਦ ਦੀਆਂ ਨੇ।
0: ਤੁਹਾਨੂੰ ਲੱਗਦਾ ਕਿ ਜਿਹੜੀ ਇੱਕ ਜਿੱਦਾਂ ਆਪਾਂ ਪਹਿਲਾਂ ਕਾਫ਼ੀ ਕਨਵਰਸੇਸ਼ਨ ਇਹਦੇ ਉੱਤੇ ਕੀਤੀ ਹੈ ਕਿ ਮਲਟੀਪਲ ਰੋਲ ਸਾਨੂੰ ਵੇਖਣੇ ਪੈਂਦੇ ਨੇ, ਇੱਕ ਸਟੇਜ ਤੱਕ ਉਹ ਚੀਜ਼ ਜਿਹੜੀ ਆ ਉਹ ਸਾਡੀ ਕਲਾ ਨੂੰ ਨਿਖਾਰਦੀ ਆ, ਆਪਾਂ ਆਪਣੇ ਆਪ ਨੂੰ ਪ੍ਰੂਵ ਕਰਦੇ ਹਾਂ, ਪਰ ਉਸ ਤੋਂ ਬਾਅਦ ਜਦੋਂ ਆਪਾਂ ਫਿਰ ਜ਼ਿਆਦਾ ਪ੍ਰੋਜੈਕਟ ਆਪਾਂ ਕਰਨੇ ਹੁੰਦੇ ਆ ਜਾਂ ਫਿਰ ਆਪਾਂ ਵੱਡੇ ਸਕੋਪ ਦੇ ਉੱਤੇ ਆਪਾਂ ਜਾਣਾ ਹੁੰਦਾ ਤਾਂ ਉੱਥੇ ਇਹ ਚੀਜ਼ ਫਿਰ ਕਈ ਵਾਰੀ ਸਾਡੇ ਲਈ ਨੈਗੇਟਿਵਿਟੀ ਵੀ ਬਣ ਜਾਂਦੀ ਹੈ, ਸਾਡੇ ਕੋਲ ਰਿਸੋਰਸਿਸ ਦੀ ਘਾਟ ਹੋਣ ਦੇ ਕਰਕੇ ਉਹ ਚੀਜ਼ਾਂ ਸਾਨੂੰ ਕਰਨੀਆਂ ਪੈਂਦੀਆਂ ਵਾ, ਜਦਕਿ ਜਦੋਂ ਆਪਾਂ ਕੁਛ ਇੱਕ ਸਪੈਸੀਫਿਕ ਰੋਲ ਜਿਹੜੇ ਨੇ ਉਹਨਾਂ 'ਤੇ ਹੀ ਸੀਮਿਤ ਰਹੀਏ ਤਾਂ ਉਹ ਸ਼ਾਇਦ ਹੋਰ ਬੰਦਾ ਵੱਧ ਵਧੀਆ ਤਰੀਕੇ ਦੇ ਨਾਲ ਕਰ ਪਾਉਂਦਾ ਇੱਕ ਸਟੇਜ ਤੱਕ, ਤਾਂ ਉਹ ਚੀਜ਼ ਜਿਹੜੀ ਆ ਉਹ ਸੁੱਖ ਸੁਵਿਧਾ ਵਾ, ਪਰ ਅਗਲੇ ਸਟੇਜ ਦੇ ਉੱਤੇ ਕਈ ਵਾਰੀ ਵੇਖੀਦਾ ਵੀ ਮੁੜ ਕੇ ਉਹ ਤੁਹਾਡੇ ਲਈ ਸਿਰਦਰਦੀ ਬਣ ਜਾਂਦੀ।
1: ਨਹੀਂ, ਸੁੱਖ ਸੁਵਿਧਾ ਨਹੀਂ ਉਹ, ਚਲੋ ਮਜ਼ਬੂਰੀ ਦਾ ਨਾਮ ਮਹਾਤਮਾ ਗਾਂਧੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪੰਜਾਬੀਆਂ ਨੇ ਬੜੀ ਮਹਿੰਗੀ ਕਹਾਵਤ ਬਣਾਈ ਹੋਈ ਆ ਇਹ, ਅਤੇ ਤਰਕੀਬ ਅਤੇ ਤਰਤੀਬ ਦੋ ਚੀਜ਼ਾਂ ਹੁੰਦੀਆਂ ਨੇ ਜਿਹਦੇ ਨਾਲ ਆਪਾਂ ਕੋਈ ਵੀ ਚੀਜ਼ ਚਲਾਉਂਦੇ ਹਾਂ, ਚਾਹੇ ਕੋਈ ਕੋਈ ਅਦਾਰਾ, ਚਾਹੇ ਕੋਈ ਬਿਜ਼ਨਸ ਆ, ਚਾਹੇ ਕੁਛ ਵੀ ਆ, ਹੈ ਨਾ। ਅਤੇ ਉਹ ਜਦੋਂ ਐਮਾਜ਼ੋਨ ਗਰਾਜ ਦੇ ਵਿੱਚੋਂ ਚੱਲ ਰਿਹਾ ਉਦੋਂ ਫਿਰ ਉਹੀ ਜੈਫ ਬੇਜ਼ੋਸ ਹੀ ਸਾਰਾ ਕੁਛ ਕਰ ਰਿਹਾ, ਪਰ ਜਿੱਥੇ ਐਮਾਜ਼ੋਨ ਅੱਜ ਆ, ਅੱਜ ਨਹੀਂ ਜੈਫ ਬੇਜ਼ੋਸ, ਅੱਜ ਜੈਫ ਬੇਜ਼ੋਸ ਕੁਛ ਵੀ ਨਹੀਂ ਕਰ ਸਕਦਾ ਜੋ ਐਮਾਜ਼ੋਨ ਕਰ ਰਿਹਾ, ਹੈ ਨਾ। ਜਦੋਂ ਗੂਗਲ ਕਾਰ ਗਰਾਜ 'ਚੋਂ ਚੱਲ ਰਿਹਾ ਉਦੋਂ ਲੈਰੀ ਪੇਜ ਕਰ ਸਕਦਾ ਸਾਰਾ ਕੁਛ, ਅੱਜ ਨਹੀਂ ਕਰ ਸਕਦਾ, ਅੱਜ ਸੁੰਦਰ ਪਿਚਾਈ ਵੀ ਨਹੀਂ ਕਰ ਸਕਦਾ, ਹੈ ਨਾ। ਸੋ ਇੱਕ ਲੈਵਲ ਤੋਂ ਬਾਅਦ ਜੋ ਤੁਸੀਂ ਸਕੇਲ ਕਰਨਾ ਹੁੰਦਾ, ਪਹਿਲਾਂ ਛੋਟੇ ਅਦਾਰੇ ਤਾਂ ਸਾਰਾ ਕੁਛ ਆਪਾਂ ਆਪ ਹੀ ਕਰ ਰਹੇ ਹੁੰਦੇ ਹਾਂ, ਕਰਨਾ ਵੀ ਪੈਂਦਾ, ਹੈ ਨਾ, ਬਜਟ ਕੰਸਟਰੇਂਟਸ ਕਰਕੇ ਜਾਂ ਉਵੇਂ ਕਰਕੇ। ਫਿਰ ਜਦੋਂ ਤੁਸੀਂ ਉਹਨੂੰ ਸਕੇਲ ਕਰਨਾ, ਫਿਰ ਉਹਨੂੰ ਕਰਨ ਦੀ ਤਰਤੀਬ ਹੀ ਉਹ ਆ, ਫਿਰ ਉਹਦਾ ਹੈ ਨਹੀਂ, ਜੇ ਤਰਤੀਬ ਫੋਲੋ ਨਹੀਂ ਕਰੋਗੇ ਜਾਂ ਤਾਂ ਸਕੇਲ ਨਹੀਂ ਕਰ ਪਾਓਗੇ।
0: ਸੋ ਪ੍ਰੋਪਰ ਮੈਨੇਜਮੈਂਟ ਦੀ ਵੀ ਘਾਟ,
1: ਮਤਲਬ ਉਹ ਤੁਹਾਨੂੰ ਉਹ ਚਾਹੀਦਾ ਹੀ ਹੋਊਗਾ। ਮੈਂ ਬਹੁਤ ਪ੍ਰੋਡਕਸ਼ਨ ਹਾਊਸਿਸ ਦੇਖੇ ਆ, ਨਨ ਆਫ ਦੈਮ ਹੈਵ ਪ੍ਰੋਪਰ ਟੀਮਸ, ਜਿਵੇਂ ਬਈ ਇੱਕ ਉਸ ਚੀਜ਼ ਦੀ ਵੀ ਪਤਾ ਨਹੀਂ ਆਪਣੇ ਸੁਭਾਅ ਦੇ ਵਿੱਚ ਹੀ ਆ ਕਿ ਚੱਲ ਇਹ ਕਿੱਡੀ ਕੁ ਗੱਲ ਆ, ਪਰ ਉਹ ਕਿੱਡੀ ਕੁ ਗੱਲ ਇੱਕ ਲੈਵਲ ਤੱਕ, ਉਸ ਤੋਂ ਬਾਅਦ ਨਹੀਂ, ਉਸ ਤੋਂ ਬਾਅਦ ਉਹ ਕਿੱਡੀ ਗੱਲ ਹੈਗੀ ਹੋਈ ਆ,
0: ਔਖਾ ਹੋਇਆ। ਹੁਣ ਆਪਾਂ ਮੰਨ ਲਓ ਪਿੱਛੇ ਜੇ ਮੈਂ ਕੋਈ ਵੇਖ ਰਿਹਾ, ਸ਼ਾਇਦ ਮਨੀ ਹਾਇਸ ਦੀ, ਸ਼ਾਇਦ ਕਿਹਦੀ ਮੈਂ ਵੇਖ ਰਿਹਾ ਹਾਂ, ਉਹਦੇ ਵਿੱਚ ਸੌਵਾਂ ਹਜ਼ਾਰਾਂ ਉਹ ਕਹਿੰਦੇ ਵੀ ਪਿੱਛੇ ਕੰਟੈਂਟ ਰਾਈਟਰ ਹੀ ਬੈਠੇ ਹੁੰਦੇ ਆ, ਵੀ ਇਕੱਲੇ ਇਕੱਲੇ ਇਕੱਲੇ ਇਕੱਲੇ ਮੇਨ ਕਰੈਕਟਰ ਦੇ ਉੱਤੇ ਹੀ ਮਲਟੀਪਲ ਬੰਦੇ ਲਿਖਣ ਲਈ ਬੈਠੇ ਆ, ਵੀ ਆਪਾਂ ਕੋਈ ਵੀ ਐਂਗਲ ਜਿਹੜਾ ਵਾ ਉਹ ਮਿਸ ਨਾ ਹੋਵੇ। ਅਤੇ ਮੈਨੂੰ ਲੱਗਦਾ ਆਪਣੇ 'ਚ ਤਾਂ ਇੱਕ ਹੀ ਜ਼ਿਆਦਾਤਰ ਸਾਰਿਆਂ ਦੇ ਲਈ ਲਿਖ ਰਿਹਾ ਹੁੰਦਾ, ਜਾਂ ਬੜੀ ਹੱਦ ਨਹੀਂ ਦੋ ਚਾਰ ਬੰਦੇ ਇਨਵੋਲਵ ਹੋਣਗੇ, ਅਤੇ ਸਭ ਤੋਂ ਇੰਪੋਰਟੈਂਟ ਪਾਰਟ ਹੀ ਉਹ ਆ, ਉੱਥੋਂ ਹੀ ਸਾਰੀ ਚੀਜ਼ ਜਿਹੜੀ ਆ ਉਹ ਢਿੱਲੀ ਪੈ ਜਾਂਦੀ ਹੈ ਜਾਂ ਨਹੀਂ।
1: ਨਹੀਂ ਨਹੀਂ, ਇਹ ਭਾਅ ਜੀ ਕਈ ਵਾਰੀ ਨਾ ਇਹ ਦੋ ਤਰੀਕੇ ਦੇ ਨਾਲ ਰਾਈਟਿੰਗ ਹੁੰਦੀ ਆ, ਜਿਵੇਂ ਹੁਣ ਜੇ ਕ੍ਰਿਸਟੋਫਰ ਨੋਲਨ ਦੀ ਫਿਲਮ ਆ, ਉਹ ਤਾਂ ਉਹਨੇ ਲਿਖੀ ਹੋਈ ਆ, ਹੈ ਨਾ, ਉਹ ਡਾਇਰੈਕਟਰ ਵੀ ਉਹ ਆਪ ਹੀ ਆ, ਅਤੇ ਮਾਰਟਿਨ ਸਕੋਰਸੀਜ਼ੀ ਜਾਂ ਸਟੈਨਲੀ ਕੂਬਰਿਕ ਜਾਂ ਹੋਰ ਵੀ ਜਿੰਨੇ ਆਈਕੋਨਿਕ ਡਾਇਰੈਕਟਰ ਨੇ, ਜਾਂ ਟੈਰੰਟੀਨੋ, ਉਹ ਤਾਂ ਰਾਈਟਰ ਵੀ ਆਪ ਹੀ ਆ, ਡਾਇਰੈਕਟਰ ਵੀ ਆਪ ਹੀ ਆ, ਉਹ ਕਈ ਵਾਰੀ ਸਟੂਡੀਓਜ਼ ਦੀ ਚਾਲ ਹੁੰਦੀ ਆ।
0: ਓਕੇ,
1: ਵੀ ਉਹ ਨਾ ਦਲਜੀਤ ਭਾਅ ਜੀ ਇੱਕ ਗੱਲ ਸੁਣਾਉਂਦੇ ਹੁੰਦੇ ਸੀਗੇ, ਵੀ ਉਹਨਾਂ ਨੂੰ ਗੱਲ ਦੱਸਦੇ ਹੁੰਦੇ ਸੀ ਫਾਈਨ ਟੋਨ ਵਾਲੇ ਰਜਿੰਦਰ ਭਾਅ ਜੀ, ਵੀ ਯਾਰ ਇੱਕ ਬੰਦੇ ਨੂੰ ਲਦੇਨ ਨਹੀਂ ਬਣਾਉਣਾ ਚਾਹੀਦਾ।
0: ਓਕੇ,
1: ਸੋ ਉਹ ਸਟੂਡੀਓਜ਼ ਕੋਈ ਬੰਦਾ ਟੂ ਇੰਪੋਰਟੈਂਟ ਨਾ ਹੋ ਜਾਵੇ, ਜਾਂ ਕਈ ਵਾਰੀ ਉਹ ਚੀਜ਼ਾਂ ਹੀ ਉਵੇਂ ਦੀਆਂ ਹੁੰਦੀਆਂ ਨੇ, ਉਹ ਕੀ ਕਰਦੇ ਰਾਈਟਰਸ ਰੂਮ ਬਣਾ ਲੈਂਦੇ ਆ। ਸੋ ਉਹ ਫਿਰ ਉਹ ਬੰਦੇ ਸਪੈਸ਼ਲੀ ਇਹ ਚੀਜ਼ ਹੁੰਦੀ ਆ, ਇੱਦਾਂ ਕੰਟੈਂਟ 'ਤੇ ਵੀ ਡਿਪੈਂਡ ਕਰਦਾ, ਜਿਵੇਂ ਇੱਦਾਂ ਦਾ ਕੰਟੈਂਟ, ਜਿਵੇਂ ਫਰਜ਼ ਕਰੋ ਸਿੱਟ ਕੌਮ ਆ ਕੋਈ, ਜਿਵੇਂ ਫਰੈਂਡਸ ਆ, ਉਹਦੇ ਵਿੱਚ ਲਾਜ਼ਮੀ ਤਿੰਨ ਚਾਰ ਪੰਜ ਤਰ੍ਹਾਂ ਰਾਈਟਰ ਹੋਣਗੇ,
0: ਅਲੱਗ ਅਲੱਗ ਹੋਣਗੇ,
1: ਉਹ ਇੱਕ ਰਾਈਟਰ ਨਹੀਂ ਹੁੰਦਾ, ਪਹਿਲਾਂ ਇੱਕ ਬੰਦਾ ਸ਼ੋਅ ਡਿਵੈਲਪ ਕਰਦਾ, ਬਟ ਦੈਨ ਦੇ ਡਾਇਵਰਸੀਫਾਈ, ਹੈ ਨਾ, ਵੀ ਉਹਦਾ ਕਾਰਨ ਇਹ। ਅੱਛਾ, ਉਹ ਤਾਂ ਐਂ ਵੀ ਸੀਗਾ ਵੀ ਉਹ ਇਸ ਸਪੇਸ 'ਤੇ ਜਾਂ ਸਕੇਲ 'ਤੇ ਨਹੀਂ ਬਣ ਰਿਹਾ ਸੀਗਾ ਵੀ ਜਿਵੇਂ ਆਪਾਂ ਹੁਣ ਕਰ ਰਹੇ ਹਾਂ, ਹੈ ਨਾ, ਅਤੇ ਉਹ ਕੀ ਕਰਦੇ ਆ ਫਿਰ ਵੀ ਉਹਦੇ 'ਚ ਕਾਰਨ ਹੀ ਇਹ ਹੁੰਦਾ ਕਿ ਜਿਹੜੀ ਫਨੀ ਚੀਜ਼ ਆ, ਜਿਵੇਂ ਹੁਣ ਆਪਣੀਆਂ ਜਿਹੜੀਆਂ ਆਪਣੀਆਂ ਕੌਮੇਡੀ ਦੀਆਂ ਮਸ਼ਹੂਰ ਫਿਲਮਾਂ ਨੇ, ਉਹ 'ਚ ਵੀ ਉਹ ਰਾਈਟਿੰਗ ਦੇ ਪੱਖੋਂ ਐਵੇਂ ਹੀ ਨੇ ਕਿ ਇੱਕ ਸੀਨ ਦਾ ਇੱਕ ਮੋਟਾ ਜਿਹਾ ਆਈਡੀਆ ਆ, ਫਿਰ ਉਹ ਔਰਗੈਨਿਕਲੀ ਇੰਪਰੋਵਾਈਜ਼ ਹੀ ਕਰ ਰਹੇ ਨੇ ਉਹ, ਵੀ ਕਿਹੜੀ ਗੱਲ ਫਨੀ ਲੱਗ ਰਹੀ ਆ,
0: ਅਚਾਨਕ ਰਿਕਾਰਡ ਕਰ ਲੈਂਦੇ ਹਾਂ, ਬਾਅਦ 'ਚ ਰੱਖ ਲਾਂਗੇ ਐਡੀਟਿੰਗ।
1: ਉਹ ਰਾਈਟਿੰਗ ਰੂਮ ਦੇ ਵਿੱਚ ਵੀ ਇੱਦਾਂ ਹੀ ਹੁੰਦਾ ਆ ਕਿ ਉਹ ਹਰੇਕ ਜਣਾ ਨਾ ਗੱਲ ਪਿੱਚ ਕਰ ਕਰਕੇ ਦੇਖਦਾ, ਦੈਨ ਦੇ ਕਲੈਕਟਿਵਲੀ ਡਿਸਾਈਡ ਕਿ ਆਹ ਫਨੀ ਲੱਗ ਰਿਹਾ ਐਂਡ ਦੈਨ ਦੇ ਕੀਪ ਇਟ। ਉਹ ਜਾਂ ਤਾਂ ਜੋਨਰਾ ਇੱਦਾਂ ਦਾ ਹੁੰਦਾ ਆ ਕੰਟੈਂਟ ਦਾ, ਜਾਂ ਫਿਰ ਸਟੂਡੀਓ ਇੱਦਾਂ ਚਾਹੁੰਦਾ ਹੁੰਦਾ ਕਿ ਕਿਸੇ ਇੱਕ ਰਾਈਟਰ ਦੇ ਨਾਲ ਨਾ ਡੀਲ ਕਰ ਰਹੇ ਹੋਣ ਉਹ।
0: ਓਕੇ,
1: ਅਤੇ ਦੂਸਰੀ ਚੀਜ਼ ਆ ਜਾਂਦੀ ਹੈ ਮਨੀ ਹਾਈਸਟ ਜਾਂ ਗੇਮ ਆਫ ਥਰੋਨਸ ਜਾਂ ਉਹ ਕੀ ਕਰਦੇ ਆ ਕਿ ਜੇ ਹੁਣ ਗੇਮ ਆਫ ਥਰੋਨਸ ਆ ਉਹ 10 ਸਾਲ ਦੇ ਵਿੱਚ ਬਣਿਆ 8 ਸੀਜ਼ਨ ਉਹਦੇ ਤੇ ਉਹ ਮਤਲਬ ਉਹ ਨਿਗੇ ਤੋਂ ਸ਼ੁਰੂ ਕਰਕੇ ਹੁਣ 10 ਸਾਲ ਐਕਟਰਸ ਦੀ ਕਮਿਟਮੈਂਟ ਵੀ ਕੋਈ ਡੇਟ ਨਹੀਂ ਕਿਸੇ ਨੂੰ ਦੇ ਸਕਦੇ ਲੁੱਕ ਨਹੀਂ ਚੇਂਜ ਕਰ ਸਕਦੇ ਸੋ ਉਹਨਾਂ ਦਾ ਕੰਸਟ੍ਰੇਂਟ ਹੋ ਜਾਂਦਾ ਕਿ ਇਹਨੂੰ ਛੇਤੀ ਨਿਬੇੜਨਾ ਉਹਨੂੰ ਛੇਤੀ ਨਿਬੇੜਨਾ ਤਾਂ ਫਿਰ ਉਹਦੇ ਵਿੱਚ ਮੇਨ ਆਈਡੀਆ ਤਾਂ ਇੱਕ ਬੰਦੇ ਦਾ ਹੀ ਰਹਿੰਦਾ ਆ ਮੇਨ ਰਾਈਟਰ ਇੱਕ ਬੰਦਾ ਹੀ ਰਹਿੰਦਾ ਆ ਬਟ ਫਿਰ ਉਹ ਅੱਗੇ ਜਥੇ ਬਣ ਜਾਂਦੇ ਆ ਕਿਉਂਕਿ ਉਹਨਾਂ ਦਾ ਇਹ ਵੀ ਆ ਵੀ ਜਿੱਦਾਂ ਜੇ ਇੱਕ ਸੀਜ਼ਨ ਦੇ 8 ਐਪੀਸੋਡ ਆ ਤਾਂ ਉਹ ਪੈਰਲਲ ਹੀ ਫਿਲਮ ਹੋ ਰਹੇ ਆ ਕਿਉਂਕਿ ਰਿਲੀਜ਼ ਤਾਂ ਇੱਕ ਦਿਨ ਕਰਨੇ ਉਹਨਾਂ ਨੇ ਮਤਲਬ ਕਈ ਸ਼ੋਅ ਕਰਦੇ ਆ ਵੀ ਹਫ਼ਤੇ ਹਫ਼ਤੇ ਬਾਅਦ ਰਿਲੀਜ਼ ਕਰਦੇ ਆ ਬਟ ਬਹੁਤੇ ਸ਼ੋਅ ਇੱਦਾਂ ਵੀ ਉਹਦਾ ਨਵਾਂ ਸੀਜ਼ਨ ਆ ਗਿਆ ਫਲਾਨੇ ਸ਼ੋਅ ਦਾ 8 ਐਪੀਸੋਡ ਆ ਗਏ ਹੁਣ ਉਹ 8 ਘੰਟੇ ਦਾ ਐਡਿਟਡ ਫੁਟੇਜ 8 ਫਿਲਮਾਂ ਬਣਾਉਣ ਵਾਂਗੂ ਆ ਉਹਨੂੰ ਇੱਕ ਬੰਦਾ ਕਰੇ ਨਹੀਂ ਸਕਦਾ ਸੋ ਉਹ ਸਕੇਲ ਤੇ ਟਾਈਮ ਕੰਸਟ੍ਰੇਂਟ ਵਾਲੇ ਕਰਕੇ ਉਹ ਪ੍ਰੋਡਕਸ਼ਨ ਉਵੇਂ ਡਿਜ਼ਾਈਨ ਕਰਦੇ ਆ
0: ਤੇ ਉਸ ਤਰੀਕੇ ਦੇ ਨਾਲ ਜੀ ਸੋ ਇਹਦੇ 'ਚ ਹੁਣ ਫਿਰ ਕੀ ਲੱਗਦਾ ਵਾ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ 'ਤੇ ਵਰਕਆਊਟ ਹੋ ਰਿਹਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਆਸਾਂ ਉਮੀਦਾਂ ਲਾਈਆਂ ਜਾ ਸਕਦੀਆਂ
1: ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਵੇਂ ਨਾ ਉਮੀਦ ਜਿਹਾ ਤਾਂ ਨਹੀਂ ਲੱਗ ਰਿਹਾ ਜਿਹੜਾ ਪੌਜ਼ ਲੈ ਰਿਹਾ ਨਹੀਂ ਮੈਂ ਪੁਰ ਉਮੀਦ
0: ਅੱਛਾ ਪੰਜਾਬੀ ਸਿਨੇਮੇ 'ਚ ਇਹ ਵੀ ਇੱਕ ਪ੍ਰੋਬਲਮ ਹੈ ਨਾ ਕਿ ਆਪਾਂ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਇਹ ਸਭ ਤੋਂ ਵੱਡੀ ਤੁਹਾਡੀ ਪੌਜ਼ ਦਾ ਮੇਰੇ ਲਈ ਮਤਲਬ ਇਹ ਆ ਕਿ ਆਪਾਂ ਬੜੀਆਂ ਚੀਜ਼ਾਂ ਜਿਹੜੇ ਆ ਬਹੁਤ ਕੋਈ ਬੰਦਾ ਗੱਲ ਕਰਨੀ ਵੀ ਚਾਹੇ ਚਿੰਤਿਤ ਵੀ ਹੋਵੇ ਉਸ ਚੀਜ਼ ਨੂੰ ਲੈ ਕੇ ਉਹਦੇ ਕੋਲ ਸਾਰੀ ਹੋਵੇ ਵੀ ਕਰਨ ਨੂੰ ਪਰ ਫਿਰ ਵੀ ਸਾਨੂੰ ਸੋਚਣਾ ਪੈਂਦਾ ਕਿਉਂਕਿ ਆਪਾਂ ਸਾਰੇ ਇੱਕ ਦੂਸਰੇ ਦੇ ਨਾਲ ਬੜੇ ਵੈਲ ਕਨੈਕਟਿਡ ਹਾਂ
1: ਭਾਜੀ ਸੱਭਿਆਚਾਰ ਇੱਕ ਤਾਂ ਤੁਸੀਂ ਇਹ ਕਹਿ ਦਿੱਤਾ ਕਿ ਹਾਂ ਜਿਵੇਂ ਉਹ ਮੈਂ ਸਮਝ ਗਿਆ ਕਿ ਜਿਵੇਂ ਕਿ ਸਰਟਨ ਕਿਸਮ ਦੇ ਕੰਟੈਂਟ ਦੀ ਖੁੱਲ੍ਹ ਪੰਜਾਬੀ 'ਚ ਨਹੀਂ ਹੈਗੀ ਕਿਉਂਕਿ ਆਪਾਂ ਇੱਕ ਪਿੰਡ ਵਾਂਗੂ ਹਾਂ ਹੈ ਨਾ
0: ਬਿਲਕੁਲ
1: ਵੀਰ ਆ ਵੈਰੀ ਕਲੋਜ਼ ਨਿਟ ਸੋਸਾਇਟੀ ਫਿਰ ਉਹ ਉਵੇਂ ਦੀ ਗੱਲ ਹੀ ਹੋ ਜਾਂਦੀ ਵੀ ਘਰ 'ਚ ਇਹ ਗੱਲ ਹੋ ਸਕਦੀ ਕਿ ਨਹੀਂ ਹੋ ਸਕਦੀ ਜੇ ਨਹੀਂ ਹੋ ਸਕਦੀ ਤਾਂ ਇੱਥੇ ਕਿਉਂ ਹੋ ਗਈ ਇੱਕ ਇਹ ਪ੍ਰੋਬਲਮ ਹੈ ਇੱਕ ਹੋਰ ਬੜੀ ਸੂਖਮ ਪ੍ਰੋਬਲਮ ਆ ਉਹ ਇਹ ਆ ਬਈ ਇੰਡੀਆ ਦੇ ਵਿੱਚ ਜਿਹੜਾ ਕਲੋਨੀਅਲ ਹੈਂਗਓਵਰ ਆ ਉਹ ਬਹੁਤ ਹੀ ਚਰਮ ਸੀਮਾ 'ਤੇ ਚੱਲ ਰਿਹਾ ਇਸ ਵੇਲੇ ਜੇ ਤੁਸੀਂ ਪੂਰੇ ਇੰਡੀਆ ਦੇ ਬਾਸ਼ਿੰਦੇ ਦੇ ਨਾਲ ਤੁਸੀਂ ਅੱਜ ਦੀ ਤਰੀਕ 'ਚ ਬਹਿ ਕੇ ਗੱਲ ਕਰੋਗੇ ਉਹ ਇੰਨਾ ਡੂੰਘਾ ਵਸ ਚੁੱਕਿਆ ਉਹਨਾਂ ਦੇ ਦਿਮਾਗ 'ਚ ਬਈ ਉਹਨਾਂ ਨੇ ਜਿਹੜੀ ਜ਼ਰੂਰੀ ਗੱਲ ਕਰਨੀ ਆ ਉਹਨੂੰ ਇੰਗਲਿਸ਼ 'ਚ ਰਿਪੀਟ ਕਰਨੀ ਹੈ ਜੇ ਸਾਰੀ ਕਨਵਰਸੇਸ਼ਨ ਚੱਲਦੀ ਦੇ ਵਿੱਚ ਉਹਨੇ ਕੋਈ ਗੱਲ ਦਾ ਵਜ਼ਨ ਬਣਾਉਣਾ ਨਾ ਤਾਂ ਉਹਨੂੰ ਕਹੂਗਾ ਅਰੇ ਮੈਂ ਕਿਆ ਕਰਾ ਥਾ ਆਈ ਵਾਸ ਸੇਇੰਗ ਦੈਟ ਦਿਸ ਇਜ਼ ਡਨ ਦਿਸ ਓਨਲੀ ਉਹਨੇ ਉਹ ਗੱਲ ਇੰਗਲਿਸ਼ 'ਚ ਕਹਿਣੀ ਆ ਸੋ ਜਿਹੜੀ ਸਾਡੇ ਸੱਭਿਆਚਾਰ ਦੇ ਵਿੱਚ ਇਹ ਹੋ ਗਈ ਗੱਲ ਕਿ ਉਸੇ ਕਾਰਨ ਕਰਕੇ ਗਾਣੇ ਚੱਲ ਰਹੇ ਆ ਵੀ ਜਿਹੜੀ ਅਸੀਂ ਹਾਸੇ ਠੱਠੇ ਵਾਲੀ ਗੱਲ ਕਰਨੀ ਆ ਮਸਤੀ ਵਾਲੀ ਗੱਲ ਕਰਨੀ ਆ ਮਜ਼ਾਹੀਆ ਗੱਲ ਕਰਨੀ ਆ ਉਹ ਅਸੀਂ ਆਪਣੀ ਬੋਲੀ 'ਚ ਕਰਨੀ ਆ ਪਰ ਜਿਹੜੀ ਸਿਆਣੀ ਗੱਲ ਆ ਉਹ ਪੰਜਾਬੀ 'ਚ ਨਹੀਂ ਹੋ ਸਕਦੀ ਕਿਉਂਕਿ ਪੰਜਾਬੀ ਇੱਕ ਅਜੱਡਾਂ ਦੀ ਭਾਸ਼ਾ ਜਿਹੜੀ ਇੱਕ ਇਹ ਸੂਖਮ ਲੋਕਾਂ ਦੇ ਦਿਮਾਗ 'ਚ ਉਹ ਕੰਪਲੈਕਸ ਪਿਆ ਆ ਉਹਦੇ ਕਰਕੇ ਉਹ ਪੰਜਾਬੀ ਦਾ ਸਿਆਣਾ ਕੰਟੈਂਟ ਦੇਖਣ ਤੋਂ ਵੀ ਚੱਲਦੇ ਨੇ ਹਾਲਾਂਕਿ ਸਿਆਣੇ ਕੰਟੈਂਟ ਦੀ ਹਮੇਸ਼ਾ ਇੱਕ ਨੀਸ਼ ਹੁੰਦੀ ਆ ਹਨਾ ਹਾਲੀਵੁੱਡ ਦੇ ਵਿੱਚ ਵੀ ਨੀਸ਼ ਹੀ ਆ ਹਨਾ ਉਹ ਉਹਨਾਂ ਦਾ ਦਾਇਰਾ ਵੱਡਾ ਵੱਡਾ ਕਿ ਪਹਾੜਾਂ ਦੀ ਜਿਹੜੀ ਛੋਟੀ ਤੋਂ ਛੋਟੀ ਚੋਟੀ ਹੁੰਦੀ ਆ ਉਹ ਉੱਚੇ ਉੱਚੇ ਟਿੱਬੇ ਨਾਲ ਉੱਚੀ ਹੁੰਦੀ ਆ ਉਸ ਕਿਸਮ ਦੀ ਗੱਲ ਹੋ ਜਾਂਦੀ ਆ ਮਾਰਕੀਟ ਸਾਈਜ਼ ਦੇ ਹਿਸਾਬ ਨਾਲ ਉਹਦੇ ਵਿੱਚ ਕੀ ਹੋ ਰਿਹਾ ਕਿ ਜਿਹੜਾ ਤਾਂ ਹੈਗਾ ਆ ਡਾਇਸਪੋਰਾ ਉਹਨਾਂ 'ਚ ਇਹ ਰਿਅਲਾਈਜੇਸ਼ਨ ਆ ਕਿ ਸਾਡੀ ਬੋਲੀ ਦੇ ਵਿੱਚ ਜਿਹੜੀ ਨੌਲੇਜ ਪਈ ਸੀ ਸਾਡੇ ਸੱਭਿਆਚਾਰ 'ਚ ਜਿਹੜੀ ਮਹਿੰਗੀਆਂ ਚੀਜ਼ਾਂ ਪਈਆਂ ਸੀਗੀਆਂ ਅਸੀਂ ਉਹ ਬੱਚਿਆਂ ਨੂੰ ਜੋੜਨਾ ਚਾਹੁੰਦੇ ਹਾਂ ਇਸੇ ਕਰਕੇ ਸੇਮ ਫਿਲਮ ਓਵਰਸੀਜ਼ ਬਹੁਤ ਵਧੀਆ ਬਿਜ਼ਨਸ ਕਰਦੀ ਆ ਕਈ ਵਾਰੀ ਪੰਜਾਬ ਦੇ ਵਿੱਚ ਨਹੀਂ ਕਰਦੀ
0: ਉੱਥੇ ਨਹੀਂ ਕਰਦੀ
1: ਹਨਾ ਜਾਂ ਸਰਟਨ ਕਿਸਮ ਦਾ ਕੰਟੈਂਟ ਸਰਤਾਜ ਭਾਜੀ ਕਨੇਡਾ 'ਚੋਂ ਹਿੱਟ ਹੋਏ ਆ ਸਰਤਾਜ ਭਾਈ ਦੇ ਜਿੱਡੇ ਸ਼ੋਅ ਯੂਰਪ ਦੇ ਵਿੱਚ ਲੱਗੇ ਆ ਐਡੇ ਕਈ ਵਾਰੀ ਪੰਜਾਬ 'ਚ ਨਹੀਂ ਹੁੰਦੇ ਉਹਨਾਂ ਦੇ ਭਾਜੀ ਵੀ ਕਹਿੰਦੇ ਸਾਨੂੰ ਪੰਜਾਬ ਤੋਂ ਬਾਹਰ ਉਹ ਕਈ ਵਾਰੀ ਜ਼ਿਆਦਾ ਰਿਸਪੋਂਸ ਆਉਂਦਾ ਸੋ ਉਹ ਵੀ ਆ ਬਾਕੀ ਜਿਹੜਾ ਇਹ ਸਾਰੇ ਕਾਸੇ ਦੇ ਵਿੱਚ ਕਿਸੇ ਵੀ ਕਲਾਕਾਰ ਨੂੰ ਆਪਦੀ ਕੋਈ ਜ਼ਿੰਮੇਵਾਰੀ ਤੋਂ ਪਰਾਂ ਨਹੀਂ ਹੋ ਸਕਦਾ ਕਿਉਂਕਿ ਮੈਂ ਵੀ ਕੋਈ ਕਲਾ ਕੋਈ ਫਿਲਮ ਇੱਦਾਂ ਹੀ ਜੱਜ ਕਰਦਾ ਹੁੰਦਾ ਵੀ ਮੇਰਾ ਕੋਈ ਮਨ ਨਹੀਂ ਹੈਗਾ ਇਸ ਵੇਲੇ ਕੁਛ ਦੇਖਣ ਦਾ ਪਰ ਮੈਂ ਫਿਲਮ ਔਨ ਕਰਕੇ ਦੇਖਦਾ ਕਿ ਇਹ ਮੈਨੂੰ ਬੰਨ ਲੈਂਦੀ ਆ ਜੇ ਮੈਨੂੰ ਬੰਨ ਲੈਂਦੀ ਆ ਤਾਂ ਉਹ ਕਲਾ ਸਫਲ ਆ
0: ਉਹ ਵੇਖ ਸਕਦੇ
1: ਹਨਾ ਸਾਨੂੰ ਵੀ ਉੱਦਾਂ ਦਾ ਕੰਟੈਂਟ ਵੀ ਬਣਾਉਣਾ ਪਊਗਾ ਐਂਗੇਜਿੰਗ ਹਨਾ ਅਸੀਂ ਇਹ ਨਹੀਂ ਕਹਿ ਸਕਦੇ ਯਾਰ ਅਸੀਂ ਫਿਲਮ ਤਾਂ ਬਹੁਤ ਵਧੀਆ ਬਣਾਈ ਸੀ ਲੋਕ ਨਹੀਂ ਦੇਖਦੇ ਉਹ ਤੁਹਾਡੀ ਸਮਝ ਆ ਕਿ ਉਹਨਾਂ ਲੋਕਾਂ ਨੂੰ ਤੁਸੀਂ ਗੱਲ ਕਿਵੇਂ ਜਚਾਉਣੀ ਆ ਕਿਵੇਂ ਉਹਨਾਂ ਨੂੰ ਤੁਸੀਂ ਬੰਨਣਾ ਆ ਉਹ ਤੁਹਾਡੇ 'ਤੇ ਆ ਤੇ ਪਰ ਇਹ ਜਾਣੀ ਦੀ ਮਲਟੀ ਲੇਅਰਡ ਜੀਆਂ ਚੀਜ਼ਾਂ ਨੇ,
0: ਇਹ ਮੋਟੀ ਮੋਟੀ ਸਮੱਸਿਆ। ਮੈਂ ਨਾ ਇੱਕ ਇੱਕ ਇੰਸੀਡੈਂਟ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਮੈਂ ਕੋਈ ਪ੍ਰੋਗਰਾਮ ਕਵਰ ਕਰਨ ਗਏ ਹਾਂ ਕੋਈ, ਅਤੇ ਉੱਥੇ ਉਹ ਆਪਣੇ ਜਾਣਕਾਰੀ ਨੇ ਉਹ ਰੇਡੀਓ ਸੁਣਦੇ ਆ, ਤਾਂ ਉਹ ਬੱਚਾ ਸੀ ਉਹਨਾਂ ਦੇ ਨਾਲ ਛੋਟਾ, ਅਤੇ ਉਹ ਮੈਨੂੰ ਕਹਿੰਦੇ ਵੀ ਕੋਈ ਫਿਲਮ ਬਾਰੇ ਗੱਲ ਚੱਲ ਗਈ, ਅਤੇ ਮੈਂ ਕਿਹਾ ਜੀ ਕਿੱਦਾਂ ਤੁਸੀਂ ਵੇਖ ਆਇਓ, ਗੱਲ ਇਹ ਚੱਲ ਰਹੀ ਕਿ ਐਡ ਆਪਾਂ ਸੁਣੀ ਸੀ ਜਾਂ ਕਿੱਦਾਂ, ਮੈਂ ਕਿਹਾ ਤੁਸੀਂ ਵੇਖ ਆਇਓ। ਉਹ ਕਹਿੰਦੇ ਵੀ ਓਨੈਸਟਲੀ ਜੇ ਮੈਂ ਦੱਸਾਂ ਤਾਂ ਕਹਿੰਦੇ ਵੀ ਇੱਕ ਸਮਾਂ ਇੱਦਾਂ ਦਾ ਸੀ ਕਿ ਆਪਾਂ ਨਾ ਬੱਚਿਆਂ ਨੂੰ ਪਤਾ ਹੁੰਦਾ ਸੀ ਵੀ ਫਿਲਮ ਨਹੀਂ ਚੰਗੀ, ਅਤੇ ਤਾਂ ਵੀ ਵੇਖਣ ਦੇ ਲਈ ਲੈ ਕੇ ਜਾਂਦੇ ਹਾਂ, ਅਤੇ ਜੇ ਕਿਤੇ ਰਹਿ ਵੀ ਜਾਂਦੀ ਸੀ ਤਾਂ ਕਹਿੰਦੇ ਵੀ ਘਰ ਆਪਾਂ ਉਹ ਡੱਬੇ 'ਤੇ ਵਿਖਾ ਦੀ ਦੀ ਸੀ, ਅਤੇ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਵਿਖਾਈ ਦੀ। ਕਹਿੰਦੇ ਪਿੱਛੇ ਪਿੱਛੇ ਕੀ ਥੋਟ ਚੱਲਦਾ ਸੀ ਕਿ ਐਟਲੀਸਟ ਕਿਸੇ ਤਰ੍ਹਾਂ ਦੇ ਨਾਲ ਤਾਂ ਪੰਜਾਬੀ ਨਾਲ ਜੁੜੇ ਰਹਿਣ, ਅਤੇ ਸੋਰੀ ਟੂ ਸੇ ਕਹਿੰਦੇ ਵੀ ਹੁਣ ਮੈਂ ਅਵੋਇਡ ਕਰਨਾ ਸ਼ੁਰੂ ਕਰਤਾ। ਕਹਿੰਦੇ ਪਿਛਲੀਆਂ ਇੱਕ ਦੋ ਫਿਲਮਾਂ ਜਿਹੜੀਆਂ ਨੇ ਉਹ ਇੱਦਾਂ ਦੀਆਂ ਵੇਖੀਆਂ ਵੀ ਉਹਦੇ ਬਾਰੇ ਬੱਚਾ ਐਕਸਪਲੇਨੇਸ਼ਨ ਮੰਗਦਾ ਵੀ ਆ ਫਲਾਣਾ ਡਾਇਲੋਗ ਕਿੱਦਾਂ ਸੀ, ਕੀ ਸੀ, ਆਹ ਕਿਉਂ ਕੀਤਾ। ਕਹਿੰਦੇ ਮੈਨੂੰ ਜਵਾਬ ਨਹੀਂ ਆਇਆ, ਜਿੱਥੇ ਮੈਂ ਇਹ ਕਹਿ ਕੇ ਲੈ ਕੇ ਜਾਂਦਾ ਹਾਂ ਵੀ ਪੰਜਾਬੀ ਆਪਾਂ ਇੱਥੋਂ ਆਪਾਂ ਸਿੱਖਣਾ ਵਾ, ਇੱਥੋਂ ਆਪਾਂ ਪੰਜਾਬੀ ਸਿੱਖਣੀ ਆ। ਉੱਥੋਂ ਕਹਿੰਦੇ ਕੁਛ ਵਰਡ ਬੱਚੇ ਨੇ ਇੱਦਾਂ ਦੇ ਪਿੱਕ ਕੀਤੇ ਵੀ ਮੈਂ ਹੁਣ ਉਹ ਵੀ ਛੱਡਤਾ। ਸੋ ਇਹ ਇਹ ਸਾਡੇ ਲਈ ਕਿੱਡਾ ਵੱਡਾ ਲੋਸ ਆ। ਸੋ ਸਾਡੇ ਲੋਕ ਆਪਾਂ ਕਹਿ ਦਿੰਦੇ ਹਾਂ ਵੀ ਸਾਊਥ ਦੇ ਲੋਕ ਆਪਣੇ ਸਿਨੇਮੇ ਨੂੰ ਬਹੁਤ ਪਿਆਰ ਕਰਦੇ ਆ, ਉਹ ਸਪੋਰਟ ਕਰਦੇ ਆ, ਅਤੇ ਸਾਡੇ ਮੇਕਰ ਇਸ ਚੀਜ਼ ਨੂੰ ਲੈ ਕੇ ਅਤੇ ਕਈ ਵਾਰੀ ਗੱਲ ਵੀ ਕਰਦੇ ਆ ਵੀ ਸਾਡੇ ਲੋਕ ਓਨਾ ਰਿਸਪੋਂਸਿਵ ਨਹੀਂ। ਮੈਂ ਕਹਿੰਦਾ ਇਹ ਤੋਂ ਵੱਧ ਰਿਸਪੋਂਸਿਵ ਹੋਰ ਕੀ ਹੋਣਾ। ਤੁਸੀਂ ਇਸੇ ਕਰਕੇ, ਤੁਹਾਨੂੰ ਪਤਾ ਫਿਲਮ ਮਾੜੀ ਹੈ, ਤੁਸੀਂ ਸਿਰਫ ਪੰਜਾਬੀ ਦੇ ਨਾਂ ਨੂੰ ਵੀ ਚਲੋ ਉੱਥੋਂ ਕੋਈ ਪੰਜਾਬੀ ਸਿੱਖਣਗੇ ਇਸ ਕਰਕੇ ਲੈ ਜਾਂਦੇ ਆ। ਸੋ ਇਹ ਚੀਜ਼ਾਂ 'ਤੇ ਵੇਖੋ, ਮਿਕਸ ਆਡੀਅੰਸ ਹਰ ਤਰ੍ਹਾਂ ਦੀ ਮਿਕਸ ਆ, ਸਬਜੈਕਟ ਹਰ ਤਰ੍ਹਾਂ ਦੇ ਮਿਕਸ ਨੇ, ਹਰ ਇੱਕ ਬੰਦੇ ਲਈ ਹਰ ਕੁਛ ਨਹੀਂ ਬਣਿਆ, ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ਾਇਦ ਆਪਾਂ ਉਹ ਜ਼ਿੰਮੇਵਾਰੀ ਵਿੱਚ ਜੇ ਸਾਂਭ ਨਹੀਂ ਪਾਏ ਪ੍ਰੋਪਰ।
1: ਵੀਰੇ ਉਹਦੇ ਵਿੱਚ ਇੱਦਾਂ ਨਾ ਵੀ ਤੁਸੀਂ ਕੁਛ ਵੀ ਕੰਜ਼ਿਊਮ ਕਰਦੇ ਹੋ ਤੁਹਾਨੂੰ ਥੋਟਫੁਲੀ ਹੀ ਕੰਜ਼ਿਊਮ ਕਰਨਾ ਪਊਗਾ, ਨਹੀਂ ਤਾਂ ਤੁਹਾਡਾ ਟੇਸਟ ਉਹ ਬਣ ਜੂਗਾ, ਤੁਹਾਡੀ ਪਰਸੈਪਸ਼ਨ ਉਹ ਬਣ ਜੂਗੀ, ਅਤੇ ਤੁਹਾਡੇ ਮੂਹਰੇ ਜਦੋਂ ਫਿਰ ਅਸਲੀ ਚੀਜ਼ ਵੀ ਆਊਗੀ ਤੁਸੀਂ ਨਹੀਂ ਉਹਨੂੰ ਤੁਹਾਨੂੰ ਪਸੰਦ ਆਊਗੀ। ਜਿਹੜੀ ਸਮੋਸਿਆਂ ਦੇ ਨਾਲ ਇੰਨੇ ਸਾਲਾਂ ਤੋਂ ਚਾਸ਼ਨੀ ਦੇ ਵਿੱਚ ਰੰਗ ਪਵਾ ਕੇ ਲੋਕਾਂ ਨੇ ਉਹ ਚਟਨੀ ਖਾ ਲਈ ਆ ਨਾ, ਹੁਣ ਲੋਕ ਉਹਨੂੰ ਇਮਲੀ ਦੀ ਚਟਨੀ ਨਹੀਂ ਕਹਿੰਦੇ, ਲੋਕ ਉਹਨੂੰ ਮਿੱਠੀ ਚਟਨੀ ਕਹਿੰਦੇ ਆ। ਜੇ ਤੁਸੀਂ ਉਹਨਾਂ ਦੇ ਮੂਹਰੇ ਇਮਲੀ ਚਟਨੀ ਰੱਖ ਦੋਗੇ ਉਹ ਕਹਿਣਗੇ ਨਹੀਂ ਯਾਰ ਉਹ ਲਿਆ ਕਿਉਂਕਿ ਆਦਤ ਬਣ ਗਈ ਇੰਨੇ ਚਿਰ ਦੀ, ਹਨਾ। ਹੁਣ ਉਹ ਇਹ ਜਿਹੜਾ ਗਲਤ ਕੰਟੈਂਟ ਕੰਜ਼ਿਊਮ ਕਰਨਾ, ਇਹ ਚਲੋ ਉਹ ਵੀ ਚੰਗੀ ਗੱਲ ਆ ਵੀ ਉਹ ਸੁਹਿਰਤਾ ਦੇ ਤੌਰ 'ਤੇ ਉਹਨਾਂ ਨੂੰ ਲੱਗਿਆ ਵੀ ਚਲੋ ਭਾਸ਼ਾ ਨਾਲ ਤਾਂ ਬੱਚੇ ਜੁੜੇ ਆ, ਪਰ ਉਹ ਚੀਜ਼ਾਂ ਜੇ ਆਪਾਂ ਨਕਾਰੀਆਂ ਹੁੰਦੀਆਂ ਤਾਂ ਉਹ ਮੈਨੂੰ ਕਈ ਵਾਰੀ ਘਬਰਾ ਪੈ ਜਾਂਦਾ ਹੁੰਦਾ। ਕਈ ਹੁਣ ਮੈਂ ਵੀ ਅਸੀਂ ਮੈਂ ਅਤੇ ਮੇਰੀ ਸਿੰਘਣੀ ਅਸੀਂ ਕਈ ਜ਼ਰੂਰ ਜਾਂਦੇ ਨੇ ਵੀ ਨਹੀਂ ਅਸੀਂ ਪੰਜਾਬੀ ਸਿਨੇਮੇ ਨੂੰ ਸਪੋਰਟ ਕਰਨੀ ਆ ਵੀ ਸਾਡੇ ਕੋਈ ਜਿਹੜੀ ਫਿਲਮ ਲੱਗੀ ਅਸੀਂ ਵੀ ਟਰਾਈ ਕਰੀਏ, ਪਰ ਕਈ ਨਹੀਂ ਦੇਖ ਹੁੰਦੀਆਂ
0: ਨਹੀਂ ਉੱਠਣਾ
1: ਤੇ ਮੈਨੂੰ ਘਬਰਾ। ਅਸੀਂ ਇੱਕ ਲਾਸਟ ਫਿਲਮ ਦੇਖੀ ਜਿੱਦਾਂ ਪੋਡਕਾਸਟ ਕਹਿੰਦੇ ਤਾਂ ਮੈਂ ਨਾਮ ਨਹੀਂ ਲਊਂਗਾ, ਸਾਡੇ ਨਾਲ ਦੀ ਫੈਮਿਲੀ ਉੱਠ ਕੇ ਚਲੀ ਗਈ ਅਤੇ ਥੋੜ੍ਹੀ ਦੇਰ ਬਾਅਦ, ਪਰ ਮੈਨੂੰ ਘਬਰਾ ਉਦੋਂ ਪੈ ਰਿਹਾ ਸੀਗਾ ਕਿ ਜਿਹੜੀਆਂ ਚੀਜ਼ਾਂ ਸਾਨੂੰ ਘਬਰਾ ਪੈ ਰਿਹਾ ਸੀਗਾ, ਸਾਡੇ ਨਾਲ ਦੋ ਕੁੜੀਆਂ ਬੈਠੀਆਂ ਜਿਹੜੀਆਂ ਹੱਸ ਰਹੀਆਂ ਸੀ ਉਸ ਗੱਲ 'ਤੇ, ਉਹ ਇੰਜੋਏ ਕਰ ਰਹੀਆਂ ਸੀ ਅਤੇ ਉਹਨਾਂ ਨੇ ਕਿਹਾ ਵੀ ਫਿਲਮ ਬਹੁਤ ਵਧੀਆ ਸੀ, ਉਦੋਂ ਘਬਰਾ ਵੀ ਪੈ ਜਾਂਦਾ ਬੰਦੇ ਨੂੰ ਯਾਰ
0: ਇਹ ਵੀ
1: ਕਿੱਧਰ ਨੂੰ ਜਾਵਾਂਗੇ। ਅਤੇ ਪਰ ਚਲੋ ਕੁਆਂਟਿਟੀ 'ਚੋਂ ਕੁਆਲਿਟੀ ਨਿਕਲਣੀ ਹੁੰਦੀ ਆ, ਬਟ ਮੈਨੂੰ ਇਹ ਲੱਗਦਾ ਕਿ ਆਪਣੇ ਆਪਣੇ ਥਾਂ 'ਤੇ ਸਾਰੇ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਅਤੇ ਕਈ ਵਾਰੀ ਹੋ ਇਹ ਜਾਂਦਾ ਕਿ ਚੰਗੀ ਚੀਜ਼ ਨੂੰ ਪੂਰੀ ਸੁਹਿਰਦਤਾ ਨਾਲ ਨਹੀਂ ਕੀਤਾ ਜਾਂਦਾ, ਜਾਂ ਉਹ 'ਤੇ ਕਿਸੇ ਗੱਲੋਂ ਅਸੀਂ ਰਹਿ ਜਾਂਦੇ ਹਾਂ, ਫਿਰ ਉਹ ਗੱਲ ਇਹ ਬਣ ਜਾਂਦੀ ਆ, ਮਤਲਬ ਗਲਤੀ ਸਾਡੀ ਹੁੰਦੀ ਆ ਵੀ ਅਸੀਂ ਉਹਨੂੰ ਲਾਸਟ ਲੈਪ ਸਾਡਾ ਓਨਾ ਸਟਰੋਂਗ ਨਹੀਂ ਹੁੰਦਾ, ਫਿਰ ਅਸੀਂ ਕਹਿ ਦਿੰਦੇ ਨਹੀਂ ਯਾਰ ਅਸੀਂ ਉਹ ਬਣਾਈ ਤਾਂ ਸੀ ਪ੍ਰੋਡਕਸ਼ਨ ਹਾਊਸ, ਕਹਿ ਦਿੰਦੇ ਹਾਂ ਚੱਲਿਆ ਨਹੀਂ, ਹੈ ਨਾ। ਵੀ ਤੁਸੀਂ ਉਹਨੂੰ 100% ਦਿੰਦੇ ਤਾਂ ਮੇ ਬੀ ਉਹ ਹੋਰ
0: ਬੈਟਰ ਹੋ ਸਕਦਾ ਸੀ,
1: ਪਰ ਲੱਗੇ ਹੋਏ ਨੇ ਮੇਰੇ ਹਿਸਾਬ ਨਾਲ ਸਾਰੇ ਜਾਣੇ ਨਾ, ਕਈ ਜਾਣੇ ਨੇ, ਮਤਲਬ ਤੁਸੀਂ ਹੈਰੀ ਪੱਟੀ ਵੀ ਰਾਇਆ, ਹੈ ਨਾ, ਸਾਡੀ ਟੀਮ ਤਾਂ ਚਲੋ ਹੈ ਹੀ ਆ ਵੀ ਜਿਹੜੇ ਚੰਗਾ ਕੰਟੈਂਟ ਬਣਾਉਣਾ ਚਾਹੁੰਦੇ ਆ, ਫਿਰ ਅਮਰ ਹੁੰਦਲ ਵੀ ਰਾਇਆ, ਅਮਰਜੀਤ ਸਾਰੋਂ ਵੀ ਰਾਇਆ, ਹੈ ਨਾ, ਹੋਰ ਕਿੰਨੇ ਡਾਇਰੈਕਟਰਸ ਰਾਈਟਰਸ ਨੇ ਜਿਹੜੇ, ਜਗਜੀਤ ਸੰਧੂ ਹੋਣੀ ਆਪਣਾ ਹੀ ਉਹਨਾਂ ਨੇ ਸਾਂਭਿਆ ਹੋਇਆ
0: ਮੋਰਚਾ, ਹੈ ਨਾ,
1: ਹਾਲਾਂਕਿ ਉਹ ਬੰਦਾ ਚਾਹੇ ਤਾਂ ਉਹਦੇ ਵਾਸਤੇ ਪੰਜਾਬੀ ਇੰਡਸਟਰੀ ਰਿਸਕ ਆ ਅਤੇ ਉਹ ਇੱਕ ਕੈਰੀਅਰ ਮੈਪਡ ਦੂਜੇ ਪਾਸੇ ਹੈਗਾ ਆ, ਪਰ ਆਪਣੇ ਬੰਦਿਆਂ ਦਾ ਪੰਜਾਬੀ ਨਾਲ ਪੰਜਾਬ ਨਾਲ ਪਿਆਰ ਇੰਨਾ ਆ, ਉਹ ਢੀਠ ਹੋ ਕੇ ਲੱਗੇ ਹੋਏ ਨੇ, ਹੈ ਨਾ। ਹਾਲੇ ਸਾਡੇ ਤਾਂ ਵਿੱਚ ਹੋਰ ਸਮੱਸਿਆਵਾਂ ਬੜੀਆਂ ਆ ਜਾਂਦੀਆਂ ਵੀ ਤੁਸੀਂ ਆਪਣੇ ਇਤਿਹਾਸ 'ਤੇ ਨਹੀਂ ਬਣਾ ਸਕਦੇ, ਉਹ 'ਤੇ ਨਹੀਂ ਬਣਾ ਸਕਦੇ, ਉਹ ਅਲੱਗ ਵਿਚਾਰੇ ਉਹ ਉਸ ਚੀਜ਼ ਨਾਲ ਜੂਝਦੇ ਨੇ, ਪਰ ਫਿਰ ਵੀ ਬੰਦੇ ਆਪਣੇ ਲੱਗੇ ਹੋਏ ਆ,
0: ਡਟੇ ਆ,
1: ਡਟੇ ਹੋਏ ਆ।
0: ਕੁਛ ਇੱਦਾਂ ਦਾ ਆਈਡੀਅਲ ਕੁਛ ਹੈਗਾ ਜਿੱਦਾਂ ਹੁਣ ਤੁਸੀਂ ਮੈਂ ਵੇਖ ਰਿਹਾ ਥਰੂ ਆਊਟ ਹੀ ਤੁਹਾਡੇ ਕੈਰੀਅਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਤੁਸੀਂ ਬੜੇ ਮਤਲਬ ਹਟ ਕੇ ਸਟੈਪ ਤੁਸੀਂ ਚੁੱਕੇ ਆ ਫੋਟੋਗ੍ਰਾਫੀ ਦੇ ਵਿੱਚ ਵੀ, ਤੁਸੀਂ ਉਦੋਂ ਇੱਕ ਮੋੜ ਉਹ ਵਾਲਾ ਲੈ ਕੇ ਆਉਂਦਾ ਜਦੋਂ ਇਸ ਤਰੀਕੇ ਦੇ ਨਾਲ ਕੈਂਡਿਡ ਫੋਟੋਗ੍ਰਾਫੀ ਨਹੀਂ ਹੁੰਦੀ। ਉਹ ਨਵਾਂ ਨਵਾਂ ਮੈਨੂੰ ਯਾਦ ਹੈ, ਉਹ ਇੱਦਾਂ ਲੱਗਦਾ ਹੁੰਦਾ ਸੀ ਵੀ ਜਿੱਦਾਂ ਹੁਣ ਸਮਝ ਆਉਂਦਾ ਵੀ ਉਹ ਸਟੋਰੀ ਟੈਲਿੰਗ ਆ ਜਾਂ ਇੱਦਾਂ ਕੁਛ ਇੱਦਾਂ ਦਾ ਕੁਛ ਉਹਨੂੰ ਕਹਿੰਦੇ ਆ, ਪਰ ਉਹ ਅਲੱਗ ਤਰ੍ਹਾਂ ਦੀਆਂ ਫੋਟੋਆਂ ਸੀ ਹੈ ਨਾ, ਉਹ ਉਹਨਾਂ ਨੂੰ ਵੇਖ ਕੇ ਉਹ ਵਾਲੀ ਭਿਣਕ ਪੈਂਦੀ। ਉਦੋਂ ਪੰਜਾਬੀਆਂ ਦੇ ਲਈ ਉਹ ਇੱਕ, ਮੈਂ ਪੰਜਾਬੀ ਵੀ ਨਹੀਂ ਚਲੋ ਕਹੂੰਗਾ, ਸਾਡੇ ਵਰਗਿਆਂ ਦੇ ਲਈ ਇੱਕ ਬੜੀ ਨਵੀਂ ਫਰੈਸ਼ ਚੀਜ਼ ਸੀ। ਤੁਸੀਂ ਚਲੋ ਉਸੇ ਚੀਜ਼ ਦੇ ਵਿੱਚ ਗਰੋ ਕੀਤਾ, ਫਿਰ ਤੁਸੀਂ ਹੋਰ ਬੜੇ ਸਾਰੇ ਮੈਂ ਕਹੂੰਗਾ ਐਕਸਪੈਰੀਮੈਂਟ ਕੀਤੇ ਤੁਸੀਂ ਟਾਈਮ ਟੂ ਟਾਈਮ। ਇਹਦਾ ਮਤਲਬ ਕਿ ਇੱਕ ਇੱਕ ਚੀਜ਼ ਨੂੰ ਵੱਖਰੇ ਢੰਗ ਨਾਲ ਕਰਨ ਦਾ ਤੁਹਾਡੇ 'ਚ ਮਾਦਾ ਅਤੇ ਨਜ਼ਰੀਆ ਉਹ ਵਿਊ ਹੈਗਾ। ਕੁਛ ਇੱਦਾਂ ਦਾ ਕੁਛ ਵਿਊ ਪੁਆਇੰਟ, ਕੁਛ ਇੱਦਾਂ ਦਾ ਕੋਈ ਥੋਟ ਹੈਗਾ ਕਿ ਯਾਰ ਇਸ ਤਰੀਕੇ ਦੇ ਨਾਲ ਆਪਾਂ ਨੂੰ ਕਰੀਏ ਅਤੇ ਲੋਕਾਂ ਲੋਕ ਪਸੰਦ ਕਰਨਗੇ, ਇੱਕ ਨਵੀਂ ਡਾਇਰੈਕਸ਼ਨ ਦਿੱਤੀ ਜਾ ਸਕਦੀ?
1: ਹਾਂ, ਇੱਕ ਤਾਂ ਮੈਂ ਐਨੀਮੇਸ਼ਨ ਸਟੂਡੀਓ ਸ਼ੁਰੂ ਕਰ ਰਿਹਾ। ਮੈਨੂੰ, ਮੈਂ ਐਨੀਮੇਸ਼ਨ ਵੀ ਬਣਾਉਣਾ ਚਾਹੁੰਦਾ ਟੀਨੇਜ ਬੱਚਿਆਂ ਵਾਸਤੇ
0: ਓਕੇ,
1: ਅਤੇ ਐਡਲਟਸ ਵਾਸਤੇ ਵੀ, ਕਿਉਂਕਿ ਆਪਣੇ ਇੱਦਾਂ ਬਣਿਆ ਹੋਇਆ ਵੀ ਕਾਰਟੂਨ ਬੱਚਿਆਂ ਦੇ ਦੇਖਣ ਦੀ ਚੀਜ਼ ਹੁੰਦੀ ਆ। ਮੈਨੂੰ ਪਰਸਨਲੀ ਐਨੀਮੇਸ਼ਨ ਫਿਲਮਾਂ ਬਹੁਤ ਪਸੰਦ ਨੇ।
0: ਹਾਂ, ਜਿੱਦਾਂ ਐਵਟਾਰ ਹੈ ਵੱਡੇ ਵੇਖ ਰਹੇ ਨੇ
1: ਹੈ ਨਾ, ਅਤੇ ਉਹ ਉਹ ਤਾਂ ਚਲੋ ਇਟਸ ਅ ਮਿਕਸ ਆਫ ਐਨੀਮੇਸ਼ਨ ਐਂਡ ਵੀ ਐਫ ਐਕਸ, ਬਟ ਇੱਕ ਪਿਓਰਲੀ ਐਨੀਮੇਸ਼ਨ ਵੀ, ਜਿਵੇਂ ਹੈ ਨਾ ਜਿਵੇਂ ਜਪਾਨ ਦੇ ਵਿੱਚ ਆਹ ਐਨੀਮੇ ਦਾ ਕਲਚਰ ਬਹੁਤ ਆ ਹੈ ਨਾ, ਉਹ ਸਾਰੇ ਵੱਡੀ ਦੇਖਦੇ ਨੇ ਉਹ ਹੈ ਨਾ, ਅਤੇ ਉੱਦਾਂ ਦਾ ਕੁਛ। ਅਤੇ ਮੈਂ ਸਟੂਡੀਓ ਸ਼ੁਰੂ ਕਰ ਰਿਹਾ ਇੱਕ ਐਨੀਮੇਸ਼ਨ ਸਟੂਡੀਓ।
0: ਸੋ ਇਹ ਫਿਕਸ ਕਰੈਕਟਰ ਹੋਣਗੇ ਜਿਹੜੇ ਅਲੱਗ ਅਲੱਗ ਪ੍ਰੋਜੈਕਟ ਕਰਨਗੇ ਜਾਂ ਅਲੱਗ ਅਲੱਗ ਫਿਲਮਾਂ 'ਚ ਜਿੱਦਾਂ ਅਲੱਗ ਅਲੱਗ ਪ੍ਰੋਜੈਕਟ?
1: ਮੈਂ ਸਭ ਤੋਂ ਪਹਿਲਾਂ ਤਾਂ ਇੱਕ ਸ਼ਾਰਟ ਫਿਲਮ ਕਰੂੰਗਾ
0: ਓਕੇ,
1: ਅਤੇ ਉਹ ਵੀ ਵੱਡਿਆਂ ਦੇ ਦੇਖਣ ਵਾਲੀ ਆ, ਮਤਲਬ ਬੱਚੇ ਵੀ ਦੇਖ ਸਕਦੇ ਆ, ਮਤਲਬ ਵੱਡਿਆਂ ਦੇਖਣ ਵਾਲੀ, ਇਹ ਨਹੀਂ ਵੀ ਕੋਈ ਆਰ ਰੇਟਡ ਕੰਟੈਂਟ ਆ, ਬਟ ਵੀ ਰਿਲੇਟੇਬਲ ਉਹਦੇ ਹਿਸਾਬ ਦੇ ਨਾਲ।
0: ਸੋ ਇਹ ਸਮੇਂ ਦੀ ਟੈਕਨੋਲੋਜੀ ਦੀ ਡਿਮਾਂਡ, ਯੰਗਸਟਰ ਇਹ ਕੁਛ ਵੇਂਦੇ ਨੇ ਤਾਂ ਕਰਕੇ, ਜਾਂ ਫਿਰ ਇੱਕ ਪੱਖ ਹੋਰ ਵੀ ਆਉਂਦਾ ਨਾ ਕਿ ਜਿਹੜਾ ਪੰਜਾਬੀ ਸਿਨੇਮਾ ਆ ਉਹ ਸਿੰਗਰਸ ਤੋਂ ਬਾਹਰ ਨਹੀਂ ਨਿਕਲ ਰਿਹਾ, ਜਾਂ ਫਿਰ ਉਹ ਕੱਢਣਾ?
1: ਨਹੀਂ, ਉਹ ਵੀ ਹੈਗਾ ਹੀ ਆ ਚਲੋ, ਪਰ ਬਟ ਜੇ ਕੋਈ ਸਿੰਗਰ ਚੰਗਾ ਐਕਟਰ ਹੋਵੇ ਹੈ ਨਾ, ਵਾਈ ਨੋਟ ਹੈ ਨਾ, ਜਿਵੇਂ ਹੁਣ ਜੱਸੜ ਭਾਜੀ ਨੂੰ ਹੀ ਕਹਿ ਲਈਏ ਵੀ ਸ਼ਾਇਦ ਕੋਈ ਐਕਟਰ ਉਹਨਾਂ ਟਾਈਮ ਨਾ ਦੇ ਸਕੇ, ਉਹ ਬੰਦਾ ਸਿੰਗਿੰਗ ਕਰੀਅਰ ਛੱਡ ਕੇ ਵੀ, ਮੇਵਾ ਸਿੰਘ ਲੋਪੋਂਗੇ ਦੇ ਰੋਲ ਵਾਸਤੇ 1.5 ਸਾਲ ਉਹਨੇ ਖੇਤ ਵਿਹਲਾ ਰੱਖਿਆ ਹੈ ਨਾ, ਬਹੁਤ ਔਖਾ ਹੁੰਦਾ ਖੇਤ ਵਿਹਲਾ ਰੱਖਣਾ ਹੈ ਨਾ। ਸੋ ਇੱਕ ਤਾਂ ਉਹ ਵੀ ਆ ਵੀ ਚਲੋ ਬੰਦਾ ਐਕਟਰ ਹੋਣਾ ਚਾਹੀਦਾ ਕਿਤੇ ਆਇਆ ਹੋਵੇ ਹੈ ਨਾ, ਹੁਣ ਉਹ ਕੱਲ ਨੂੰ ਸਾਡੇ ਤੇ ਨਾ ਕੋਈ ਤਵਾ ਲਾ ਦੇਵੇ ਵੀ ਹੁਣ ਫੋਟੋਗ੍ਰਾਫਰ ਵੀ ਐਕਟਿੰਗ ਕਰਨਗੇ, ਸਟਾਫ ਕੈਮੀਓ ਕਰੀ ਬੈਠੇ ਆ, ਉਹ ਨਹੀਂ। ਬਟ ਇਹ ਨਹੀਂ ਵੀ ਮੈਂ ਕੋਈ ਨਵੀਂ ਦਿਸ਼ਾ ਦੇਣੀ ਚਾਹੁੰਦਾ ਆ, ਇਹ ਤਾਂ ਇਹ ਆ ਵੀ ਉਹ ਹੈ ਵੈਸੇ ਉਹ ਐਡਾ ਇੰਪੋਸੀਬਲ ਜਿਹਾ ਟਾਸਕ ਆ, ਬਸ ਚਾਹ ਆ ਉਸ ਚੀਜ਼ ਨੂੰ ਕਰਨ ਦਾ ਵੀ ਉਹ ਹੋ ਜਾਵੇ। ਬਾਕੀ ਇਹ ਵੀ ਹੁੰਦਾ ਵੀ ਕੋਈ ਤੱਕ ਕੇ ਐਂ ਨਹੀਂ ਕੀਤਾ ਵੀ ਆਪਾਂ ਕੁਛ ਹਟਕੇ ਕਰਨਾ, ਜਿਵੇਂ ਹਿੰਦੀ ਫਿਲਮਾਂ ਵਾਲੇ ਹਰ ਵਾਰੀ ਨਹੀਂ ਕਹਿੰਦੇ ਇਹ ਕੁਛ ਹਟਕੇ ਹੈ, ਪਰ ਫਿਰ ਉਹ ਹੀ ਹੁੰਦਾ ਆਪਾਂ ਨੂੰ, ਉਹ ਨਹੀਂ ਹੈਗਾ ਕੁਛ ਹਟਕੇ ਕਰਨਾ, ਆਪਾਂ ਨੂੰ ਹੈਗਾ ਵੀ ਟਰੂ ਕਰਨਾ,
0: ਹਟਕੇ ਨਹੀਂ ਪਰ ਡੇਰਿੰਗ ਆ
1: ਹੈ ਨਾ, ਵੀ ਇਫ ਯੂ ਆਰ ਟਰੂ ਟੂ ਯੂਰ ਸੈਲਫ ਉਹ ਯੂਨੀਕ ਹੀ ਹੋਊਗਾ ਹੈ ਨਾ। ਜਿਵੇਂ ਦੋ ਜੋੜੇ ਵੀ ਹੋਣ ਉਹਨਾਂ ਦੇ ਸੁਭਾਅ ਇੱਕੋ ਜਿਹੇ ਨਹੀਂ ਹੁੰਦੇ ਹੈ ਨਾ, ਤੁਹਾਡਾ ਕੋਈ ਭੈਣ ਭਰਾ ਹੋਊਗਾ, ਉਹ ਕਈ ਵਾਰੀ ਮੇਰੇ ਡੈਡੀ ਹਾਸੇ 'ਚ ਕਹਿ ਦਿੰਦੇ ਹੁੰਦੇ ਵੀ ਜੇ ਤੁਹਾਨੂੰ ਭੈਣ ਭਰਾ ਨੂੰ ਅਸੀਂ ਲੈ ਜਾਈਏ ਨਾ, ਹੁਣ ਕਹਿਣਗੇ ਵੀ ਜਾਂ ਤਾਂ ਇਹਨਾਂ ਨੇ ਇਹ ਮੰਗ ਕੇ ਲਿਆਂਦਾ ਜਾਂ ਇਹ ਮੰਗ ਕੇ ਲਿਆਂਦਾ ਮਤਲਬ ਉਹ ਕੁਦਰਤ ਦਾ ਹੈ ਹੀ ਇੱਦਾਂ, ਕ੍ਰੀਏਟੀਵਿਟੀ ਦਾ ਕੁਦਰਤ ਦਾ ਸਬੱਬ ਇੱਦਾਂ ਦਾ ਵੀ ਉਹ ਤਰੀਕਾ ਇੱਦਾਂ ਦਾ ਵੀ ਉਹ ਹਰ ਚੀਜ਼ ਨਵੀਂ ਕਰਦਾ। ਸੋ ਜੇ ਤੁਸੀਂ ਕੁਛ ਬਣਾਓ ਸਟੇਇੰਗ ਟੂ ਟਰੂ ਟੂ ਯੂਅਰ ਸੈਲਫ, ਆਪਦੀ ਸੱਚਾਈ ਤੁਸੀਂ ਅੱਗੇ ਰੱਖੋ ਤਾਂ ਯੂਨੀਕ ਹੀ ਹੋਊਗੀ। ਜੇ ਤੁਸੀਂ ਕਿਸੇ ਦਾ ਕੁਛ ਕਰਨਾ ਚਾਹੋਗੇ ਫਿਰ ਉਹ ਲੱਗੂਗਾ ਕਿ ਯਾਰ ਝੂਠ ਫੜਿਆ ਜਾਂਦਾ। ਹੁਣ ਬਹੁਤ ਲੋਕਾਂ ਨੇ ਫਿਲਮਾਂ ਇੱਦਾਂ ਵੀ ਬਣਾਈਆਂ ਕਿ ਯਾਰ ਹਾਲੀਵੁੱਡ ਦੇ ਵਿੱਚ ਬਹੁਤ ਇੱਦਾਂ ਹੋਇਆ ਵੀ ਟੈਰੰਟੀਨੋ ਦੀ ਫਿਲਮ ਸਕ੍ਰਿਪਟ ਰੱਖ ਲਈ ਮੂਹਰੇ, ਅਤੇ ਫਿਰ ਇਹ ਸੋਚਿਆ ਵੀ ਅੱਛਾ ਇੰਨੇ ਮਿੰਟ 'ਤੇ ਇੱਦਾਂ ਦਾ ਕੋਈ ਇਵੈਂਟ ਆ ਜਾਂਦਾ, ਇੱਥੋਂ ਆਹ ਇਮੋਸ਼ਨਲ ਆਰਕ ਬਣਾ ਰਿਹਾ, ਵੀ ਆਪਾਂ ਇਹ ਫਰੇਮਵਰਕ ਇਹ ਲੈ ਲੈਣਾ, ਆਪਾਂ ਸਕ੍ਰਿਪਟ ਆਪਣੀ ਲਿਖਦੇ ਹਾਂ। ਇੱਦਾਂ ਪੰਜਾਬੀ ਫਿਲਮਾਂ ਦੇ, ਹਿੰਦੀ ਫਿਲਮਾਂ ਦੇ ਵਿੱਚ ਵੀ ਬਹੁਤ ਹੋਇਆ, ਪੰਜਾਬੀ 'ਚ ਬਹੁਤ ਇੱਦਾਂ ਹੋਇਆ ਵੀ ਅੱਛਾ ਦਿਲਵਾਲੇ ਦੁਲਹਨੀਆ ਹਿੱਟ ਆ, ਅੱਛਾ ਇੰਨੇ ਮਿੰਟ 'ਤੇ ਗਾਣਾ ਆ ਜਾਣਾ ਚਾਹੀਦਾ, ਇੰਨੇ ਮਿੰਟ 'ਤੇ ਇਮੋਸ਼ਨਲ ਸੀਨ ਆ ਜਾਣਾ ਚਾਹੀਦਾ, ਪਰ ਉਹ ਫੜਿਆ ਜਾਂਦਾ। ਜਿਹੜੇ ਸਾਡੇ ਦਿਮਾਗ ਨੇ ਨਾ ਉਹ ਹਾਰਡਵਾਇਰਡ ਨੇ, ਜਿਹੜਾ ਮਹਾਰਾਜ ਦਾ ਬਚਨ ਆ ਕਿ ਸੱਚੋ ਉਹਰੇ ਸਭ ਕੋ ਉੱਪਰ ਸੱਚਾ ਚਾਰ ਹੈ ਨਾ, ਉਹ ਫੜ ਲੈਂਦਾ ਦਿਮਾਗ, ਹਾਰਡਵਾਇਰਿੰਗ ਆ ਸਾਡੇ ਦਿਮਾਗ ਦੀ, ਨਕਲੀ ਚੀਜ਼ ਫੜ ਹੋ ਜਾਂਦੀ ਆ ਉਹਦੇ ਵਿੱਚ। ਇੱਦਾਂ ਹੈ ਵੀ ਕੋਈ ਕਿਸੇ ਨੇ ਖਾਣਾ ਬਹੁਤ ਸਵਾਦ ਬਣਾਇਆ, ਤੁਹਾਡਾ ਉਹਦੇ ਵਾਸਤੇ ਬਾਵਰਚੀ ਹੋਣਾ ਜ਼ਰੂਰੀ ਨਹੀਂ ਹੈ, ਤੁਸੀਂ ਕਹੋਗੇ ਯਾਰ ਇਹ ਕੁਛ ਵੱਖਰਾ ਹੈ, ਇਹ ਬਹੁਤ ਸਵਾਦ ਆ, ਹੈ ਨਾ। ਕਵਿਤਾ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ, ਸਾਨੂੰ ਕਹਿੰਦੇ ਯਾਰ ਸਮਝ ਤਾਂ ਨਹੀਂ ਆਈ ਪਰ ਇਹਦੇ ਵਿੱਚ ਕੁਛ ਸੀਗਾ
0: ਮਜ਼ਾ।
1: ਏਦਾਂ ਗਾਣੇ ਦੇ ਵਿੱਚ, ਆਵਾਜ਼ ਦੇ ਵਿੱਚ, ਸਾਹਿਤ ਦੇ ਵਿੱਚ, ਫਿਲਮ ਦੇ ਵਿੱਚ ਵੀ ਜੇ ਅਸੀਂ ਬੇਈਮਾਨੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਫੜੀ ਜਾਊਗੀ, ਤੇ ਜੇ ਅਸੀਂ ਆਪਣੀ ਸੱਚਾਈ ਰੱਖਾਂਗੇ ਕਿਸੇ ਚੀਜ਼ 'ਚ ਵੀ, ਕੋਈ ਵੀ ਕਲਾ ਦਾ ਖੇਤਰ ਹੋਵੇ, ਤਾਂ ਉਹ ਚੀਜ਼ ਯੂਨੀਕ ਹੀ ਹੋਊਗੀ, ਕਿਉਂਕਿ ਰੱਬ ਨੇ ਤੁਹਾਡੇ ਵਰਗਾ ਤੁਹਾਨੂੰ ਹੀ ਬਣਾਇਆ, ਤੇ ਉਹ ਚੀਜ਼ ਵਧੀਆ ਹੀ ਹੋਊਗੀ। ਬਸ ਜ਼ਰੂਰੀ ਇਹ ਹੁੰਦਾ ਕਿ ਹਨਾ ਇਹ ਨਾ ਹੋਵੇ ਕਿ ਸਮੇਂ ਦੀਆਂ ਚਪੇੜਾਂ ਨੇ ਤੁਹਾਨੂੰ ਚਵਲ ਬਣਾ ਦਿੱਤਾ ਤੇ ਤੁਸੀਂ ਕਹੋ ਹੁਣ ਮੈਂ ਕੋਈ ਚਵਲ ਮਾਰਨੀ, ਮੈਂ ਤਾਂ ਇਹੀ ਹਾਂ, ਉਹ ਵੀ ਚੱਲ ਜਾਂਦੀਆਂ। ਜਿਹੜੇ ਬੰਦੇ ਜਿਨ੍ਹਾਂ ਬੰਦਿਆਂ ਨੇ ਇਹ ਧਾਰ ਇਹਨਾਂ ਨੇ ਅਸੈਪਟ ਕਰ ਲਿਆ ਕਿ ਮੈਂ ਇੱਕ ਚਵਲ ਹਾਂ ਤੇ ਮੈਂ ਚਵਲ ਮਾਰਨੀ ਹੈ, ਤੁਸੀਂ ਦੇਖੋ ਸੋਸ਼ਲ ਮੀਡੀਆ ਭਰਿਆ ਪਿਆ ਚਵਲਾਂ ਦੇ ਨਾਲ। ਇਹ ਗੱਲ ਹੈਗੀ ਆਪਣੇ ਆਪ ਨੂੰ ਪਛਾਣਨ ਦੀ, ਹਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਹਨੇ ਆਪਣਾ ਮੂਲ ਪਛਾਣ ਲਿਆ ਤੇ ਇਫ ਦੇ ਆਰ ਟਰੂ ਟੂ ਦੇਅਰ ਸੈਲਫ ਐਂਡ ਦੇ ਕੋਨਫੀਡੈਂਟ ਇਨਫ। ਐਕਚੁਲੀ ਮੈਨੂੰ ਇਹ ਇੱਦਾਂ ਇਹ ਲੱਗਦਾ ਹੁੰਦਾ ਬੱਚਿਆਂ, ਸਾਡੀ ਜਿਹੜੀ ਸਾਰੀ ਕੋਸ਼ਿਸ਼ ਆ ਨਾ ਉਹ ਬੱਚਾ ਬਣਨ ਦੀ ਆ। ਕਮਿੰਗ ਬੈਕ ਟੂ ਹਾਸੇ ਵਾਲੀ ਗੱਲ ਸੀ ਜਿਵੇਂ ਇਨਰ ਚਾਈਲਡ ਵਾਲੀ, ਜਿਵੇਂ ਬੱਚਿਆਂ 'ਚ ਬਚਪਨ ਤੋਂ ਹੀ ਸਟੋਰੀ ਟੈਲਿੰਗ ਹੁੰਦੀ ਆ। ਉਹ ਜਦੋਂ ਬੱਚਾ ਪਹਿਲਾਂ ਸੁਰਤ ਫੜਦਾ, ਸਭ ਤੋਂ ਪਹਿਲਾਂ ਜਿਹਨੂੰ ਆਪਾਂ ਮਿਮਿਕਰੀ ਕਹਿੰਦੇ ਹਾਂ, ਜਿਵੇਂ ਤੁਸੀਂ ਬੋਲਦੇ ਹੋ ਉਵੇਂ ਬੋਲਦਾ ਉਹ, ਹਨਾ, ਤੇ ਫਿਰ ਉਸ ਤੋਂ ਬਾਅਦ ਉਹ ਆਪਦੇ ਇਮੋਸ਼ਨਸ ਪੂਰਾ ਖੁੱਲ੍ਹ ਕੇ ਰੱਖਦਾ, ਉਹ ਇਹ ਪਰਵਾਹ ਨਹੀਂ ਕਰਦਾ ਵੀ ਕੋਈ ਕੀ ਸੋਚੂਗਾ, ਕੱਲਾ ਰੱਖਿਆ ਰਹਿੰਦਾ ਕਹਾਣੀਆਂ ਬਣਾਉਣ। ਉਹ ਸਟੋਰੀ ਟੈਲਰ ਵੀ ਬਚਪਨ ਤੋਂ ਹੀ ਹੁੰਦਾ, ਠੀਕ ਆ। ਫਿਰ ਜਿਹੜੇ ਵੱਡੇ ਤੋਂ ਵੱਡੇ ਐਕਟਰ ਵੀ ਆ, ਜਿਹੜੀਆਂ ਐਕਟਿੰਗ ਦੀਆਂ ਟੈਕਨੀਕਸ ਵੀ ਹੁੰਦੀਆਂ, ਬਈ ਤੁਸੀਂ ਦੇਖਿਓ ਵੀ ਬੱਚੇ ਅੱਖਾਂ ਬਹੁਤ ਘੱਟ ਝਪਕਦੇ ਆ, ਇਹ ਜਦੋਂ ਆਪਾਂ ਵੱਡੇ ਹੋਣੇ ਸ਼ੁਰੂ ਹੁੰਦੇ ਉਦੋਂ ਝਪਕਣਾ ਸ਼ੁਰੂ ਕਰਦੇ, ਹਨਾ। ਉਹ ਕੋਈ ਗੱਲ ਕਹੂਗਾ ਨਾ ਤੁਹਾਡੇ ਨਾਲ, 2.5 ਸਾਲ ਦਾ, 1.5 ਸਾਲ ਦਾ ਬੱਚਾ, 3 ਸਾਲ ਦਾ ਕੋਈ ਕਹਿ ਰਿਹਾ, ਉਹ ਅੱਖ ਨਹੀਂ ਝਪਕ ਰਿਹਾ, ਪੂਰੀ ਇੰਟੈਂਸ਼ਨ ਦੇ ਨਾਲ, ਔਰ ਉਹ ਕਮਿਟਡ ਹੁੰਦਾ ਮੂਮੈਂਟਲੀ ਕਿ ਇਸ ਵੇਲੇ ਮੇਰਾ ਆਈਸਕ੍ਰੀਮ ਖਾਣਾ ਹੀ ਜ਼ਰੂਰੀ ਆ, ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਉਸ ਚੀਜ਼ ਦੀ। ਸੋ ਸਾਡੀ ਸਾਰੀ ਕੋਸ਼ਿਸ਼ ਬੱਚੇ ਬਣਨ ਦੀ ਆ, ਤੇ ਜਦਕਿ ਅਸੀਂ ਕਹਿ ਇਹ ਦਿੰਦੇ ਹਾਂ ਯਾਰ ਤੂੰ ਬੱਚਿਆਂ ਵਾਲੀਆਂ ਗੱਲਾਂ ਨਾ ਕਰ, ਉਹ ਜਿਹੜੀ ਸਾਡੀ ਸਾਈਕੀ ਦੇ ਵਿੱਚ ਇਨਗ੍ਰੇਨਡ ਨੇ ਇਹ ਚੀਜ਼ਾਂ, ਫਿਲਮ ਮੇਕਿੰਗ, ਐਕਟਿੰਗ, ਸਟੋਰੀ ਟੈਲਿੰਗ, ਬੋਲਣਾ ਸਿੱਖਣਾ, ਹਨਾ, ਸਾਰਾ ਕੁਛ ਇਹ ਸਾਡੀ ਹਿਊਮੈਨਿਟੀ ਦਾ ਸਭ ਤੋਂ ਮੂਲ ਆ, ਸਾਡੀ ਪਿਕਚਰ ਮੈਮਰੀ ਆ, ਫੋਟੋਗ੍ਰਾਫੀ, ਹੈ ਨਾ। ਸੋ ਇਹ ਸਾਰਾ ਕੁਛ ਮੂਲ ਆ, ਉਦੋਂ ਬਾਅਦ ਅਸੀਂ ਕੋਨੇ ਝਾੜਨੇ ਸ਼ੁਰੂ ਕਰਦੇ ਹਾਂ ਕਿ ਅਸੀਂ ਇਹਨੂੰ ਕਿਸੇ ਕਾਰਖਾਨੇ ਦਾ ਮਜ਼ਦੂਰ ਬਣਾ ਸਕੀਏ, ਹੈ ਨਾ, ਕਿਸੇ ਨਾ ਕਿਸੇ ਦੇ ਆਪਾਂ ਧੱਕੇ ਚੜ੍ਹ ਜਾਂਦੇ ਹਾਂ, ਉੱਥੋਂ ਆਪਾਂ ਬੱਚਿਆਂ ਦੇ ਖੰਭ ਝਾੜਨੇ ਸ਼ੁਰੂ ਕਰਦੇ ਹਾਂ, ਨਹੀਂ ਤਾਂ ਕਲਾਕਾਰ ਹੀ ਆ ਸਾਰੇ। ਮੈਨੂੰ ਬੜਾ ਲੱਗਦਾ ਹੁੰਦਾ ਕਈ ਜਣੇ ਬੜੀ ਨਿਰਾਸ਼ਾ ਨਾਲ ਕਹਿਣਗੇ ਭਾਜੀ ਤੁਸੀਂ ਤਾਂ ਕਲਾਕਾਰਾਂ, ਅਸੀਂ ਤਾਂ ਫਿਰ ਕਲਾਕਾਰ ਹੈ ਨਹੀਂ। ਉਹ ਮੈਨੂੰ ਲੱਗਦਾ ਹੁੰਦਾ ਭਰਾ ਸਾਰੇ ਕਲਾਕਾਰ ਹੀ ਆ, ਹੈ ਨਾ, ਅਤੇ ਬਸ ਉਹ ਗੱਲ ਰਿਅਲਾਈਜੇਸ਼ਨ ਦੀ ਆ।
0: ਹਾਂ ਨਹੀਂ, ਇਹੋ ਹੀ ਜਿੱਦਾਂ ਤੁਹਾਡਾ ਐਟ ਵੈਰੀ ਬਿਗਿਨਿੰਗ ਤੁਹਾਡਾ ਇੱਕ ਸਵਾਲ ਸੀ ਵੀ ਰੇਡੀਓ ਕਿੱਦਾਂ ਸ਼ੁਰੂ ਕੀਤਾ। ਸੋ ਬੇਸਿਕਲੀ ਸਾਡੇ ਕੋਈ ਬੈਕਗਰਾਊਂਡ ਥੋੜ੍ਹੀ ਸੀ ਉਸ ਚੀਜ਼ ਦੀ ਕਿ ਆਪਾਂ ਪਿੰਡ ਆਪਾਂ ਆਰਜੇ ਦਾ ਕੋਰਸ ਕਰ ਲਿਆ ਸੀ, ਹੈ ਨਾ, ਜਾਂ ਆਪਾਂ ਕਹੀਏ ਵੀ ਆਪਾਂ ਬਹੁਤ ਸੁਣਦੇ ਹੁੰਦੇ ਹਾਂ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਰੇਡੀਓ ਖਤਮ ਹੋ ਗਿਆ ਸੀ। ਇੱਕ ਸਮਾਂ ਸੀ ਜਦੋਂ ਖਬਰਾਂ ਵਗੈਰਾ ਦੇ ਲਈ ਜ਼ਰੂਰ ਰੇਡੀਓ ਪਿੰਡਾਂ 'ਚ ਵੱਜਦਾ ਸੀ, ਪਰ ਉਸ ਤੋਂ ਬਾਅਦ 'ਚ ਜਦੋਂ ਡਿਸ਼ਾਂ ਆਈਆਂ ਤਾਂ ਉਹਨਾਂ ਬਿਲਕੁਲ ਹੀ ਖਤਮ ਹੋ ਗਿਆ ਰੁਝਾਨ ਜਿਹੜਾ ਲੋਕਾਂ ਦਾ ਹੋਰ ਪਾਸੇ ਹੋ ਗਿਆ। ਪਰ ਜਦੋਂ ਜਿਹੜੇ ਪਾਸੇ ਤੁਹਾਨੂੰ ਮੈਂ ਤਾਂ ਕਹੂੰਗਾ ਵੀ ਕੁਦਰਤ ਨੇ ਲਾਉਣਾ, ਉਦੋਂ ਉਸ ਪਾਸੇ ਲਾ ਦੇਣਾ, ਅਤੇ ਜੇ ਤੁਸੀਂ ਓਨੈਸਟਲੀ ਲੱਗਦੇ ਹੋ ਤਾਂ ਫਿਰ ਉਹਨੇ ਸਿਖਾ ਵੀ ਦੇਣਾ। ਇਹ ਹੋ ਸਕਦਾ ਵੀ ਇੱਕ ਜਿਹੜਾ ਬੰਦਾ ਸੁਣਨ ਵਾਲਾ ਵਾ ਜਾਂ ਵੇਖਣ ਵਾਲਾ, ਉਹਦੇ ਨਜ਼ਰੀਏ ਦੇ ਹਿਸਾਬ ਦੇ ਨਾਲ ਇਹ ਕੁਛ ਵੱਖਰਾ ਹੋਵੇ, ਵੀ ਇਹ ਉੱਦਾਂ ਦਾ ਨਾ ਹੋਵੇ ਜਿੱਦਾਂ ਦਾ ਉਹਨੇ ਤਸੱਵਰ ਕੀਤਾ ਜਾਂ ਉਹਨੇ ਪਿਕਚਰ ਬਣਾਈ ਆ, ਵੀ ਬੋਲਣਾ ਇੱਦਾਂ ਹੁੰਦਾ ਵਾ, ਇੱਕ ਰੇਡੀਓ ਜੋਕੀ ਇੱਦਾਂ ਦਾ ਹੁੰਦਾ ਵਾ, ਇੱਕ ਐਕਟਰ ਇੱਦਾਂ ਦਾ ਹੁੰਦਾ ਵਾ, ਇੱਕ ਕਮੇਡੀਅਨ ਇੱਦਾਂ ਦਾ ਹੁੰਦਾ ਵਾ, ਉਹ ਇੱਦਾਂ ਹੀ ਕਰਦਾ ਅਤੇ ਫਿਰ ਹੀ ਇਹ ਚੀਜ਼ ਜੱਚਦੀ ਆ, ਉਹਦਾ ਇੱਕ ਤਸੱਵਰ ਹੈ। ਪਰ ਜਿੱਦਾਂ ਤੁਸੀਂ ਦੂਸਰੀ ਗੱਲ ਕੀਤੀ ਹੈ ਕਿ ਤੁਸੀਂ ਕੁਛ ਵੀ ਕਰ ਰਹੇ ਹੋ ਓਨੈਸਟਲੀ, ਅਗਲਾ ਇਹਨੂੰ ਜੇ ਉਹ ਚੀਜ਼ ਵਧੀਆ ਲੱਗ ਰਹੀ ਆ ਤਾਂ ਵਧੀਆ ਲੱਗ ਰਹੀ ਆ, ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ।
1: ਜਿੱਦਾਂ ਜਦੋਂ ਆਪਾਂ ਜਿੰਨੇ ਮੁੰਡੇ ਪੱਗਾਂ ਬੰਨਦੇ ਹਾਂ, ਆਪਾਂ ਜਦੋਂ ਆਪਾਂ 6ਵੀਂ ਜਾਂ 8ਵੀਂ 'ਚ ਪੱਗ ਲੱਗਦੀ ਆ ਅਤੇ ਆਪਾਂ ਲੱਗਦਾ ਹੁੰਦਾ, ਜਿਹਦੇ ਵੱਲ ਵੀ ਆਪਾਂ ਪਿਤਾ ਜੀ ਵੱਲ ਜਾਂ ਕਿਸੇ ਵੱਡੇ ਭਰਾ ਤੋਂ ਸਿੱਖ ਰਹੇ ਹੁੰਦੇ ਹਾਂ, ਆਪ ਸਿੱਖ, ਆਪਾਂ ਨੂੰ ਜਿਹੜਾ ਲੱਗਦਾ ਹੁੰਦਾ ਕਿ ਯਾਰ ਆਹ ਮੇਰੀ ਪੱਗ 'ਚ ਕਮੀ ਆ, ਪਰ ਉਹੀ ਤੁਹਾਡੀ ਪੱਗ ਦਾ ਹੌਲੀ ਹੌਲੀ ਅਭਿਆਸ ਤੋਂ ਬਾਅਦ ਉਹ ਤੁਹਾਡਾ ਸਿਗਨੇਚਰ ਬਣ ਜਾਂਦਾ,
0: ਉਹ ਬਣ ਜਾਂਦਾ,
1: ਹੈ ਨਾ, ਉਹ ਵਾਲ ਤੁਹਾਡੇ ਉਹ ਸਾਰਾ ਕੁਛ, ਹੈ ਨਾ। ਅਤੇ ਐਵੇਂ ਹੀ ਮਤਲਬ ਵੀ ਜਿਹੜੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਹੱਥੀਂ ਕਰਦੇ ਆ ਵੀ ਇਹ ਕਿਰਤਮ ਹੀ ਆ ਸਾਰਾ ਕੁਛ, ਹੈ ਨਾ, ਕਰਤ ਵਿੱਦਿਆ ਹੀ ਆ ਸਾਰੀਆਂ, ਮਤਲਬ ਸਾਰੇ ਕਾਸੇ ਨੂੰ ਵਿੱਚੋਂ ਕਾਮਯਾਬ ਉਹੀ ਬੰਦੇ ਹੁੰਦੇ ਨਾ ਜਿਹੜੇ ਕਹਿੰਦੇ ਆ ਵੀ ਚੱਲ ਠੀਕ ਆ ਇਹ ਕਰਨਾ ਵੀ ਆ ਹੁਣ ਜਿਵੇਂ, ਹੈ ਨਾ, ਜਿਹੜੀ ਤੁਸੀਂ ਗੱਲ ਕੀਤੀ ਵੀ ਇਫ ਯੂ ਸਟੇ ਟਰੂ ਟੂ ਯੋਰ ਸੈਲਫ ਹੈ ਨਾ, ਹੁਣ ਜਿੱਦਾਂ ਮੈਨੂੰ ਅਮਰਿੰਦਰ ਭਾਜੀ ਹੁਣਾਂ ਦੀ ਗੱਲ ਇਹ ਵਧੀਆ ਲੱਗਦੀ ਹੁੰਦੀ ਹੈ ਵੀ ਉਹਨਾਂ ਨੇ ਮਾਝੇ ਵਾਲੀ ਬੋਲੀ ਮੇਨ ਸਟਰੀਮ ਕਰਤੀ, ਨਹੀਂ ਤਾਂ ਪਹਿਲਾਂ ਜਿਹੜੇ ਬੰਦਿਆਂ ਦਾ ਵੀ ਡਾਇਲੈਕਟ ਥੋੜ੍ਹਾ ਜਿਹਾ ਵੱਖਰਾ ਸੀਗਾ ਉਹ ਘਰ 'ਚ ਉਹ ਉਹਨਾਂ ਦਾ ਤਕਰੀਬਨ ਉਹੀ ਸਿਸਟਮ ਸੀ ਵੀ ਨੀਲ ਵਸਤਰ ਲਏ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀ ਆ, ਬਾਹਰ ਤੁਰਕ ਬਣ ਕੇ ਜਦੋਂ ਦੇ ਘਰੇ ਹੀ ਬੋਲਦੇ ਸੀਗੇ ਹੈ ਨਾ, ਹੁਣ ਜਿੱਦਾਂ ਪੁਆਧ ਵਾਲੇ ਖੁੱਲ੍ਹ ਕੇ ਆ ਰਹੇ ਆ, ਮਾਝੇ ਵਾਲੇ ਵੀ ਪਹਿਲਾਂ ਦੂਸਰੇ ਬੰਦੇ ਨਾਲ ਉਹ ਟਰਾਈ ਕਰਦੇ ਸੀਗੇ ਕਿ ਅਸੀਂ ਆਪਣੇ ਗੂੜਾ ਨਾ
0: ਬੋਲੀਏ,
1: ਪਰ ਉਹਦੇ ਨਾਲ ਹੁਣ ਜਿੱਦਾਂ ਜੇ ਤੁਸੀਂ ਰੇਡੀਓ ਚੌਕੀ ਆ ਤਾਂ ਤੁਹਾਡਾ ਸਭ ਤੋਂ ਵੱਡਾ ਸਿਗਨੇਚਰ ਹੀ ਇਹ ਆ, ਤੁਹਾਡੀ ਆਵਾਜ਼ ਸਭ ਤੋਂ ਯੂਨੀਕ ਹੋਊਗੀ, ਤੁਸੀਂ ਪਹਿਲਾਂ ਬੋਲ ਬੋਲੋ ਤਾਂ ਪਤਾ ਲੱਗ ਜੂਗਾ ਕਿ ਇਹ ਰਣਜੋਤ ਦੀ ਆਵਾਜ਼ ਆ ਹੈ ਨਾ, ਉਹੀ ਤੁਹਾਡਾ ਸਿਗਨੇਚਰ ਬਣ ਜਾਂਦਾ। ਮੈਨੂੰ ਹਰਮਿੰਦਰ ਵੀਰਾ ਕਹਿੰਦਾ ਸੀਗਾ ਬਈ ਆਰਟ ਦੇ ਫੋਰਮਸ ਨੂੰ ਲੈ ਕੇ ਗੱਲ ਹੋ ਰਹੀ ਸੀਗੀ ਤੇ ਵੀਰਾ ਕਹਿੰਦਾ ਵੀਰੇ ਆਪਾਂ ਜਿਹੜਾ ਕੁਛ ਇੰਡੀਆ ਕਰਦੇ ਹਾਂ ਤੂੰ ਉਹ ਕਰੀ ਚੱਲ, ਇਹਨਾਂ ਵਾਸਤੇ ਉਹ ਯੂਨੀਕ ਆ, ਗੋਰਿਆਂ ਵਾਸਤੇ ਇਹਨਾਂ ਨੇ ਉਹ ਨਹੀਂ ਦੇਖਿਆ ਕਦੇ। ਮੈਨੂੰ ਪਹਿਲੀ ਵਾਰੀ ਕੰਪਲੀਮੈਂਟ ਇਹ ਮਿਲਿਆ ਸੀਗਾ, ਹੁਣ ਮੈਨੂੰ ਉਦੋਂ ਆਪਾਂ ਨੂੰ ਇੰਡੀਆ ਰਹਿੰਦਿਆਂ ਨੂੰ ਝਾਕਾ ਹੁੰਦਾ ਵੀ ਬਾਹਰ ਸੋਹਣਾ ਹੈ ਨਾ, ਤੇ ਵੀ ਉੱਥੇ ਬਾਹਰ ਸਾਰਾ ਕੁਛ ਬੜਾ ਸੋਹਣਾ ਹੁੰਦਾ, ਕਲੈਰਿਟੀ ਬੜੀ ਹੁੰਦੀ। ਮੈਂ ਕਿਸੇ ਕੁੜੀ ਨੂੰ ਫੋਟੋਆਂ ਦਿਖਾਈਆਂ, ਬ੍ਰਾਈਡ ਸੀਗੀ, ਤੇ ਉਹ ਕਹਿੰਦੀ ਇਹ ਤਾਂ ਸੋਹਣਾ ਨਾ ਇੰਡੀਆ ਦੀਆਂ ਫੋਟੋਆਂ, ਮੈਨੂੰ ਇੱਥੋਂ ਦੀਆਂ ਦਿਖਾ।
0: ਅੱਛਾ, ਇੱਥੋਂ ਵਾਲੇ ਨੂੰ ਉੱਥੋਂ, ਉੱਥੋਂ ਵਾਲੇ ਨੂੰ ਇੱਥੋਂ,
1: ਹੈ ਨਾ। ਕਹਿਣ ਤੋਂ ਭਾਵ ਵੀ ਜੇ ਤੁਸੀਂ ਆਪਣੀ ਸੱਚਾਈ ਜੀਨੇ ਆ ਤੇ ਅਫਕੋਰਸ ਉਹਦੇ ਨਾਲ ਤੁਹਾਨੂੰ ਫਿਰ ਪ੍ਰੈਕਟਿਸ ਵੀ ਚਾਹੀਦੀ ਆ, ਤੁਹਾਨੂੰ ਕਰਨਾ ਪੈਂਦਾ ਉਹ ਹੱਥੀ, ਹੈ ਨਾ, ਖੇਚਲ ਕਰਨੀ ਪੈਂਦੀ ਆ ਤੇ ਫਿਰ ਹੋ ਜਾਂਦਾ।
0: ਸਹੀ ਗੱਲ ਹੈ, ਆਪਾਂ ਕਈ ਵਾਰੀ ਆਪਾਂ ਵੇਖਦੇ ਨਾ, ਮੈਂ ਤਾਂ ਹੈਰਾਨ ਹੁੰਦਾ ਕਈ ਬੰਦੇ ਕੋਈ ਛੋਟਾ ਮੋਟਾ ਜਿਹਾ, ਆਪਾਂ ਹੁਣ ਸੋਸ਼ਲ ਮੀਡੀਆ ਕਰਕੇ ਬੜੀ ਦੁਨੀਆ ਛੋਟੀ ਜਿਹੀ ਲੱਗਦੀ ਹੈ, ਕੋਈ ਸਕੰਜਵੀ ਵੇਚ ਰਿਹਾ ਤੇ ਉਹ ਕੋਈ ਚਾਹ ਵੇਚ ਰਿਹਾ, ਕੋਈ ਫਲ ਵੇਚ ਰਿਹਾ, ਤੇ ਉਹ ਵੀ ਵੇਖੋ ਕਿੰਨੇ ਆਰਟਿਸਟਿਕ ਤਰੀਕੇ ਦੇ ਨਾਲ ਕਈਆਂ ਨੇ ਵੇਚਣੇ ਸ਼ੁਰੂ ਕਰਤੇ, ਉਹ ਵੀ ਤੇ ਕਾਟ ਆ, ਉਹ ਵੀ ਉਹਨਾਂ ਦਾ ਫਨ ਹੈ।
1: ਆਪਣੇ ਐਕਚੁਅਲੀ ਦਿਮਾਗ ਲਈ ਆਟੋ ਪਾਇਲਟ ਤੇ ਜਾਣਾ ਉਹਦੀ ਪ੍ਰੋਗਰਾਮਿੰਗ ਆ ਨਾ, ਜਿੱਦਾਂ ਅਸੀਂ ਹੌਲੀ ਹੌਲੀ ਜਦੋਂ ਗੱਡੀ ਚਲਾਉਣਾ ਸਿੱਖ ਜਾਂਦੇ ਹਾਂ, ਸਾਨੂੰ ਆਪਦੇ ਖਿਆਲਾਂ ਚੋਂ ਬਾਹਰ ਆ ਕੇ ਦੇਖਣਾ ਪੈਂਦਾ, ਕਈ ਵਾਰੀ ਵੀ ਗੱਡੀ ਵੱਜ ਚੱਲੀ ਸੀ ਤੇ ਗੱਡੀ ਚੱਲੀ ਜਾਂਦੀ ਆ ਆਪੇ, ਹੈ ਨਾ। ਉਹ ਆਰਟ ਦੇ ਵਿੱਚ ਜਿਹੜੀ ਇੱਕ ਹੁੰਦੀ ਹੈ, ਇੱਕ ਉਹਨੂੰ ਤੁਸੀਂ ਸ਼ੌਕ ਵੈਲਿਊ ਕਹਿ ਲਓ, ਚਾਹੇ ਉਹ ਉਹਦੀ ਕਿਤੇ ਜਾ ਕੇ ਉਹ ਕਮੀ ਵੀ ਬਣ ਜਾਂਦੀ ਆ ਕਿ ਤੁਹਾਨੂੰ ਹਰ ਵਾਲੀ ਸ਼ੌਕ ਵੈਲਿਊ ਦਾ ਮਿਆਰ ਵਧਾਉਣਾ ਪੈਂਦਾ, ਹੈ ਨਾ। ਜਿਵੇਂ ਹੁਣ ਪਹਿਲੇ ਜ਼ਮਾਨਿਆਂ 'ਚ ਜੇ ਕੋਈ ਬੰਦਾ ਮਰ ਜਾਂਦਾ ਸੀ ਤੇ ਉਹ ਲੋਕਾਂ ਵਾਸਤੇ ਸ਼ੌਕ ਵੈਲਿਊ ਸੀ, ਤੇ ਹੁਣ ਉਹ ਲੋਕਾਂ ਨੇ ਸੋਸ਼ਲ ਮੀਡੀਆ ਤੇ ਕਹਿ ਲਓ ਜਾਂ OTTs ਤੇ ਉਹ ਇੰਨੀ ਕੁ ਜ਼ਿਆਦਾ ਵਾਇਲੈਂਸ ਦਾ ਉਹ ਦੇਖ ਲਿਆ ਹੋਇਆ ਵੀ ਬਲੱਡ ਗੋਰ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ, ਵੀ ਜਮਾਂ ਹੀ ਖੂਨ ਨਾਲ ਲੱਥ ਪਾਥਾ ਬੰਦਾ, ਉਹਦੀਆਂ ਅੰਤੜਾਂ ਵੀ ਬਾਹਰ ਆ ਗਈਆਂ, ਹੁਣ ਉਹ ਚੀਜ਼ ਲੋਕਾਂ ਵਾਸਤੇ ਸ਼ੌਕ ਵੈਲਿਊ ਹੋ ਗਈ, ਤਾਂ ਐਨੀਮਲ ਵਰਗੀ ਫਿਲਮ ਤਾਂ ਚੱਲੀ ਨਾ, ਕਿਉਂਕਿ ਉਹ ਜਿਹੜਾ ਲੋਕ OTT 'ਚ ਦੇਖ ਰਹੇ ਸੀ ਉਹਨਾਂ ਨੂੰ ਸਿਨੇਮੇ 'ਚ ਦਿਖਾ ਦਿੱਤਾ,
0: ਉਹਨਾਂ ਨੂੰ ਉੱਥੇ ਮਿਲ ਗਿਆ
1: ਵੀ ਉੱਥੇ ਤੱਕ ਉਹ ਹੋਏ। ਬਟ ਕੁੱਲ ਮਿਲਾ ਕੇ ਇਹੀ ਆ ਕਿ ਆਪਣੇ ਤਰੀਕੇ ਨਾਲ ਗੱਲ ਕਹਿਣਾ, ਜੇ ਤੁਸੀਂ ਆਪਦੀਆਂ ਰੂਟਸ, ਜਿਵੇਂ ਹੁਣ ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦਾ, ਆਪਾਂ ਗੱਲ ਕਰ ਰਹੇ ਹਾਂ ਵੀ ਆਰਟ ਯੂਨੀਕ ਕਿਵੇਂ ਹੁੰਦੀ ਆ ਜਾਂ ਟਰੂ ਕਿਵੇਂ ਰਹਿਣਾ ਆਪਣੇ
0: ਉੱਤੇ ਨਾ।
1: ਮੈਂ ਜਦੋਂ ਸਿਨੋਪਸਿਸ ਲਿਖਣੇ ਸ਼ੁਰੂ ਕੀਤੇ ਵੈਨਕੂਵਰ ਫਿਲਮ ਸਕੂਲ ਲਈ, ਜਦੋਂ ਮੈਂ ਅਪਲਾਈ ਕਰਨਾ ਸੀਗਾ, ਤੁਸੀਂ ਇੱਕ ਸਿਨੋਪਸਿਸ ਤੇ ਇੱਕ ਫਿਲਮ ਦਾ ਪਲੋਟ ਸਬਮਿਟ ਕਰਨਾ ਸੀਗਾ, ਤੇ ਮੇਰਾ ਇੱਕ ਮਿੱਤਰ ਵੀਰਾ ਦੀਪਿੰਦਰ ਸੰਧੂ ਵੀਰਾ, ਇਹ ਉਦੋਂ IIT MTech ਕਰਦਾ ਹੁੰਦਾ ਸੀਗਾ, ਫਿਲਮ ਦੇ ਵਿੱਚ ਵੀ ਆ ਵੀਰਾ, ਗੁਰੂ ਨਾਨਕ ਜਹਾਜ਼ 'ਚ ਵੀ ਬਲਵੰਤ ਸਿੰਘ ਦਾ ਰੋਲ ਕੀਤਾ ਜਿਹਨੇ, ਤੇ ਇਹਨੂੰ ਇਹਨੂੰ ਵੀ ਫਿਲਮਾਂ ਦਾ ਬਹੁਤ ਸ਼ੌਂਕ ਸੀ। IIT ਇੰਟਰਨੈਟ ਉਦੋਂ 1 GBPS ਸਪੀਡ ਹੁੰਦੀ ਸੀ ਇਹਨਾਂ ਕੋਲ, ਇਹਨਾਂ ਨੇ ਤਕਰੀਬਨ ਸਾਰਾ ਹੀ ਟੋਰੈਂਟ ਜਾਂ ਡਾਊਨਲੋਡ ਕਰਕੇ ਰੱਖਿਆ ਹੁੰਦਾ ਸੀ, ਵੀਰੇ ਨੇ ਅੰਨੀਆਂ ਹੀ ਫਿਲਮਾਂ ਦੇਖੀਆਂ ਹੋਈਆਂ ਸੀਗੀਆਂ।
0: ਓਕੇ,
1: ਤਾਂ ਮੇਰੇ ਵਾਸਤੇ ਟੈਸਟਿੰਗ ਗਰਾਊਂਡ ਇਹ ਹੁੰਦਾ ਸੀਗਾ, ਮੈਂ ਵੀਰੇ ਨੂੰ ਕੋਈ ਫਿਲਮ ਸੁਣਾਉਣੀ ਵੀ ਮੇਰੇ ਦਿਮਾਗ 'ਚ ਨਾ ਆਹ ਆਈਡੀਆ ਆਇਆ, ਤਾਂ ਵੀਰੇ ਨੇ ਕਹਿਣਾ ਇਹ ਤਾਂ ਫਲਾਨੀ ਫਿਲਮ ਆ, ਫਿਰ ਮੈਂ ਨਹੀਂ ਸੀ ਦੇਖੀਆਂ ਹੋਈਆਂ, ਫਿਰ ਮੈਂ ਕਹਿਣਾ ਕਿ ਯਾਰ ਮੇਰੇ ਇੱਕ ਨਾ ਦਿਮਾਗ 'ਚ ਆਹ ਆਈਡੀਆ ਆਇਆ, ਇਹ ਤਾਂ ਉਹ ਆ, ਮੈਂ ਕਹਿਣਾ ਯਾਰ ਵੀ ਕਿਹੜੀ ਫਿਲਮ ਹੋਊਗੀ ਜਿਹੜੀ ਯੂਨੀਕ ਹੋਊਗੀ, ਕਿਉਂਕਿ ਮੈਨੂੰ ਇਹ ਸੀ ਵੀ ਜੇ ਮੈਂ ਸਿਨੋਪਸਿਸ ਭੇਜਣਾ ਮੇਰੀ ਕਹਾਣੀ ਸਟੈਂਡ ਆਊਟ ਕਰੇ, ਫਿਰ ਮੈਂ ਸੋਚਿਆ ਵੀ ਯੂਨੀਕ ਕੀ ਹੋਊਗਾ ਜੋ ਮੇਰੇ ਆਲੇ ਦੁਆਲੇ ਘਟਿਆ। ਸੋ ਮੈਂ ਬਚਪਨ ਤੋਂ ਇੱਕ ਕਹਾਣੀ ਸੁਣਦਾ ਆਇਆ ਸੀਗਾ, ਮੇਰੇ ਇੱਕ ਦੂਰੋਂ ਨੇੜੇ ਮਾਮਾ ਜੀ ਸੀਗੇ, ਉਹ ਕਿਸ਼ਤੀ ਡੁੱਬ ਗਈ ਸੀਗੀ, ਉਹਨਾਂ ਦਾ ਜਿਗਰੀ ਯਾਰ ਨਾਲ ਸੀਗਾ, ਉਹਦੇ ਵਾਸਤੇ ਲੋਈ ਵੀ ਸਿੱਟੀ, ਮਤਲਬ ਓਵਰ ਜ਼ਿਆਦਾ ਬੰਦੇ ਭਰ ਲਏ ਸੀ ਉਹਨਾਂ ਨੇ ਕਿਸ਼ਤੀ ਵਿੱਚ, ਜਿਹੜੇ ਇਲੀਗਲੀ ਬਾਹਰ ਬਾਰਡਰ ਪਾਰ ਕਰਾਉਂਦੇ ਹੁੰਦੇ ਆ। ਫਿਰ ਉਹਨਾਂ ਨੇ ਕਹਾਣੀਆਂ ਸੁਣਾਉਣੀਆਂ ਵੀ ਇੰਨੇ ਅਸੀਂ ਜੰਗਲ ਤੁਰ ਕੇ ਗਏ, ਇੱਕ ਬੰਦਾ ਬਿਮਾਰ ਹੋ ਗਿਆ, ਉਹਨੂੰ ਗੋਲੀ ਮਾਰਤੀ, ਮਾਫੀ ਨੇ, ਮਤਲਬ ਇਹ। ਫਿਰ ਮੈਨੂੰ ਲੱਗਿਆ ਕਿ ਮੈਂ ਕੁਛ ਆਪਦੀ ਕਹਾਣੀ ਲਿਖਾਂ, ਇਹ ਇਹਨਾਂ ਨੇ ਵੀ ਨਹੀਂ ਸੁਣੀ ਹੋਣੀ, ਵੀ ਜਿਹੜੀ ਮੇਰੇ ਨਾਲ ਘਟੀ ਆ ਮੈਂ ਕੋਈ ਉਹ ਲਿਖਾਂ। ਤੇ ਫਿਰ ਚਲੋ ਮੈਂ ਇੱਦਾਂ ਦੀ ਇੱਕ ਕਹਾਣੀ ਲਿਖ ਕੇ ਮੈਂ ਉਹਨਾਂ ਨੂੰ ਭੇਜੀ ਤੇ ਉਹ ਹੋ ਗਈ। ਪਰ ਕਹਿਣ ਤੋਂ ਭਾਵ ਵੀ ਤੁਹਾਡੇ ਕਾਮਯਾਬ ਹੋਣ ਦੇ ਚਾਂਸ ਜ਼ਿਆਦਾ ਨੇ ਜੇ ਤੁਸੀਂ ਆਪਦੀ ਗੱਲ ਕਰੋ,
0: ਆਪਣੇ ਆਲੇ ਦੁਆਲੇ
1: ਤੁਹਾਡੀ ਨਹੀਂ ਕਿਸੇ ਨੇ ਸੁਣੀ ਹੋਈ। ਜੇ ਤੁਸੀਂ ਫਿਲਮ ਨੂੰ ਐਜ਼ ਆ ਗਾਣੇ ਨੂੰ ਐਜ਼ ਆ, ਜੇ ਤੁਸੀਂ ਆਪਦਾ ਗਾਣਾ ਗਾਓ, ਹੁਣ ਉਹ ਕੱਚਾ ਬਦਾਮ ਵਾਲਾ ਬੰਦਾ ਕਿੰਨਾ ਫੇਮਸ ਹੋਇਆ ਹਨਾ, ਉਹ ਆਪਦੀ ਗੱਲ ਕਰ ਰਿਹਾ ਹਨਾ, ਉਹ ਯੂਨੀਕ ਹੋਊਗੀ, ਆਲਰੇਡੀ ਯੂਨੀਕ ਹੋਊਗੀ ਉਹ,
0: ਕਿਉਂਕਿ ਆਪਾਂ ਦੂਸਰੇ ਦਾ ਕਿਸੇ ਦਾ ਫੜ ਕੇ ਸਾਨੂੰ ਲੱਗਦਾ ਕਿ ਆਹ ਟ੍ਰੈਂਡ ਚੱਲ ਰਿਹਾ ਤੇ ਇੱਦਾਂ ਦਾ ਕੁਛ ਕਰ ਦਿੰਦੇ ਹਾਂ।
1: ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ,
0: ਨਹੀਂ ਬਹੁਤ ਵਧੀਆ ਤੁਹਾਡੇ ਕੋਲੋਂ। ਮੈਂ ਕਹੂੰਗਾ ਕਈ ਲੋਕ ਗੱਲਾਂ ਦਾ ਖਜ਼ਾਨਾ ਹੁੰਦੇ ਆ, ਅਤੇ ਜਿੱਦਾਂ ਮੈਂ ਵੇਖ ਰਿਹਾ ਵਾਕਈ ਮੈਂ ਬੜਾ ਸੁਣਿਆ ਹੈ ਵੀ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਅਤੇ ਹਰ ਜਗ੍ਹਾ ਤੋਂ ਕੁਛ ਨਾ ਕੁਛ ਤੁਸੀਂ ਪਿੱਕ ਕਰਦੇ ਹੋ, ਤੁਸੀਂ ਪੜ੍ਹਨ ਦੇ ਸ਼ੌਕੀਨ ਹੋ, ਤੁਸੀਂ ਕਿਤੇ ਵੀ ਬਹਿੰਦੇ ਹੋ ਤਾਂ ਤੁਹਾਡੀ ਜਿਹੜੀ ਅੱਖ ਹੈ ਉੱਥੋਂ ਕੁਛ ਯੂਨੀਕ ਜ਼ਰੂਰ ਪਿੱਕ ਕਰਕੇ ਲਿਆਉਂਦੀ ਹੈ, ਅਤੇ ਉਹ ਚੀਜ਼ ਲੱਗ ਵੀ ਰਿਹਾ ਵਾ ਤੁਹਾਡੀਆਂ ਗੱਲਾਂ ਤੋਂ, ਕਿਉਂਕਿ ਗੱਲਾਂ 'ਤੇ ਬੰਦਾ ਉਹੀ ਕਰਦਾ ਨਾ ਜਿਹਨੇ ਬਹੁਤ ਸਾਰਾ ਕੁਛ ਵੇਖਿਆ ਸਿੱਖਿਆ।

0: ਉਹਨੂੰ ਡਿਲੀਵਰ ਨਹੀਂ ਕਰਨਾ ਆਉਂਦਾ। ਸੋ ਰੱਬ ਨੇ ਤੁਹਾਨੂੰ ਉਹ ਸਾਰੀਆਂ ਹੀ ਮੈਂ ਕਹੂੰਗਾ ਕਲਾ ਤਾਂ ਦਿੱਤੀਆਂ ਨੇ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ।
1: ਬਹੁਤ ਬਹੁਤ ਸ਼ੁਕਰੀਆ,
0: ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ ਤੁਸੀਂ ਸਮਾਂ ਦਿੱਤਾ। ਅਤੇ ਮੈਂ ਤਾਂ ਕਹੂੰਗਾ ਵੀ ਆਪਾਂ ਪਾਰਟ 2, 3, 4 ਆਪਾਂ ਫਿਰ ਲੈ ਕੇ ਆਵਾਂਗੇ, ਕਿਉਂਕਿ ਹਾਲੇ ਮੈਨੂੰ ਇੱਦਾਂ ਲੱਗ ਰਿਹਾ ਵੀ ਆਪਾਂ ਗਰਮ ਜਿਹਾ ਜਿੱਦਾਂ ਮੈਂ
1: ਨਹੀਂ ਨਹੀਂ ਮੈਂ ਤਾਂ ਇਕੱਲਾ ਸਮਾਂ ਦਿੱਤਾ, ਤੁਸੀਂ ਕੌਫੀ ਵੀ ਦਿੱਤੀ, ਚੀਰਨੀ ਵੀ ਦਿੱਤੀ, ਬਦਾਨਾ ਵੀ ਦਿੱਤਾ, ਪਿੰਨੀਆਂ ਵੀ ਦਿੱਤੀਆਂ। ਕਿਹੜਾ ਦੁਨੀਆਂ ਦੇ ਇਹ ਮਾਝੇ ਵਾਲਿਆਂ ਦੀ ਹੋਸਪਿਟੈਲਿਟੀ ਹੋ ਸਕਦੀ ਆ? ਮਾਝੇ ਵਾਲਿਆਂ ਤੋਂ ਉੱਤੇ ਹੋਸਪਿਟੈਲਿਟੀ ਦੁਨੀਆਂ 'ਤੇ ਹੈ ਨਹੀਂ। ਸੋ ਤੁਸੀਂ, ਮੈਂ ਤੁਹਾਡਾ ਦੇਣਦਾਰ ਜ਼ਿਆਦਾ ਹਾਂ,
0: ਨਹੀਂ
1: ਮੈਂ ਇਕੱਲਾ ਸਮਾਂ ਦਿੱਤਾ, ਕਿਉਂਕਿ ਪਿੰਨੀਆਂ ਵੈਸੇ ਵੀ ਬੰਦੇ ਦਾ ਇੱਕ ਹੁੰਦਾ ਨਾ ਵੀ ਇਹ ਨਹੀਂ ਮੈਂ ਕਿਸੇ ਨਾਲ ਸ਼ੇਅਰ ਕਰ ਸਕਦਾ, ਹੋਸਟਲ 'ਚ ਵੀ ਇਹ ਹੁੰਦਾ, ਕੋਈ ਚੋਰੀ ਹੋਸਟਲ 'ਚ ਚੀਜ਼ ਹੁੰਦੀ ਹੈ ਤਾਂ ਪਿੰਨੀਆਂ ਹੀ ਹੁੰਦੀਆਂ ਹੁੰਦੀਆਂ।
0: ਗੱਲ ਸਹੀ ਹੈ, ਮੈਂ ਇੱਥੇ ਲਗਾ ਕੇ
1: ਸਾਂਝੀਆਂ ਕੀਤੀਆਂ ਮੇਰੇ ਨਾਲ, ਮੈਂ ਤੁਹਾਡਾ ਦੇਣਦਾਰ ਹਾਂ।
0: ਨਹੀਂ ਥੈਂਕ ਯੂ ਤੁਹਾਡਾ, ਤੁਸੀਂ ਇਹ ਫਿਰ ਗੱਲ ਉਹੀ ਆ ਜਾਂਦੀ ਵੀ ਤੁਸੀਂ ਇਹ ਚੀਜ਼ ਜਿਹੜੀ ਇੰਨੀ ਬਰੀਕੀ 'ਚ ਤੁਸੀਂ ਫੜੀ ਆ, ਤੁਸੀਂ ਹਿਸਾਬ ਲਾ ਲਿਆਉਣਾ ਵੀ ਬਾਕੀ ਕੁਛ ਤੇ ਇੱਧਰੋਂ ਆਇਆ ਤੇ ਪਿੰਨੀ ਇੱਧਰੋਂ ਆਈ ਤੇ ਇਹ ਮੈਨੂੰ ਲੱਗਦਾ
1: ਉਹ ਅੰਦਰੋਂ ਦਿੱਤੀ ਸੀ ਤੁਸੀਂ ਉਹ।
0: ਨਹੀਂ ਉਹ ਵਾਕਈ ਅੰਦਰੋਂ ਦਿੱਤੀ, ਉਹ ਦਿਲੋਂ ਨਿਕਲੀ ਸੀ ਪਿੰਨੀ ਉਹ। ਧੰਨਵਾਦ ਤੁਹਾਡਾ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ,
1: ਸ਼ੁਕਰੀਆ ਬਾਬੀ, ਥੈਂਕ ਯੂ।
0: ਥੈਂਕ ਯੂ ਜੀ। ਸੋ ਦੋਸਤੋ ਇਹ ਸਨ ਸਾਡੇ ਨਾਲ ਹਰਨਵੀਰ ਜੀ, ਅਤੇ ਫਿਰ ਦੁਬਾਰਾ ਕਿਸੇ ਮੋੜ ਦੇ ਉੱਤੇ, ਕਿਉਂਕਿ ਇਹਨਾਂ ਦਾ ਆਉਣ ਜਾਣ ਹੁੰਦਾ ਰਹਿੰਦਾ ਆਸਟ੍ਰੇਲੀਆ, ਅਤੇ ਇੱਥੋਂ ਹੀ ਇਸੇ ਮੋੜ ਤੋਂ ਫਿਰ ਦੁਬਾਰਾ ਕਿਸੇ ਦਿਨ ਗੱਲਾਂ ਬਾਤਾਂ ਸ਼ੁਰੂ ਕਰਾਂਗੇ। ਹੋ ਸਕਦਾ ਜਿਹੜੀਆਂ ਬੜੀਆਂ ਕੀਤੀਆਂ ਨੇ ਉਹਨਾਂ ਦੇ ਵਿੱਚ ਅੱਗੇ 4 ਕਦਮ ਉਦੋਂ ਤੱਕ ਪੁੱਟੇ ਜਾ ਚੁੱਕੇ ਹੋਣ, ਫਿਰ ਉੱਥੋਂ ਆਪਾਂ ਅੱਗੇ ਤੁਰਾਂਗੇ, ਕਿਹੜੇ ਕਿਹੜੇ ਅੱਗੇ ਮੁਕਾਮ 'ਤੇ ਜ਼ਿੰਦਗੀ ਨੇ ਲੈ ਕੇ ਜਾਣਾ, ਇਹ ਸਾਰਾ ਕੁਛ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ, ਉਦੋਂ ਪਤਾ ਲੱਗਦਾ ਜਦੋਂ ਆਪਾਂ ਇਹਨਾਂ ਰਾਹਾਂ 'ਚ ਤੁਰਦੇ ਤੁਰਦੇ ਅੱਗੇ ਨਿਕਲ ਜਾਂਦੇ ਹਾਂ। ਪਿੱਛੇ ਭੌਂ ਕੇ ਵੇਖੀਦਾ ਤਾਂ ਕਿੰਨੀਆਂ ਸਾਰੀਆਂ ਕਹਾਣੀਆਂ ਸਾਡੇ ਇਰਦ ਗਿਰਦ ਬੁਣੀਆਂ ਪਈਆਂ ਹੁੰਦੀਆਂ। ਸੋ ਇੱਦਾਂ ਹੀ ਇਨਸਾਨ ਹੈ, ਜਦੋਂ ਸਾਨੂੰ ਜ਼ਿੰਦਗੀ 'ਚ ਅਲੱਗ ਅਲੱਗ ਮਿਲਦੇ ਆ ਅਤੇ ਸਾਨੂੰ ਬੜੀਆਂ ਉਹ ਕਹਾਣੀਆਂ ਸਾਨੂੰ ਪਤਾ ਲੱਗ ਜਾਂਦੀਆਂ, ਅਤੇ ਉਹਦੇ ਨਾਲੋਂ ਵੱਡੀ ਹੋਰ ਕੋਈ ਪੜ੍ਹਾਈ ਨਹੀਂ। ਸੋ ਇੱਦਾਂ ਦੀ ਇੱਕ ਮੈਂ ਕਹੂੰਗਾ ਵੀ ਕਲਾਸ ਅੱਜ ਆਪਾਂ ਲਾਈ ਹੈ। ਮੈਂ ਤਾਂ ਬਹੁਤ ਕੁਛ ਇਹਨਾਂ ਦੇ ਕੋਲੋਂ ਓਬਜ਼ਰਵ ਕੀਤਾ, ਸਿੱਖਿਆ, ਅਤੇ ਆਸ ਕਰਦਾ ਕਿ ਤੁਸੀਂ ਵੀ ਇਹ ਗੱਲਬਾਤ ਪਸੰਦ ਕੀਤੀ ਹੋਊਗੀ। ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1600।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922। ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਰਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਰਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰ

0: ਸ਼ਰਤਾਂ ਲਾਗੂ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042.
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
5: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ, ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
6: ਭੋਲੇ ਨੇ ਕਸੂਤੇ ਫਸਾਤੇ।
5: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
8: क्या आप जानते हैं कि बच्चों की उम्र 5 साल के होने से पहले उनका दिमाग लगभग 90% विकसित हो जाता है। निशुल्क किंडर, 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त।
9: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
10: अमृत ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
9: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
11: किचन ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
12: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
13: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ,
1: Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ. Business fleet ਲਈ ਗੱਲ ਕਰੋ. Vehicle experts Tim Forbes ਜਾਂ Corey ਨਾਲ. Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chetston Ford, ready, set, Ford.
14: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ. ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ. ਕਾਲ 4229058860 ਔਰ ਵਿਜ਼ਿਟ bansallawyers.com.au.

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਭੋਲੇ ਨੇ ਕਸੂਤੇ ਫਸਾਤੇ।
2: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2।
4: ਟੈਨਸ਼ਨ ਨਿਰੀ ਟੈਨਸ਼ਨ,
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।

0: ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 10 saal di free service. Chadston Ford. Ready, set, Ford.
4: Baljeet, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
7: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au.
8: Wow, teri sabji di khushbu ate taste vich kuch ta kamal hai. Mainu vi dass de secret.
9: Amrit, eh kamal hai Gold Leaf Dairy de pure New Zealand ghee da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
8: Tusi vi ajj hi buy karo Gold Leaf da pure New Zealand ghee apne nede de Indian grocery store to. Visit goldleafdairy.com.
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਸ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au.
11: Sona chahida,
12: bharosa chahida,
11: quality te buyback vi chahida. Chale aao Delhi Jewelers, Stockland Point, Cook Vikhe, jithe buy carat gold, classy silver, dazzling diamonds ate gemstones, custom jewelry thwade order te ready. Purana sona buyback and exchange turant. Cash chahida, gold loan easy and safe. Repair, bullion buying, selling sab ek hi jagah te, o vi wajib rate te. Delhi Jewelers, 310/2 Main Street, Point.
12: Point Cook. Call 0493-536-042.
13: Orbit Homes apne iradiyan vaang sirf imarat nahi balki apne har ek grahak layi banaunde ne unhan de supneyan da ek majboot kar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 0433-280-252
14: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
15: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
16: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
17: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
18: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ।
19: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
20: ਸੂਰਜ ਦੇਵਤਾ
19: ਕੀ ਮਤਲਬ?
20: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
19: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
20: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
21: ਆ ਕਿੱਥੇ ਵੱਜ ਗਈ ਤੇਰੀ ਗੱਡੀ?
22: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
21: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
23: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
24: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ।
25: ਓਏ ਪੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
26: ਪੋਲੇ ਨੇ ਕਸੂਤੇ ਫਸਾਤੇ।
25: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
27: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

ਅਮਰੀਕਾ ਤੇ ਇਰਾਨ ਦੇ ਦਰਮਿਆਨ ਦੁਸ਼ਮਣੀ ਖਤਮ ਹੋ ਗਈ ਹੈ। ਹੁਣ ਇੱਦਾਂ ਦੀਆਂ ਖਬਰਾਂ ਲੱਗਣਗੀਆਂ ਜਾਂ ਕਿਤੇ ਕਿਤੇ ਤਾਂ ਲੱਗੀਆਂ ਵੀ ਨੇ, ਪਰ ਇਹ ਦੁਸ਼ਮਣੀ ਟੈਂਪਰੇਰੀ ਲੱਗੀ ਹੈ। ਹੁਣ ਡੋਨਾਲਡ ਟਰੰਪ ਸਾਹਿਬ ਵੈਸੇ ਵੀ ਤਲੋ ਮੱਛੀ ਹੋਏ ਹੋਏ ਸੀਗੇ। ਪਿਛਲੇ ਹਫ਼ਤੇ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਪੁੱਛ ਲਿਆ ਸੀ ਕਿ ਤੁਸੀਂ ਤਾਂ ਕਹਿੰਦੇ ਸੀਗੇ ਕਿ ਜਦੋਂ ਮੈਂ ਰਾਸ਼ਟਰਪਤੀ ਬਣ ਗਿਆ ਨਾਲ ਦੀ ਨਾਲ ਰੂਸ ਯੂਕਰੇਨ ਵਾਲੀ ਜੰਗ ਖਤਮ ਕਰਾ ਦੂੰਗਾ, ਇੱਧਰ ਤਾਂ ਇਹ ਵੀ ਲੱਗੀ ਪਈ ਹੈ ਇਰਾਨ ਵਾਲੀ। ਸੋ ਟਰੰਪ ਸਾਹਿਬ ਕਹਿੰਦੇ ਇੱਦਾਂ ਮੈਂ ਥੋੜ੍ਹੇ ਲਗਵਾਈ ਹੈ ਅਤੇ ਮੈਂ ਕੋਸ਼ਿਸ਼ ਤਾਂ ਕਰ ਹੀ ਰਿਹਾ। ਅੱਛਾ, ਹੁਣ ਉਹਨਾਂ ਨੂੰ ਇਹ ਜਵਾਬ ਵੀ ਦੇਣਾ ਪੈ ਰਿਹਾ ਸੀਗਾ ਕਿ ਇਰਾਨ ਵਾਲੇ ਪਾਸੇ ਦਾ ਕੀ। 14 ਜੂਨ 1946 ਨੂੰ ਡੋਨਾਲਡ ਟਰੰਪ ਸਾਹਿਬ ਦਾ ਜਨਮਦਿਨ ਹੁੰਦਾ ਅਤੇ 14 ਜੂਨ ਨੂੰ ਵੈਸੇ ਤਾਂ ਉਹ ਇਹ ਤੋਹਫ਼ਾ ਦੇਣਾ ਚਾਹੁੰਦੇ ਸੀ, ਆਪਣੇ ਆਪ ਨੂੰ ਗਿਫਟ ਕਰਨਾ ਚਾਹੁੰਦੇ ਸੀ ਜਾਂ ਇਸ ਕਿਸਮ ਦੇ ਨਾਲ ਅਨਾਊਂਸਮੈਂਟ ਹੋਣੀ ਚਾਹੀਦੀ ਸੀਗੀ। ਥੋੜ੍ਹਾ ਜਿਹਾ ਡਿਲੇ ਜ਼ਰੂਰ ਹੋਇਆ ਪਰ ਕਰਤਾ ਉਹਨਾਂ ਨੇ, ਮਤਲਬ ਚਾਹੇ ਕਾਹਲੀ ਕਾਹਲੀ ਦੇ ਵਿੱਚ ਸੀ ਚਾਹੇ ਇਰਾਨ ਦੇ ਅੱਗੇ ਗੋਡੇ ਟੇਕੇ ਹੋਣ, ਜੋ ਕਿ ਕਿਹਾ ਜਾ ਰਿਹਾ ਅਲ ਜਜ਼ੀਰਾ ਤੋਂ ਲੈ ਕੇ BBC ਤੱਕ ਦੁਨੀਆ ਭਰ ਦੇ ਮੀਡੀਆ 'ਚ ਇਹੀ ਕਿਹਾ ਜਾ ਰਿਹਾ ਕਿ ਇਸ ਸਮਝੌਤੇ 'ਚ ਅਮੈਰੀਕਾ ਲਈ ਤਾਂ ਕੁਝ ਵੀ ਨਹੀਂ। ਹੋ ਸਕਦਾ ਹੈ ਕਿ ਟਰੰਪ ਸਾਹਿਬ ਆਪਣੇ ਜਨਮਦਿਨ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੇ ਹੋਣ ਕਿ ਵੀਰੇ ਕਰੇ ਦਿਓ ਬਸ, ਮੈਂ ਬਰਥਡੇ ਦੇ ਉੱਤੇ ਦੁਨੀਆ ਨੂੰ ਕੀ ਮੂੰਹ ਦਿਖਾਊਂਗਾ। ਸੋ ਵੀਰੇ ਯਾਨੀ ਇਰਾਨ ਨੇ ਉਹ ਗੱਲ ਮੰਨ ਲਈ, ਪਰ ਨਾਲ ਹੀ ਕੁਛ ਹੋਰ ਸ਼ਰਤਾਂ ਵੀ ਜੋੜ ਦਿੱਤੀਆਂ। ਹਾਲਾਂਕਿ ਜਦੋਂ ਇਸ ਕਿਸਮ ਦੇ ਸਮਝੌਤੇ ਹੁੰਦੇ ਨੇ, ਜਦੋਂ ਪੀਸ ਟਾਕਸ ਹੁੰਦੀਆਂ ਨੇ, ਸਾਰੀਆਂ ਦੀਆਂ ਸਾਰੀਆਂ ਮਦਾਂ ਕੀ ਨੇ, ਸਾਰੇ ਦੇ ਸਾਰੇ ਕਲੌਜ਼ ਕੀ ਨੇ, ਉਹ ਬਿਲਕੁਲ ਹੀ ਪਬਲਿਕ ਪਲੈਟਫਾਰਮ ਦੇ ਉੱਤੇ ਰੱਖੇ ਨਹੀਂ ਜਾਂਦੇ ਹੁੰਦੇ। ਬੰਦ ਕਮਰਾ ਮੀਟਿੰਗਾਂ ਹੁੰਦੀਆਂ ਹੁੰਦੀਆਂ ਨੇ, ਉਹ ਤੋਂ ਬਾਅਦ ਚੁਣਿੰਦਾ ਤਰੀਕੇ ਦੇ ਨਾਲ ਜਾਂ ਆਪੋ ਆਪਣੇ ਹਿਸਾਬ ਦੇ ਨਾਲ ਬਰੀਫਿੰਗ ਕਰ ਦਿੱਤੀ ਜਾਂਦੀ ਹੈ ਪ੍ਰੈਸ ਨੂੰ। ਪਹਿਲਾਂ ਇਸ ਸਮਝੌਤੇ ਦੀ ਮਦ ਕੀ ਸੀਗੀ ਔਰ ਹੁਣ ਕੀ ਹੈ, ਉਹਦੇ ਵਿੱਚ ਕੁਛ ਇੱਕ ਇਰਾਨੀ ਮੀਡੀਆ ਦੇ ਹਵਾਲੇ ਦੇ ਨਾਲ, ਕੁਛ ਇੱਕ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਦੇ ਨਾਲ ਜਿੰਨੀਆਂ ਕੁ ਖਬਰਾਂ ਮੈਂ ਇਕੱਠੀਆਂ ਕਰ ਸਕਿਆ ਤੁਹਾਡੇ ਤੱਕ ਲੈ ਕੇ ਆਏ, ਪਰ ਉਹ ਤਾਂ ਇਹ ਕਹਿ ਰਹੇ ਨੇ ਕਿ ਪਹਿਲਾਂ ਇਹ ਮਦਾ ਨਹੀਂ ਸੀ, ਹੁਣ ਇਹ ਨਵੇਂ ਸਿਰੇ ਤੋਂ ਜੁੜੀਆਂ ਗਈਆਂ ਨੇ। ਖੈਰ, ਸਮਝੌਤੇ ਦਾ ਐਲਾਨ ਹੁੰਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਸਾਹਿਬ ਦਾ ਪਹਿਲਾਂ ਤਾਂ ਜਦੋਂ ਐਲਨ ਮਸਕ ਦੇ ਨਾਲ ਲੜਾਈ ਜੀ ਹੋ ਗਈ ਸੀਗੀ ਉਹ ਤੋਂ ਪਹਿਲਾਂ, ਜਾਂ ਇਨਫੈਕਟ ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਵੀ ਪਹਿਲਾਂ ਐਲਨ ਮਸਕ ਤਾਂ ਹਲੇ ਬਾਅਦ 'ਚ ਆਏ, ਐਕਸ ਤੋਂ ਅਕਾਊਂਟ ਹੀ ਹਟਾਤਾ ਸੀਗਾ ਅਤੇ ਇਸ ਕਰਕੇ ਉਹਨਾਂ ਨੇ ਆਪਣੇ ਟਰੁੱਥ ਸੋਸ਼ਲ ਇੱਕ ਅਲੱਗ ਪਲੈਟਫਾਰਮ ਖੜ੍ਹਾ ਕਰ ਲਿਆ ਸੀ। ਹੁਣ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਆਪਣੀ ਪੋਸਟ ਪਾਈ ਅਤੇ ਲਿਖਿਆ ਕਿ ਹੋਰਮੋਸ ਸਟ੍ਰੇਟ ਦੇ ਵਿੱਚੋਂ ਜਿਹੜੇ ਕਮਰਸ਼ੀਅਲ ਜਹਾਜ਼ ਨੇ, ਪਾਣੀ ਦੇ ਜਹਾਜ਼, ਉਹ ਨਿਕਲਣ ਲੱਗਣਗੇ ਅਤੇ ਅਮੈਰੀਕਾ ਨੇ ਵੀ ਜਿਹੜੀ ਪਹਿਲਾਂ ਨੇਵੀ ਦੀ ਇੱਕ ਨਾਕਾਬੰਦੀ ਕਰਕੇ ਰੱਖੀ ਹੋਈ ਸੀ ਉਹ ਹੁਣ ਹਟਾ ਲਈ ਜਾਊਗੀ। ਸੋ ਪਾਣੀ ਅਤੇ ਤੇਲ ਬਿਨਾਂ ਕਿਸੇ ਵਿਘਨ ਤੋਂ ਬਹਿਣਗੇ, ਹੁਣ ਕਿਸੇ ਦੀ ਕੋਈ ਨਾਕਾਬੰਦੀ ਉੱਥੇ ਨਹੀਂ ਹੋਊਗੀ। ਹੋਰਮੋਸ ਸਟ੍ਰੇਟ ਬੜਾ ਤੰਗ ਸਮੁੰਦਰੀ ਰਸਤਾ ਹੈਗਾ। ਹੋਰਮੋਸ ਸਟ੍ਰੇਟ ਦੀ ਜੇ ਸਟ੍ਰੈਟੇਜੀਕਲ ਗੱਲ ਕਰੀਏ, ਵੈਸੇ ਤਾਂ ਇੱਕ ਖਬਰਾਂ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਆਪਾਂ ਗੱਲ ਕਰ ਚੁੱਕੇ ਹੈਗੇ, ਪਰ ਫਿਰ ਵੀ ਇਨਸਾਈਟ ਰਿਪੋਰਟ ਦੇ ਵਿੱਚ ਸ਼ਾਇਦ ਕਦੇ ਗੱਲ ਨਾ ਹੋਈ ਹੋਵੇ, ਜਿਹੜਾ ਪਰਸ਼ੀਅਨ ਗਲਫ ਹੈ ਅਤੇ ਗਲਫ ਆਫ ਓਮਾਨ ਹੈ, ਇਹਨਾਂ ਦੇ ਵਿਚਕਾਰ ਪੈਂਦਾ ਹੋਰਮੋਸ ਸਟ੍ਰੇਟ ਅਤੇ ਇਹ ਬੜਾ ਹੀ ਤੰਗ ਰਸਤਾ। ਇੱਕ ਪਾਸੇ ਜਿਹੜੇ ਹੋਰਮੋਸ ਸਟ੍ਰੇਟ ਦੇ ਸਾਊਥ ਵਾਲੇ ਪਾਸੇ ਜਿਹੜੇ ਦੇਸ਼ ਨੇ ਉਹ ਤਾਂ ਹੈਗੇ ਨੇ ਬੜੇ ਹੀ ਐਸੇ ਖਾੜੀ ਮੁਲਕ ਨੇ ਜਿਹੜੇ, ਅਤੇ ਦੂਸਰੇ ਪਾਸੇ ਇਰਾਨ ਆਪ ਹੈਗਾ। ਸੋ ਹੋਰਮੋਸ ਸਟ੍ਰੇਟ ਦਾ ਜਿਹੜਾ ਰਸਤਾ, ਇੱਕ ਪਾਸੇ ਓਮਾਨ ਹੋ ਗਿਆ, UAE ਹੋ ਗਿਆ, ਕਤਰ ਹੋ ਗਿਆ, ਇਹ ਮੁਲਕ ਹੈਗੇ ਨੇ, ਬਹਿਰੀਨ ਹੋ ਗਿਆ ਅਤੇ ਸਾਊਦੀ ਅਰਬ ਹੋ ਗਿਆ, ਕੁਵੈਤ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੋਰਮੋਸ ਸਟ੍ਰੇਟ, ਅਤੇ ਦੂਸਰੇ ਪਾਸੇ ਪੂਰਾ ਦਾ ਪੂਰਾ ਇਰਾਨ ਦੀ ਬਾਰਡਰ ਹੈਗੀ ਹੈ। ਸੋ ਇਹ ਜਿੰਨੇ ਵੀ ਖਾੜੀ ਮੁਲਕ ਨੇ ਇਹਨਾਂ ਦੇ ਵਿੱਚ ਅਮੈਰੀਕਾ ਦੇ ਅੱਡੇ ਵੀ ਨੇ। ਅਮੈਰੀਕਾ ਦੇ ਅੱਡੇ ਦਾ ਮਤਲਬ ਇਹ ਹੈ ਕਿ ਉੱਥੇ ਅਮੈਰੀਕਾ ਦੇ ਫੌਜੀ ਅੱਡੇ ਵੀ ਨੇ, ਔਰ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਜ਼ਾਹਰ ਜੀ ਗੱਲ ਹੈ ਕਿ ਉਹਦਾ ਫਾਇਦਾ ਵੀ ਅਮੈਰੀਕਾ ਨੂੰ ਹੁੰਦਾ ਹੈਗਾ। ਅਤੇ ਦੂਸਰੇ ਪਾਸੇ ਇਰਾਨ ਹੋਰਮੋਸ ਸਟ੍ਰੇਟ ਦੇ ਨੌਰਦਰਨ ਸਾਈਡ ਦੇ ਉੱਤੇ, ਪਰਸ਼ੀਅਨ ਗਲਫ ਦੇ ਉੱਪਰ ਵੀ ਅਤੇ ਗਲਫ ਆਫ ਓਮਾਨ ਦੇ ਉੱਪਰ ਵੀ, ਉਹ ਪੂਰਾ ਦਾ ਪੂਰਾ ਰਸਤਾ। ਇਨਫੈਕਟ ਇੱਕ ਜਗ੍ਹਾ ਤੋਂ ਜਾ ਕੇ ਤਾਂ ਆ ਦੁਬਈ ਤੋਂ ਥੋੜ੍ਹਾ ਉੱਤੇ ਕਿਹੜਾ ਉਹ ਰਸਲ ਖੇਮਾ, ਜਿੱਥੇ ਬੜੇ ਲੋਕਾਂ ਨੇ ਇਨਵੈਸਟ ਕੀਤਾ ਸੀਗਾ, UAE ਦੇ ਵਿੱਚ 7 ਐਮੀਰੇਟਸ ਨੇ ਨਾ, ਉਹਨਾਂ ਦੇ ਵਿੱਚੋਂ ਇੱਕ ਐਮੀਰੇਟ ਰਸਲ ਖੇਮਾ ਵੀ ਹੈਗਾ। ਇੱਥੇ ਬੜੇ ਲੋਕ ਇਨਵੈਸਟ ਕਰ ਰਹੇ ਸੀ ਦੁਬਈ ਦੇ ਵਿੱਚ, ਆਓ ਆਓ ਆਓ ਪੈਸੇ ਲਗਾਓ। ਅਤੇ ਇਹਦੇ ਤੋਂ ਉੱਪਰ ਇੱਕ ਛੋਟਾ ਜਿਹਾ ਏਰੀਆ ਪੈ ਜਾਂਦਾ ਅਤੇ ਉਹਨੂੰ ਕਹਿੰਦੇ ਨੇ ਕੁਮਜ਼ਾਰ, ਸਟ੍ਰੇਟ ਆਫ ਹੋਰਮੋਸ
ਦੇ ਵਿੱਚ ਕੁਮਜ਼ਾਰ ਤੋਂ ਲੈ ਕੇ ਤੇ ਦੂਸਰੇ ਪਾਸੇ ਜਿਹੜਾ ਈਰਾਨ ਦਾ ਰਸਤਾ ਹੈਗਾ ਜਾਂ ਈਰਾਨ ਦਾ ਬੰਦਰੇ ਲਫਤਾ ਹੈ ਜਾਂ ਹੋਰ ਵੀ ਜਿੰਨੇ ਵੀ ਉੱਥੋਂ ਦੇ ਛੋਟੇ ਛੋਟੇ ਬੰਦਰਗਾਹ ਨੇ ਜਾਂ ਮੋਟੇ ਤੌਰ ਦੇ ਉੱਤੇ ਵੱਡਾ ਬੰਦਰਗਾਹ ਵੀ ਜੇ ਮੰਨ ਕੇ ਚੱਲੀਏ ਤਾਂ ਕਾਰਗਨ ਹੈ, ਕਾਰਗਨ ਹੈਗਾ, ਕੁਲਾਹੀ ਹੈਗਾ, ਇਹਨਾਂ ਬੰਦਰਗਾਹਾਂ ਦੇ ਦਰਮਿਆਨ ਮਹਿਜ਼ ਕੁਛ ਕੁ ਮੀਟਰ ਦਾ ਹੀ ਰਸਤਾ ਹੈਗਾ, ਕੁਛ ਕੁ ਕਿਲੋਮੀਟਰ ਦਾ ਹੀ ਰਸਤਾ ਹੈਗਾ, ਯਾਨੀ ਬਹੁਤ ਚੌੜਾ ਰਸਤਾ ਨਹੀਂ ਹੈਗਾ, ਬਹੁਤ ਤੰਗ ਬੜਾ ਮਹੀਨ ਰਸਤਾ ਹੈ। ਉੱਥੋਂ ਜੇ ਗੁਜ਼ਰਨਾ ਹੈ ਤਾਂ ਈਰਾਨ ਚਾਹੇ ਜਦੋਂ ਮਰਜ਼ੀ ਬੰਬ ਸਿੱਟ ਦੇਵੇ। ਅਮੈਰੀਕਾ ਨੇ ਸ਼ੁਰੂਆਤ ਦੇ ਵਿੱਚ ਹੀ ਬਿਲਕੁਲ, ਉਹ ਬਿਲਕੁਲ ਬਾਰਡਰ ਦੇ ਨਾਲ ਇੱਕ ਸ਼ਹਿਰ ਲੱਗਦਾ ਮਿਨਾਬ, ਸ਼ੁਰੂਆਤ ਦੇ ਵਿੱਚ ਇਸ ਫਰਵਰੀ ਮਹੀਨੇ 'ਚ ਸ਼ੁਰੂਆਤ ਹੋਈ ਸੀ ਇਸ ਜੰਗ ਦੀ, ਅਤੇ ਉਦੋਂ ਇੱਕ ਬੰਬ ਮਾਰਿਆ ਸੀ ਮਿਨਾਬ ਦੇ ਵਿੱਚ, ਮਿਨਾਬ ਦੇ ਸਕੂਲ ਦੇ ਉੱਤੇ ਬੰਬ ਸਿੱਟ ਕੇ ਉੱਥੋਂ ਦੀਆਂ ਛੋਟੀਆਂ ਛੋਟੀਆਂ ਬੱਚੀਆਂ 250 ਦੇ ਕਰੀਬ ਬੱਚੀਆਂ ਜਿਹੜੀਆਂ ਸੀਗੀਆਂ ਉਹ ਹਲਾਕ ਕਰਤੀਆਂ ਸੀਗੀਆਂ। ਉਦੋਂ ਬਾਅਦ ਅਮੈਰੀਕਾ ਨੇ ਕਦੇ ਜਵਾਬ ਨਹੀਂ ਦਿੱਤਾ, ਔਰ ਸ਼ਾਇਦ ਉਹੀ ਇੱਕ ਦਿਨ ਸੀਗਾ ਉਦੋਂ ਪਹਿਲਾਂ ਜਾਂ ਉਦੋਂ ਬਾਅਦ ਸ਼ਾਇਦ ਅਮੈਰੀਕਾ ਦੇ ਨਾਲ ਆਸਟ੍ਰੇਲੀਆ, ਯੂਰਪ ਦੇ ਦੇਸ਼ ਇੰਗਲੈਂਡ, ਇਟਲੀ, ਜਰਮਨੀ ਇਹ ਨਾਲ ਸਾਥ ਦੇ ਵੀ ਦਿੰਦੇ, ਪਰ ਕਿਹੜੇ ਮੂੰਹ ਨਾਲ ਦਿੰਦੇ? ਜਦੋਂ ਉਹ ਰੂਸ ਦੀ ਬਦਕੋਹੀ ਕਰ ਰਹੇ ਨੇ, ਜਦੋਂ ਕਹਿ ਰਹੇ ਨੇ ਕਿ ਰੂਸ ਨੇ ਗਲਤ ਕੀਤਾ ਯੂਕਰੇਨ ਦੇ ਉੱਤੇ ਅਟੈਕ ਕਰਕੇ ਬਗੈਰ ਉਕਸਾਵੇ ਤੋਂ, ਤੇ ਫਿਰ ਅਮਰੀਕਾ ਨੇ ਵੀ ਕਿਹੜਾ ਠੀਕ ਕਰਤਾ ਸੀ? ਅਮਰੀਕਾ ਨੇ ਵੀ ਬਗੈਰ ਉਕਸਾਵੇ ਤੋਂ ਮਿਨਾਬ ਦੇ ਉੱਤੇ ਤਾਂ ਹਮਲਾ ਕਰਨ ਦਾ ਕੋਈ ਤੁੱਕ ਨਹੀਂ ਸੀ ਬਣਦਾ, ਸਪੈਸ਼ਲੀ ਇੱਕ ਸਕੂਲ ਦੇ ਉੱਤੇ, ਇੰਨਾ ਵੀ ਕਿਹੜਾ ਤੁਸੀਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਤਾਕਤ ਮੰਨਦੇ ਹੋ ਅਤੇ ਤੁਹਾਨੂੰ ਇਹੀ ਨਹੀਂ ਪਤਾ ਕਿ ਨਿਸ਼ਾਨੇ ਕਿੱਥੇ ਵੱਢਣੇ ਆ? ਇਹ ਤਾਂ ਫਿਰ ਨੌਰਥ ਕੋਰੀਆ ਅਤੇ ਅਮਰੀਕਾ 'ਚ ਕੋਈ ਫਰਕ ਹੀ ਨਹੀਂ ਰਹਿ ਗਿਆ ਵੀ ਉਹ ਮਿਜ਼ਾਇਲ ਤਾਂ ਇੱਧਰ ਨੂੰ ਛੱਡੀ ਸੀ, ਇੱਧਰ ਨੂੰ ਚਲੇਗੀ, ਚਲੋ ਕੋਈ ਨਹੀਂ, ਅਤੇ ਮਰੇ ਤਾਂ ਆਮ ਨਾਗਰਿਕ ਨਾ। ਅਤੇ ਉਹ ਈਰਾਨ ਦੇ ਵਿੱਚ ਜਦੋਂ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਦੁਨੀਆ ਭਰ ਦੇ ਵੱਡੇ ਵੱਡੇ ਦੇਸ਼ ਜਿਹੜੇ ਅੱਗੇ ਅਮਰੀਕਾ ਦੇ ਕਹੇ ਦੇ ਉੱਤੇ ਉਹਦੇ ਨਾਲ ਉਹਦੀ ਜੰਗ ਦੇ ਵਿੱਚ ਸ਼ਾਮਲ ਹੋ ਜਾਂਦੇ ਸੀ ਜਾਂ ਬਗੈਰ ਕਹੇ ਵੀ ਹੋ ਜਾਂਦੇ ਸੀ, ਐਤਕੀ ਨਹੀਂ ਹੋਏ। ਅਤੇ ਇਹਦਾ ਫਾਇਦਾ ਈਰਾਨ ਨੂੰ ਵੀ ਮਿਲਿਆ, ਫਾਇਦਾ ਤਾਂ ਨਹੀਂ ਕਹਿ ਸਕਦੇ, ਨੁਕਸਾਨ ਤਾਂ ਈਰਾਨ ਦਾ ਬਹੁਤ ਹੋਇਆ, ਪਰ ਫਿਰ ਵੀ ਉਹਨਾਂ ਨਹੀਂ ਨੁਕਸਾਨ ਹੋਇਆ। ਫਿਰ ਬਾਅਦ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਇਹ ਕਹਿਣਾ ਪਿਆ ਕਿ ਅਸੀਂ ਆਪਣੀ ਪੂਰੀ ਕਪੈਸਿਟੀ 'ਚ ਅਟੈਕ ਹੀ ਨਹੀਂ ਕੀਤੇ, ਅਸੀਂ ਤਾਂ ਸਿਰਫ ਟ੍ਰੇਲਰ ਦਿਖਾਏ ਨੇ, ਪੂਰੀ ਪਿਕਚਰ ਤਾਂ ਅਸੀਂ ਦਿਖਾਈ ਨਹੀਂ। ਇਹ ਕਹਿਣ ਦਾ ਕੀ ਫਾਇਦਾ? ਇੰਨੇ ਦਿਨ ਤੁਹਾਡੇ ਅਟੈਕ ਚੱਲਦੇ ਰਹੇ, ਜਾਂ ਤਾਂ ਇਸ ਕਿਸਮ ਦਾ ਬਿਆਨ ਨਾ ਦਿਓ, ਜੇ ਦੇ ਦਿੱਤਾ ਹੈ ਬਿਆਨ ਤਾਂ ਫਿਰ ਅਟੈਕ ਨਾ ਕਰਦੇ ਤੁਸੀਂ। ਖੈਰ ਇਹਦੇ ਤੋਂ ਅੱਗੇ ਵੱਧਦੇ, ਹੁਣ ਤਾਂ ਉਹ ਸਾਰੀਆਂ ਗੱਲਾਂ ਲੰਘਿਆ, ਕੱਲ੍ਹ ਹੋ ਗਿਆ, ਇੱਕ ਪਾਸਟ ਹੋ ਗਿਆ ਉਹ। ਹੁਣ ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਕਹੀ ਹੈ ਕਿ ਹੁਣ ਤੱਕ ਜਿੰਨੇ ਅਮਰੀਕੀ ਰਾਸ਼ਟਰਪਤੀ ਹੋਏ ਨੇ ਉਹਨਾਂ ਦੀਆਂ ਨਾਕਾਮੀਆਂ ਦੇ ਚੱਲਦਿਆਂ ਈਰਾਨ ਇੰਨੀ ਅੱਗੇ ਵੱਧ ਗਿਆ, ਅਸੀਂ ਤਾਂ ਸਥਿਰਤਾ ਲੈ ਕੇ ਆ ਰਹੇ ਹਾਂ, ਅਸੀਂ ਤਾਂ ਇੱਕ ਐਸਾ ਸਮਝੌਤਾ ਕਰ ਰਹੇ ਹਾਂ ਜਿਹੜਾ ਇਸ ਪੂਰੇ ਖੇਤਰ ਦੇ ਵਿੱਚ ਖੁਸ਼ਹਾਲੀ ਲਿਆਊਗਾ। ਇਸ ਪੂਰੇ ਖੇਤਰ 'ਚ ਖੁਸ਼ਹਾਲੀ ਨਾ ਵੀ ਹੋਵੇ, ਬਦਹਾਲੀ ਤਾਂ ਅਮਰੀਕਾ ਨਹੀਂ ਲਿਆਉਂਦੀ ਹੈ, ਖੁਸ਼ਹਾਲੀ ਦਾ ਤਾਂ ਪਹਿਲਾਂ ਕਹਿ ਨਹੀਂ ਸਕਦੇ, ਪਰ ਸਮਝੌਤੇ ਤੋਂ ਬਾਅਦ ਹਾਲੇ ਫਿਲਹਾਲ ਤੱਕ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਜਨਤਕ ਹੋਈਆਂ ਨਹੀਂ, ਪਬਲਿਕ ਹੋਈਆਂ ਨਹੀਂ, ਪਰ ਜਿੰਨਾ ਕੁ ਪਤਾ ਚੱਲਿਆ ਉਹ ਇਹੀ ਹੈ ਕਿ ਇਸ ਸਮਝੌਤੇ ਦੇ ਵਿੱਚ ਐਸਾ ਕੁਛ ਨਵਾਂ ਨਹੀਂ ਹੋਇਆ ਜਿਹੜਾ ਉਸ ਅਟੈਕ ਤੋਂ ਫਰਵਰੀ 2026 ਤੋਂ ਪਹਿਲਾਂ ਨਹੀਂ ਸੀ। ਸੋ ਅਮਰੀਕਾ ਦੇ ਲਈ ਵੀ ਕੁਛ ਨਵਾਂ ਇਹਦੇ 'ਚ ਹੈ ਨਹੀਂ। ਖੈਰ ਪਿਛਲੇ ਸਾਲ ਗਜ਼ਾ ਦੀ ਜਿਹੜੀ ਜੰਗ ਖਤਮ ਹੋਈ ਉਹਨੂੰ ਲੈ ਕੇ ਜਿਹੜਾ ਸਮਝੌਤਾ ਐਲਾਨ ਕੀਤਾ ਗਿਆ ਉਹ ਤੋਂ ਬਾਅਦ ਵੀ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਬੜਾ ਕਾਮਯਾਬ ਸਮਝੌਤਾ ਹੈ, ਬੜਾ ਸ਼ਾਨਦਾਰ ਸਮਝੌਤਾ ਹੈ। ਖੈਰ ਗਜ਼ਾ 'ਚ ਤਾਂ ਨਹੀਂ ਇਜ਼ਰਾਈਲ ਨੇ ਕਦੇ ਕੋਈ ਅਟੈਕ ਕੀਤਾ, ਪਰ ਲੈਬਨਾਨ 'ਚ ਕਰੀ ਗਏ, ਸੀਰੀਆ 'ਚ ਕਰੀ ਗਏ, ਗੋਲਨ ਹਾਈਟਸ ਦੇ ਉੱਤੇ ਕਰੀ ਗਏ, ਵੈਸਟ ਬੈਂਕ ਦੇ ਵਿੱਚ ਵੀ ਕਰੀ ਜਾ ਰਹੇ ਨੇ, ਜਿਹੜੇ ਇਜ਼ਰਾਈਲ ਦੂਸਰੇ ਇਜ਼ਰਾਈਲ ਦੇ ਅੰਦਰ ਹੀ ਫਲਸਤੀਨੀ ਇਲਾਕੇ ਨੇ ਉੱਥੇ ਵੀ ਕਰੀ ਜਾ ਰਹੇ ਨੇ। ਅਤੇ ਹੁਣ ਈਰਾਨ ਦੇ ਉੱਤੇ ਨਹੀਂ ਕਰੂਗਾ ਇਜ਼ਰਾਈਲ ਅਟੈਕ, ਉਹ ਵੀ ਅੱਗੇ ਚੱਲ ਕੇ ਆਪਾਂ ਸਮਝਦੇ ਹਾਂ। ਪਰ ਜਦੋਂ ਇਸ ਕਿਸਮ ਦੇ ਸਮਝੌਤੇ ਹੁੰਦੇ ਨੇ ਨਾ, ਜਦੋਂ ਇਸ ਕਿਸਮ ਦੀਆਂ ਪੀਸ ਡੀਲਸ ਹੁੰਦੀਆਂ ਨੇ, ਬੜੀਆਂ ਉਹਨਾਂ ਦੇ ਵਿੱਚ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ, ਬੜੀਆਂ ਉਹਦੇ 'ਚ ਕੂਟਨੀਤਕ ਤੌਰ ਦੇ ਉੱਤੇ ਖਾਸ ਤੌਰ 'ਤੇ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ, ਬੜੇ ਕੂਟਨੀਤਕ ਤੌਰ ਦੇ ਉੱਤੇ ਜਿਹੜੀਆਂ ਬਾਰੀਕੀਆਂ ਹੁੰਦੀਆਂ ਨੇ ਉਹਦੇ 'ਤੇ ਬੜਾ ਕੁਛ ਨਿਰਭਰ ਕਰਦਾ। ਕਿਉਂਕਿ ਇੱਕ ਸਮਝੌਤੇ ਨੇ ਅਗਲੇ ਕਈ ਸਾਲਾਂ ਤੱਕ ਕਿਸੇ ਦੇਸ਼ ਦੀ ਜਾਂ ਕਿਸੇ ਖਿੱਤੇ ਦੀ ਤਕਦੀਰ ਤੈਅ ਕਰ ਦੇਣੀ ਹੁੰਦੀ ਹੈ। ਅਮੈਰੀਕਾ ਨੇ ਇਸ ਸਮਝੌਤੇ ਦੇ ਮਸੌਦੇ ਨੂੰ ਜਦੋਂ ਆਪ ਵੀ ਪੜ੍ਹਿਆ ਹੋਣਾ, ਈਰਾਨ ਤੱਕ ਤਾਂ ਬਾਅਦ 'ਚ ਲੈ ਕੇ ਗਏ ਹੋਣੇ ਆ, ਪਹਿਲਾਂ ਆਪ ਪੜ੍ਹਿਆ ਹੋਣਾ, ਜਾਂ ਫਿਰ ਵੈਸੇ ਤਾਂ ਇਹ ਹੋ ਨਹੀਂ ਸਕਦਾ ਕਿ ਈਰਾਨ ਨੇ ਸਮਝੌਤਾ ਪ੍ਰਪੋਜ਼ ਕੀਤਾ ਹੋਵੇ ਅਤੇ ਅਮੈਰੀਕਾ ਨੇ ਮੰਨਿਆ ਹੋਵੇ। ਅਮੈਰੀਕਾ ਤਾਂ ਇਹੀ ਕਹਿ ਰਿਹਾ ਕਿ ਸਮਝੌਤਾ ਅਸੀਂ ਉਹ ਪ੍ਰਪੋਜ਼ ਕੀਤਾ ਅਤੇ ਅਸੀਂ ਉਹ ਮੰਨਿਆ ਅਤੇ ਈਰਾਨ ਨੂੰ ਤਾਂ ਮਨਵਾਇਆ ਅਸੀਂ ਬਾਅਦ ਦੇ ਵਿੱਚ। ਚਲੋ ਇੱਕ ਅਲੱਗ ਬਹਿਸ ਦਾ ਵਿਸ਼ਾ ਹੋ ਸਕਦਾ ਕਿ ਈਰਾਨ ਨੂੰ ਮੰਨਣਾ ਪਿਆ ਜਾਂ ਗੋਡੇ ਲਵਾਏ ਜਾਂ ਕੀ ਨਹੀਂ, ਪਰ ਜੇ ਅਮੈਰੀਕਾ ਨੇ ਪ੍ਰਪੋਜ਼ਲ ਦਿੱਤਾ ਤਾਂ ਕਿ ਵਾਕਈ ਅਮੈਰੀਕਾ ਨੇ ਇਹ ਪ੍ਰਪੋਜ਼ਲ ਤਿਆਰ ਕੀਤਾ, ਮਤਲਬ ਜੇ ਵੇਟ ਕਰ ਲਓ, ਖੈਰ ਜੁੰਮਾ ਜੁੰਮਾ
ਕੋਈ ਜ਼ਿਆਦਾ ਇੰਨੇ ਦਿਨ ਬਚੇ ਵੀ ਨਹੀਂ ਹੈਗੇ, ਜੁੰਮੇ ਦੀ ਸ਼ਾਮ ਤੱਕ ਇਹ ਪਤਾ ਲੱਗ ਹੀ ਜਾਣਾ ਆਪਾਂ ਨੂੰ ਸਾਰਿਆਂ ਨੂੰ। ਪਰ ਉਹਦੇ ਤੋਂ ਪਹਿਲਾਂ ਅਮੈਰੀਕਾ ਦੇ ਨਿਊਜ਼ ਚੈਨਲਸ ਜਿੰਨੇ ਨੇ ਮੈਂ ਉਹ ਫੋਲੋ ਕਰ ਰਿਹਾ ਸੀਗਾ, ਸਪੈਸ਼ਲੀ ਡੋਨਲਡ ਟਰੰਪ ਤਾਂ ਹੈਗੇ ਹੀ ਨੇ, ਬੜੇ ਮੀਆਂ ਸੋ ਬੜੇ ਮੀਆਂ, ਛੋਟੇ ਮੀਆਂ ਸੁਬਾਨ ਅੱਲਾ। ਜੈਡੀ ਵੈਂਸ ਦੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ ਨਾ, ਸ਼ੁਰੂ ਸ਼ੁਰੂ 'ਚ ਮੈਨੂੰ ਲੱਗਿਆ ਸੀਗਾ ਕਿ ਟਰੰਪ ਸਾਹਿਬ ਦੇ ਵਿੱਚ ਕੋਈ ਫਰਕ ਹੋ ਸਕਦਾ, ਪਰ ਜੈਡੀ ਵੈਂਸ ਤਾਂ ਬੰਦਾ ਸਿਆਣਾ ਹੈਗਾ, ਜਿਹਦੇ ਨਾਲ ਇੱਕ ਇੰਡੀਅਨ ਨੇ ਵਿਆਹ ਕੀਤਾ, ਊਸ਼ਾ ਵੈਂਸ ਨੇ ਐਵੇਂ ਸੋਚ ਸਮਝ ਕੇ ਹੀ ਕੀਤਾ ਹੋਣਾ। ਬਾਅਦ ਦੇ ਵਿੱਚ ਫਿਰ ਮੈਨੂੰ ਲੱਗਿਆ ਕਿ ਸੋ ਜੈਡੀ ਵੈਂਸ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਹੁਣ ਸੁਣੀਆਂ ਨੇ, ਅਤੇ ਉਹ ਕਹਿੰਦੇ ਕਿ ਇਹ ਸਮਝੌਤੇ ਦੇ ਵਿੱਚ ਈਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੂਗਾ। ਪਹਿਲਾਂ ਕਰ ਰਿਹਾ ਸੀ, ਪਹਿਲਾਂ ਈਰਾਨ ਦੇ ਕੋਲ ਪਰਮਾਣੂ ਹਥਿਆਰ ਸੀਗੇ, ਇਹ ਤਾਂ ਸਿਰਫ ਖਦਸ਼ੇ ਹੀ ਸੀ ਨਾ, ਇਹ ਤਾਂ ਅਮੈਰੀਕਨ ਮੀਡੀਆ ਹੀ ਕਹਿੰਦਾ ਹੁੰਦਾ ਸੀਗਾ ਕਿ ਅਮੈਰੀਕਾ ਦੇ ਕੋਲ ਪਰਮਾਣੂ ਹਥਿਆਰ ਨੇ। ਜੇ ਕਿਤੇ ਹੁੰਦੇ, ਵੈਸੇ ਤਾਂ ਉਸ ਕਿਸਮ ਦੀ ਹੱਦ ਤੱਕ ਅਮੈਰੀਕਾ ਦੇ ਕਹਿਣ ਦੇ ਮੁਤਾਬਕ ਅਮੈਰੀਕਾ ਕਦੇ ਗਿਆ ਨਹੀਂ, ਪਰ ਕੋਈ ਕਸਰ ਵੀ ਨਹੀਂ ਸੀ ਛੱਡੀ। ਪਰ ਜਦੋਂ ਇਜ਼ਰਾਈਲ ਨੇ ਅਟੈਕ ਕੀਤਾ ਸੀ ਤਾਂ ਉਸ ਤੋਂ ਤੁਰੰਤ ਬਾਅਦ ਕਾਲ ਦੇ ਵਿੱਚ ਜੇਕਰ ਈਰਾਨ ਦੇ ਕੋਲ ਪਰਮਾਣੂ ਹਥਿਆਰ ਹੁੰਦਾ ਤਾਂ ਈਰਾਨ ਪਰਮਾਣੂ ਹਥਿਆਰ ਵੀ ਅਟੈਕ ਕਰ ਸਕਦਾ ਸੀ ਜਿਹੜਾ ਉਹਦੇ 'ਤੇ, ਇਜ਼ਰਾਈਲ ਦੇ ਉੱਤੇ, ਕਿਉਂਕਿ ਇਜ਼ਰਾਈਲ ਨੇ ਹੀ ਉਕਸਾਇਆ ਸੀਗਾ। ਅਤੇ ਇੱਥੋਂ ਤੱਕ ਕਿ ਜਿਹੜਾ ਈਰਾਨ ਹੈ, ਈਰਾਨ ਨੇ ਬੜੀ ਦੂਰ ਤੱਕ ਅਟੈਕ ਕੀਤੇ ਨੇ, ਜੋਰਡਨ ਤੱਕ ਅਟੈਕ ਕਰਤਾ ਸੀਗਾ ਈਰਾਨ ਨੇ ਜੋਰਡਨ ਦੇ ਉੱਤੇ ਪਿੱਛੇ। ਆਹ ਹਾਲੇ ਸਮਝੌਤਾ ਤਾਂ ਹੁਣੇ ਹੋਇਆ ਨਾ, ਦੋ ਕੁ ਹਫ਼ਤੇ ਪਹਿਲਾਂ, ਇੱਕ ਸ਼ਾਇਦ ਹਫ਼ਤਾ ਪਹਿਲਾਂ ਇੱਕ ਖ਼ਬਰ ਤੁਹਾਨੂੰ ਸੁਣਾਈ ਸੀਗੀ ਕਿ ਈਰਾਨ ਨੇ ਜੋਰਡਨ ਦੇ ਉੱਤੇ ਅਟੈਕ ਕੀਤਾ। ਸੋ ਤੁਸੀਂ ਜੇ ਜੋਗਰਫੀ ਨੂੰ ਨਹੀਂ ਸਮਝਦੇ ਤਾਂ ਇੱਦਾਂ ਸਮਝ ਕੇ ਚੱਲੋ, ਆਪਣੇ ਸਾਹਮਣੇ ਨਾ ਡੱਬੇ ਰੱਖ ਲਓ, ਡੱਬੇ ਨਹੀਂ ਹੈਗੇ ਤੁਹਾਡੇ ਕੋਲ, ਜੇ ਤੁਸੀਂ ਟਾਈਲਾਂ 'ਤੇ ਖੜ੍ਹੇ ਹੋ ਤਾਂ ਟਾਈਲਾਂ ਨੂੰ ਦੇਖੋ, ਜਾਂ ਆਪਣੇ ਅੱਗੇ ਪੇਪਰ ਰੱਖ ਲਓ। ਸੋ ਪਹਿਲਾ ਪੇਪਰ ਜਿਹੜਾ ਹੋਊਗਾ ਬਿਲਕੁਲ ਤੁਹਾਡੇ ਨੇੜੇ, ਉਹ ਹੋਊਗਾ ਈਰਾਨ। ਉਹ ਤੋਂ ਬਾਅਦ ਜਿਹੜਾ ਦੂਜਾ ਪੇਪਰ ਹੋਊਗਾ ਹਵਾ ਦੇ ਵਿੱਚ, ਜੇ ਇੱਦਾਂ ਰਸਤਿਆਂ ਦੀ ਗੱਲ ਕਰੀਏ ਤਾਂ ਉਹ ਦੂਜਾ ਪੇਪਰ ਇਰਾਕ ਹੋਊਗਾ, ਤੀਜਾ ਪੇਪਰ ਜਿਹੜਾ ਉਹ ਸਾਊਦੀ ਅਰਬ ਮੰਨ ਲਓ, ਅਤੇ ਚੌਥਾ ਪੇਪਰ ਜਿਹੜਾ ਉਹ ਜੋਰਡਨ। ਸੋ ਤਿੰਨ ਚਾਰ ਦੇਸ਼ਾਂ ਦੇ ਏਅਰ ਡਿਫੈਂਸ ਨੂੰ ਕ੍ਰੋਸ ਕਰਕੇ, ਚਾਹੇ ਈਰਾਨ ਨੇ ਸਾਊਥ ਵਾਲੇ ਪਾਸੇ, ਜੇ ਤਾਂ ਸਾਊਥ ਵਾਲੇ ਪਾਸੇ ਤੋਂ ਉਹ ਡਰੋਨ ਜਾਂ ਮਿਜ਼ਾਈਲਾਂ ਛੱਡੀਆਂ, ਫਿਰ ਤਾਂ ਈਰਾਨ ਨੇ ਕੁਵੈਤ ਦੇ ਵਿੱਚ ਵੀ, ਅਮਰੀਕਾ ਦੇ ਫੌਜੀ ਅੱਡੇ ਨੇ, ਉੱਥੋਂ ਦਾ ਏਅਰ ਡਿਫੈਂਸ ਸਿਸਟਮ ਨਹੀਂ ਫੜ ਸਕਿਆ, ਬਹਿਰੀਨ ਦੇ ਵਿੱਚ ਵੀ ਨੇ, ਸਾਊਦੀ ਅਰਬ ਦੇ ਵਿੱਚ ਵੀ ਨੇ, ਉੱਥੋਂ ਦਾ ਵੀ ਨਹੀਂ ਫੜ ਸਕਿਆ, ਇਰਾਕ ਦੇ ਵਿੱਚ ਤਾਂ ਅਮਰੀਕਾ ਦੇ ਪੱਕੇ ਹੀ ਟਿਕਾਣੇ ਨੇ, ਉੱਥੋਂ ਦਾ ਵੀ ਨਹੀਂ ਫੜ ਸਕਿਆ, ਅਤੇ ਫਿਰ ਜੋਰਡਨ ਜਿਹੜਾ ਕਿ ਇਜ਼ਰਾਈਲ ਦੇ ਬਿਲਕੁਲ ਨਾਲ ਕੰਧ ਲੱਗਦੀ ਹੈ, ਜੋਰਡਨ ਦੇ ਵਿੱਚ ਜਾ ਕੇ ਜੇ ਇਰਾਕ ਨੇ ਮਿਜ਼ਾਈਲ ਚਲਾਤੀ ਸੀ, ਉਹ ਵੀ ਆਹ ਹਫ਼ਤਾ ਦਸ ਦਿਨ ਪਹਿਲਾਂ, ਉਹ ਵੀ ਉਦੋਂ ਜਦੋਂ ਇਹ ਕਿਹਾ ਜਾ ਰਿਹਾ ਕਿ ਇਜ਼ਰਾਈਲ ਦੀ ਅੱਧੀ ਫੌਜ, ਅਮੈਰੀਕਾ ਇਹ ਕਹਿ ਰਿਹਾ ਕਿ ਈਰਾਨ ਦੀ ਅੱਧੀ ਫੌਜ ਜਿਹੜੀ ਹੈ ਉਹ ਖਤਮ ਕਰਤੀ ਅਸੀਂ, ਅਤੇ ਈਰਾਨ ਦੇ ਸਿਖਰਲੇ ਨੇਤਾ ਖਾਮਨੇਈ ਨੂੰ ਖਤਮ ਕਰਤਾ, ਹੋਰ ਪਤਾ ਨਹੀਂ ਕੀ ਕੁਛ ਕਰਤਾ। ਅਤੇ ਜੇ ਇੰਨਾ ਕੁਛ ਖਤਮ ਕਰਨ ਤੋਂ ਬਾਅਦ ਵੀ ਆਹ ਪੰਜਾਂ ਦਸਾਂ ਦਿਨਾਂ ਪਹਿਲਾਂ ਈਰਾਨ ਜੋਰਡਨ ਤੱਕ ਜਾ ਕੇ ਅਟੈਕ ਕਰ ਸਕਦਾ, ਜੇ ਪਰਮਾਣੂ ਹਥਿਆਰ ਹੁੰਦਾ ਤਾਂ ਪਰਮਾਣੂ ਹਥਿਆਰ ਨਾ ਛੱਡ ਦਿੰਦੇ, ਇਹ ਤਾਂ ਚਲੋ ਖੈਰ ਕਹਿਣ ਦੀਆਂ ਗੱਲਾਂ ਹੈਗੀਆਂ ਨੇ। ਪਰ ਹੁਣ ਇਹ ਜੰਗਬੰਦੀ ਹੋਈ ਹੈ, ਇਹ ਸੀਜ਼ਫਾਇਰ ਹੋਈ ਹੈ, 60 ਦਿਨਾਂ ਦੇ ਲਈ ਹੋਈ ਹੈ, ਬਾਅਦ 'ਚ ਕਹਿੰਦੇ ਕਿ ਇਹਨੂੰ 60 ਦਿਨ ਤੋਂ ਅੱਗੇ ਵੀ ਵਧਾ ਦਾਂਗੇ, ਔਰ ਉਹ 'ਚ ਕੁਛ ਟੈਕਨੀਕੈਲਿਟੀਜ਼ ਹੋਣਗੀਆਂ, ਵਧਾਉਣਗੇ ਨਹੀਂ ਵਧਾਉਣਗੇ ਉਹ ਕਹਿ ਨਹੀਂ ਸਕਦੇ, ਪਰ ਦਹਾਕਿਆਂ ਤੋਂ, ਡੈਕੇਡਸ ਤੋਂ, ਮਤਲਬ ਛੋਟੇ ਹੁੰਦੇ ਸੀਗੇ ਅਸੀਂ, ਹੁਣ ਤਾਂ ਬਾਲ ਵੀ ਨਹੀਂ ਰਹੇ, ਬਾਲ ਚਿੱਟੇ ਦੀ ਤਾਂ ਕੀ ਗੱਲ ਕਹੀਏ, ਪਰ ਦਹਾਕਿਆਂ ਤੋਂ ਇਹ ਗੱਲ ਸੁਣਦੇ ਆ ਰਹੇ ਹਾਂ ਕਿ ਈਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਖਤਮ ਕਰਨਾ ਹੋਊਗਾ, ਈਰਾਨ ਨੂੰ ਆਪਣੇ ਇਰਾਦੇ ਸਪਸ਼ਟ। ਕਮਾਲ ਦੀ ਉਹ ਗੱਲ ਹੋ ਗਈ, ਇਹਦੀ ਹੁਣ ਕਿਵੇਂ ਗਰੰਟੀ ਲਈ ਜਾ ਸਕਦੀ ਹੈ? ਵੈਸੇ ਤਾਂ ਗਰੰਟੀ ਇਸ ਗੱਲ ਦੀ ਵੀ ਨਹੀਂ ਹੈਗੀ, ਦੇਖੋ ਨੌਰਥ ਕੋਰੀਆ ਦੇ ਨਾਲ ਇੱਦਾਂ ਸਿੱਧੇ ਤੌਰ 'ਤੇ ਕਦੇ ਕੋਈ ਅਮੈਰੀਕਾ ਨੇ ਅਟੈਕ ਨਹੀਂ ਕੀਤਾ, ਫਿਊਚਰ 'ਚ ਕਰ ਦੇਵੇ ਤਾਂ ਕਹਿ ਨਹੀਂ ਸਕਦੇ ਹੈਗੇ, ਪਰ ਨੌਰਥ ਕੋਰੀਆ ਦੇ ਕੋਲ ਕੀ ਪਰਮਾਣੂ ਹਥਿਆਰ ਹੈਗੇ ਨੇ, ਇਹ ਗੱਲ ਦੀ ਗਰੰਟੀ ਹੈਗੀ ਹੈ? ਇਜ਼ਰਾਈਲ ਦੇ ਕੋਲ ਕਿਹਾ ਜਾਂਦਾ ਹੈ ਕਿ ਪਰਮਾਣੂ ਹਥਿਆਰ ਹੈਗਾ, ਪਰ ਇਜ਼ਰਾਈਲ ਫਿਰ ਵੀ ਆਪਣੇ ਆਪ ਨੂੰ ਨਿਊਕਲੀਅਰ ਕੰਟਰੀ ਨਹੀਂ ਦੱਸਦਾ, ਜੇ ਸੀਗਾ ਇਜ਼ਰਾਈਲ ਨਿਊਕਲੀਅਰ ਕੰਟਰੀ ਤਾਂ ਇਜ਼ਰਾਈਲ ਨੇ ਨਿਊਕਲੀਅਰ ਵੈਪਨਸ ਕਦੋਂ ਟੈਸਟ ਕੀਤੇ, ਕਿੱਥੇ ਟੈਸਟ ਕੀਤੇ, ਇਹਦੇ ਬਾਰੇ ਦੱਸਿਆ ਕਦੇ? ਨੌਰਥ ਕੋਰੀਆ ਅਤੇ ਇਜ਼ਰਾਈਲ ਤਾਂ ਹਮੇਸ਼ਾ ਹੀ ਲੁਕਵੀਂ ਛਿਪਵੀਂ ਗੱਲ ਰਹੀ ਹੈ, ਪਰ ਫਿਰ ਵੀ ਦੁਨੀਆ ਦੇ ਵਿੱਚ 9 ਦੇਸ਼ ਮੰਨੇ ਜਾਂਦੇ ਨੇ ਸਣੇ ਇਜ਼ਰਾਈਲ ਅਤੇ ਨੌਰਥ ਕੋਰੀਆ ਕਿ ਜਿਨ੍ਹਾਂ ਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ।
ਸਭ ਤੋਂ ਜ਼ਿਆਦਾ ਅਮਰੀਕਾ ਅਤੇ ਰਸ਼ੀਆ ਦੇ ਕੋਲ ਨੇ, ਫਿਰ ਚਾਈਨਾ, ਫਿਰ ਫਰਾਂਸ ਕ੍ਰਮਵਾਰ ਤਰੀਕੇ ਦੇ ਨਾਲ, ਫਿਰ ਯੂਕੇ, ਫਿਰ ਇੰਡੀਆ, ਫਿਰ ਪਾਕਿਸਤਾਨ ਅਤੇ ਫਿਰ ਇਜ਼ਰਾਈਲ ਅਤੇ ਨੌਰਥ ਕੋਰੀਆ। ਇੱਦਾਂ ਇਹ ਦਾਅਵਾ ਕੀਤਾ ਜਾਂਦਾ। ਬਟ ਐਟ ਦੀ ਸੇਮ ਟਾਈਮ ਇੱਦਾਂ ਨਹੀਂ ਕਿ ਸਿਰਫ ਇਹਨਾਂ ਹੀ ਦੇਸ਼ਾਂ ਦੇ ਕੋਲ ਨਿਊਕਲੀਅਰ ਵੈਪਨਸ ਹੈਗੇ ਨੇ। ਇਹ ਵੀ ਕਿਹਾ ਜਾਂਦਾ ਕਿ ਜਿਹੜੇ ਕੁਛ ਦੇਸ਼ ਜਿਵੇਂ ਮਿਡਲ ਈਸਟ ਦੇ ਵਿੱਚ ਜਿਨ੍ਹਾਂ ਦੇ ਨਾਲ ਪਾਕਿਸਤਾਨ ਨੇ ਟੈਕਨੋਲੋਜੀ ਸ਼ੇਅਰ ਕੀਤੀ ਹੈ ਜਾਂ ਕਿਸੇ ਰਸ਼ੀਆ ਨੇ ਟੈਕਨੋਲੋਜੀ ਸ਼ੇਅਰ ਕੀਤੀ ਹੈ, ਉਹਦੇ 'ਚੋਂ ਇਰਾਨ ਇੱਕ ਹੋ ਸਕਦਾ। ਇਹ ਗੱਲਾਂ ਕਈਆਂ ਹੀ ਜਾਂਦੀਆਂ ਸੀਗੀਆਂ, ਪਰ ਇਰਾਨ ਨੂੰ ਕਰਨੀ ਪੈਣੀ ਸੀ। ਸਟ੍ਰੈਟੇਜੀਕਲੀ ਤਾਂ ਇਰਾਨ ਬਿਲਕੁਲ ਉਹਨਾਂ ਦੇਸ਼ਾਂ ਦੇ ਨਾਲ ਜੁੜਦਾ। ਦੇਖੋ ਹੁਣ ਇਜ਼ਰਾਈਲ ਸੀਰੀਆ ਤੱਕ ਜਾ ਕੇ ਅਟੈਕ ਕਰ ਰਿਹਾ ਔਰ ਇਰਾਕ ਦੇ ਵਿੱਚ ਅਮਰੀਕਾ ਪਹਿਲਾਂ ਹੀ ਬੈਠਾ। ਸਾਊਦੀ ਅਰਬ, ਓਮਾਨ, ਯਮਨ ਜਾਂ UAE ਜਾਂ ਕਤਰ, ਬਹਿਰੀਨ, ਇਹਨਾਂ ਦੇ ਵਿੱਚ ਅਮਰੀਕਾ ਦੇ ਪੱਕੇ ਟਿਕਾਣੇ ਹੈਗੇ ਹੀ ਨੇ, ਫੌਜੀ ਅੱਡੇ ਬਣੇ ਹੋਏ ਨੇ। ਸੋ ਇਰਾਨ ਮਰਦਾ ਨਾ ਕੀ ਕਰਦਾ ਉਹ ਵਾਲੀ ਕਹਾਣੀ ਹੈ। ਇਰਾਨ ਦੇ ਕੋਲ ਜੇ ਪਰਮਾਣੂ ਹਥਿਆਰ ਹੈਗੇ ਨੇ, ਪਹਿਲੀ ਗੱਲ ਤਾਂ ਉਹਨੂੰ ਦੱਸਣ ਦੀ ਕੀ ਲੋੜ ਪਈ ਹੈ, ਦੱਸੂਗਾ ਕਿਉਂ? ਜਿੱਦਣ ਲੋੜ ਪਈ ਉੱਦਣ ਇਹ ਚਲਾਉਣਗੇ। ਦੂਸਰੀ ਗੱਲ, ਜਿਹੜੇ ਵਾਰਹੈਡਸ ਹੁੰਦੇ ਨੇ ਨਾ, ਨਿਊਕਲੀਅਰ ਵਾਰਹੈਡਸ, ਉਹ ਇੰਨੇ ਆਸਾਨ ਨਹੀਂ ਹੁੰਦੇ। ਅੱਗੇ ਵੀ ਇੱਕ ਗੱਲ ਕੀਤੀ ਸੀਗੀ, ਅੱਗੇ ਵੀ ਖਬਰ ਸਾਂਝੀ ਕੀਤੀ ਸੀ, ਜਦੋਂ ਆਪਰੇਸ਼ਨ ਸਿੰਧੂਰ ਚੱਲ ਰਿਹਾ ਸੀ, ਪਾਕਿਸਤਾਨ ਇੰਡੀਆ ਦੀ ਜੰਗ ਚੱਲ ਰਹੀ ਸੀ, ਬਹੁਤ ਸਾਰਾ ਇੰਡੀਅਨ ਮੀਡੀਆ ਬੜੀਆਂ ਬੇਤੁਕੀਆਂ ਗੱਲਾਂ ਕਰ ਰਿਹਾ ਸੀ, ਤਾਂ ਉਦੋਂ ਵੀ ਇਹ ਤੁਹਾਡੇ ਨਾਲ ਇਨਕਲੂਡਿੰਗ ਫੈਕਟਸ, ਇੱਕ ਪੂਰੀ ਰਿਪੋਰਟ ਅਸੀਂ ਲੈ ਕੇ ਆਏ ਸੀਗੇ ਕਿ ਨਿਊਕਲੀਅਰ ਵਾਰਹੈਡਸ ਕੋਈ ਇੱਦਾਂ ਨਹੀਂ ਹੈਗਾ ਕਿ ਬੰਬ ਹੈ ਇੱਕ ਜਾਂ ਇੱਕ ਕੋਈ ਡਿਵਾਈਸ ਹੈਗਾ ਅਤੇ ਇੱਦਾਂ ਭਗਾ ਕੇ ਮਾਰਿਆ ਅਤੇ ਫਟ ਗਿਆ। ਬੇਸਿਕਲੀ ਇਟਸ ਅ ਕੰਪਲੈਕਸ ਸਿਸਟਮ ਆਫ ਮਲਟੀਪਲ ਡਿਵਾਈਸਿਸ, ਅਤੇ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਐਕਟਿਵ ਰੱਖ ਕੇ ਹੀ ਚੱਲਦੇ ਨੇ। ਦੂਸਰੀ ਗੱਲ, ਇੱਦਾਂ ਨਹੀਂ ਚੱਲਦੇ ਹੈਗੇ। ਪਰਮਾਣੂ ਹਥਿਆਰ ਦੇ ਲਈ ਸਿਰਫ ਪਰਮਾਣੂ ਹੋਣਾ ਕਾਫੀ ਨਹੀਂ ਹੈਗਾ। ਯੂਰੇਨੀਅਮ, ਜਿਹੜਾ ਕਿ ਪਰਮਾਣੂ ਦਾ ਇੱਕ ਮੂਲ ਤੱਤ ਹੁੰਦਾ, ਸਿਰਫ ਉਹ ਕਾਫੀ ਨਹੀਂ ਹੈਗਾ। ਸੋ ਉਹ ਖੈਰ ਉਹ ਫਿਰ ਉਹਦੇ 'ਚ ਡਿਟੇਲ 'ਚ ਪੈ ਜਾਂਗੇ। ਅਤੇ ਉਹਦਾ ਪਿਛਲੇ ਦਿਨਾਂ 'ਚ ਨਾ ਕੁਝ ਕੁ ਮੈਸੇਜਿਸ ਆਏ ਨੇ, ਪੁਰਾਣੇ ਕੁਝ ਪੋਡਕਾਸਟ ਨੇ, ਚਾਹੇ ਜੈਫਰੀ ਐਪਸਟੀਨ ਵਾਲਾ ਹੈ, ਚਾਹੇ ਇਰਾਨ ਅਮਰੀਕਾ ਦੀ ਜੰਗ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਇੱਕ ਐਪੀਸੋਡ ਕੀਤਾ ਸੀ ਉਹ ਹੈਗਾ, ਜਾਂ ਇੱਕ ਹੋਰ ਕਿਹੜਾ ਪੁੱਛ ਰਹੇ ਸੀਗੇ, ਆਪਣਾ ਵੇਪਸ ਵਾਲਾ ਐਪੀਸੋਡ। ਸੋ ਅਲੱਗ ਅਲੱਗ ਮੈਸੇਜਿਸ ਆ ਰਹੇ ਨੇ ਸਾਨੂੰ, ਪਰਸਨਲੀ ਮੈਨੂੰ ਆ ਰਹੇ ਨੇ ਕਿ ਉਹ ਵਾਲੇ ਐਪੀਸੋਡ ਕਿੱਥੇ ਹੈਗੇ ਨੇ ਪੋਡਕਾਸਟ ਦੇ ਉੱਤੇ। ਦੇਖੋ ਟੈਕ ਟੀਮ ਤੱਕ ਇਹ ਗੱਲ ਪਹੁੰਚਾਈ ਹੋਈ ਹੈ, ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਆਪ ਨਹੀਂ ਆਪਣਾ ਸਿਸਟਮ ਵੀ ਪਹਿਲਾਂ ਉੱਦਾਂ ਦਾ ਕਰ ਲਈਏ ਅਤੇ ਬਈ ਤੁਸੀਂ ਇੱਕ ਕੀਵਰਡ ਦਿੱਤਾ ਅਤੇ ਉਸ ਕੀਵਰਡ ਤੋਂ ਪੂਰਾ ਦਾ ਪੂਰਾ ਪੋਡਕਾਸਟ ਨਿਕਲਿਆ ਆ। ਉਹੋ ਜਿਹੀ ਟੈਕਨੋਲੋਜੀ ਹਲੇ ਅਸੀਂ ਅਪਣਾ ਨਹੀਂ ਰਹੇ ਹੈਗੇ, ਅਪਣਾ ਲਾਂਗੇ, ਹੁਣ ਅਪਣਾ ਵੀ ਰਹੇ ਹੈਗੇ। ਪਰ ਸੌਰੀ ਹੈ, ਪਹਿਲਾਂ ਤਾਂ ਮੈਂ ਇਸ ਚੱਲਦੇ ਇਨਸਾਈਟ ਰਿਪੋਰਟ ਦੇ ਵਿੱਚ ਹੀ ਕਹਿ ਦਿੰਦਾ ਕਿ ਉਹ ਹਾਲੇ ਤੱਕ ਨਹੀਂ ਸਾਨੂੰ ਲੱਭ ਸਕੇ ਉਹ ਪੁਰਾਣੇ ਜਿੰਨੇ ਵੀ ਪੋਡਕਾਸਟ ਤੁਸੀਂ ਮੰਗੇ ਸੀਗੇ, ਅਤੇ ਉਹ ਕੋਸ਼ਿਸ਼ ਕਰ ਰਹੇ ਹਾਂ ਆਪਾਂ ਕਿ ਜੇ ਮਿਲ ਜਾਣ। ਅਤੇ ਉਹਨਾਂ ਨੂੰ ਵੈਸੇ ਵੀ ਜਿਵੇਂ ਇੱਕ ਇੰਸਟਾਗ੍ਰਾਮ ਦੇ ਉੱਤੇ ਅੱਗੇ ਟਰੈਂਡ ਤੁਰਿਆ ਹੁੰਦਾ ਸੀ ਨਾ ਥਰੋ ਬੈਕ ਵਾਲਾ, ਸੋ ਥਰੋ ਬੈਕ ਕਰਕੇ ਅਸੀਂ ਫੇਸਬੁੱਕ ਦੇ ਉੱਤੇ ਉਹ ਪੋਡਕਾਸਟ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਟਾਈਮਲੈਸ ਹੈਗੇ ਨੇ। ਖਾਸ ਤੌਰ ਦੇ ਉੱਤੇ ਨਿਊਕਲੀਅਰ ਵੈਪਨਸ ਕਿਵੇਂ ਕੰਮ ਕਰਦੇ ਨੇ ਜਾਂ ਵੇਪਸ ਦਾ ਨੁਕਸਾਨ ਕੀ ਹੈ, ਇਹ ਵਾਲੇ ਐਪੀਸੋਡ ਅਸੀਂ ਜ਼ਰੂਰ ਪਾਵਾਂਗੇ। ਕਮਿੰਗ ਬੈਕ ਟੂ ਦਿਸ ਟੋਪਿਕ, ਜਿਹੜਾ ਸਮਝੌਤਾ ਹੈਗਾ, ਸੋ ਗਰੰਟੀ ਕੋਈ ਨਹੀਂ ਹੈਗੀ ਕਿ ਇਰਾਨ ਦੇ ਕੋਲ ਸੀਗਾ, ਨਹੀਂ ਸੀ, ਹੈਗਾ, ਨਹੀਂ ਹੈ ਨਿਊਕਲੀਅਰ ਵਾਰਹੈਡਸ। ਹੁਣ ਕਹਾਣੀ ਇੱਥੇ ਕਾ ਕੇ ਖੜੀ ਹੁੰਦੀ ਹੈ ਕਿ ਇਹ ਜਿਹੜੀ ਲੜਾਈ ਹੋਈ ਸੀ, ਇਹ ਅਮੈਰੀਕਾ ਨੇ ਪਹਿਲਾਂ ਅਟੈਕ ਨਹੀਂ ਸੀ ਕੀਤਾ ਇਰਾਨ ਦੇ ਉੱਤੇ, ਪਹਿਲਾ ਅਟੈਕ ਇਜ਼ਰਾਈਲ ਨੇ ਕੀਤਾ ਸੀ। ਔਰ ਇਹੀ ਇੱਕ ਫੈਕਟਰ ਹੈ ਜਿਹੜਾ ਹਾਲੇ ਤੱਕ ਅਨਡਿਸਾਈਸਿਵ ਹੈ, ਜਿਹਦੇ ਬਾਰੇ ਕੁਛ ਨਹੀਂ ਪਤਾ। ਅਮੈਰੀਕਾ ਇਜ਼ਰਾਈਲ ਦੇ ਨਾਂ ਦੀ ਸਹੁੰ ਨਹੀਂ ਖਾ ਸਕਦਾ ਵੀ ਦੇਖੋ ਜੀ ਅਸੀਂ ਸਮਝੌਤਾ ਤੁਹਾਡੇ ਨਾਲ ਕਰ ਲਿਆ ਇਰਾਨ, ਅਤੇ ਹੁਣ ਇਰਾਨ ਤੁਹਾਡੇ ਉੱਤੇ ਕਦੇ ਕੋਈ ਬੰਬ ਨਹੀਂ ਵੱਜੂਗਾ, ਬ੍ਰੈਕਟਾਂ 'ਚ ਸਾਡੇ ਵੱਲੋਂ, ਇਜ਼ਰਾਈਲ ਦੀ ਤਰਫ ਤੋਂ ਵੱਜੂਗਾ ਨਹੀਂ ਵੱਜੂਗਾ ਉਹਦੀ ਗਰੰਟੀ ਅਮੈਰੀਕਾ ਵੀ ਨਹੀਂ ਲੈਂਦਾ, ਕਿਉਂਕਿ ਅੱਜ ਕੱਲ੍ਹ ਇਜ਼ਰਾਈਲ ਸੁਣਦਾ ਨਹੀਂ ਹੈਗਾ ਅਮੈਰੀਕਾ ਦੀ। ਅਤੇ ਹੁਣ ਹਮੇਸ਼ਾ ਵੈਸੇ ਸ਼ੁਰੂ 'ਚ ਮੰਨਿਆ ਜਾ ਰਿਹਾ ਸੀਗਾ ਕਿ ਤਿੰਨ ਧਿਰੀ ਸਮਝੌਤਾ ਹੋਊਗਾ, ਹਮੇਸ਼ਾ ਤੋਂ ਹੀ ਇਹ ਤਿੰਨ ਧਿਰੀ ਜੰਗ ਰਹੀ ਹੈ, ਕਿਉਂਕਿ ਜੰਗ ਤਾਂ ਇਹ ਇਜ਼ਰਾਈਲ ਅਤੇ ਇਰਾਨ ਦੀ ਸੀਗੀ ਨਾ, ਅਮਰੀਕਾ ਤਾਂ ਉੱਦਾਂ ਹੀ ਵਿੱਚ ਮੱਲੋ ਮੱਲੀ ਉਹ ਕੁੱਦ ਪਿਆ ਸੀ।
ਬਾਅਦ ਦੇ ਵਿੱਚ ਉਹਨਾਂ ਦੇ ਜਦੋਂ ਤੁਸੀਂ ਝੜੱਪਾ ਮਾਰਦੇ ਹੋ ਚਿੱਕੜ ਦੇ ਵਿੱਚ ਤਾਂ ਉਹ ਤੁਹਾਡੇ ਉੱਤੇ ਤਾਂ ਪੈਣਾ ਹੀ ਹੈ। ਸੋ ਅਮਰੀਕਾ ਨੇ ਝੜੱਪਾ ਮਾਰਿਆ ਅਤੇ ਉਹਨਾਂ ਦੇ ਉੱਤੇ ਉੱਛਲ ਕੇ ਪੈ ਗਿਆ। ਸੋ ਹੁਣ ਉਹਨੂੰ ਸਾਫ਼ ਕਰਨ ਦੇ ਚੱਕਰ ਦੇ ਵਿੱਚ ਅਮਰੀਕਾ ਨੇ ਕਾਹਲੀ ਕਾਹਲੀ ਦੇ ਵਿੱਚ ਕਹਿ ਤਾ ਕਿ ਸਾਡਾ ਹੋ ਗਿਆ ਸਮਝੌਤਾ। ਦੂਏ ਦਾ ਹੋਇਆ ਕਿ ਨਹੀਂ ਹੋਇਆ ਉਦੋਂ ਤਾਂ ਪੁੱਛ ਲਾ ਪਹਿਲਾਂ। ਐਤਵਾਰ ਦੇ ਦਿਨ ਵਾਲ ਸਟਰੀਟ ਜਰਨਲ ਨਾਮ ਦਾ ਇੱਕ ਅਖ਼ਬਾਰ ਹੈ, ਉਹਦੇ ਨਾਲ ਇੱਕ ਇੰਟਰਵਿਊ ਕਰਦੇ ਹੋਏ ਟਰੰਪ ਨੇ ਇਹ ਗੱਲ ਕਹੀ ਸੀ ਕਿ, ਵੈਸੇ ਆਪਾਂ ਵੀ ਖ਼ਬਰਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਵੀਕਐਂਡ ਸੀ, ਆਹ ਜਿਹੜਾ ਲੰਘਿਆ ਵੀਕਐਂਡ ਸੀ, ਬੈਂਜਾਮਿਨ ਨੇਤਨਯਾਹੂ ਨੇ ਇੱਕ ਅਟੈਕ ਕਰਤਾ ਸੀ ਆਖਰੀ ਟਾਈਮ ਦੇ ਉੱਤੇ, ਅਤੇ ਟਰੰਪ ਨੇ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਵਟ ਦੀ ਐਫ ਨੇਤਨਯਾਹੂ, ਤੈਨੂੰ ਪਤਾ ਨਹੀਂ ਹੈਗਾ ਸਾਡਾ ਸਮਝੌਤਾ ਹੋਣ ਲੱਗਿਆ, ਆਹ ਮੇਰਾ ਬਰਥਡੇ ਨੇੜੇ ਆ ਰਿਹਾ ਯਾਰ, ਤੂੰ ਕਰੀ ਕੀ ਜਾਣਾ। ਅਤੇ ਨੇਤਨਯਾਹੂ ਨੂੰ ਉਹਨਾਂ ਨੇ ਗਾਲ ਕੱਢੀ ਸੀ ਲਿਟਰਲੀ। ਇਹ ਵਾਲ ਸਟਰੀਟ ਜਰਨਲ ਦੀ ਖਬਰ ਹੈ, ਅਮੈਰੀਕਨ ਆਊਟਲੈਟਸ ਦੀ ਇਹ ਖਬਰ ਹੈਗੀ ਹੈ। ਅੱਛਾ, ਉਹ ਤੋਂ ਬਾਅਦ ਉਹ ਅਟੈਕ ਈਰਾਨ 'ਤੇ ਨਹੀਂ ਸੀ ਕੀਤਾ, ਸੋਰੀ ਲੈਬਨਾਨ 'ਤੇ ਕੀਤਾ ਸੀਗਾ। ਅਤੇ ਲੈਬਨਾਨ ਦੇ ਉੱਤੇ ਅਟੈਕ ਜਿਹੜਾ ਉਹ ਈਰਾਨ ਨੂੰ ਉਕਸਾਉਣ ਵਾਲਾ, ਸੋ ਇਸ ਕਰਕੇ ਟਰੰਪ ਨੇ ਕਿਹਾ ਸੀ ਵੀ ਹਾਲੇ ਨਾ ਈਰਾਨ ਨੂੰ ਉਕਸਾਓ, ਨਾ ਤਾਂ ਲੈਬਨਾਨ 'ਤੇ ਅਟੈਕ ਕਰ, ਨਾ ਹੀ ਕਿਤੇ ਹੋਰ ਕਰ। ਇਜ਼ਰਾਈਲ ਨੂੰ ਕਹਿੰਦੇ ਹਾਲੇ ਥੋੜ੍ਹੇ ਦਿਨ ਚੁੱਪ ਕਰਦਾ, ਪਹਿਲਾਂ ਸਮਝੌਤਾ ਸਿਰੇ ਚੜ ਲੈਂਦੇ। ਖੈਰ, ਈਰਾਨ ਨੇ ਉਸ ਵਕਤ ਕੋਈ ਜ਼ਿਆਦਾ ਤਲਖੀ ਦਿਖਾਈ ਨਹੀਂ, ਜੇ ਦਿਖਾਈ ਹੁੰਦੀ ਤਾਂ ਇਹ ਬਰਥਡੇ ਗਿਫਟ ਨਾ ਮਿਲਦਾ ਟਰੰਪ ਸਾਹਿਬ ਨੂੰ। ਜਿਵੇਂ ਉਹ ਸ਼ਕਤੀਮਾਨ ਸੀਰੀਅਲ 'ਚ ਕਹਿੰਦਾ ਹੁੰਦਾ ਸੀ ਅੰਧੇਰਾ ਕਾਇਮ ਰਹੇ, ਉਵੇਂ ਟਰੰਪ ਸਾਹਿਬ ਅਕਸਰ ਇਹ ਹੱਥ ਹਿਲਾ ਕੇ ਕਹਿੰਦੇ ਰਹੇ ਸਮਝੌਤਾ ਕਾਇਮ ਰਹੇ, ਸਮਝੌਤਾ ਕਾਇਮ ਰਹੇ, ਸਮਝੌਤਾ ਕਾਇਮ ਰਹੇ, ਐਂ ਕਰਦੇ ਰਹੇ ਉਹ। ਅਤੇ ਇੱਦਾਂ ਦਾ ਫਿਰ ਉਹ ਜਿਹੜਾ ਮੰਤਰ ਜਪਣ ਦੇ ਨਾਲ ਉਹਨਾਂ ਦੇ ਜਨਮ ਦਿਨ ਤੱਕ ਆਖਿਰਕਾਰ ਇਜ਼ਰਾਈਲ ਨੇ ਕੋਈ ਅਟੈਕ ਕੀਤਾ ਨਹੀਂ, ਮੰਨ ਲਈ ਉਨੀ ਕੁ ਦੇਰ ਦੇ ਲਈ ਗੱਲ। ਪਰ ਇਜ਼ਰਾਈਲ ਨੇ ਬਿਆਨ ਦੇਣੇ ਸ਼ੁਰੂ ਕਰਤੇ ਕਿ ਦੇਖੋ ਤੁਸੀਂ ਸਾਨੂੰ ਹਮਲਾ ਕਰਨ ਤੋਂ ਰੋਕ ਤਾਂ ਸਕਦੇ ਹੋ ਪਰ ਫੜ ਕੇ ਨਹੀਂ ਰੱਖ ਸਕਦੇ, ਥੋੜ੍ਹੀ ਦੇਰ ਲਈ ਰੋਕ ਸਕਦੇ ਹੋ, ਇੱਦਾਂ ਨਹੀਂ ਕਿ ਅਸੀਂ ਹੁਣ ਤੁਸੀਂ ਸਾਨੂੰ ਸਾਡੇ ਉੱਤੇ ਹੀ ਬੌਸ ਹੀ ਲੱਗ ਗਏ। ਇਹ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਜਿਹੜੇ ਅੱਜ ਦੇ ਖ਼ਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ, ਇਤਮਾਰ ਬੈਨ ਗਵੇਰ, ਉਹ ਕਹਿੰਦੇ ਕਿ ਅਮੈਰੀਕਾ ਕੀ ਪਿਓ ਹੋ ਗਿਆ ਸਾਡਾ, ਮਤਲਬ ਅਮੈਰੀਕਾ ਦਾ ਨਾਮ ਲਏ ਬਗੈਰ। ਉਹ ਕਹਿੰਦੇ ਇੱਦਾਂ ਥੋੜ੍ਹੇ ਹੁੰਦਾ ਕਿ ਦੋ ਜਾਣਿਆਂ 'ਚ ਸਮਝੌਤਾ ਹੋਇਆ, ਸਾਡਾ ਕੀ ਵਿੱਚ, ਸਾਡਾ ਨਹੀਂ ਹੋਇਆ, ਐਂ ਨਾ ਕਹੋ ਵੀ ਸਾਡੇ 'ਤੇ ਵੀ ਉਹ ਲਾਗੂ ਹੁੰਦਾ। ਇਟ ਡਜ਼ਨਟ ਇੰਪਲਾਈ ਔਨ ਅਸ, ਅਤੇ ਅਸੀਂ ਕਿਸੇ ਦੇ ਲਈ ਬਾਉਂਡ ਵੀ ਨਹੀਂ ਹੈਗੇ ਵੀ ਜੇ ਫਲਾਣਿਆਂ ਦੋ ਧਿਰਾਂ ਨੇ ਕਰ ਲਿਆ ਤਾਂ ਅਸੀਂ ਵੀ ਮੰਨ ਜਾਈਏ। ਹੁਣ ਇਹ ਸਮਝੌਤੇ ਤੋਂ ਬਾਅਦ ਜਿਹੜਾ ਟਰੰਪ ਸਾਹਿਬ ਨੇ ਆਪਣੇ ਟਰੁੱਥ ਸੋਸ਼ਲ ਤੋਂ ਲਿਖਿਆ ਸੀ, ਉਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਇੱਕ ਪੈਰਾ ਬਣਾ ਕੇ ਲਿਖਣ ਤੋਂ ਬਾਅਦ ਐਂਡ ਦੇ ਉੱਤੇ ਉਹਨਾਂ ਨੇ ਇੱਕ ਲਾਈਨ ਇਹ ਵੀ ਪਾਈ ਸੀ ਕਿ ਇਸ ਸਮਝੌਤੇ ਦੇ ਲਈ ਅਮਰੀਕੀ ਲੋਕਾਂ ਦੇ ਲਈ ਮੇਰਾ ਮੁੱਖ ਸੁਨੇਹਾ ਇਹੀ ਹੈ ਕਿ ਸ਼ਾਂਤੀ ਸਥਾਪਿਤ ਅਸੀਂ ਕਰਨਾ ਚਾਹੁੰਦੇ ਹਾਂ, ਅਤੇ ਇਜ਼ਰਾਈਲ ਦਾ ਇਹਦੇ ਲਈ ਧੰਨਵਾਦ। ਸੋ ਇਹ ਬੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਨੇ, ਇਹ ਸਮਝਣੀਆਂ ਬਾਰੀਕੀਆਂ ਕਿ ਟਰੰਪ ਸਾਹਿਬ ਕੀ ਕਹਿੰਦੇ ਕਹਿੰਦੇ ਕੀ ਕਹਿ ਜਾਂਦੇ ਨੇ। ਹੁਣ ਕੁਛ ਕੁ ਹੋਰ ਚੀਜ਼ਾਂ ਵੀ ਨੇ, ਇੱਕ ਸਰਵੇ ਹੋਇਆ ਸੀ ਜਿਵੇਂ ਆਸਟ੍ਰੇਲੀਆ 'ਚ ਸਰਵੇ ਹੋ ਰਹੇ ਨੇ ਨਾ ਕਿ ਪੌਲਿਨ ਹੈਨਸਨ ਵਧੀਆ ਕਿ ਜਾਂ ਫਿਰ ਐਂਥਨੀ ਐਲਬਨੀਜ਼ ਵਧੀਆ, ਅਮੈਰੀਕਾ ਦੇ ਵਿੱਚ ਸਰਵੇ ਹੋ ਰਹੇ ਨੇ ਕਿ ਕੀ ਟਰੰਪ ਸਾਹਿਬ ਉੱਥੋਂ ਦੀ ਆਰਥਿਕਤਾ ਨੂੰ, ਅਮੈਰੀਕਾ ਦੀ ਇਕੋਨਮੀ ਨੂੰ ਬਚਾ ਪਾ ਰਹੇ ਨੇ ਕਿ ਨਹੀਂ ਬਚਾ ਪਾ ਰਹੇ, ਜਾਂ ਬਹੁਤੇ ਲੋਕ ਟਰੰਪ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹਦੇ ਨਾਲ ਸਹਿਮਤ ਨੇ। 63% ਲੋਕਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰੀਕੇ ਦੇ ਨਾਲ ਟਰੰਪ ਹੈਂਡਲ ਕਰ ਰਹੇ ਨੇ ਉਹਦੇ ਤੋਂ ਉਹ ਹੈਪੀ ਨਹੀਂ ਹੈਗੇ, ਇਨਫੈਕਟ ਉਹਨਾਂ ਦੀ ਪਾਰਟੀ ਤੋਂ ਵੀ ਹੈਪੀ ਨਹੀਂ ਹੈਗੇ। ਇਸ ਤੋਂ ਇਲਾਵਾ ਇੱਕ ਹੋਰ ਕੁਐਸਚਨ ਦੇ ਜਵਾਬ 'ਚ ਅੱਧ ਤੋਂ ਵੀ ਜ਼ਿਆਦਾ ਲੋਕਾਂ ਨੇ, ਯਾਨੀ 57% ਲੋਕਾਂ ਨੇ ਇਹ ਗੱਲ ਮੰਨੀ ਸੀ ਕਿ ਅਮੈਰੀਕਾ ਦੀ ਇਕੋਨਮੀ ਕਲੈਪਸ ਕਰ ਚੁੱਕੀ ਹੈ ਹੁਣ, ਔਰ ਐਸੀ ਸਥਿਤੀ ਦੇ ਵਿੱਚ, ਔਰ ਇਹ ਸਰਵੇਖਣ ਜਿਹੜਾ ਸੀ ਉੱਥੋਂ ਦੇ ਸਾਰੇ ਅਖ਼ਬਾਰਾਂ ਨੇ ਪ੍ਰਕਾਸ਼ਿਤ ਕੀਤਾ, ਵੱਡੀਆਂ ਵੱਡੀਆਂ ਖ਼ਬਰਾਂ ਲੱਗੀਆਂ। ਸੋ ਟਰੰਪ ਸਾਹਿਬ ਨੂੰ ਕਾਹਲੀ ਪੈ ਗਈ ਕਿ ਹੁਣ ਇਹ ਕਰੀਏ ਹੀ ਕਰੀਏ। ਇਹ ਕਿਤੇ ਕਾਹਲੀ ਸ਼ਬਦ ਜਿਹੜਾ ਹੈਗਾ ਉਹ ਇਸ ਕਰਕੇ ਵਰਤ ਰਹੇ ਹਾਂ ਕਿ ਇਹ ਕਿਤੇ ਸਮਝੌਤਾ ਹੋਰ ਡਿਲੇ ਵੀ ਹੋ ਗਿਆ ਹੁੰਦਾ ਜੇ ਟਰੰਪ ਸਾਹਿਬ ਇਜ਼ਰਾਈਲ ਨੂੰ ਕਹਿ ਦਿੰਦੇ ਵੀ ਆ ਬਹਿ ਜਾ ਮੇਰੇ ਕੋਲ ਕੋਈ ਗੱਲ ਕਰ ਜਾ,
ਤੇ ਦੱਸ ਜਰਾ ਵੀ ਇਹ ਸਮਝੌਤਾ ਠੀਕ ਹੈ ਕਿ ਨਹੀਂ। ਤੇ ਇਜ਼ਰਾਈਲ ਨੇ ਤਾਂ ਮਨਾ ਹੀ ਕਰਨਾ ਸੀ, ਮਨਾ ਹੀ ਕਰਨਾ ਸੀ, ਇਸ ਗੱਲ ਦੀ ਗਰੰਟੀ ਹੈ। ਇਜ਼ਰਾਈਲ ਨਹੀਂ ਚਾਹੁੰਦਾ ਕਿ ਹਾਲੇ ਅੱਜ ਦੀ ਤਰੀਕ ਦੇ ਵਿੱਚ ਈਰਾਨ ਦੇ ਨਾਲ ਕੋਈ ਵੀ ਸਮਝੌਤਾ ਅਮੈਰੀਕਾ ਜਾਂ ਉਹ ਕਰਨ, ਕਿਉਂਕਿ ਇਜ਼ਰਾਈਲ ਬਾਰ ਬਾਰ ਇਹ ਕਹਿ ਚੁੱਕਿਆ ਕਿ ਸਾਡਾ ਹਲੇ ਟਾਰਗੇਟ ਹੈ ਜਿਹੜਾ ਉਹ ਪੂਰਾ ਹੀ ਨਹੀਂ ਹੋਇਆ, ਸਾਡਾ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਸੀ ਉਹ ਤਾਂ ਹਲੇ ਅਸੀਂ ਹਾਸਲ ਹੀ ਨਹੀਂ ਕੀਤਾ। ਇਜ਼ਰਾਈਲ ਐਸਾ ਕੀ ਹਾਸਲ ਕਰਨਾ ਚਾਹੁੰਦਾ, ਐਸਾ ਕਿਹੜਾ ਉਹਨਾਂ ਦੇ ਬੋਰਡ ਦੇ ਉੱਤੇ ਲਿਖਿਆ ਹੋਇਆ, ਐਸਾ ਕਿਹੜੇ ਉਹਨਾਂ ਨੇ ਟਾਰਗੇਟ ਕੰਧ ਦੇ ਉੱਤੇ ਟੰਗੇ ਹੋਏ ਨੇ ਜਿਹੜੇ ਉਹ ਹਾਸਲ ਕਰਨਾ ਚਾਹੁੰਦੇ ਨੇ? ਗਜ਼ਾ ਦੇ ਵਿੱਚ ਜੋ ਹਾਲਾਤ ਕਿਤੇ ਨੇ, ਜੇ ਉਹਨਾਂ ਨੂੰ ਟਾਰਗੇਟ ਹਾਸਲ ਕਰਨਾ ਮੰਨੀਏ ਤਾਂ ਟਰੱਸਟ ਮੀ ਇਜ਼ਰਾਈਲ ਨੂੰ ਇਹ ਲੱਗਦਾ ਹੈ ਕਿ ਈਰਾਨ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਵੇ ਅਤੇ ਫਿਰ ਸੌਖਾ ਹੈ, ਘੱਟੋ ਘੱਟ ਉਹਨਾਂ ਦੇ ਲਈ ਤਾਂ ਸੌਖਾ ਹੈ। ਇੱਦਾਂ ਨਹੀਂ ਹੁੰਦਾ। ਤੁਸੀਂ ਗਜ਼ਾ ਖਤਮ ਕਰਤਾ, ਵੈਸਟ ਬੈਂਕ, ਇਜ਼ਰਾਈਲ ਇੱਕ ਤਰੀਕੇ ਦੇ ਨਾਲ ਫਲਸਤੀਨ ਦੀ ਹੋਂਦ ਹੀ ਖਤਮ ਕਰਕੇ ਰੱਖਤੀ ਹੈ, ਅਤੇ ਹੁਣ ਲੈਬਨਾਨ ਦੇ ਵਿੱਚ ਵੀ ਵੜ ਰਹੇ ਉਹ ਤਾਂ ਕਹਿ ਹੀ ਨਹੀਂ ਰਹੇ ਕੁਛ। ਹਿਜਬੁੱਲਾ ਦੇ ਨਾਲ ਸੀ ਕਿ ਨਾ ਲੜਾਈ, ਹਿਜਬੁੱਲਾ ਦੀ ਲੜਾਈ ਇਜ਼ਰਾਈਲ ਜਿਹੜਾ ਉਹ ਲੈਬਨਾਨ ਦੇ ਧੁਰ ਸੈਂਟਰ 'ਚ ਜਾ ਕੇ ਲੜ ਰਿਹਾ, ਰਾਜਧਾਨੀ ਬੈਰੂਤ ਤੱਕ ਅਟੈਕ ਹੋ ਰਹੇ ਨੇ। ਅੱਛਾ, ਉਹ ਲੈਬਨਾਨ ਤਾਂ ਲੈਬਨਾਨ, ਲੈਬਨਾਨ ਨੂੰ ਟੱਪ ਕੇ ਉੱਪਰ ਇੱਕ ਜਿਹੜਾ ਨੌਰਦਰਨ ਸਾਈਡ ਦੇਸ਼ ਪੈਂਦਾ ਹੈ ਲੈਬਨਾਨ ਤੋਂ ਉੱਪਰ, ਸੀਰੀਆ, ਉੱਥੇ ਵੀ ਜਾ ਕੇ ਅਟੈਕ ਕਰ ਰਿਹਾ। ਸੀਰੀਆ 'ਚ ਹੁਣ ਕੋਈ ਸਰਕਾਰ ਤਾਂ

ਅਟੈਕ ਵੀ ਕਰ ਦਿੰਦਾ, ਕਬਜ਼ੇ ਵੀ ਲੈ ਲੈਂਦਾ, ਗੋਲਾਨ ਹਾਈਟਸ ਤੱਕ ਪਹੁੰਚ ਚੁੱਕਿਆ ਉਹ ਗੋਲਾਨ ਹਾਈਟਸ, ਜਿਹਦੇ ਲਈ ਕਦੇ ਵਾਅਦਾ ਕੀਤਾ ਸੀ ਇਜ਼ਰਾਇਲ ਨੇ ਵੀ ਨਾ ਨਾ ਅੱਗੇ ਤੋਂ ਨਹੀਂ, ਅੱਗੇ ਤੋਂ ਅਸੀਂ ਇਹਨੂੰ ਕਬਜ਼ੇ 'ਚ ਨਹੀਂ ਲੈਂਦੇ, ਹੁਣ ਫੇਰ ਲਈ ਬੈਠੇ ਨੇ, ਯਾਨੀ ਇਹ ਸਮਝੌਤੇ ਕਿੰਨਾ ਕੁ ਟਿਕਦੇ ਨੇ। ਅੱਛਾ, ਇਹੀ ਇੱਕ ਕਾਰਨ ਹੈ ਕਿ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਸਮਝੌਤਾ ਨਹੀਂ ਹੋ ਰਿਹਾ, ਕਿਉਂਕਿ ਲਾਸਟ ਟਾਈਮ ਜਦੋਂ ਟਰੰਪ ਸਾਹਿਬ ਨੇ ਇਹ ਕਹਿਤਾ ਕਿ ਯੂਕਰੇਨ ਨਾਲ ਨਹੀਂ ਮੈਂ ਗੱਲ ਕਰਨੀ ਹੈਗੀ, ਯੂਕਰੇਨ ਕਿਹੜਾ ਸਾਡੀ ਗੱਲ ਮੰਨਦਾ, ਯੂਕਰੇਨ ਨੇ ਇਹੀ ਗੱਲ ਕਹੀ ਸੀਗੀ ਕਿ ਸਮਝੌਤਾ ਤੁਸੀਂ ਕਰਵਾਉਣਾ ਹੈ ਕਰਵਾ ਦਿਉ, ਬਟ ਜੋ ਵੀ ਗੱਲਾਂ ਤੁਸੀਂ ਪ੍ਰਪੋਜ਼ ਕਰ ਰਹੇ ਹੋ ਉਹਦੇ 'ਚ ਇੱਕ ਗੱਲ ਦੀ ਗਰੰਟੀ ਦੇ ਦਿਉ ਕਿ ਸਾਡੇ ਉੱਤੇ ਅਗਲੇ 15 ਸਾਲ ਕੋਈ ਅਟੈਕ ਨਹੀਂ ਹੁੰਦਾ। ਸਿਰਫ 1.5 ਡੈਕੇਡ ਦੀ ਗਰੰਟੀ ਮੰਗੀ ਸੀ ਯੂਕਰੇਨ ਨੇ, ਉਹ ਅਮੈਰੀਕਾ ਗਰੰਟੀ ਨਹੀਂ ਦੇ ਸਕਿਆ। ਅਮੈਰੀਕਾ ਇਹ ਨਹੀਂ ਕਹਿ ਸਕਿਆ ਕਿ ਅਸੀਂ ਹਾਂ ਰਸ਼ੀਆ ਨੂੰ ਮਨਾ ਲਾਂਗੇ। ਰਸ਼ੀਆ ਭਾਵੇਂ ਮੰਨਿਆ ਵੀ ਹੁੰਦਾ, ਰਸ਼ੀਆ ਭਾਵੇਂ ਮੰਨ ਵੀ ਲੈਂਦਾ ਕਿ ਠੀਕ ਹੈ 15 ਸਾਲ ਅਟੈਕ ਨਹੀਂ ਕਰਦੇ, ਪਰ ਅਮੈਰੀਕਾ ਦੀ ਡਿਕਸ਼ਨਰੀ ਦੇ ਵਿੱਚ ਇਹ ਲੌਂਗ ਟਰਮ ਵਾਲੇ ਸਮਝੌਤੇ ਹੈ ਨਹੀਂ। ਕਿਉਂਕਿ ਹੁਣ ਜਿਹੜਾ ਇਹ ਸਮਝੌਤਾ ਹੋਇਆ, ਇਜ਼ਰਾਈਲ ਨੂੰ ਵੀ ਇਹ ਗੱਲ ਪਤਾ ਕਿ ਹਾਲੇ ਫਿਲਹਾਲ 60 ਦਿਨ ਤੋਂ ਅੱਗੇ ਵੀ ਆਪਾਂ ਰੱਬ ਕਰੇ ਕਿ ਪੱਕਾ ਹੀ ਲਾਗੂ ਹੋਵੇ, ਪਰ ਇਜ਼ਰਾਈਲ ਨੂੰ ਇਹ ਗੱਲ ਪਤਾ ਹੈ ਕਿ ਅਮੈਰੀਕਾ ਆਪਣੀ ਜ਼ਬਾਨ ਦਾ ਹੈ ਨਹੀਂ, ਅਤੇ ਅਮੈਰੀਕਾ ਦੇ ਜਿੰਨਾ ਨੇੜੇ ਜਿੰਨਾ ਕਰੀਬ ਔਰ ਅਮੈਰੀਕਨ ਪੋਲੀਟੀਸ਼ੀਅਨਸ ਨੂੰ ਸਮਝਣ ਦੇ ਲਈ ਜਿੰਨਾ ਕਿਸੇ ਕੰਟਰੀ ਨੇ ਖਰਚ ਕੀਤਾ ਅਮੈਰੀਕਾ ਨੂੰ ਉੱਥੋਂ ਦੇ ਸਿਸਟਮ ਨੂੰ ਸਮਝਣ ਦੇ ਲਈ, ਜਿੰਨੀਆਂ ਕਿਸੇ ਦੇਸ਼ ਨੇ ਲੌਬੀਜ਼ ਬਣਾਈਆਂ ਨੇ ਗੈਰ ਅਮਰੀਕੀ ਦੇਸ਼ ਨੇ, ਔਰ ਅਮਰੀਕਾ ਦੇ ਨਾਲ ਹਰ ਜੰਗ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਲੜਦਾ ਰਿਹਾ ਉਹ ਕੋਈ ਹੋਰ ਨਹੀਂ ਹੈਗਾ, ਸਿਰਫ ਇਜ਼ਰਾਈਲ ਹੈ। ਇਜ਼ਰਾਈਲ ਇੱਕ ਪੱਕਾ ਅਤੇ ਗੁਪਤਾੜੀ ਆ ਅਮੈਰੀਕਾ ਦਾ, ਗੁਪਤ ਇਸ ਕਰਕੇ ਕਿਉਂਕਿ ਅਮੈਰੀਕਾ ਦੇ ਲਈ ਬਹੁਤ ਸਾਰੀਆਂ ਖੁਫੀਆ ਜਾਣਕਾਰੀਆਂ ਇਜ਼ਰਾਈਲ ਇਕੱਠੀਆਂ ਕਰਦਾ ਰਿਹਾ ਦੁਨੀਆ ਭਰ ਦੇ ਵਿੱਚੋਂ, ਅਤੇ ਹੁਣ ਉਹ ਕਿੱਥੇ ਕਿੱਥੋਂ ਦੀਆਂ ਕੀਤੀਆਂ ਨੇ ਉਹ ਤਾਂ ਨਹੀਂ ਕਹਿ ਸਕਦੇ, ਕਿਉਂਕਿ ਜਦੋਂ ਅੱਖਰ ਹੀ ਖੁਫੀਆ ਵਰਤ ਲਿਆ, ਜਦੋਂ ਇਹੀ ਕਹਿ ਦਿੱਤਾ ਕਿ ਬਹੁਤ ਗੁਪਤ ਜਾਣਕਾਰੀਆਂ ਨੇ, ਅਤੇ ਜੇ ਮੈਂ ਤੁਹਾਨੂੰ ਇਹੀ ਦੱਸ ਦੇਵਾਂ, ਮੈਨੂੰ ਤਾਂ ਪਤਾ ਹੀ ਨਹੀਂ ਖੈਰ, ਪਰ ਜੇ ਮੀਡੀਆ ਦੇ ਵਿੱਚ ਜਾਂ ਕਿਸੇ ਪਲੈਟਫਾਰਮ ਦੇ ਉੱਤੇ ਇਹੀ ਨਸ਼ਰ ਹੋਵੇ ਕਿ ਇਜ਼ਰਾਈਲ ਨੇ ਕਿੱਥੋਂ ਕਿੱਥੋਂ ਦੀਆਂ ਗੁਪਤ ਜਾਣਕਾਰੀਆਂ ਇਕੱਠੀਆਂ ਕਰਕੇ ਕਿਹੜੇ ਕਿਹੜੇ ਦੇਸ਼ਾਂ ਦੀਆਂ ਅਮੈਰੀਕਾ ਦੇ ਨਾਲ ਸ਼ੇਅਰ ਕੀਤੀਆਂ ਨੇ, ਅਤੇ ਫਿਰ ਤਾਂ ਗੁਪਤ ਨਾ ਰਹੀਆਂ ਨਾ। ਸੋ ਜਿਵੇਂ ਅੱਗੇ ਜੀ ਉਹ ਬਹੁਤ ਸਾਰੇ ਪੰਜਾਬੀ ਪੋਡਕਾਸਟਰ ਨੇ ਹਨੇਰੀ ਉਹ ਬੰਨਤੀ ਸੀਗੀ ਕਿ ਐਲੂਮੀਨਾਤੀ ਕੌਨਸਪੀਰੇਸੀ, ਐਲੂਮੀਨਾਤੀ ਉਹ ਕੌਨਸਪੀਰੇਸੀ ਤਾਂ ਉਹ ਰਹੀ ਹੋ ਨਹੀਂ, ਜਦੋਂ ਤੁਹਾਨੂੰ ਪਤਾ ਲੱਗ ਗਿਆ ਫਿਰ ਉਹ ਕੌਨਸਪੀਰੇਸੀ ਥੋੜ੍ਹੇ ਆ। ਜਦੋਂ ਮੋਹਾਲੀ ਬੈਠੇ ਬੰਦਿਆਂ ਨੂੰ ਪਤਾ ਕਿ ਕੀ ਹੋ ਰਿਹਾ ਅਤੇ ਫਿਰ ਰਹੇ ਰੱਬ ਦਾ ਨਾਂ। ਐਨੀਵੇਜ਼, ਹੁਣ ਇਜ਼ਰਾਈਲ ਦੇ ਲਈ ਇਸ ਸਮਝੌਤੇ ਦੇ ਵਿੱਚ ਕੀ ਹੈ? ਸੋ ਕਹਿਣ ਦਾ ਭਾਵ ਇਹ ਸੀਗਾ, ਇੰਨੀ ਲੰਮੀ ਕਹਾਣੀ ਪੜ੍ਹਨ ਦਾ ਭਾਵ ਇਹ ਹੈ ਕਿ ਇਜ਼ਰਾਈਲ ਤੋਂ ਨੇੜੇ ਅਮਰੀਕਾ ਦਾ ਕੋਈ ਹੋ ਨਹੀਂ ਸਕਦਾ, ਅਤੇ ਅਮਰੀਕਾ ਨੂੰ ਵੀ ਇਸ ਗੱਲ ਦਾ ਇਲਮ ਹੈਗਾ, ਪਤਾ, ਔਰ ਅਮੈਰੀਕਾ ਵੀ ਇਜ਼ਰਾਈਲ ਦਾ ਨੇੜੇ ਹੈ, ਕਿਉਂਕਿ ਇਜ਼ਰਾਈਲ ਪਤਾ ਨਹੀਂ ਇਸ ਜੰਗ 'ਚ ਟਿਕ ਪਾਉਂਦਾ ਕਿ ਨਹੀਂ ਟਿਕ ਪਾਉਂਦਾ। ਅਮੈਰੀਕਾ ਨੂੰ ਪਤਾ ਵੀ ਨਹੀਂ ਸੀਗਾ ਕਿ ਇਰਾਨ ਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਕਿ ਨਹੀਂ ਹੈਗੇ, ਇਸੇ ਲਈ ਪਤਾ ਕਰਨ ਦੇ ਲਈ ਉਹਨਾਂ ਨੇ ਆਪਣੀ ਜ਼ਮੀਨ ਤੋਂ ਇੰਨੇ ਕਿਲੋਮੀਟਰ ਦੂਰ ਰਿਸਕ ਲਿਆ ਅਤੇ ਇਰਾਨ ਦੇ ਉੱਤੇ ਅਟੈਕ ਕਰਤਾ, ਇਜ਼ਰਾਈਲ ਦੇ ਨਾਲ ਇਸ ਜੰਗ 'ਚ ਸ਼ਾਮਲ ਹੋ ਗਏ। ਕੁਛ ਹੀ ਮਹੀਨਿਆਂ ਦੇ ਵਿੱਚ ਇਜ਼ਰਾਈਲ ਦੇ ਅੰਦਰ ਇਲੈਕਸ਼ਨਸ ਹੋਣ ਜਾ ਰਹੇ ਨੇ, ਫੈਡਰਲ ਇਲੈਕਸ਼ਨ ਕਹਿ ਲਓ ਜਾਂ ਆਮ ਚੋਣਾਂ, ਅਸੈਂਬਲੀ ਚੋਣਾਂ, ਯਾਨੀ ਕਿ ਇਜ਼ਰਾਈਲ ਦੇ ਵਿੱਚ ਸਰਕਾਰ ਜਿਹੜੀ ਹੈਗੀ ਹੈ ਉਹ ਬਦਲ ਸਕਦੀ ਹੈ, ਬਦਲ ਜਾਊਗੀ ਇਹ ਨਹੀਂ ਕਹਿ ਸਕਦੇ, ਪਰ ਬਦਲ ਸਕਦੀ ਹੈ। ਉਹਦਾ ਕਾਰਨ ਇਹ ਹੈ ਕਿ ਇਜ਼ਰਾਈਲ ਦੇ ਵਿੱਚ ਜਿਹੜੀ ਇਸ ਵਕਤ ਬੇਂਜਾਮਿਨ ਨੇਤਨਯਾਹੂ ਦੀ ਸਰਕਾਰ ਹੈਗੀ ਹੈ, ਉਹਦੇ 'ਤੇ ਉਹਨਾਂ ਦੀ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਲੀਡਰ ਆਵਾਜ਼ ਚੁੱਕਣ ਲੱਗ ਪਏ ਨੇ ਕਿ ਗਲਤ ਕੀਤਾ ਜੀ ਇਹਨਾਂ ਨੇ ਜਿਹੜਾ ਆਹ ਸਾਰੇ ਅਟੈਕ ਕਰਕੇ, ਗਜ਼ਾ ਦੇ ਨਾਲ ਸਮਝੌਤਾ ਕਰ ਲਿਆ, ਹਿਜਬੁੱਲਾ ਦੇ ਉੱਤੇ ਅਟੈਕ ਕਰਤਾ ਅਤੇ ਫਿਰ ਇਰਾਨ ਦੇ ਉੱਤੇ ਅਟੈਕ ਕਰਤਾ, ਉਹਦੇ ਨਾਲ ਘਾਟਾ ਪਊਗਾ। ਹੁਣ ਇਹ ਜਿਹੜੀ ਲਿਕੁਇਡ ਪਾਰਟੀ ਹੈ, ਲਿਕੁਇਡ ਨਹੀਂ ਲਿਕੁਇਡ, ਲਿਕੁਇਡ ਉੱਥੇ ਅੰਗਰੇਜ਼ ਮਤਲਬ ਇਹ ਯਹੂਦੀ ਭਾਸ਼ਾ ਦਾ ਸ਼ਬਦ ਹੈ, ਬਟ ਇਹਦਾ ਮਤਲਬ ਹੈ ਨੈਸ਼ਨਲ ਲਿਬਰਲ ਮੂਵਮੈਂਟ, ਲਿਬਰਲ ਪਾਰਟੀ ਹੈ ਇਹ ਉੱਥੋਂ ਦੀ, ਅਤੇ 1973 ਦੇ ਵਿੱਚ ਇਹ ਪਾਰਟੀ ਬਣੀ ਸੀਗੀ ਜਿਹੜੀ ਇਸ ਵਕਤ ਸਰਕਾਰ ਦੇ ਵਿੱਚ ਹੈ। ਇੱਕ ਕਿਸਮ ਦੀ ਰਾਈਟ ਵਿੰਗਰ ਪਾਰਟੀ ਹੈ ਇਹ, ਅਤੇ ਰਾਈਟ ਵਿੰਗਰ ਏਜੰਡਾ ਇਹ ਅੱਗੇ ਰੱਖਦੇ ਨੇ ਬੇਂਜਾਮਿਨ ਨੇਤਨਯਾਹੂ, ਔਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਆ ਉਹਨੂੰ ਨੈਸਟ ਕਹਿੰਦੇ ਨੇ।
ਉਹਦੇ ਵਿੱਚ ਟੋ

ਟੋਟਲ 120 ਸੀਟਾਂ ਨੇ। 120 ਦੇ ਵਿੱਚੋਂ ਇਹ ਪਾਰਟੀ ਦੇ ਕੋਲ, ਲਿਕਵਿਡ ਪਾਰਟੀ ਦੇ ਕੋਲ 36 ਸੀਟਾਂ ਨੇ ਅਤੇ 24 ਸੀਟਾਂ ਇਹਨਾਂ ਦੀ ਅਪੋਜੀਸ਼ਨ ਦੇ ਕੋਲ ਨੇ। ਜ਼ਿਆਦਾ ਫਰਕ ਨਹੀਂ ਹੈਗਾ। ਯਸ਼ ਅਤੀਤ ਨਾਮ ਦੀ ਇਹ ਪਾਰਟੀ ਹੈਗੀ ਹੈ, ਇਹ ਵਿਰੋਧੀ ਧਿਰ ਦੇ ਵਿੱਚ ਹੈ। ਇਹ ਇੱਕ ਕਿਸਮ ਦੀ ਲਿਬਰਲ ਪਾਰਟੀ ਹੈ ਵੀ, ਬਟ ਇਹ ਸੈਕੂਲਰਿਜ਼ਮ ਦੇ ਵਿੱਚ ਯਕੀਨ ਰੱਖਦੇ ਨੇ। ਇਨਫੈਕਟ ਜਿਹੜੀ 11 ਸੀਟਾਂ ਵਾਲੀ ਸ਼ਾਸ ਪਾਰਟੀ ਵੀ ਹੈਗੀ ਹੈ, ਸ਼ਾਸ ਪਾਰਟੀ ਬੈਂਜਾਮਿਨ ਨੇਤਨਯਾਹੂ ਨੂੰ ਸਪੋਰਟ ਕਰਦੀ ਹੈ, ਰਾਈਟ ਵਿੰਗਰ ਪਾਰਟੀ ਹੈ ਇਹ ਸ਼ਾਸ। ਇਹਨਾਂ ਦੇ ਵਿੱਚੋਂ ਵੀ ਹੁਣ ਆਵਾਜ਼ਾਂ ਉੱਠਣ ਲੱਗ ਪਈਆਂ ਨੇ ਕਿ ਈਰਾਨ ਵਾਲਾ ਅਟੈਕ ਗਲਤ ਕਰਤਾ ਤੁਸੀਂ। ਹੁਣ ਸਾਰੇ ਮਿਲਾ ਕੇ ਇੱਕ ਹੋਰ ਪਾਰਟੀ ਉੱਥੇ ਦੀ, ਵੈਸੇ ਬਲੂ ਐਂਡ ਵਾਈਟ, ਬਹੁਤ ਵੱਡੀ ਪਾਰਟੀ ਨਹੀਂ ਹੈਗੀ ਬਟ ਬਹੁਤ ਛੋਟੀ ਵੀ ਨਹੀਂ ਹੈਗੀ। 8 ਪਾਰਲੀਮੈਂਟੇਰੀਅਨ ਤਾਂ ਉਹਨਾਂ ਦੇ ਕੋਲ ਵੀ ਹੈਗੇ ਨੇ, ਔਰ ਸਰਕਾਰ ਜਿਹੜੀ ਹੈਗੀ ਉਹ ਛੋਟੀਆਂ ਛੋਟੀਆਂ ਪਾਰਟੀਆਂ ਦੇ ਨਾਲ ਰਲ ਕੇ ਬਣੀ ਹੋਈ ਹੈ। ਇੱਕ ਰਿਲੀਜੀਅਸ ਜ਼ਿਓਨਿਸਟ ਪਾਰਟੀ, ਇੱਕ ਯੂਨਾਈਟਿਡ ਟੋਰਾ ਜੂਡਿਜ਼ਮ, ਔਤਮਾ ਪਾਰਟੀ, ਸ਼ਾਸ ਅਤੇ ਲਿਕੁਡ, ਇਹ ਸਾਰੀਆਂ ਰਲਾ ਕੇ, ਅਤੇ ਜਿਹੜੀ ਵਿਰੋਧੀ ਧਿਰ ਹੈ ਉਹ ਯਸ਼ ਅਦੀਦ, ਬਲੂ ਐਂਡ ਵਾਈਟ ਅਤੇ ਹੋਰ ਛੋਟੀਆਂ ਛੋਟੀਆਂ ਪਾਰਟੀਆਂ ਜਿਨ੍ਹਾਂ 'ਚ ਇਜ਼ਰਾਈਲ ਬਿਲਿੰਤੂਨੂ ਜਾਂ ਯੂਨਾਈਟਿਡ ਅਰਬ ਲਿਸਟ, ਯੂਨਾਈਟਿਡ ਅਰਬ ਜਿਹੜੀ ਪਾਰਟੀ ਹੈ ਉਹ ਕਿਸੇ ਤਰੀਕੇ ਦੇ ਨਾਲ ਫਿਰ ਵੀ ਜਿਹੜੀ ਇਸਲਾਮਿਸਟ ਕੰਜ਼ਰਵੇਟਿਵ ਪਾਰਟੀ ਮੰਨੀ ਜਾ ਸਕਦੀ ਹੈ ਇਜ਼ਰਾਈਲ ਦੇ ਵਿੱਚ, ਹਾਲਾਂਕਿ ਉਹਦਾ ਕੋਈ ਬਹੁਤ ਵੱਡਾ ਆਧਾਰ ਨਹੀਂ ਹੋਊਗਾ। ਐਤਕੀ ਤਾਂ ਸ਼ਾਇਦ ਉਹ ਆਪਣੀਆਂ ਸੀਟਾਂ ਵੀ ਖੋਦਣ, 5 ਸੀਟਾਂ ਆਈਆਂ ਸੀ ਪਿਛਲੀ ਵਾਰ, ਪਰ ਫਿਰ ਵੀ ਇਹ ਜਿਹੜੇ ਲਿਬਰਲ ਧੜੇ ਨੇ ਇਕੱਠੇ ਹੋ ਸਕਦੇ ਨੇ। ਯਾਰ ਲਪਿਡ ਜਿਹੜੇ ਨੇ ਉਹ ਨਵੇਂ, ਕਿਉਂਕਿ ਯਸ਼ ਅਦੀਦ ਪਾਰਟੀ ਦੇ ਉਹ ਪ੍ਰਮੁੱਖ ਹੈਗੇ ਨੇ ਔਰ ਪਹਿਲਾਂ ਜਰਨਲਿਸਟ ਰਹਿ ਚੁੱਕੇ ਨੇ ਔਰ ਇਸ ਵਕਤ ਮੀਡੀਆ ਦੇ ਉੱਤੇ ਪੂਰੀ ਪਕੜ ਵੀ ਹੈਗੀ ਹੈ। ਇੱਕ ਵਾਰ ਪ੍ਰਧਾਨ ਮੰਤਰੀ ਵੀ ਉਹ ਰਹਿ ਚੁੱਕੇ ਨੇ ਯਾਰ ਲਪਿਡ ਇਜ਼ਰਾਈਲ ਦੇ। ਮੇਰੇ ਖਿਆਲ ਦੇ ਨਾਲ ਉਹ ਥੋੜ੍ਹੇ ਕੁ ਮਹੀਨਿਆਂ ਦੇ ਲਈ ਉਹ ਪ੍ਰਧਾਨ ਮੰਤਰੀ ਰਹੇ ਸੀਗੇ, ਨੈਫਤਲੀ ਬੈਨਟ ਜਦੋਂ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ ਤਾਂ ਥੋੜ੍ਹੇ ਕੁ ਦਿਨਾਂ ਦੇ ਲਈ ਪ੍ਰਧਾਨ ਮੰਤਰੀ ਬਣੇ ਸੀ, ਜਾਂ ਉਹਨਾਂ ਦੀ ਗੈਰ ਹਾਜ਼ਰੀ 'ਚ, ਸਮਥਿੰਗ ਲਾਈਕ ਦੈਟ, ਪਰ ਫੁੱਲ ਟਾਈਮ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਨਹੀਂ ਉਹ ਬਣੇ। ਸੋ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਹੋਣੀਆਂ ਨੇ, ਯਾਰ ਲਪਿਡ ਦੇ ਹੱਕ ਦੇ ਵਿੱਚ ਹਵਾ ਚੱਲ ਰਹੀ ਹੈ ਅਤੇ ਬੈਂਜਾਮਿਨ ਨੇਤਨਯਾਹੂ ਦੇ ਉਲਟ ਹਵਾ ਚੱਲ ਰਹੀ ਹੈ। ਐਸੇ ਦੇ ਵਿੱਚ ਇੱਕ ਜਿਹੜੀ ਮਿਸਟਰ ਸਿਕਿਉਰਿਟੀ ਬਣੇ ਹੋਏ ਨੇਤਨਯਾਹੂ, ਜਾਂ ਉਹਨਾਂ ਦੀ ਇੱਕ ਪੁਰਾਣੀ ਇਮੇਜ ਹੈਗੀ ਹੈ, ਉਹਨੂੰ ਨੁਕਸਾਨ ਪਹੁੰਚਿਆ। ਉਹਨੂੰ ਨੁਕਸਾਨ ਕਿੱਦਾਂ ਪਹੁੰਚਿਆ ਕਿ ਲੜਾਈ ਤੁਸੀਂ ਇਕੱਠੇ ਕਰਦੇ ਹੋ, ਸਮਝੌਤੇ ਦੇ ਵਿੱਚ ਤੁਸੀਂ ਸ਼ਾਮਿਲ ਨਹੀਂ ਹੁੰਦੇ, ਸੋ ਇਹਨੂੰ ਹੁਣ ਜਸਟੀਫਾਈ ਕਿਵੇਂ ਕਰਨਗੇ? ਇਜ਼ਰਾਈਲ ਦੇ ਵਿੱਚ ਦੇਖਿਓ, ਲੋਕ ਜਵਾਬ ਮੰਗਦੇ ਨੇ ਔਰ ਜਵਾਬ ਮੰਗਣਗੇ ਜ਼ਰੂਰ। ਇੰਡੀਆ ਵਰਗਾ ਕੰਮ ਨਹੀਂ ਹੈਗਾ ਕਿ ਇੰਡੀਆ ਦੇ ਵਿੱਚ ਲੜਾਈ ਇੰਡੀਆ ਨੇ ਪਾਕਿਸਤਾਨ 'ਤੇ ਕੀਤੀ ਪਰ ਸਮਝੌਤਾ ਅਮੈਰੀਕਾ ਕਰਾ ਗਿਆ ਅਤੇ ਪ੍ਰਧਾਨ ਮੰਤਰੀ ਤੋਂ ਕਿਸੇ ਨੇ ਜਵਾਬ ਹੀ ਨਹੀਂ ਲਿਆ। ਪਰ ਇਜ਼ਰਾਈਲ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਜਵਾਬ ਲੋਕ ਲੈਣਗੇ ਔਰ ਪੂਰਾ ਪੂਰਾ ਬਣਿਆ ਹੋਇਆ ਇਸ ਗੱਲ ਦਾ ਮਾਹੌਲ ਕਿ ਅਕਤੂਬਰ ਦੇ ਵਿੱਚ ਜਿਹੜਾ ਇੱਕ ਨੇਤਨਯਾਹੂ ਹੈ ਉਹ ਆਪਣੀ ਲਿਕਵਿਡ ਪਾਰਟੀ ਅਤੇ ਦੂਸਰੇ ਜਿਹੜੇ ਗੱਠਜੋੜ ਦੇ ਵਿੱਚ ਛੋਟੇ ਛੋਟੇ ਮੈਂਬਰ ਨੇ ਜਾਂ ਪਾਰਟੀਆਂ ਨੇ ਉਹਨਾਂ ਦੀ ਹਮਾਇਤ ਤਾਂ ਉਹਨਾਂ ਨੂੰ ਰੱਖਣੀ ਪਏਗੀ, ਕਿਤੇ ਉਹਨਾਂ ਦੇ ਗੱਠਜੋੜ ਦੇ ਅੰਦਰੋਂ ਹੀ ਉਹਨਾਂ ਦੇ ਖਿਲਾਫ ਬਗਾਵਤ ਨਾ ਸ਼ੁਰੂ ਹੋ ਜਾਵੇ। ਸੋ ਇਜ਼ਰਾਈਲ ਦੇ ਲਈ ਬਹੁਤ ਮਾਇਨਿਆਂ ਦੇ ਵਿੱਚ ਇਹ ਸਮਝੌਤਾ ਜਿਹੜਾ ਹੈਗਾ ਉਹ ਕਾਫੀ ਕਈ ਮਾਇਨਿਆਂ ਤੋਂ ਉਹਨਾਂ ਦੇ ਲਈ ਇਹ ਇੰਪੋਰਟੈਂਟ ਵੀ ਹੈਗਾ ਔਰ ਉਹਨਾਂ ਨੂੰ ਇੰਪੈਕਟ ਵੀ ਕਰਦਾ। ਇਜ਼ਰਾਈਲ ਦੀ ਲੋਕਲ ਪੋਲੀਟਿਕਸ ਦੇ ਵਿੱਚ ਕੱਟੜਵਾਦ ਜਾਂ ਅੱਤਵਾਦ ਜਿਹੜਾ ਇਹ ਇੱਕ ਮਸਲਾ ਬਣਿਆ ਰਹਿੰਦਾ। ਹੁਣ 7 ਅਕਤੂਬਰ 2023 ਨੂੰ ਜਿਹੜਾ ਇੱਕ ਹਮਲਾ ਹੋਇਆ ਸੀ ਇਜ਼ਰਾਈਲ ਦੇ ਉੱਤੇ, ਜਿਹੜਾ ਹਮਾਸ ਨੇ ਕੀਤਾ ਸੀ, ਉਹਦੇ ਤੋਂ ਬਾਅਦ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਦੇ ਕੋਲ ਇੱਕ ਬੜਾ ਵਧੀਆ ਡਿਫੈਂਸ ਸਿਸਟਮ ਹੈ, ਏਅਰ ਡੋਮ ਵਗੈਰਾ ਹੈਗੇ ਨੇ, ਪਲੱਸ ਇਜ਼ਰਾਈਲ ਦੇ ਕੋਲ ਜਿਹੜਾ ਉਹਨਾਂ ਦਾ ਖੁਫੀਆ ਤੰਤਰ ਹੈਗਾ ਉਹ ਬੜਾ ਸਟਰੋਂਗ ਹੈਗਾ, ਉਹਨਾਂ ਦੇ ਕੋਲ ਪਲ ਪਲ ਦੀ ਜਾਣਕਾਰੀ ਹੈ। ਸੋ ਇਜ਼ਰਾਈਲ ਨੇ ਉਸੇ ਹੀ ਪਲ ਪਲ ਦੀ ਜਾਣਕਾਰੀ ਦੇ ਆਧਾਰ ਦੇ ਉੱਤੇ ਈਰਾਨ ਦੇ ਉੱਤੇ ਅਟੈਕ ਕੀਤਾ ਸੀਗਾ, ਕਿਉਂਕਿ ਇਜ਼ਰਾਈਲ ਨੂੰ ਇਹ ਪਤਾ ਲੱਗਿਆ ਸੀਗਾ ਕਿ ਬੜੀ ਜਲਦੀ ਈਰਾਨ ਇਜ਼ਰਾਈਲ 'ਤੇ ਅਟੈਕ ਕਰ ਸਕਦਾ, ਇਸ ਕਰਕੇ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਜ਼ਮੀਨ ਦੇ ਉੱਤੇ ਉਲਝਾ ਲਿਆ ਜਾਵੇ। ਤਾਂ ਇਸ ਕਰਕੇ ਇਜ਼ਰਾਈਲ ਨੇ ਕਾਲੀ ਕਾਲੀ ਦੇ ਵਿੱਚ ਫਰਵਰੀ ਮਹੀਨੇ 'ਚ ਅਟੈਕ ਕਰਤਾ ਈਰਾਨ ਦੇ ਉੱਤੇ। ਅਤੇ ਹੁਣ ਇਹ ਜਿਹੜਾ ਇਜ਼ਰਾਈਲ ਇਸ ਵਕਤ ਜੰਗ ਦੇ ਮੈਦਾਨ 'ਚ ਘਿਰਿਆ ਹੋਇਆ, ਕਰ ਇਜ਼ਰਾਈਲ ਹੀ ਰਿਹਾ ਅਟੈਕ ਬੇਸ਼ੱਕ ਸਾਰੇ ਪਾਸੇ, ਪਰ ਮਾਹੌਲ ਜਿਹੜਾ ਦੇਸ਼ ਦੇ ਅੰਦਰ ਕੋਈ ਬਹੁਤਾ ਵਧੀਆ ਨਹੀਂ ਹੈਗਾ।
ਸੋ ਇਜ਼ਰਾਈਲ ਦੇ ਅੰਦਰੂਨੀ ਮਾਹੌਲ ਦੇ ਲਈ ਵੀ ਇਹ ਸਮਝੌਤਾ ਕਾਫੀ ਹੱਦ ਤੱਕ ਨਾ ਚਾਹੁੰਦੇ ਹੋਏ ਵੀ ਇਜ਼ਰਾਈਲ ਦੇ ਹੱਕ 'ਚ ਜਾਊਗਾ, ਯਾਨੀ ਇਨਟੋਟੈਲਿਟੀ ਇਜ਼ਰਾਈਲ ਦੇ ਹੱਕ 'ਚ ਜਾਊਗਾ। ਬੇਂਜਾਮਿਨ ਨੇਤਨਯਾਹੂ ਦੇ ਹੱਕ 'ਚ ਜਾਊਗਾ ਕਿ ਨਹੀਂ ਉਹ ਨਹੀਂ ਕਹਿ ਸਕਦੇ, ਸ਼ਾਇਦ ਨਾ ਜਾਵੇ, ਪਰ ਦੇਸ਼ ਇੰਪੋਰਟੈਂਟ ਹੁੰਦਾ। ਉਹ ਕਿਹੜੀ ਸੀਗੀ ਇੱਕ ਟ੍ਰੇਲਰ ਦੇ ਵਿੱਚ ਵੀ ਉਹ ਡਾਇਲੌਗ ਹੈਗਾ, ਗਵਰਨਰ, ਜੇ ਉਹ ਤੁਸੀਂ ਦੇਖੋ ਮਨੋਜ ਬਾਜਪੇਈ ਦੀ ਆਰ ਬੀ ਆਈ, ਹਾਲਾਂਕਿ ਵੈਸੇ ਤਾਂ ਉਹ ਇੱਕ ਏਜੰਡਾ ਫਿਲਮ ਹੈਗੀ ਹੈ ਵਿਵੇਕ ਅਗਨਿਹੋਤਰੀ ਸਾਹਿਬ ਵਾਲੀ, ਪਰ ਉਹਦੇ 'ਚ ਇੱਕ ਡਾਇਲੌਗ ਹੈ ਕਿ ਪੋਲੀਟੀਸ਼ੀਅਨ ਪੁੱਛ ਰਿਹਾ ਕਿ ਇੱਦਾਂ ਤਾਂ ਜੇ ਡਿਸੀਜਨ ਲੈ ਲਿਆ ਇੱਦਾਂ ਤਾਂ ਸਾਡੀ ਸਰਕਾਰ ਚਲੀ ਜੂਗੀ, ਤਾਂ ਮਨੋਜ ਬਾਜਪੇਈ ਐਜ਼ ਆ ਆਰ ਬੀ ਆਈ ਗਵਰਨਰ ਕਹਿੰਦੇ ਨੇ ਕਿ ਸਰਕਾਰ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਦੇਸ਼ ਚਲਾ ਗਿਆ ਤਾਂ ਫਿਰ ਕੌਣ ਲੈ ਕੇ ਆਊਗਾ। ਸੋ ਕਈ ਵਾਰ ਕੰਟਰੀ ਐਜ਼ ਅ ਕੰਟਰੀ ਇੱਕ ਯੂਨਿਟ ਇੰਪੋਰਟੈਂਟ ਹੋ ਜਾਂਦਾ। ਹੋ ਸਕਦਾ ਹੈ ਕਿ ਨੇਤਨਯਾਹੂ ਦੀ ਇੱਕ ਬਲੀ ਲਵੇ ਇਹ ਸਿਸਟਮ, ਨੇਤਨਯਾਹੂ ਦੀ ਸਿਆਸੀ ਕਰੀਅਰ ਦੀ ਬਲੀ ਹੋਵੇ, ਅਤੇ ਪਰ ਵੱਡੇ ਪੱਧਰ ਦੇ ਉੱਤੇ ਇਹ ਇਜ਼ਰਾਈਲ ਦੇ ਬਹੁਤਾ ਖਿਲਾਫ਼ ਨਹੀਂ ਜਾਣ ਲੱਗਿਆ ਸਮਝੌਤਾ, ਕਿਉਂਕਿ ਇਰਾਨ ਇਨੀਸ਼ੀਏਟ ਤਾਂ ਨਹੀਂ ਕਰਦਾ, ਹੁਣ ਤਾਂ ਨਹੀਂ ਕਰਦਾ ਘੱਟੋ ਘੱਟ ਅਟੈਕ ਕਰਨ ਦੇ ਲਈ, ਮਾਰਕ ਮਾਈ ਵਰਡਸ, ਇਰਾਨ ਨਹੀਂ ਕਰਦਾ ਇਨੀਸ਼ੀਏਟ। ਇਰਾਨ ਨੇ ਵੈਸੇ ਵੀ ਦਿਖਾ ਦਿੱਤਾ ਹੈ ਬੜੇ ਸੰਜਮ ਦੇ ਨਾਲ ਇਸ ਪੂਰੇ ਅਟੈਕ ਦੇ ਵਿੱਚ, ਇਸ ਪੂਰੀ ਜੰਗ ਦੇ ਵਿੱਚ ਇਜ਼ਰਾਈਲ ਜਿਹੜਾ ਇਰਾਨ ਹੈ ਉਹਨੇ ਬੜੀ ਧੀਰਜ ਦੇ ਨਾਲ, ਬੜੇ ਹੀ ਪੇਸ਼ੈਂਸ ਦੇ ਨਾਲ ਇਹ ਪੂਰੇ ਦੇ ਪੂਰੇ ਮਸਲੇ ਦੇ ਨਾਲ ਨਜਿੱਠਿਆ। ਜਦੋਂ ਲੋੜ ਪੈਂਦੀ ਸੀ ਉਦੋਂ ਹੀ ਅਟੈਕ ਹੁੰਦੇ ਸੀਗੇ, ਔਰ ਉਦੋਂ ਇੱਕ ਵਾਰ ਦੇ ਵਿੱਚ ਇੱਕ ਵੱਡਾ ਅਟੈਕ ਇਰਾਨ ਕਰ ਦਿੰਦਾ ਸੀ, ਪਰ ਕੋਈ ਵੀ ਐਸੇ ਅਟੈਕ ਨਹੀਂ ਕੀਤੇ ਜਿਹਦੇ ਨਾਲ ਸਿਵਿਲੀਅਨਸ ਨੂੰ ਨੁਕਸਾਨ ਹੋਵੇ। ਹਾਂ, ਸਿਵਿਲੀਅਨ ਦੀ ਪ੍ਰੋਪਰਟੀ ਨੂੰ ਜ਼ਰੂਰ ਨੁਕਸਾਨ ਹੋਇਆ ਹੋ ਸਕਦਾ, ਜਿਵੇਂ ਦੁਬਈ ਦੇ ਵਿੱਚ ਕਈ ਥਾਵਾਂ 'ਤੇ ਅਟੈਕ ਕੀਤੇ, ਉਹ ਸਿਰਫ ਇਰਾਨ ਨੇ ਇੱਕ ਦਿਖਾਵੇ ਦੇ ਲਈ ਕੀਤੇ ਸੀਗੇ, ਨਹੀਂ ਤਾਂ ਜੇ ਕਰਨੇ ਹੁੰਦੇ ਤਾਂ ਚੱਜ ਨਾਲ ਵੀ ਕਰ ਦਿੰਦੇ, ਪਰ ਉਹਨਾਂ ਨੇ ਦਿਖਾਵੇ ਲਈ ਕੀਤੇ ਸੀਗੇ ਕਿ ਆਹ ਦੇਖੋ ਦੁਨੀਆ ਦਾ ਸਭ ਤੋਂ ਚਮਚਮਾਉਂਦਾ ਸ਼ਹਿਰ, ਅਤੇ ਜਿੱਥੇ ਕਿਹਾ ਜਾਂਦਾ ਹੈ ਕਿ ਅਮੈਰੀਕਾ ਦਾ ਬੇਸ ਹੈ, ਅਮੈਰੀਕੀ ਆਰਮੀ ਜਿਹਦੇ ਨਾਲ ਖੜ ਗਈ ਅਤੇ ਫਿਰ ਖੜ ਗਈ ਅਤੇ ਫਿਰ ਉਹਨੂੰ ਕਾਹਦਾ ਡਰ, ਅਤੇ ਇਸੇ ਕਰਕੇ ਦਿਖਾਇਆ ਸੀਗਾ ਕਿ ਅਮੈਰੀਕਨ ਆਰਮੀ ਬੇਸ਼ੱਕ ਖੜੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ। ਅਤੇ ਇਹਦੇ ਨਾਲ ਦੂਜੇ ਦੇਸ਼ਾਂ ਨੂੰ ਵੀ ਕੰਨ ਹੋ ਗਏ ਨੇ, ਰਸ਼ੀਆ ਨੂੰ ਵੀ ਪਤਾ ਚੱਲ ਗਿਆ, ਨੌਰਥ ਕੋਰੀਆ ਨੂੰ ਵੀ ਪਤਾ ਚੱਲ ਗਿਆ, ਮੋਸਟ ਇੰਪੋਰਟੈਂਟਲੀ ਚਾਈਨਾ ਨੂੰ ਵੀ ਪਤਾ ਚੱਲ ਗਿਆ ਕਿ ਜੇ ਇਰਾਨ ਕਰ ਸਕਦਾ ਤਾਂ ਫਿਰ ਕੋਈ ਵੀ ਦੇਸ਼ ਕਰ ਸਕਦਾ ਹੈਗਾ ਅਮੈਰੀਕਨ ਬੇਸਿਸ ਦੇ ਉੱਤੇ ਅਟੈਕ। ਅੱਛਾ, ਹੁਣ ਇਸ ਸਮਝੌਤੇ ਦੇ ਨਾਲ ਭਾਰਤ ਦੇ ਉੱਤੇ ਕੀ ਅਸਰ ਪੈਣਗੇ, ਭਾਰਤ ਨੂੰ ਇਹਦਾ ਕੀ ਫਾਇਦਾ ਹੋ ਸਕਦਾ? ਇੰਡੀਅਨ ਪ੍ਰਾਈਮ ਮਿਨਿਸਟਰ ਨੇ ਇਹਦਾ ਵੈਲਕਮ ਤਾਂ ਜ਼ਰੂਰ ਕੀਤਾ ਹੈਗਾ, ਪਰ ਇਸ ਸਮਝੌਤੇ ਦਾ ਅਸਰ ਦੁਨੀਆ ਭਰ ਦੇ ਦੇਸ਼ਾਂ ਨੂੰ ਜੋ ਹੋਣਾ ਉਹੀ ਇੰਡੀਆ ਨੂੰ ਹੋਣਾ। ਤੇਲ ਅਤੇ ਗੈਸ ਦੀਆਂ ਕੀਮਤਾਂ ਦੀ ਵਿੱਚ ਕੰਟਰੋਲ ਅਤੇ ਉਹਦੀ ਸਪਲਾਈ, ਕਿਉਂਕਿ ਭਾਰਤ ਬਹੁਤ ਵੱਡੇ ਪੱਧਰ ਦੇ ਉੱਤੇ ਮਿਡਲ ਈਸਟ ਜਾਂ ਇਹਨਾਂ ਖਾੜੀ ਦੇਸ਼ਾਂ ਤੋਂ ਆਪਣੀਆਂ ਤੇਲ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਭਾਰਤ ਦਾ ਸਿਰਫ ਜੇ ਘਰੇਲੂ ਖਪਤ ਦਾ ਜਿਹੜਾ ਤੇਲ ਹੈਗਾ ਅਤੇ ਗੈਸ ਹੈਗੀ ਹੈ ਉਹਦਾ 90% ਭਾਰਤ ਇੰਪੋਰਟ ਕਰਦਾ, ਔਰ 60% ਤੋਂ ਜ਼ਿਆਦਾ ਇਸ ਇੰਪੋਰਟ ਦੇ ਵਿੱਚੋਂ ਖਾੜੀ ਦੇਸ਼ਾਂ ਤੋਂ ਆਉਂਦਾ, ਇਰਾਕ ਤੋਂ, ਸਾਊਦੀ ਅਰਬ ਤੋਂ, ਕੁਵੈਤ ਤੋਂ, ਸੰਯੁਕਤ ਅਰਬ ਅਮੀਰਾਤ ਤੋਂ, ਔਰ ਇਹ 60% ਦੇ ਵਿੱਚ ਅੱਧੇ ਤੋਂ ਜ਼ਿਆਦਾ ਤੇਲ ਜਿਹੜਾ ਹੋਰਮੁਜ਼ ਸਟ੍ਰੇਟ ਤੋਂ ਆਉਂਦਾ। ਸੋ ਮੌਜੂਦਾ ਸੰਘਰਸ਼ ਜਾਂ ਉਸ ਸਮਝੌਤੇ ਤੋਂ ਬਾਅਦ, ਸੰਘਰਸ਼ ਦੇ ਉੱਤੇ ਹੋਏ ਸੀਜ਼ਫਾਇਰ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀ ਆਵਾਜਾਈ ਚੱਲਣੀ ਹੈ ਹੋਰਮੁਜ਼ ਸਟ੍ਰੇਟ ਦੀ, ਉਹਦਾ ਸਭ ਤੋਂ ਵੱਧ ਫਾਇਦਾ ਭਾਰਤ ਨੂੰ ਹੀ ਹੋਣਾ। ਤੇਲ ਦੀਆਂ ਕੀਮਤਾਂ ਦੇ ਵਿੱਚ ਕਮੀ ਕਰੂਗੀ ਭਾਰਤ ਸਰਕਾਰ ਜਾਂ ਨਹੀਂ, ਇਹ ਤਾਂ ਨਹੀਂ ਕਿਹਾ ਜਾ ਸਕਦਾ, ਦੁਨੀਆ ਦੇ ਦੂਜੇ ਦੇਸ਼ਾਂ ਦੇ ਬਾਰੇ ਭਵਿੱਖਬਾਣੀ ਹੋ ਸਕਦੀ ਹੈ, ਪਰ ਭਾਰਤ ਸਰਕਾਰ ਭਾਰਤ ਦੇ ਲੋਕਾਂ ਦੇ ਲਈ ਕੋਈ ਮਦਦ ਦਾ ਕਦਮ ਚੁੱਕੇ ਉਹਦੀ ਫਿਲਹਾਲ ਕੋਈ ਗਰੰਟੀ ਨਹੀਂ ਹੈ। ਅਤੇ ਤੇਲ ਬਹੁਤ ਵੱਡੀ ਤਾਦਾਦ ਦੇ ਵਿੱਚ ਭਾਰਤ ਖਰੀਦ ਰਿਹਾ, ਜ਼ਾਹਰ ਜੀ ਗੱਲ ਹੈ ਕਿ ਉਹ ਸਸਤਾ ਹੋ ਸਕਦਾ ਜੇ ਸਰਕਾਰ ਚਾਹੇ ਤਾਂ, ਅਤੇ ਇਹੀ ਇੱਕ ਮੋਟਾ ਫਾਇਦਾ ਹੈਗਾ। ਇਨਫੈਕਟ ਇਰਾਨ ਦੇ ਵਿੱਚ ਵੀ ਇੰਡੀਅਨਜ਼ ਰਹਿੰਦੇ ਨੇ ਔਰ ਵੱਡੀ ਗਿਣਤੀ 'ਚ ਰਹਿੰਦੇ ਨੇ, ਔਰ ਦੁਨੀਆ ਦੇ ਵਿੱਚ ਜਿੰਨੇ ਖਾੜੀ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਇੰਡੀਅਨਜ਼ ਰਹਿੰਦੇ ਨੇ ਉਨੇ ਕਿਸੇ ਵੀ ਹੋਰ ਖਿੱਤੇ 'ਚ ਨਹੀਂ ਰਹਿ ਰਹੇ। ਖਾੜੀ ਦੇਸ਼ਾਂ 'ਚ ਵੈਸੇ ਇਰਾਨ ਨੂੰ ਸ਼ਾਮਿਲ ਕੀਤਾ ਨਹੀਂ ਜਾਂਦਾ,
ਪਰ ਸਾਊਦੀ ਅਰਬ, ਕਤਰ, UAE, ਓਮਾਨ ਇਹਨਾਂ ਦੇਸ਼ਾਂ 'ਚ ਜਿੰਨੇ ਇੰਡੀਅਨਸ ਰਹਿੰਦੇ ਨੇ ਅਤੇ ਫਿਰ ਉਸ ਤੋਂ ਬਾਅਦ ਈਰਾਨ ਦੀ ਗਿਣਤੀ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਇਹ ਬਹੁਤ ਵੱਡੀ ਆਬਾਦੀ ਹੈ। ਇਹ ਘੱਟੋ ਘੱਟ ਨਹੀਂ ਤਾਂ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ 4 to 5 crore ਦੀ ਇਹ ਆਬਾਦੀ ਹੈਗੀ ਹੈ ਜਿਹੜੀ ਮਿਡਲ ਈਸਟ ਦੇ ਵਿੱਚ ਰਹਿ ਰਹੀ ਹੈਗੀ ਹੈ। ਔਰ ਹੋਰਮੋ ਸਟ੍ਰੇਟ ਦੇ ਉੱਤੇ ਕੰਟਰੋਲ ਕਿਹਦਾ ਰਹੂਗਾ ਕਿਹਦਾ ਨਹੀਂ ਇਹ ਵੀ ਜਿਹੜਾ ਇਸ ਸਮਝੌਤੇ ਦੇ ਸਾਹਮਣੇ ਆਉਣ ਤੋਂ ਬਾਅਦ 16 June ਤੋਂ ਬਾਅਦ ਪਤਾ ਲੱਗ ਸਕਦਾ ਕਿ ਇਹਦੇ 'ਤੇ ਕੰਟਰੋਲ ਕਿਹਦਾ ਰਹਿਣਾ ਹੈਗਾ। ਆਸਟ੍ਰੇਲੀਆ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਅਸਰ ਲਗਭਗ ਉਹੀ ਦੇਖਣ ਨੂੰ ਮਿਲਣਗੇ ਜੋ ਇੰਡੀਆ 'ਚ ਨੇ। ਇੱਕ ਖਬਰ ਲੱਗੀ ਸੀ SBS ਦੀ ਜਿਹਦੇ 'ਚ ਯੂਨੀਵਰਸਿਟੀ UTS ਦੇ ਪ੍ਰੋਫੈਸਰ ਨੇ ਟਿਮ ਹਾਰਕੋਟ, ਚੀਫ ਇਕਨੋਮਿਸਟ ਨੇ, ਦੇਸ਼ ਦੇ ਪ੍ਰਮੁੱਖ ਅਰਥ ਸ਼ਾਸਤਰੀਆਂ 'ਚੋਂ ਇੱਕ ਨੇ, ਉਹਨਾਂ ਨੇ RBA ਦੀ ਬੈਠਕ ਦੇ ਉੱਤੇ ਟਿੱਪਣੀ ਦੇਣ ਤੋਂ ਪਹਿਲਾਂ ਜਿਹੜੀ ਅੱਜ ਦੇ ਦਿਨ ਫੈਸਲਾ ਆਉਣਾ ਉਹਦੇ ਤੋਂ ਪਹਿਲਾਂ ਹੋਰਮੋ ਸਟ੍ਰੇਟ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਹਾਰਕੋਟ ਨੇ ਇਹ ਗੱਲ ਕਹੀ ਹੈ ਕਿ ਦੁਨੀਆ ਦੇ ਸਭ ਤੋਂ ਇੰਪੋਰਟੈਂਟ ਟ੍ਰੇਡ ਰੂਟ ਦੇ ਦੁਬਾਰਾ ਤੋਂ ਤੁਰ ਪੈਣ ਦੇ ਨਾਲ ਆਸਟ੍ਰੇਲੀਆ ਦੇ ਉੱਤੇ ਕੀ ਅਸਰ ਪੈਣਗੇ ਇਹ ਸਮਝਣ ਦੀ ਲੋੜ ਹੈ। ਇੱਕ ਤਾਂ ਇਹ ਕਿ ਇਹ ਜਿਹੜਾ ਗਲੋਬਲ ਆਇਲ ਪ੍ਰਾਈਸਿਸ ਨੇ ਇਹ ਮਾਰਕੀਟ ਦੀ ਗੇਨ ਔਰ ਚੇਨ ਨੂੰ ਬਰਕਰਾਰ ਰੱਖਦੇ ਨੇ, ਹਾਲਾਂਕਿ ਐਨਰਜੀ ਮਾਰਕੀਟ ਜਿਹੜੀ ਹੈਗੀ ਹੈ ਉਹਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਣ ਲੱਗਿਆ। ਐਨਰਜੀ ਦੇ ਵਿੱਚ ਬਿਜਲੀ ਵੀ ਆ ਜਾਂਦੀ ਹੈ ਔਰ ਫਿਊਲ ਵੀ ਆ ਜਾਂਦੇ ਨੇ, ਹਾਲੇ ਤੁਰੰਤ ਪ੍ਰਭਾਵ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਲੰਮੇ ਟਾਈਮ ਤੱਕ ਇਹਦੇ 'ਚ ਫਰਕ ਜ਼ਰੂਰ ਪਊਗਾ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਾਲ ਫਰਕ ਜ਼ਰੂਰ ਪੈ ਜਾਏਗਾ। ਔਰ ਦੂਜੀ ਗੱਲ ਇਹ ਕਿ ਈਰਾਨ ਭਾਰਤ ਦੀ ਤਰ੍ਹਾਂ ਬਹੁਤ ਸਾਰੇ ਜਿਹੜੇ ਗਿਣਤੀ ਦੇ ਵਿੱਚ ਭਾਰਤੀ ਨੇ ਮੱਧ ਪੂਰਬ ਦੀ ਤਰ੍ਹਾਂ ਉਹ ਇੱਥੇ ਵੀ ਰਹਿ ਰਹੇ ਨੇ, ਔਰ ਭਾਰਤ ਦੀ ਤਰ੍ਹਾਂ ਆਸਟ੍ਰੇਲੀਅਨ ਜਿਹੜੇ ਨੇ ਵੱਡੀ ਗਿਣਤੀ 'ਚ ਉਹ ਇੱਥੇ ਵੀ ਰਹਿ ਰਹੇ ਨੇ, ਮਿਡਲ ਈਸਟ ਦੇ ਵਿੱਚ ਰਹਿ ਰਹੇ ਨੇ। ਸੋ ਉਹਨਾਂ ਦੀ ਆਵਾਜਾਈ ਦੇ ਉੱਤੇ ਵੀ ਫਰਕ ਪਊਗਾ ਔਰ ਡੋਮੈਸਟਿਕ ਪੋਲਿਸੀਜ਼ ਵੀ ਜਿਹੜੀਆਂ ਨੇ ਸਰਕਾਰ ਦੀਆਂ ਉਹ ਇੰਪੈਕਟ ਹੋਣਗੀਆਂ, ਕਿਉਂਕਿ 30 June ਨੂੰ ਸਰਕਾਰ ਦਾ ਜਿਹੜਾ ਫਿਊਲ ਐਕਸਾਈਜ਼ ਕੱਟ ਹੈ ਉਹ ਲਾਗੂ ਹੋਣ ਜਾ ਰਿਹਾ। ਸੋ ਇਸ ਕਰਕੇ ਲਾਗੂ ਨਹੀਂ ਕਹਿ ਸਕਦੇ ਪਰ ਐਕਸਾਈਜ਼ ਕੱਟ ਖਤਮ ਹੋਣ ਜਾ ਰਿਹਾ। ਸੋ 30-32 cents ਪਰ ਲੀਟਰ ਕੀਮਤਾਂ ਵੱਧ ਜਾਣਗੀਆਂ, ਯਾਨੀ $2 ਤੋਂ ਉੱਪਰ, $2.10 ਪ੍ਰਤੀ ਲੀਟਰ ਤੋਂ ਉੱਪਰ ਇਹ ਕੀਮਤਾਂ ਚਲੇ ਜਾਣਗੀਆਂ। ਇਸ ਕਰਕੇ ਵੀ ਇਹ ਆਸਟ੍ਰੇਲੀਆ ਦੇ ਲਈ ਅਹਿਮ ਹੈਗਾ ਕਿ ਇਹ ਸਮਝੌਤਾ ਹੋ ਤਾਂ ਗਿਆ, ਛੇਤੀ ਛੇਤੀ ਸਿਰੇ ਵੀ ਚੜ੍ਹ ਜਾਵੇ, ਪਰ ਉਹਦੇ ਤੋਂ ਬਾਅਦ ਦੁਨੀਆ ਦੇ ਹਾਲਾਤ ਕੁਝ ਜ਼ਿਆਦਾ ਖਰਾਬ ਨਾ ਹੋਣ, ਕਿਉਂਕਿ ਮਿਡਲ ਈਸਟ ਦੀ ਜੰਗ ਨੇ ਪੂਰੀ ਦੁਨੀਆ ਦੇ ਹਾਲਾਤ ਖਰਾਬ ਕਰਤੇ ਸੀਗੇ। ਸੋ ਹੁਣ ਉਮੀਦ ਇਹ ਹੈਗੀ ਹੈ ਕਿ ਟਰੰਪ ਸਾਹਿਬ ਇਹ ਸਮਝੌਤੇ 'ਚ ਜ਼ਿਆਦਾ 3-5 ਨਹੀਂ ਕਰਨਗੇ ਅਤੇ ਈਰਾਨ ਨੂੰ ਜ਼ਿਆਦਾ ਡਰਾਉਣਗੇ, ਧਮਕਾਉਣਗੇ ਵੀ ਨਹੀਂ ਅਤੇ ਇਜ਼ਰਾਈਲ ਦੇ ਵੀ ਹੱਥ ਬੰਨ੍ਹ ਕੇ ਰੱਖਣਗੇ ਫਿਲਹਾਲ, ਜਿੰਨੀ ਦੇਰ ਜਿਵੇਂ ਘਰ ਦੇ ਵਿੱਚ ਕੁੱਤਾ ਹੁੰਦਾ ਨਾ ਉਹਨੂੰ ਖੁੰਟੇ 'ਤੇ ਬੰਨ੍ਹ ਦਿੰਦੇ ਹਾਂ ਕਿ ਪਹਿਲਾਂ ਮਹਿਮਾਨ ਨੂੰ ਅੰਦਰ ਵਾੜ ਲਈਏ ਫਿਰ ਇਹਨੂੰ ਰਿਲੀਜ਼ ਕਰ ਦਾਂਗੇ। ਸੋ ਉਸੇ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਨੂੰ ਇਜ਼ਰਾਈਲ ਨੂੰ ਬੰਨ੍ਹ ਕੇ ਰੱਖਣਾ ਹੋਏਗਾ ਕਿ ਹਾਲੇ ਸਮਝੌਤਾ ਸਿਰੇ ਚੜ੍ਹ ਜਾਵੇ ਫਿਰ ਇਹਨੂੰ ਰਿਲੀਜ਼ ਕਰ ਦਾਂਗੇ ਇਹਨਾਂ ਫੈਕਟਸ ਨੂੰ। ਅਤੇ ਹਾਲ ਫਿਲਹਾਲ ਇਹ ਜਿਹੜਾ ਇਹ ਈਰਾਨ ਅਤੇ ਇਜ਼ਰਾਈਲ ਦੇ ਹਵਾਲੇ ਦੇ ਨਾਲ ਦੁਨੀਆ ਭਰ ਦੇ ਵਿੱਚ ਹੋ ਵਾਪਰ ਰਿਹਾ।

ਦੂਜੀ ਰਿਪੋਰਟ ਦੇ ਵੱਲ ਆਈਏ ਇਹ ਰਿਪੋਰਟ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੋਈ ਹੈ ਸੋ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਮੁੱਖ ਮੰਤਰੀ ਨੂੰ ਗੁਰੂ ਦੁਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦੇ ਦਿੱਤਾ ਗਿਆ ਔਰ ਫੈਸਲਾ ਉਸ ਵੀਡੀਓ ਦੇ ਉੱਤੇ ਲਿਆ ਗਿਆ ਜਿਹਨੂੰ ਮੁੱਖ ਮੰਤਰੀ ਨੇ ਪਹਿਲਾਂ ਹੀ AI ਦੇ ਨਾਲ ਬਣੀ ਹੋਈ ਜਨਰੇਟ ਕੀਤੀ ਹੋਈ ਦੱਸਿਆ ਸੀ ਅਕਾਲ ਤਖ਼ਤ ਕਹਿੰਦਾ ਕਿ ਅਸੀਂ ਤਾਂ ਫੋਰੈਂਸਿਕ ਜਾਂਚ ਕਰਵਾਈ ਹੈ AI ਵਾਲੀ ਨਹੀਂ ਹੈਗੀ ਇਹ ਤੇ ਹੁਣ ਦੇਖੋ ਇਹਦੇ 'ਤੇ ਅੱਗੇ ਕੀ ਕੁਛ ਹੁੰਦਾ ਪਰ ਅਕਾਲ ਤਖ਼ਤ ਸਾਹਿਬ ਦੀ ਇਹ ਇਕੱਤਰਤਾ ਅਤੇ ਉਹਦੇ ਤੋਂ ਬਾਅਦ ਇਹ ਜਿਹੜਾ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਇਆ ਜਾਣਾ ਅਤੇ ਹੁਣ ਆਮ ਆਦਮੀ ਪਾਰਟੀ ਦੇ ਅਗਲੇ ਕਦਮ ਬਲਤੇਜ ਪੰਨੂ ਹੋਰਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ ਉਹ ਕਹਿੰਦੇ ਕਿ ਜਿਹੜੀ ਸਿੰਘ ਸਾਹਿਬਾਨ ਦੀ ਰਿਪੋਰਟ ਆਈ ਉਹ ਰਿਪੋਰਟ 'ਚ ਕਿਤੇ ਵੀ ਨਹੀਂ ਇਹ ਦੱਸਿਆ ਗਿਆ ਕਿ ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਕੌਣ ਹੈ ਨਹੀਂ ਸਿੰਘ ਸਾਹਿਬਾਨ ਦੀ ਨਹੀਂ ਸੋਰੀ ਉਹ ਜਿਹੜੀ ਫੋਰੈਂਸਿਕ ਦੀ ਰਿਪੋਰਟ ਹੈ ਉਹਨਾਂ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕੋਲ ਕੁਛ ਹੋਰ ਤੱਥ ਵੀ ਨੇ ਉਹ ਵੀ ਅਸੀਂ ਜਨਤਕ ਕਰਾਂਗੇ ਸੋ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਡੜਗੱਜ ਨੇ ਫੈਸਲਾ ਸੁਣਾਇਆ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂ ਦੁਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਗੁਰੂ ਖਾਲਸਾ ਪੰਥ ਇਸ ਨੂੰ ਕਦੇ ਵੀ ਮੂੰਹ ਨਾ ਲਗਾਵੇ ਹੁਣ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਧਾਰਮਿਕ ਸਿਆਸੀ ਸੰਕਟ ਆਉਂਦਾ ਅਤੇ ਅਕਾਲ ਤਖ਼ਤ ਸਾਹਿਬ ਦਾ ਰੁੱਖ ਕੀ ਹੁੰਦਾ ਅਕਾਲ ਤਖ਼ਤ ਸਾਹਿਬ ਦਾ ਸੰਕਲਪ ਕੀ ਹੈ ਉਹ ਤੁਹਾਨੂੰ ਦੱਸਦੇ ਚੱਲਦੇ ਹਾਂ ਭਾਰਤ ਦੇ ਵਿੱਚ ਸਿੱਖ ਕੌਮ ਦੇ ਪੰਜ ਸ਼੍ਰੋਮਣੀ ਅਸਥਾਨ ਨੇ ਜਿਨ੍ਹਾਂ ਨੂੰ ਤਖ਼ਤ ਕਿਹਾ ਜਾਂਦਾ ਤਖ਼ਤ ਖੱਖੇ ਪੈਰ ਬਿੰਦੀ ਆ ਤਖ਼ਤ ਤਖ਼ਤ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਇਹਦਾ ਅਰਥ ਹੈਗਾ ਸ਼ਾਹੀ ਗੱਦੀ ਸ਼ਾਹੀ ਸਿੰਘਾਸਨ ਜਿਹਦੇ 'ਤੇ ਰਾਜਾ ਮਹਾਰਾਜਾ ਜਾਂ ਸਮਰਾਟ ਬੈਠ ਕੇ ਆਪਣਾ ਸ਼ਾਸਨ ਚਲਾਉਂਦੇ ਨੇ ਤਖ਼ਤ ਉਹ ਤਾਜ ਦੇ ਉੱਤੇ ਕਹਿੰਦੇ ਹੁੰਦੇ ਨਾ ਤਾਜ ਯਾਨੀ ਸਿਰ ਦੇ ਉੱਤੇ ਅਤੇ ਤਖ਼ਤ ਜਿਹਦੇ ਉੱਤੇ ਰਾਜਾ ਬਹਿੰਦਾ ਉਹਦਾ ਕੌਣ ਹੁੰਦਾ ਉਹਨੂੰ ਪਹਿਨਣ ਵਾਲਾ ਉਹਦਾ ਸਿਖਰਲਾ ਅਧਿਕਾਰੀ ਜਿੰਨੇ ਵੀ ਤਖ਼ਤ ਨੇ ਸਮੇਂ ਦੇ ਵਿੱਚ ਬੱਝੇ ਹੋਏ ਉਹ ਸਾਰੇ ਨਾਸ਼ਵਾਨ ਨੇ ਪਰ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਦੇ ਉੱਤੇ ਜਿਹੜੀ ਜਾਣਕਾਰੀ ਉਪਲਬਧ ਆ ਉਹਦੇ 'ਚ ਇਹ ਲਿਖਿਆ ਹੋਇਆ ਕਿ ਗੁਰਮਤ ਦੇ ਵਿੱਚ ਜਿਸ ਤਖ਼ਤ ਦਾ ਜ਼ਿਕਰ ਆਉਂਦਾ ਉਹ ਨਾਸ਼ਮਾਨ ਨਹੀਂ ਹੈ ਸਦੀਵੀ ਹੈ ਤਖ਼ਤ ਦੇ ਐਸੇ ਸੰਕਲਪ ਨੂੰ ਹੀ ਗੁਰੂ ਸਾਹਿਬਾਨ ਨੇ ਆਪ ਰੂਪਮਾਨ ਕੀਤਾ ਸੀ ਅਮਲੀ ਜਾਮਾ ਪਹਿਨਾਇਆ ਸੀ ਸੋ ਸਿੱਖਾਂ ਦੇ ਵਿੱਚ ਤਖ਼ਤ ਕੋਈ ਵਿਅਕਤੀ ਕੋਈ ਸਮੂਹ ਕੋਈ ਗਤੀਵਿਧੀਆਂ ਦਾ ਕੇਂਦਰ ਨਹੀਂ ਹੈਗਾ ਕੋਈ ਥਾਂ ਨਹੀਂ ਹੈਗੀ ਬਲਕਿ ਗੁਰੂ ਪੰਥ ਦੀ ਨਿਰਪੱਖ ਸੁਤੰਤਰ ਪ੍ਰਭੂ ਸੱਤਾ ਹੀ ਜਿਹੜੀ ਹੈਗੀ ਉਹ ਤਖ਼ਤ ਹੈ ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ ਉਹਦੇ 'ਚ ਗੁਰਦੁਆਰੇ ਸਭ ਦੇ ਸਾਂਝੇ ਨੇ ਪਰ ਤਖ਼ਤਾਂ ਦਾ ਸੰਬੰਧ ਸਿਰਫ ਗੁਰਸਿੱਖਾਂ ਦੇ ਨਾਲ ਹੈ ਤਖ਼ਤਾਂ ਦੀਆਂ ਗਤੀਵਿਧੀਆਂ ਦਾ ਸੰਚਾਲਨ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਜਥੇਦਾਰ ਕਰਦੇ ਨੇ ਸਿੱਖਾਂ ਦੇ ਪੰਜ ਤਖ਼ਤ ਨੇ ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ 'ਚ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਦੂਜਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ 'ਚ ਇਹ ਇੱਥੇ 1699 ਨੂੰ ਜਿਹੜੀ ਵਿਸਾਖੀ ਹੋਈ ਸੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਔਰ ਇੱਥੋਂ ਹੀ ਸਿੱਖਾਂ ਦੇ ਪੰਜ ਕਕਾਰ ਕੇਸ ਸਣੇ ਰੱਖਣ ਦੀ ਜਿਹੜੀ ਇੱਕ ਰਹਿਤ ਮਰਿਆਦਾ ਸੀ ਉਹਦੀ ਸ਼ੁਰੂਆਤ ਹੋਈ ਸੀ ਇਹਨੂੰ ਵੀ ਬੜਾ ਅਹਿਮ ਮੰਨਿਆ ਜਾਂਦਾ ਤੀਜਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਿੱਥੇ ਦਸਮ ਪਿਤਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ ਸੀ ਅਤੇ ਸਰੂਪ ਸੰਪੰਨ ਕੀਤਾ ਸੀਗਾ ਇੱਥੋਂ ਪੂਰਾ ਦਾ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਪੰਨ ਹੋ ਗਿਆ ਸੀ ਚੌਥਾ ਤਖ਼ਤ ਹੈਗਾ ਸ਼੍ਰੀ ਹਰਿਮੰਦਰ ਸਾਹਿਬ ਪਟਨਾ 'ਚ ਇਹ ਦਸਮ ਗੁਰੂ ਦੀ ਜਨਮ ਧਰਤੀ ਹੈ ਅਤੇ ਪੰਜਵਾਂ ਅਬਚਲ ਨਗਰ ਨੰਦੇੜ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਪੈਂਦਾ ਇੱਥੇ ਦਸਵੇਂ ਗੁਰੂ ਦਾ ਆਖਰੀ ਸਮਾਂ ਬੀਤਿਆ ਉੱਥੇ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸ਼ਬਦ ਗੁਰੂ ਦੇ ਲੜ ਲਗਾਇਆ ਅਤੇ ਕਿਹਾ ਕਿ ਹੁਣ ਕੋਈ ਵੀ ਵਜੂਦੀ ਰੂਪ ਦੇ ਵਿੱਚ ਗੁਰੂ ਨਹੀਂ ਹੋਊਗਾ ਸ਼ਬਦ ਗੁਰੂ ਹੋਊਗਾ ਸੋ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਨੂੰ ਇੱਕ ਹਮੇਸ਼ਾ ਦੇ ਲਈ ਗੁਰੂ ਐਲਾਨ ਦਿੱਤਾ ਗਿਆ ਸੋ ਇਹ ਪੰਜ ਤਖ਼ਤ ਨੇ ਅਕਾਲ ਤਖ਼ਤ ਜਿਹੜਾ ਉਹ ਸਿੱਖਾਂ ਦੇ ਪੰਜ ਵੈਸੇ ਕੋਈ ਰੈਂਕਿੰਗ ਨਹੀਂ ਹੈਗੀ ਇੱਦਾਂ ਨਹੀਂ ਹੈਗਾ ਕਿ ਇਹ ਨੰਬਰ 1 ਤਖ਼ਤ ਹੈ ਨੰਬਰ 2 ਹੈ ਰੈਂਕਿੰਗ ਹੋ ਵੀ ਨਹੀਂ ਸਕਦੀ ਹੋਣੀ ਵੀ ਨਹੀਂ ਚਾਹੀਦੀ ਪਰ ਫਿਰ ਵੀ ਸਰਬ ਉੱਚਤਾ ਵਾਲਾ ਜਿਹੜਾ ਤਖ਼ਤ ਆ ਉਹ ਅਕਾਲ ਤਖ਼ਤ ਸਾਹਿਬ ਹੈ ਇਤਿਹਾਸਕ ਸਰੋਤਾਂ ਦੇ ਮੁਤਾਬਕ ਇਹਦੀ ਸਥਾਪਨਾ ਸਿੱਖਾਂ ਦੇ 6ਵੇਂ ਗੁਰੂ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀਗੀ ਔਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਹੀ ਇਹ ਉਸਰਿਆ ਹੋਇਆ। ਸਿੱਖ ਇਤਿਹਾਸਕਾਰ ਜਿੰਨੇ ਵੀ ਨੇ ਉਹ ਇਹ ਮੰਨਦੇ ਨੇ ਕਿ ਅਕਾਲ ਤਖ਼ਤ ਸਿੱਖੀ ਦਾ ਕੇਂਦਰ ਮੰਨਿਆ ਜਾ ਸਕਦਾ, ਯਾਨੀ ਕਿ ਜਿਹੜਾ ਹੁਕਮਨਾਮਾ ਅਕਾਲ ਤਖ਼ਤ ਵੱਲੋਂ ਜਾਰੀ ਹੁੰਦਾ ਉਹ ਪੂਰੇ ਪੰਥ ਦੇ ਉੱਤੇ ਲਾਗੂ ਹੁੰਦਾ ਔਰ ਇਹ ਹੁਕਮਨਾਮਾ ਸਾਰੇ ਸਿੱਖਾਂ ਦੇ ਲਈ ਮੰਨਣਾ ਜ਼ਰੂਰੀ ਵੀ ਹੁੰਦਾ। ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ 400 ਸਾਲ ਤੋਂ ਵੀ ਵੱਧ ਸਾਲ ਹੋ ਗਏ ਨੇ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਨੇ ਜਦੋਂ ਇਹ ਪਤਾ ਲੱਗਦਾ ਕਿ ਸੰਕਟ ਦੇ ਸਮੇਂ ਧਾਰਮਿਕ ਫੈਸਲਿਆਂ ਅਤੇ ਅੱਗੇ ਰਣਨੀਤੀ ਦੇ ਲਈ ਸਿੱਖ ਜਿਹੜੇ ਨੇ ਉਹ ਅਕਾਲ ਤਖ਼ਤ ਸਾਹਿਬ ਦੇ ਅੱਗੇ ਇਕੱਤਰ ਹੁੰਦੇ ਰਹੇ ਨੇ, ਹੁਣ ਵੀ ਹੋਏ ਨੇ। ਦਰਅਸਲ ਪਹਿਲਾਂ ਵੀ ਬੜੀ ਵਾਰ ਹੋਇਆ ਕਿ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਨੇਤਾਵਾਂ ਦੇ ਖਿਲਾਫ਼ ਫੈਸਲੇ ਆਏ ਹੋਣ। ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਭਾਰਤ ਦੀ, ਪੰਜਾਬ ਦੀ ਨਹੀਂ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ, ਉਹਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਫੈਸਲਾ ਸੁਣਾਇਆ ਸੀਗਾ। ਅਕਾਲ ਤਖ਼ਤ ਦੇ ਅੱਗੇ ਉਹ ਝੁਕੇ ਸੀਗੇ ਪਿਛਲੇ ਸਾਲ 2024 ਦੇ ਵਿੱਚ। ਸੁਖਬੀਰ ਬਾਦਲ ਨੂੰ 2007 ਤੋਂ 2017 ਤੱਕ ਅਕਾਲੀ ਸਰਕਾਰ ਦੇ ਵਿਵਾਦਿਤ ਫੈਸਲਿਆਂ ਕਰਕੇ ਤਨਖਾਹੀਆ ਕਰਾਰ ਦਿੱਤਾ ਸੀਗਾ ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਨੂੰ ਇੱਕ ਚਿੱਠੀ ਵੀ ਲਿਖੀ ਸੀ ਸੁਖਬੀਰ ਬਾਦਲ ਨੇ, ਜਲਦੀ ਫੈਸਲਾ ਸੁਣਾਉਣ ਦੀ ਅਪੀਲ ਵੀ ਕੀਤੀ ਸੀਗੀ, ਬੇਨਤੀ ਵੀ ਕੀਤੀ ਸੀ। ਫਿਰ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਅਤੇ ਹੋਰ ਦੂਜੇ ਅਕਾਲੀ ਆਗੂਆਂ ਨੂੰ 2 ਦਸੰਬਰ 2024 ਨੂੰ ਧਾਰਮਿਕ ਸਜ਼ਾ ਸੁਣਾ ਦਿੱਤੀ ਸੀਗੀ। ਅਤੇ ਜਦੋਂ ਕੋਈ ਸਿੱਖ ਗਲਤੀ ਕਰਦਾ ਤਾਂ ਉਸ ਹਾਲਾਤ ਦੇ ਵਿੱਚ ਅਕਾਲ ਤਖ਼ਤ ਸਾਹਿਬ ਗੁਨਾਹਗਾਰ ਨੂੰ ਆਪ ਤਲਬ ਕਰਦਾ ਅਤੇ ਫਿਰ ਉਹ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋ ਸਕਦਾ ਹੈ। ਜਦੋਂ ਜੇਕਰ ਕੋਈ ਸਿੱਖ ਆਪਣੇ ਆਪ ਹੀ ਪੇਸ਼ ਹੁੰਦਾ ਤਾਂ ਉਹਦੇ ਲਈ ਇੱਕ ਅਲੱਗ ਤੋਂ ਕਾਰਵਾਈ ਜਿਹੜੀ ਉਹ ਪਵਾਈ ਵੀ ਜਾ ਸਕਦੀ ਹੈ ਅਤੇ ਫਿਰ ਉਹਨੂੰ ਬੁਲਾਇਆ ਜਾ ਸਕਦਾ। ਸੋ ਸਿੱਖੀ ਦੇ ਵਿੱਚ ਅਕਾਲ ਤਖ਼ਤ ਦਾ ਮੰਤਵ ਨਮਰਤਾ ਅਤੇ ਹਲੀਮੀ ਪੈਦਾ ਕਰਨਾ ਸਿੱਖਾਂ ਦੇ ਅੰਦਰ। ਔਰ ਅੱਗੇ ਵੀ ਇਹ ਹੋਇਆ ਕਿ ਮੁੱਖ ਮੰਤਰੀ ਟੰਗਲੇ ਹੁਣ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸੀ ਜਿਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ 1988 'ਚ ਧਾਰਮਿਕ ਸਜ਼ਾ ਲੱਗੀ ਸੀਗੀ, ਉਦੋਂ 21 ਦਿਨ ਗੁਰੂ ਘਰ ਦੀ ਸੇਵਾ ਕਰਨ ਦੇ ਲਈ ਉਹਨਾਂ ਨੂੰ ਆਖਿਆ ਗਿਆ ਸੀਗਾ ਅਤੇ ਉਹ ਧਾਰਮਿਕ ਸਜ਼ਾ ਉੱਥੇ ਲੱਗੀ ਸੀਗੀ। ਅਕਾਲ ਤਖ਼ਤ ਦੇ ਉੱਤੋਂ ਬਹੁਤ ਸਾਰੇ ਐਸੇ ਫੈਸਲੇ ਲਏ ਗਏ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੋਵੇ ਜਾਂ ਇੱਕ ਵੱਖਰੇ ਨਜ਼ਰੀਏ ਦੇ ਨਾਲ ਪੇਸ਼ ਕੀਤਾ ਹੋਵੇ। 1762 ਦੇ ਵਿੱਚ ਇੱਕ ਘੱਲੂਘਾਰੇ ਦੇ ਬਾਅਦ 1702 ਦੇ ਵਿੱਚ ਘੱਲੂਘਾਰੇ 1702 ਕਿ 1762 ਛੋਟਾ ਜਾਂ ਵੱਡਾ ਘੱਲੂਘਾਰੇ ਦੇ ਦਰਮਿਆਨ ਅਕਾਲ ਤਖ਼ਤ ਸਾਹਿਬ ਤੋਂ ਇਕੱਤਰ ਹੋ ਕੇ ਫੈਸਲਾ ਲਿਆ ਗਿਆ ਸੀਗਾ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲਿਆ ਜਾਊਗਾ। ਉਦੋਂ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਅਬਦਾਲੀ ਤੋਂ ਬਦਲਾ ਲਿਆ ਸੀ, ਨਹੀਂ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੁੰਦੇ। ਬੜੇ ਧਾੜਵੀ ਆਉਂਦੇ ਜਾਂਦੇ ਰਹਿੰਦੇ ਸੀਗੇ, ਕਿਸੇ ਤੋਂ ਬਦਲੇ ਨਹੀਂ ਸੀ ਲਏ ਜਾਂਦੇ ਔਰ ਅਬਦਾਲੀ ਦੇ ਹਮਲਿਆਂ ਦੇ ਨਾਲ ਪੰਜਾਬ ਨੂੰ ਜਿੰਨਾ ਨੁਕਸਾਨ ਹੋਇਆ ਸੀ ਇਸੇ ਕਰਕੇ ਅਕਾਲ ਤਖ਼ਤ ਤੋਂ ਇਹ ਬਦਲਾ ਲੈਣ ਦਾ ਜਿਹੜਾ ਇੱਕ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਸੀ। ਆਧੁਨਿਕ ਸਮਿਆਂ ਦੀ ਗੱਲ ਕਰੀਏ ਤਾਂ 1978 ਨੂੰ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਵੀ ਅਕਾਲ ਤਖ਼ਤ ਨਹੀਂ ਜਾਰੀ ਕੀਤਾ ਸੀ ਔਰ ਉਹ ਤੋਂ ਬਾਅਦ ਫਿਰ ਇਹ ਜਿਹੜਾ ਸਿੱਖਾਂ ਅਤੇ ਨਿਰੰਕਾਰੀਆਂ ਦੇ ਦਰਮਿਆਨ ਝੜਪਾਂ ਹੋਣ ਲੱਗ ਪਈਆਂ ਸੀ ਅਤੇ ਫਿਰ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਆਮ ਜਿਹੇ ਨਹੀਂ ਸੀ ਰਹੇ। ਸੋ ਜਿਹੜਾ 10 ਜੂਨ 1978 ਨੂੰ ਅਕਾਲ ਤਖ਼ਤ ਸਾਹਿਬ ਦਾ ਹੁਕਮ ਸੀ ਉਹਦੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਦੇ ਨਾਲ ਬਦਲ ਕੇ ਰਹਿ ਗਈ ਸੀ। ਇਸ ਤਰੀਕੇ ਦੇ ਨਾਲ ਡੇਰਾ ਸੱਚਾ ਸੌਖਾ ਸੌਦਾ ਮੁਖੀ ਰਾਮ ਰਹੀਮ ਉਹਨੇ ਵੀ ਖਿਲਾਫ਼ ਅਕਾਲ ਤਖ਼ਤ ਨੇ ਹੁਕਮ ਦਿੱਤਾ ਹੋਇਆ। ਸੋ ਬੜੇ ਸਾਰੇ ਮੌਕੇ ਆਏ ਨੇ ਜਦੋਂ ਅਕਾਲ ਤਖ਼ਤ ਨੇ ਆਪਣੀ ਉਲੰਘਣਾ ਦੇ ਹੁਕਮ ਦਿੱਤੇ ਹੋਣ, ਪਰ ਹੁਣ ਆਮ ਆਦਮੀ ਪਾਰਟੀ ਕਿਹੜਾ ਸਬੂਤ ਦਿੰਦੀ ਹੈ ਔਰ ਕਿਵੇਂ ਸਾਬਤ ਕਰਦੀ ਹੈ ਕਿ ਜਿਹੜੀ ਉਹ ਵੀਡੀਓ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਹੀਂ ਸੀ ਅਤੇ ਉਹਦੀ ਰਿਪੋਰਟ ਕਿਵੇਂ ਜਨਤਕ ਕੀਤੀ ਜਾਂਦੀ ਹੈ? ਉਹਦੇ ਨਾਲ ਜੁੜੀ ਇਹ
ਐਪੀਸੋਡ ਦੇ ਵਿੱਚ ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਪਾਈ ਸੀਗੀ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦੀਆਂ ਜਿਹੜੀਆਂ ਦੋ ਰਿਪੋਰਟਾਂ ਉਹਨਾਂ ਦਾ ਵਿਸਤਾਰ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਵੇ, ਫਿਰ ਉਹ ਵੀ ਤੁਹਾਨੂੰ ਖਬਰਾਂ ਦੇ ਵਿੱਚ ਦੱਸਦੇ ਹੋਏ ਚੱਲਾਂਗੇ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਟੈਨਸ਼ਨ ਨਿਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au
2: ਯਾਦ ਰੱਖੋ 9077-9733
3: VY Immigration and Education Consultant
2: ਹਰ ਕਦਮ ਤੁਹਾਡੇ ਨਾਲ
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332

0: ਜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮਿਲਟਨ ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ
3: ਜੀਤਰੀ ਗੱਡੀ ਦਾ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਊਗਾ ਕਿਵੇਂ ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332802

0: ਰੇਡੀਓ ਹਾਂਜੀ 1674 ਤੇ ਤੁਹਾਡਾ ਨਿੱਘਾ ਨਿੱਘਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਐਂਡ ਅੱਜ ਆਪਾਂ ਗੱਲਬਾਤ ਸ਼ੁਰੂ ਕਰਨ ਲੱਗੇ ਹਾਂ ਇੱਕ ਬਹੁਤ ਹੀ ਖਾਸ ਪਰਸਨੈਲਿਟੀ ਦੇ ਨਾਲ, ਅਤੇ ਖਾਸ ਇਸ ਕਰਕੇ ਵੀ ਹੋ ਜਾਂਦਾ ਕਿ ਅਸੀਂ ਇੱਕ ਹੁਣ ਉਪਰਾਲਾ ਲੈ ਕੇ ਆ ਰਹੇ ਹਾਂ, ਆਪਣੇ ਵੱਲੋਂ ਕੋਸ਼ਿਸ਼ ਕਰਦੇ ਪਏ ਹਾਂ ਕਿ ਵਧੀਆ ਵਧੀਆ ਬਡਿੰਗ ਰਾਈਟਰਸ ਜਿਹੜੇ ਵੀ ਹੈਗੇ ਆ ਵੈਦਰ ਇਨ ਆਸਟ੍ਰੇਲੀਆ ਔਰ ਵੈਦਰ ਇਨ ਪੰਜਾਬ, ਆਪਾਂ ਉਹਨਾਂ ਨਾਲ ਜੁੜੀਏ, ਉਹਨਾਂ ਨਾਲ ਗੱਲਾਂ ਬਾਤਾਂ ਕਰੀਏ। ਉਸ ਸ਼੍ਰੇਣੀ ਦੇ ਅੰਦਰ ਸਭ ਤੋਂ ਪਹਿਲਾ ਨਾਮ ਦੀਪੀ ਜੀ ਦਾ ਆਉਂਦਾ। ਅੱਜ ਅਸੀਂ ਗੱਲਬਾਤ ਕਰਾਂਗੇ ਦੀਪੀ ਜੀ ਨਾਲ, ਉਹਨਾਂ ਦੀ ਕਿਤਾਬ ਆਈ ਸੀਗੀ ਜੀ ਉਹਦਾ ਰੁਸਣਾ ਮੌਤ ਬਰਾਬਰ, ਕਾਫੀ ਮਕਬੂਲ ਹੋਈ ਹੈ ਕਿਤਾਬ, ਚੌਥੇ ਐਡੀਸ਼ਨ 'ਚ ਬਹੁਤ ਹੀ ਜਲਦ ਜਾਣ ਲੱਗੀ ਹੈ। ਸੋ ਬਹੁਤਾ ਸਮਾਂ ਨਾ ਗਵਾਉਂਦੇ ਹੋਏ ਆਪਾਂ ਗੱਲਬਾਤ ਕਰਦੇ ਹਾਂ ਦੀਪੀ ਜੀ ਨਾਲ। ਦੀਪੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਭਾਜੀ, ਔਨ ਏਅਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਥੈਂਕ ਯੂ। ਹੋਰ ਭਾਜੀ, ਹਾਂਜੀ, ਕਿੱਦਾਂ ਕੀ ਮਾਹੌਲ ਚਾਲ ਹੈ, ਕਿੱਦਾਂ ਮੌਸਮ, ਕਿਸ ਤਰ੍ਹਾਂ ਦਾ ਤੁਹਾਡਾ ਇਸ ਵਕਤ ਪੰਜਾਬ 'ਚ?
1: ਪੰਜਾਬ 'ਚ ਤੇ ਮੌਸਮ ਦੇਖੀਏ ਤੇ ਇਸ ਟਾਈਮ ਭਾਜੀ ਬਹੁਤ ਗਰਮੀ ਪੈ ਰਹੀ ਹੈ, ਤੇ ਲੇਕਿਨ ਇਹ ਆ ਵੀ ਅਸੀਂ ਰਾਈਟਰ ਬੰਦੇ, ਅਸੀਂ ਥੋੜ੍ਹਾ ਜਿਹਾ ਚਿੱਲ 'ਚ ਹੀ ਰਹੀਦਾ ਵਾ, ਠੀਕ ਹੈ ਜੀ,
0: ਇਹ ਵੀ ਜ਼ਰੂਰੀ ਹੈ।
1: ਵੈਸੇ ਪੰਜਾਬ ਦਾ ਮੌਸਮ ਥੋੜ੍ਹਾ ਜਿਹਾ ਗਰਮ ਹੈ, ਪੰਜਾਬ ਦਾ ਨਹੀਂ, ਥੋੜ੍ਹਾ ਪੂਰਾ ਇੰਡੀਆ ਹੀ ਇਸ ਟਾਈਮ ਗਰਮੀ ਦੇ ਵਿੱਚ ਆ।
0: ਤੇ ਤੁਸੀਂ ਤੁਸੀਂ ਕਿੱਥੋਂ ਬੇਸਿਕਲੀ ਕਿੱਥੋਂ ਬਿਲੋਂਗ ਕਰਦੇ ਹੋ?
1: ਮੈਂ ਭਾਜੀ ਐਕਚੁਅਲੀ ਹੁਣ ਮੈਂ ਇਸ ਟਾਈਮ ਅੰਮ੍ਰਿਤਸਰ ਰਹਿ ਰਿਹਾ, ਲੇਕਿਨ ਬੇਸਿਕਲੀ ਮੇਰਾ ਪਿੰਡ ਜਿਹੜਾ ਵਾ ਉਹ ਅੰਮ੍ਰਿਤਸਰ ਦੇ ਬਿਲਕੁਲ ਕੋਲ ਅਜਨਾਲਾ ਕਸਬਾ ਹੈ, ਉਹਦੇ ਲਾਗੇ ਸਾਡਾ ਪਿੰਡ ਗੁੱਜਾ ਵੀਰ ਆ, ਛੋਟਾ ਜਿਹਾ ਪਿੰਡ ਆ, ਤੇ ਹਾਂਜੀ ਮੈਂ ਬੇਸਿਕਲੀ ਉੱਥੋਂ ਬਿਲੋਂਗ ਕਰਦਾ। ਹਾਂਜੀ
0: ਠੀਕ ਠੀਕ। ਤੇ ਇਹ ਇੱਕ ਜਿਹੜਾ ਹੁੰਦਾ ਨਾ, ਵੈਸੇ ਤਾਂ ਕਹਿੰਦੇ ਜਿਹੜੀ ਆਮਦ ਹੈ ਉਹ ਕਿਸੇ ਨੂੰ ਵੀ ਆ ਸਕਦੀ ਹੈ, ਕਿਸੇ ਨੂੰ ਜਾਂਚ ਹੁੰਦੀ ਹੈ ਇਸ ਚੀਜ਼ ਦੀ, ਨਹੀਂ ਹੁੰਦੀ ਆ, ਪਰ ਜੇ ਮੈਂ ਤੁਹਾਡੇ ਹੁਣ ਤੱਕ ਦੇ ਸਫ਼ਰ ਦੀ ਗੱਲ ਕਰਾਂ, ਤੇ ਕਿਸ ਤਰ੍ਹਾਂ ਹੋਇਆ ਸ਼ੁਰੂ ਇਹ ਸਫ਼ਰ?
1: ਐਕਚੁਅਲੀ ਮੈਂ ਇਸ ਚੀਜ਼ ਦੇ ਉੱਤੇ ਇੱਕ ਚੀਜ਼ ਵੀ ਲਿਖੀ ਕਿ ਬੰਦਾ ਜੰਮਦਾ ਮੁੜ ਕੇ ਕਾਇਰ ਹੁੰਦਾ ਹੈ, ਸ਼ਾਇਰ ਮਾਂ ਦੀ ਕੁੱਖ ਚੋਂ ਸ਼ਾਇਰ ਹੁੰਦਾ ਹੈ। ਸੋ ਜਿਹੜਾ ਸ਼ਾਇਰ ਆ ਉਹ ਐਕਚੁਅਲੀ ਆਪਣੀ ਮਾਂ ਦੀ ਕੁੱਖ ਚੋਂ ਸ਼ਾਇਰ ਹੁੰਦਾ, ਲੇਕਿਨ ਉਸਨੂੰ ਉਹ ਚੀਜ਼ ਪਛਾਣਨ ਵਾਸਤੇ ਥੋੜਾ ਜਿਹਾ ਕਈ ਵਾਰ ਸਮਾਂ ਲੱਗ ਜਾਂਦਾ ਹੈ। ਮੈਨੂੰ ਲੱਗਦਾ ਕਿ ਮੈਂ 10ਵੀਂ ਜਾਂ 11ਵੀਂ ਦੇ ਵਿੱਚ ਹੋਵਾਂਗਾ, ਠੀਕ ਹੈ, ਜਦੋਂ ਮੈਂ ਲਿਖਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਸੀਗਾ। ਔਰ ਮੈਂ ਪਹਿਲਾਂ ਜਿੱਦਾਂ ਨੋਰਮਲੀ ਅੱਜ ਕੱਲ੍ਹ ਦਾ ਯੂਥ ਆ, ਮੈਂ ਪਹਿਲਾਂ ਥੋੜੇ ਗਾਣੇ ਵਗੈਰਾ ਲਿਖਣੇ ਸ਼ੁਰੂ ਕੀਤੇ, ਔਰ ਉਹਦੇ ਵਿੱਚ ਮੈਂ ਆਪਣੇ ਦੋਸਤਾਂ ਨੂੰ ਸੁਣਾਉਣੇ ਜਾ ਕੇ, ਠੀਕ ਹੈ, ਲੇਕਿਨ ਮੈਨੂੰ ਜਿੱਦਾਂ ਦੀ ਆਪਣੇ ਯਾਰੀ ਦੋਸਤੀ ਦੇ ਵਿੱਚ ਤੁਹਾਨੂੰ ਪਤਾ ਹੀ ਆ, ਮੈਨੂੰ ਇਹ ਹੁੰਦਾ ਸੀ ਕਿ ਉਹ ਇਹ ਨਾ ਕਹਿਣ ਵੀ ਆਹ ਕੀ ਲਿਖਦਾ, ਇਸ ਕਰਕੇ ਮੈਂ ਕਈ ਵਾਰੀ ਕਹਿਣਾ ਵੀ ਯਾਰ ਇਹ ਕਿਸੇ ਨੇ ਗਾਣਾ ਲਿਖਿਆ ਵਾ, ਦੱਸੋ ਭਲਾ ਠੀਕ ਆ। ਮੈਨੂੰ ਇਹ ਵੀ ਜਦੋਂ ਸੁਣਾਉਣਗੇ ਕਹਿਣਗੇ ਵੀ ਹਾਂ ਠੀਕ ਆ ਸੋਹਣਾ ਵਾ, ਤੇ ਫਿਰ ਕਿੰਨੇ ਕਹਿੰਦੇ ਆ ਵੀ ਮੈਨੂੰ ਹੌਸਲਾ ਆ ਮਿਲੂਗਾ। ਫਿਰ ਜਦੋਂ ਇੱਕ ਦੋ ਚੀਜ਼ ਮੈਂ ਸੁਣਾਈਆਂ ਆਪਣੇ ਦੋਸਤਾਂ ਨੂੰ ਔਰ ਉਹਨਾਂ ਨੇ ਕਿਹਾ ਵੀ ਨਹੀਂ ਹਾਂ ਅੱਛੀ ਚੀਜ਼ਾਂ ਵਾ, ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਵੀ ਨਹੀਂ ਇਹ ਮੈਂ ਲਿਖਦਾ ਵਾ। ਤੇ ਉਸ ਤੋਂ ਬਾਅਦ ਆਪਣਾ ਮੈਂ ਇਸ ਚੀਜ਼ ਨੂੰ ਛੱਡਿਆ ਨੀ, ਠੀਕ ਹੈ, ਕੁਛ ਚਲੋ ਯਾਰੀ ਦੋਸਤੀ ਦੇ ਵਿੱਚ ਵੀ ਮੇਰੇ ਫਰੈਂਡ ਸਰਕਲ ਵੀ ਇੱਦਾਂ ਦਾ ਵੀ ਉਹਨਾਂ ਨੇ ਅੱਛੀ ਸਪੋਰਟ ਕੀਤੀ, ਤੇ ਫਿਰ ਇਸ ਚੀਜ਼ ਦੇ ਵਿੱਚ ਵਧਣਾ ਸ਼ੁਰੂ ਕੀਤਾ। ਔਰ ਫਿਰ ਮੈਂ ਥੋੜਾ ਜਿਹਾ ਕਿਤਾਬਾਂ ਨਾਲ ਜੁੜਿਆ, ਔਰ ਕਿਤਾਬਾਂ ਦੇ ਵਿੱਚ ਜਦੋਂ
0: ਜਦੋਂ ਤੁਸੀਂ ਆਹ ਸਾਹਿਤ ਵੱਲ ਆਏ ਪੜ੍ਹਨਾ ਸ਼ੁਰੂ ਕੀਤਾ, ਏਦਾਂ ਦੇ ਕਿਹੜੇ ਰਾਈਟਰ ਸੀਗੇ, ਪੰਜਾਬੀ ਰਾਈਟਰ ਕਹਿ ਲਓ ਜਾਂ ਫਿਰ ਜੇ ਕਿਸੇ ਹੋਰ ਭਾਸ਼ਾ ਤੋਂ ਵੀ ਹੋਣ, ਹੈ ਨਾ, ਜਿਨ੍ਹਾਂ ਨੇ ਤੁਹਾਨੂੰ ਇੰਸਪਾਇਰ ਕੀਤਾ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਕੰਮ 'ਚ ਉਹਨਾਂ ਦਾ ਕਿਤੇ ਅਸਰ ਦਿਸਦਾ?
1: ਮੈਂ ਐਕਚੁਅਲੀ ਜਦੋਂ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ ਗਜ਼ਲਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਸ਼ਾਇਰ ਬਾਬਾ ਨਜ਼ਮੀ ਸੀ ਪਾਕਿਸਤਾਨ ਤੋਂ, ਠੀਕ ਹੈ ਜੀ, ਤੇ ਉਹਨਾਂ ਦੀ ਇੱਕ ਕਿਤਾਬ ਸੀਗੀ ਮੈਂ ਇਕਬਾਲ ਪੰਜਾਬੀ ਦਾ, ਤੇ ਮੈਨੂੰ ਲੱਗਦਾ ਕਿ ਉਹ ਮੇਰੇ ਹੱਥ ਲੱਗੀ ਸੀਗੀ ਔਰ ਉਹ ਮੈਂ ਮਤਲਬ ਕਿ ਪੂਰੀ ਪੜ੍ਹਤੀ ਸੀਗੀ। ਉਸ ਤੋਂ ਬਾਅਦ ਸਾਡੇ ਪਾਕਿਸਤਾਨ ਦੇ ਇੱਕ ਸ਼ਾਇਰ ਨੇ ਸਾਬਰ ਅਲੀ ਸਾਬਰ, ਉਹਨਾਂ ਦੀ ਇੱਕ ਕਿਤਾਬ ਸੀ ਬਹੁਤ ਛੋਟੀ ਜੀ, ਔਰ ਉਹ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਹੀ ਆਪਣੇ ਪੰਜਾਬ ਦੇ ਵਿੱਚ ਹੀ ਕਿਸੇ ਨੇ ਛਾਪੀ ਸੀਗੀ, ਇੱਕੋ ਸਾਹਿਤ ਕਿਤਾਬ ਦਾ ਨਾਂ ਸੀਗਾ।
0: ਜੀ ਜੀ, ਠੀਕ ਹੈ ਜੀ।
1: ਸੋ ਮਤਲਬ ਵੀ ਏਦਾਂ ਦੇ ਸਾਹਿਤ ਮੈਂ ਪੜ੍ਹਨੇ ਸ਼ੁਰੂ ਕੀਤੇ ਔਰ ਜਿਹਦੇ ਨਾਲ ਮੈਨੂੰ ਲੱਗਾ ਕਿ ਨਹੀਂ ਹਾਂ ਏਦਾਂ ਦਾ ਕੁਛ ਲਿਖਣਾ ਚਾਹੀਦਾ ਵਾ, ਏਦਾਂ ਦੀਆਂ ਚੀਜ਼ਾਂ ਅੱਗੇ ਆਉਣੀਆਂ ਚਾਹੀਦੀਆਂ ਵਾ। ਔਰ ਉਸ ਤੋਂ ਬਾਅਦ ਇੱਕ ਨਾਵਲ ਸੀਗਾ ਬਾਰਡਰਨਾਮਾ, ਜਿਹਦੇ ਉੱਤੇ ਹੁਣ ਸ਼ਾਇਦ ਇੱਕ ਪੰਜਾਬੀ ਫਿਲਮ ਵੀ ਬਣਦੀ ਪਈ ਆ, ਠੀਕ ਹੈ ਜੀ, ਤੇ ਉਹ ਹਾਂਜੀ ਹਾਂਜੀ, ਔਰ ਉਹ ਇੱਕ ਸੱਚੀ ਕਹਾਣੀ ਦੇ ਉੱਤੇ ਆਧਾਰਿਤ ਸੀਗਾ, ਠੀਕ ਹੈ ਜੀ, ਤੇ ਉਸ ਉਹਨੂੰ ਪੜਿਆ। ਸੋ ਇਹੋ ਜਿਹੀਆਂ ਜਦੋਂ ਮੈਂ ਚੀਜ਼ਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਉਹ ਵਾਕਿਆ ਹੀ ਉਹ ਚੀਜ਼ਾਂ ਨੂੰ ਪੜ੍ਹ ਕੇ ਮਜ਼ਾ ਆਉਣ ਲੱਗਾ, ਕਿਉਂਕਿ ਜਦੋਂ ਤੁਸੀਂ ਸਾਹਿਤ ਨਾਲ ਜੁੜਦੇ ਹੋ, ਐਕਚੁਅਲ ਚ ਸਾਹਿਤ ਨੂੰ ਪੜ੍ਹਦੇ ਹੋ, ਭਾਵੇਂ ਚੜ੍ਹਦੇ ਪੰਜਾਬ ਦਾ ਭਾਵੇਂ ਲੈਂਦੇ ਪੰਜਾਬ ਦਾ ਵਾ, ਤੇ ਉਹ ਤੁਹਾਡੇ ਉੱਤੇ ਕੋਈ ਨਾ ਕੋਈ ਛਾਪ ਛੱਡਦਾ ਵਾ।
0: ਜੀ ਬਿਲਕੁਲ ਬਿਲਕੁਲ, ਇੱਕੋ ਸਾਹਿਤ ਦੀ ਤੁਸੀਂ ਗੱਲ ਕੀਤੀ ਹੈ, ਮੈਂ ਆਪ ਬਹੁਤ ਕਾਇਲ ਹਾਂ ਸਾਬਰ ਅਲੀ ਸਾਬਰ ਸਾਹਿਬ ਦਾ, ਉਸ ਕਿਤਾਬ ਦਾ ਵੀ ਤੇ ਬਹੁਤ ਵਧੀਆ ਬਹੁਤ ਖੂਬ। ਤੁਸੀਂ ਹੁਣ ਗੱਲ ਕੀਤੀ ਹੈ ਤੇ ਮੈਨੂੰ ਇਸ ਤਰ੍ਹਾਂ ਕਹਿ ਲਓ ਅਚਨਚੇਤ ਜਿਹਾ ਹੀ ਭਾਵੇਂ, ਪਰ ਮੈਨੂੰ ਖਿਆਲ ਆਉਂਦਾ ਕਿ ਸੁਨੰਦਾ ਸ਼ਰਮਾ ਜੀ ਸਾਡੇ ਕੋਲ ਇੱਕ ਵਾਰੀ ਇੱਥੇ ਸਟੂਡੀਓ ਹੀ ਆਏ ਸਨ ਤੇ ਉਹਨਾਂ ਨੇ ਮੇਰੇ ਖਿਆਲ ਨਾਲ ਤੁਹਾਡੀ ਹੀ ਕੋਈ ਗਜ਼ਲ ਬੋਲੀ ਸੀ, ਜੇ ਮੈਂ ਗਲਤ ਨਹੀਂ ਹਾਂ ਤੇ ਦੱਸਣਾ।
1: ਹਾਂਜੀ ਹਾਂਜੀ ਹਾਂਜੀ, ਮੇਰੀ ਕਿਤਾਬ ਦੇ ਵਿੱਚੋਂ ਹੀ ਉਹ ਬੇਸਿਕਲੀ ਸਭ ਤੋਂ ਪਹਿਲੀ ਗਜ਼ਲ ਹੀ ਹੈ ਮੇਰੀ ਕਿਤਾਬ ਦੀ
0: ਜੀ,
1: ਤੇ ਹਾਂਜੀ ਤੇ ਉਹਨਾਂ ਨੇ ਉਹ ਬੋਲੀ ਸੀਗੀ ਤੇ ਮੈਨੂੰ ਵੀ ਉਹ ਰੇਡੀਓ ਹਾਂਜੀ ਦਾ ਜਦੋਂ ਤੁਸੀਂ ਪੋਸਟ ਪਾਈ ਤੇ ਮੈਨੂੰ ਕਿਸੇ ਫਰੈਂਡ ਦੇ ਥਰੂ ਹੀ ਪਤਾ ਲੱਗਾ ਸੀਗਾ, ਪਰ ਉਹਨਾਂ ਨੇ ਮੈਨੂੰ ਪੋਸਟ ਸੈਂਡ ਕੀਤੀ ਜਿਹਦੇ ਵਿੱਚ ਸੁਨੰਦਾ ਸ਼ਰਮਾ ਜੀ ਹਾਂਜੀ ਉਸ ਗਜ਼ਲ ਨੂੰ ਆਪਣਾ ਬੋਲ ਰਹੇ ਸੀ ਤੁਹਾਡੇ ਰੇਡੀਓ ਦੇ ਉੱਪਰ।
0: ਫੇਰ ਤਾਂ ਦੀਪੀ ਭਾਈ ਏਦਾਂ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਜਨਮਦਾਤਾ ਉਹਦੇ ਮੁੱਖ ਤੋਂ ਵੀ ਆਉਣੀ ਚਾਹੀਦੀ ਹੈ ਕਿ ਨਹੀਂ ਆਉਣੀ ਚਾਹੀਦੀ, ਸਹੀ ਕਿ ਨਹੀਂ?
1: ਜ਼ਰੂਰ ਜ਼ਰੂਰ, ਉਹ ਐਕਚੁਅਲੀ ਬਹੁਤ ਮਕਬੂਲ ਹੋਈ ਆ ਜਿਹੜੀ ਗਜ਼ਲ ਆ
0: ਜੀ।
1: ਉਹਦੇ ਵਿੱਚ ਉਹ ਗਜ਼ਲ ਇਦਾਂ ਸੀ ਕਿ ਸੋਚੀ ਸਮਝੀ ਵਿਚਾਰ ਕੇ ਸੁੱਟੀ, ਸੋਚੀ ਸਮਝੀ ਵਿਚਾਰ ਕੇ ਸੁੱਟੀ, ਗੱਲ ਗੱਲਾਂ ਤੋਂ ਹਾਰ ਕੇ ਸੁੱਟੀ।
0: ਵਾਹ!
1: ਸੋਚੀ ਸਮਝੀ ਵਿਚਾਰ ਕੇ ਸੁੱਟੀ, ਗੱਲ ਗੱਲਾਂ ਤੋਂ ਹਾਰ ਕੇ ਸੁੱਟੀ, ਉਸ ਰਾਂਝੇ ਕਰ ਹੀਰ ਹੀ ਜੰਮੇ, ਉਸ ਰਾਂਝੇ ਕਰ ਹੀਰ ਹੀ ਜੰਮੇ, ਹੀਰ ਜਿੰਨੇ ਵਿਚਾਰ ਕੇ ਸੁੱਟੀ।
0: ਵਾਹ!
1: ਔਰ ਧੀ ਨੇ ਇਸ਼ਕ ਤੇ ਮਿਸਰੇ ਸੋਚੇ, ਧੀ ਨੇ ਇਸ਼ਕ ਤੇ ਮਿਸਰੇ ਸੋਚੇ, ਪਿਓ ਨੇ ਪੱਗ ਉਤਾਰ ਕੇ ਸੁੱਟੀ, ਔਰ ਉਹਦੀ ਅਣਖ ਤੇ ਗੱਲ ਆਈ ਸੀ, ਉਹਦੀ ਅਣਖ ਤੇ ਗੱਲ ਆਈ ਸੀ, ਮੈਂ ਮੁਹੱਬਤ ਵਾਰ ਕੇ ਸੁੱਟੀ।
0: ਵਾਹ ਵਾਹ ਵਾਹ, ਬਹੁਤ ਖੂਬ, ਬਹੁਤ ਗਹਿਰਾ, ਬਹੁਤ ਖੂਬ, ਵੈਰੀ ਗੁੱਡ ਯਾਰ ਭਾਈ, ਮਜ਼ਾ ਆ ਗਿਆ। ਇਹ ਤੇ ਇਸ ਕਿਤਾਬ ਤੋਂ ਹੋਰ ਵੀ ਕੋਈ ਇਸ ਤਰ੍ਹਾਂ ਦੀ ਰਚਨਾ ਜਾਂ ਫਿਰ ਇਸ ਤਰ੍ਹਾਂ ਦਾ ਕੰਮ ਜੋ ਮੇਨ ਸਟ੍ਰੀਮ ਮੀਡੀਆ ਦੇ ਅੰਦਰ ਆਇਆ ਹੋਵੇ?
1: ਇਸ ਤੋਂ ਇਲਾਵਾ ਭਾਜੀ ਮੇਰੀ ਇਸੇ ਕਿਤਾਬ ਦੇ ਵਿੱਚ ਨਾ, ਮੇਰੀ ਇਸ ਕਿਤਾਬ ਦੇ ਦੋ ਪਾਰਟ ਨੇ।
0: ਓਕੇ,
1: ਤੁਸੀਂ ਪਹਿਲਾ ਪਾਰਟ ਪੜ੍ਹਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਗਜ਼ਲਾਂ ਮਿਲਣਗੀਆਂ, ਔਰ ਦੂਸਰੇ ਪਾਰਟ ਦੇ ਵਿੱਚ ਆਪਣਾ ਉਹਦੇ ਵਿੱਚ ਕਵਿਤਾਵਾਂ ਨੇ, ਔਰ ਉਹਦੇ ਵਿੱਚ ਪਹਿਲੀ ਕਵਿਤਾ ਇੱਕ ਹੈਗੀ ਆ ਕੀ ਦੱਸਾਂ, ਠੀਕ ਹੈ ਜੀ, ਔਰ ਉਹ ਸਾਡੇ ਇੱਕ ਬਹੁਤ ਹੀ ਮੇਰੇ ਅੱਛੇ ਫਰੈਂਡ ਨੇ ਹਰਮਨ ਖਹਿਰਾ ਜੀ, ਤੇ ਉਹਨਾਂ ਨੇ ਨਾ ਇੱਕ ਯੂਨੀਵਰਸਿਟੀ ਦੇ ਵਿੱਚ, ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਨਾ ਮੇਰੀ ਉਹ ਆਪਣਾ ਕਵਿਤਾ ਜਿਹੜੀ ਆ ਉਹ ਉੱਥੇ ਬੋਲੀ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ, ਔਰ ਉਹ ਮਤਲਬ ਕਿ ਕਾਫੀ ਵਾਇਰਲ ਹੋ ਗਈ ਉੱਥੇ, ਠੀਕ ਹੈ ਜੀ। ਔਰ ਜਦੋਂ ਉਹ ਵਾਇਰਲ ਹੋਣ ਦੇ ਨਾਲ ਉੱਥੇ ਫਿਰ ਆਪਣਾ ਪੰਜਾਬੀ ਦੇ ਬੜੇ ਮਕਬੂਲ ਸਿੰਗਰ ਸੱਜਣਦੀਪ, ਠੀਕ ਹੈ ਜੀ, ਔਰ ਸੱਜਣਦੀਪ ਜੀ ਦੀ ਟੀਮ ਨੇ ਹਰਮਨ ਖਹਿਰਾ ਜੀ ਦੇ ਨਾਲ ਕੰਟੈਕਟ ਕੀਤਾ ਕਿ ਸਾਨੂੰ ਇਹ ਕਵਿਤਾ ਚਾਹੀਦੀ ਹੈ, ਅਸੀਂ ਇਹਦਾ ਗਾਣਾ ਕਰਨਾ ਚਾਹੁੰਦੇ ਹਾਂ। ਔਰ ਜਦੋਂ ਉਹਨਾਂ ਨੇ ਉਹਨਾਂ ਤੱਕ ਪਹੁੰਚ ਕੀਤੀ, ਫਿਰ ਉਹਨਾਂ ਨੇ ਦੱਸਿਆ ਕਿ ਇਹ ਮੇਰੀ ਨਹੀਂ ਐਕਚੁਲੀ, ਵੀ ਮੈਂ ਤੇ ਚਲੋ ਇਹਨੂੰ ਪੋਰਟਰੇ ਕੀਤਾ ਵਾ ਇੱਥੇ, ਇਹ ਮੇਰੇ ਫਰੈਂਡ ਆ ਦੀਪੀ, ਉਹਨੇ ਲਿਖੀ ਆ। ਤੇ ਫਿਰ ਉਹਨਾਂ ਦੀ ਟੀਮ ਸਾਡੇ ਕੋਲੋਂ ਉਹ ਆਪਣਾ ਜਿਹੜੀ ਆ ਕਵਿਤਾ ਉਹ ਲਈ ਔਰ ਉਹਦੇ ਉੱਤੇ ਗਾਣਾ ਕੀਤਾ, ਔਰ ਸੱਜਣਦੀਪ ਜੀ ਨੇ ਉਸ ਚੀਜ਼ ਦੇ ਉੱਤੇ ਗਾਣਾ ਕੀਤਾ, ਉਹ ਗਾਣੇ ਦਾ ਨਾਮ ਹੈ ਤੂੰ ਮੇਰੇ ਲਈ।
0: ਕਵਿਤਾ
1: ਤੇ ਚਲੋ ਕਾਫੀ ਲੰਬੀ ਹੈ, ਲੇਕਿਨ ਉਹਨਾਂ ਨੂੰ ਵਿੱਚ ਜਿਹੜੀਆਂ ਬਹੁਤ ਹੀ ਜ਼ਿਆਦੀਆਂ ਦਿਲ ਨੂੰ ਛੂਹਣ ਵਾਲੀਆਂ ਜਾਂ ਗਹਿਰੀਆਂ ਗੱਲਾਂ ਲੱਗੀਆਂ ਉਹਨਾਂ ਨੇ ਵਿੱਚ ਉਹ ਲਈਆਂ ਵਾ,
0: ਕਿਉਂਕਿ
1: ਕਵਿਤਾ ਥੋੜੀ ਜ਼ਿਆਦਾ ਲੰਬੀ ਆ, ਲੇਕਿਨ ਉਹਨਾਂ ਨੇ ਟਾਈਮ ਡਿਊਰੇਸ਼ਨ ਦੇਖਣੀ ਸੀਗੀ ਆਪਣੇ ਗਾਣੇ ਦੀ।
0: ਹਾਂਜੀ, ਉਹ ਹਿਸਾਬ ਨਾਲ ਕਮਰਸ਼ੀਅਲ ਪੱਖ ਵੀ ਆ ਜਾਂਦਾ ਚੀਜ਼ਾਂ ਦੇ ਅੰਦਰ। ਗੀਤਕਾਰੀ ਵੱਲ ਰੁਝਾਨ ਹੁੰਦਾ ਪਿਆ ਕਿ ਹੁਣ ਤੇ ਕਿਤਾਬ ਚੋਂ ਵੀ ਗੀਤ ਬਣਨਾ ਸ਼ੁਰੂ ਹੋ ਗਏ ਆ? ਅਸੀਂ ਉਮੀਦ ਕਰਦੇ ਹਾਂ, ਸ਼ਾਇਦ ਇੱਕੋ ਹੀ ਨਹੀਂ ਤੁਹਾਡੀ ਕਿਤਾਬ ਚ ਜਿੰਨੇ ਕੁ ਵੀ ਕਵਿਤਾਵਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਰੂਪ ਲੈਣ, ਹਨਾ, ਕਿਉਂਕਿ ਇਹ ਜ਼ਰੂਰੀ ਵੀ ਹੈ ਸਾਡੇ ਸਾਹਿਤ ਲਈ, ਜ਼ਰੂਰੀ ਹੈ ਕਿ ਜਿੰਨੇ ਨਵੇਂ ਉਭਰਦੇ ਰਾਈਟਰ ਹੋਣ, ਹਨਾ, ਬੈਟਰ ਤੋਂ ਬੈਟਰ ਉਹਨਾਂ ਨੂੰ ਪਲੈਟਫਾਰਮ ਮਿਲਣ, ਬੈਟਰ ਤੋਂ ਬੈਟਰ ਮੌਕੇ ਮਿਲਣ, ਓਪਰਚੁਨਿਟੀਜ਼ ਮਿਲਣ, ਤਾਂ ਕਿ ਆਪਾਂ ਵਧੀਆ ਵਧੀਆ ਸੁਣ ਸਕੀਏ। ਇਹਦੇ ਅੰਦਰ ਫਿਰ ਤੁਸੀਂ ਐਜ਼ ਅ ਜਿਵੇਂ ਕ੍ਰੀਏਟਰ ਤੁਹਾਨੂੰ ਪੁੱਛਾਂ ਨਾ, ਕੁਛ ਆਪਸ 'ਚ ਤੁਸੀਂ ਲੋਕ ਇੱਦਾਂ ਦਾ ਕੁਛ ਕਰਦੇ ਹੋ ਜਿਹਦੇ ਨਾਲ ਤੁਸੀਂ ਵੱਧ ਲੋਕਾਂ ਤੱਕ ਪਹੁੰਚ ਸਕੋ?
1: ਐਕਚੁਲੀ ਆਪਾਂ ਭਾਜੀ ਇੱਕ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਪੰਜਾਬੀ ਦੇ ਨਾਮ ਤੋਂ, ਪੰਜਾਬੀਅਤ ਰੰਗਲਾ ਜੀ। ਹਾਂ ਜੀ ਹਾਂ ਜੀ, ਪੰਜਾਬੀਅਤ ਦੇ ਨਾਮ ਤੋਂ ਅਸੀਂ ਇੱਕ ਨਵਾਂ ਪਲੇਟਫਾਰਮ ਸ਼ੁਰੂ ਕੀਤਾ ਵਾ, ਬਸ ਥੋੜੇ ਦਿਨ ਹੀ ਹੋਏ ਅਜੇ। ਉਹਦੇ ਵਿੱਚ ਅਸੀਂ ਇਸ ਇਹੋ ਚੀਜ਼ ਰੱਖੀ, ਉਹਦੇ ਵਿੱਚ ਆਪਾਂ ਨਵੇਂ ਯੰਗ ਰਾਈਟਰ ਅੱਛਾ ਲਿਖਣ ਵਾਲੇ ਸਾਹਿਤ ਨਾਲ ਜੁੜੇ ਹੋਏ ਔਰ ਉਹਨਾਂ ਨੂੰ ਵੱਧ ਚੜ ਕੇ ਪ੍ਰਮੋਟ ਕਰਾਂਗੇ, ਔਰ ਉਹਦੇ ਨਾਲ ਜਿਹੜੇ ਪੁਰਾਣੇ ਜਿਹੜੇ ਯੰਗ ਸ਼ਾਇਰ ਆ, ਸਾਡਾ ਫੋਕਸ ਥੋੜਾ ਜਿਹਾ ਆਪਣਾ ਯੰਗ ਪੋਇਟਰ ਪੋਇਟ ਜਿਹੜੇ ਨਾ ਉਹਨਾਂ ਦੇ ਉੱਤੇ ਸਾਡਾ ਥੋੜਾ ਫੋਕਸ ਜ਼ਿਆਦਾ ਵਾ, ਠੀਕ ਹੈ ਜੀ। ਕਿਉਂਕਿ ਅਸੀਂ ਦੇਖ ਹੀ ਰਹੇ ਹਾਂ ਕਿ ਅੱਜ ਦਾ ਸਾਡਾ ਯੂਥ ਜਿਹੜਾ ਵਾ ਉਹ ਕਿੱਧਰਲੇ ਪਾਸੇ ਜਾ ਰਿਹਾ ਵਾ, ਠੀਕ ਹੈ ਜੀ। ਤੇ ਇਸ ਚੀਜ਼ ਨਾਲ ਆਪਾਂ ਭਲੀ ਭਾਂਤੀ ਜਾਣ ਹਨਾ ਜਾਣੋ ਹੀ ਆ। ਸੋ ਜੇ ਅੱਜ ਸਾਡੇ ਕੋਈ ਰਾਈਟਰ ਉੱਠਦਾ ਵੀ ਆ, ਠੀਕ ਹੈ ਜੀ, ਅਸੀਂ ਦੇਖ ਲੈਂਦੇ ਹਾਂ ਉਹ ਜਾਂ ਤੇ ਉਹ ਰੈਪਰ ਬਣ ਜਾਂਦਾ ਵਾ ਜਾਂ ਉਹ ਲਿਰਿਸਿਸਟ ਏਦਾਂ ਦਾ ਬਣਦਾ ਵਾ ਵੀ ਜਿਹਨਾਂ ਦੇ ਗੀਤ ਪਰਿਵਾਰਕ ਹੁੰਦੇ ਨੀ ਆ। ਸੋ ਮੈਨੂੰ ਇਹ ਆ ਵੀ ਜੇ ਕੋਈ ਸਾਡੇ ਵਰਗੀ ਸੋਚ ਰੱਖ ਕੇ ਥੋੜਾ ਜਿਹਾ ਕੋਈ ਸਾਹਿਤ ਨਾਲ ਜੁੜਨ ਦੀ ਜਾਂ ਸਾਹਿਤ ਨੂੰ ਲਿਖਣ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨਾਂ ਨੂੰ ਇੱਕ ਅੱਛਾ ਪਲੇਟਫਾਰਮ ਮਿਲੇ ਜਿਹਦੇ ਨਾਲ ਉਹ ਆਪਣੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾ ਸਕਣ, ਕਿਉਂਕਿ ਕਈ ਵਾਰ ਕੀ ਹੁੰਦਾ ਵਾ ਵੀ ਸਾਡੀਆਂ ਚੀਜ਼ਾਂ ਆਲਮੋਸਟ ਆਪਾਂ ਕਈ ਵਾਰੀ ਅੱਛੀ ਚੀਜ਼ ਸਾਡੀ ਫੋਨ ਦੇ ਵਿੱਚ ਜਾਂ ਡਾਇਰੀ ਦੇ ਵਿੱਚ ਪਈ ਰਹਿ ਜਾਂਦੀ ਔਰ ਉਹੋ ਜਿਹਾ ਮੌਕਾ ਉਹ ਜਿਹਾ ਪਲੇਟਫਾਰਮ ਮਿਲਦੇ ਨੀ ਆ ਜਿਹਦੇ ਨਾਲ ਅਕਸਰ ਯੂਥ ਜਿਹੜਾ ਵਾ ਉਹ ਆਪਣਾ ਨੈਗੇਟਿਵ ਹੋ ਜਾਂਦਾ ਵਾ ਔਰ ਉਸ ਤੋਂ ਬਾਅਦ ਉਹ ਫਿਰ ਕਹਿੰਦਾ ਵਾ ਵੀ ਨਹੀਂ ਯਾਰ ਛੱਡੋ ਇਸ ਚੀਜ਼ ਨੂੰ, ਇਹ ਚੀਜ਼ਾਂ ਕੋਈ ਨੀ ਸੁਣਦਾ। ਫਿਰ ਉਹ ਆਮ ਜੋ ਆਪਾਂ ਕਮਰਸ਼ੀਅਲੀ ਚੀਜ਼ਾਂ ਸੁਣਦੇ ਹੀ ਆ ਜੋ ਚੱਲਦਾ ਪਿਆ ਵਾ, ਠੀਕ ਹੈ ਨਾ, ਉਹ ਉਹਨਾਂ ਦੇ ਵੱਲ ਨੂੰ ਹੋ ਜਾਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਗਰ ਆਪਣੀ ਪੰਜਾਬੀ ਲਿਟਰੇਚਰ ਨੂੰ ਅਸੀਂ ਹੋਰ ਆਪਾਂ ਰਿਚ ਕਰਨਾ ਤੇ ਉਹਦੇ ਵਾਸਤੇ ਸਾਨੂੰ ਜਿਹੜੇ ਯੰਗ ਮੁੰਡੇ ਕੁੜੀਆਂ ਵਾ ਜਿਹੜੇ ਆ ਰਹੇ ਨੇ, ਔਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਸਾਂਭਣਾ ਚਾਹੀਦਾ ਵਾ।
0: ਜੀ ਜੀ, ਬਹੁਤ ਇਹ ਜ਼ਰੂਰੀ ਵੀ ਮੈਂ ਕਹੂੰਗਾ ਅਤੇ ਬਹੁਤ ਵਧੀਆ ਉਪਰਾਲਾ ਵੀ ਕਹੂੰਗਾ ਤੁਹਾਡੇ ਵੱਲੋਂ। ਬੈਸਟ ਵਿਸ਼ਿਸ ਸਾਰੀ ਟੀਮ ਵੱਲੋਂ ਮੈਂ ਤੁਹਾਨੂੰ ਦਿੰਦਾ ਕਿ ਇਹ ਤੁਹਾਡਾ ਮੰਚ ਵਧੀਆ ਚੱਲੇ। ਇੱਕ ਇਹ ਤੁਸੀਂ ਇੱਕ ਆਡੀਅੰਸ ਪੱਖ ਤੋਂ ਕਹਿ ਲਵਾਂ ਜਾਂ ਫਿਰ ਇੱਕ ਇੰਡਸਟਰੀ ਦੇ ਲੈਵਲ ਤੋਂ ਕਹਿ ਲਵਾਂ, ਗੀਤਕਾਰੀ ਵੱਲੋਂ ਕਹਿ ਲਈਏ, ਇਹ ਤਾਂ ਤੁਸੀਂ ਇੱਕ ਪੁਆਇੰਟ ਰੱਖਿਆ, ਪਰ ਇੱਕ ਜਿਹੜਾ ਰਾਈਟਰ ਆ, ਇੱਕ ਪੋਏਟ ਆ ਜਿਹੜਾ ਜਿਹੜਾ ਸਿਰਫ ਗਜ਼ਲ ਲਿਖਣਾ ਹੀ ਚਾਹੁੰਦਾ, ਸਿਰਫ ਕਵਿਤਾਵਾਂ ਲਿਖਣੀਆਂ ਚਾਹੁੰਦਾ, ਜੋ ਆਪਣਾ ਵਰਕ ਪਬਲਿਸ਼ ਕਰਵਾਉਣਾ ਚਾਹੁੰਦਾ, ਉਹਦੇ ਲਈ ਕਿੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਅੱਜ? ਜਾਂ ਤੁਹਾਨੂੰ ਜੇ ਮੈਂ ਇਹਨੂੰ ਹੋਰ ਤਰੀਕੇ ਪੁੱਛ ਲਵਾਂ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ ਜਦੋਂ ਤੁਸੀਂ ਉਹਦਾ ਰੁਸਣਾ ਮੌਤ ਬਰਾਬਰ ਤੱਕ ਨੂੰ ਆਪਣੀ ਪਰਸਨਲ ਡਾਇਰੀ ਤੋਂ ਇੱਕ ਪ੍ਰੋਪਰ ਫੁੱਲ ਫਲੈਸ਼ ਕਿਤਾਬ ਦਾ ਰੂਪ ਦਿੱਤਾ?
1: ਐਕਚੁਅਲੀ ਭਾਜੀ ਸਿਰਫ ਰਾਈਟਿੰਗ ਦੀ ਨਹੀਂ ਗੱਲ, ਮੇਰੇ ਹਿਸਾਬ ਨਾਲ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਨਵਾਂ ਤੇ ਉਹਦੇ ਵਿੱਚ ਸਾਨੂੰ ਅਗਰ ਆਪਾਂ ਸਿੱਖ ਕੇ ਜਾਂ ਵਿਦਆਊਟ ਨੌਲੇਜ ਆਪਾਂ ਆਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਕਿਤੇ ਨਾ ਕਿਤੇ ਹਨਾ ਧੋਖਾ ਖਾਂਦੇ ਹਾਂ ਜਾਂ ਕੁਛ ਵੀ ਹੁੰਦਾ ਵਾ। ਸੋ ਸੇਮ ਮੇਰੇ ਨਾਲ ਵੀ ਹੋਇਆ, ਕਿਉਂਕਿ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੋ ਮੇਰੇ ਇੱਕ ਕਜ਼ਿਨ ਹੀ ਨੇ ਪਟਿਆਲੇ ਤੋਂ, ਤੇ ਜਦੋਂ ਉਹਨਾਂ ਨੇ ਮੇਰੀਆਂ ਚੀਜ਼ਾਂ ਦੇਖੀਆਂ ਔਰ ਸੁਣੀਆਂ, ਉਹ ਕਹਿੰਦੇ ਵੀ ਇਹ ਇੱਕ ਕਿਤਾਬ ਦਾ ਰੂਪ ਹੋਣਾ ਚਾਹੀਦਾ ਇਹਨਾਂ ਦਾ। ਤੇ ਲੇਕਿਨ ਮੈਨੂੰ ਕੋਈ ਨੌਲੇਜ ਨਹੀਂ ਸੀ ਵੀ ਕਿਤਾਬ ਕਿੱਦਾਂ ਕਰੀਦੀ ਆ, ਕਿੱਥੋਂ ਹੁੰਦੀ, ਕੀ ਆ ਕੀ ਨਹੀਂ। ਫਿਰ ਮੈਂ ਹੌਲੀ ਹੌਲੀ ਇਸ ਚੀਜ਼ ਦੀ ਨੌਲੇਜ ਲੈਣੀ ਸ਼ੁਰੂ ਕੀਤੀ ਤੇ ਸਟਾਰਟਿੰਗ ਦੇ ਵਿੱਚ ਚਲੋ ਲੋਕਾਂ ਨੇ ਮਿਸਗਾਈਡ ਵੀ ਕੀਤਾ, ਕੋਈ ਕਈ ਵਾਰੀ ਸਾਨੂੰ ਹਰ ਵਾਰੀ ਅੱਛੇ ਬੰਦੇ ਨਹੀਂ ਮਿਲਦੇ, ਠੀਕ ਹੈ ਨਾ। ਸੋ ਹਾਂਜੀ ਹਾਂਜੀ, ਸੋ ਇੱਕ ਪਬਲਿਸ਼ਰ ਹੀ, ਮੈਂ ਚਲੋ ਨਾਮ ਨੀ ਲਵਾਂਗਾ ਉਹਨਾਂ ਦਾ, ਉਹਨਾਂ ਨੇ ਮੇਰੇ ਕੋਲ ਪੈਸੇ ਪੂਸੇ ਵੀ ਪਵਾਲੇ, ਫਿਰ ਮੇਰੇ ਕੋਲ ਉਹਨਾਂ ਨੇ ਮੇਰਾ ਕੀਤਾ ਵੀ ਕੁਝ ਨੀ, ਠੀਕ ਹੈ ਜੀ। ਸੋ ਪਰ ਚਲੋ ਜਿੱਥੇ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ, ਜਿੱਥੇ ਮਾੜੇ ਇਨਸਾਨ ਨੇ ਉੱਥੇ ਚੰਗੇ ਵੀ ਹੈਗੇ ਨੇ। ਫਿਰ ਇੱਕ ਭਾਜੀ ਸੀ, ਉਹ ਨਾ ਸਾਡੇ ਅੰਮ੍ਰਿਤਸਰ ਤੋਂ ਹੀ ਨੇ ਔਰ ਉਹ ਸਰਕਾਰੀ ਟੀਚਰ ਨੇ, ਤੇ ਉਹਨਾਂ ਦੇ ਨਾ ਉਹਨਾਂ ਨੂੰ ਬੁੱਕਸ ਦਾ ਬਹੁਤ ਸ਼ੌਂਕ ਆ, ਉਹਨਾਂ ਨੇ ਆਪਣੇ ਘਰੇ ਬੁੱਕਸ ਦਾ ਹੀ ਕੰਮ ਸ਼ੁਰੂ ਕੀਤਾ ਔਰ ਨਾਲ ਨਾਲ ਉਹ ਗਵਰਨਮੈਂਟ ਟੀਚਰ ਨੇ। ਪਰ ਮੈਨੂੰ ਪਰਮਾਤਮਾ ਨੇ ਚਲੋ ਕਿਸੇ ਵੀ ਤਰੀਕੇ ਨਾਲ ਨਾ ਮੈਨੂੰ ਉਹਨਾਂ ਦੇ ਨਾਲ ਮਿਲਾਇਆ। ਮੈਂ ਨਾ ਕੁਛ ਬੁੱਕਸ ਆਰਡਰ ਕੀਤੀਆਂ ਸੀ ਆਪਣੇ ਘਰੇ, ਪਰ ਉਹ ਜਦੋਂ ਬੁੱਕਸ ਨਾ ਮੈਨੂੰ ਦੇਣ ਆਏ ਤੇ ਮੈਨੂੰ ਲੱਗਾ ਵੀ ਸ਼ਾਇਦ ਇਹ ਕੋਈ ਡਿਲੀਵਰੀ ਬੋਆਏ ਆ ਜਾਂ ਕਿੱਦਾਂ ਵਾ। ਮੈਂ ਵੈਸੇ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਵੀ ਭਾਜੀ ਯਾਰ ਤੁਸੀਂ ਕਿਤਾਬ ਛਪਾਉਣ ਦਾ ਤੁਹਾਨੂੰ ਪਤਾ ਕਿੱਦਾਂ, ਮੈਂ ਵੈਸੇ ਪੁੱਛ ਲਿਆ, ਮੈਨੂੰ ਇੰਨੀ ਸਮਝ ਜਾਂ ਨੌਲੇਜ ਨਹੀਂ, ਤੇ ਮੈਂ ਉਹਨਾਂ ਨੂੰ ਇੱਕ ਡਿਲੀਵਰੀ ਵਾਲਾ ਸਮਝ ਬੈਠਾ। ਲੇਕਿਨ ਉਹ ਬੰਦਾ ਦੇਖੋ ਲਿਟਰੇਚਰ ਨਾਲ ਇੰਨਾ ਪਿਆਰ ਕਰਨ ਵਾਲਾ, ਕਿਉਂਕਿ ਸਰਕਾਰੀ ਟੀਚਰ ਔਰ ਸਰਕਾਰੀ ਬੰਦਾ, ਪਰ ਉਹ ਕਹਿੰਦਾ ਵੀ ਅੱਜ ਡਿਲੀਵਰੀ ਬੋਆਏ ਜਿਹੜਾ ਸੀ ਸਾਡਾ ਉਹ ਆਇਆ ਨਹੀਂ, ਤੇ ਕਹਿੰਦਾ ਭਾਜੀ ਮੈਂ ਆਪ ਕਿਤਾਬਾਂ ਦੇਣ ਆ ਗਿਆ
0: ਤੁਹਾਨੂੰ,
1: ਤੇ ਕਹਿੰਦਾ ਵੀ ਮੈਂ ਐਕਚੁਅਲ ਦੇ ਵਿੱਚ ਮੈਂ ਡਿਲੀਵਰੀ ਬੋਆਏ ਨਹੀਂ ਹੈਗਾ, ਸਿਰਫ ਕਹਿੰਦਾ ਮੇਰਾ ਕਿਤਾਬਾਂ ਨਾਲ ਪਿਆਰ ਆ। ਸੋ ਮੈਂ ਫਿਰ ਉੱਥੋਂ ਵੇਖ ਲਿਆ, ਮੈਂ ਕਿਹਾ ਵੀ ਯਾਰ ਇਹ ਬੰਦਾ ਮੇਰੇ ਮਤਲਬ ਦਾ ਵਾ, ਫਿਰ ਮੈਂ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਫਿਰ ਉਹ ਬੰਦੇ ਨੇ ਮੈਨੂੰ ਗਾਈਡ ਕੀਤਾ ਕਿ ਇੱਦਾਂ ਹੁੰਦਾ ਸਿਸਟਮ, ਆਹ ਹੁੰਦਾ ਵਾ, ਤੁਹਾਨੂੰ ਤੁਸੀਂ ਕਿੱਦਾਂ ਕਿਤਾਬ ਛਪਾਉਂਦੇ ਹੋ ਔਰ ਪ੍ਰੂਫ ਰੀਡ ਕਿੱਦਾਂ ਕਰਵਾਉਂਦੇ ਹੋ, ਔਰ ਉਸ ਤੋਂ ਇਲਾਵਾ ਤੁਹਾਨੂੰ ISBN ਨੰਬਰ ਕਿੱਦਾਂ ਮਿਲਦਾ ਵਾ, ਕਿੱਦਾਂ ਵਾ ਸਰ। ਫਿਰ ਉਸ ਭਾਈ ਨੇ ਮੈਨੂੰ ਗਾਈਡ ਕੀਤਾ ਔਰ ਉਹਨਾਂ ਦਾ ਮੈਂ ਬਹੁਤ ਥੈਂਕਸ ਕਰਦਾ ਵਾ। ਤੇ ਫਿਰ ਚਲੋ ਇਸ ਨੂੰ, ਲੇਕਿਨ ਉਦੋਂ ਕੀ ਹੋਇਆ ਵੀ ਉਦੋਂ ਮੈਂ ਇੱਕ ਵਾਰੀ ਸਾਰਾ ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾ ਸ਼ਾਇਦ 2016-17 ਦੀ, 17 ਦੀ ਹੋਏਗੀ ਸ਼ਾਇਦ, ਠੀਕ ਹੈ ਜੀ। ਲੇਕਿਨ ਉਦੋਂ ਕੀ ਹੋਇਆ ਵੀ, ਲੇਕਿਨ ਉਦੋਂ ਉਹ ਭਾਜੀ ਨੇ ਮੈਨੂੰ ਇੱਕ ਚੀਜ਼ ਗਾਈਡ ਕੀਤੀ ਕਿ ਭਾਜੀ ਤੁਸੀਂ ਸ਼ੁਰੂ ਤੇ ਕਰ ਲਿਆ, ਲੇਕਿਨ ਮੈਨੂੰ ਲੱਗਦਾ ਵਾ ਵੀ ਕੰਟੈਂਟ ਥੋੜਾ ਜਿਹਾ ਹੋਰ ਸਟਰੋਂਗ ਹੋ ਸਕਦਾ ਵਾ ਆਪਣੀ ਬੁੱਕ ਦੇ ਵਿੱਚ। ਤੇ ਫਿਰ ਮੈਂ ਉਹਨਾਂ ਦੀ ਗੱਲ ਨੂੰ ਮੈਂ ਫਿਰ ਕਾਹਲੀ ਨਹੀਂ ਕੀਤੀ, ਮੈਂ ਫਿਰ ਉਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਤੇ ਫਿਰ ਮੈਂ ਹੋਰ ਕੰਮ ਕਰਨਾ ਸ਼ੁਰੂ ਕੀਤਾ। ਔਰ ਫਿਰ ਮੈਂ ਉਦੋਂ ਫਿਰ ਇਸ ਆਈਡੀਆ ਨੂੰ ਡ੍ਰੌਪ ਕਰਕੇ ਫਿਰ ਹੁਣ ਜਿਹੜੀ ਲੇਟੈਸਟ ਆਪਣੀ ਬੁੱਕ ਆਈ ਹੈ ਮੇਰੀ ਪਹਿਲੀ, ਉਹ ਫਿਰ ਆਪਾਂ 2017 ਤੋਂ ਬਾਅਦ ਆਪਣਾ ਮੈਂ 2024 ਦੇ ਵਿੱਚ ਕੀਤੀ ਹੈ ਸ਼ਾਇਦ, ਹਾਂ 2024 ਦੇ ਵਿੱਚ ਪਹਿਲੀ ਕਿਤਾਬ।
0: ਮਤਲਬ ਕਿ ਇੰਨਾ ਕੁ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਆਪਣੇ ਹੀ ਸਟੈਂਡਰਡ ਦੇ ਹਿਸਾਬ ਨਾਲ ਵਧੀਆ ਕਰਨ ਚ, ਹਨਾ?
1: ਨਹੀਂ ਮਤਲਬ ਕਿ ਇਹ ਡਿਪੈਂਡ ਕਰਦਾ ਭਾਜੀ ਤੁਹਾਡੇ ਉੱਪਰ, ਰਾਈਟਰ ਦੇ ਉੱਪਰ ਡਿਪੈਂਡ ਕਰਦਾ। ਸੋ ਮੈਨੂੰ ਲੱਗਦਾ ਸੀ ਕਿ ਮੈਨੂੰ ਇੰਨਾ ਕੁ ਸਮਾਂ ਚਾਹੀਦਾ ਵਾ ਜਾਂ ਮੈਨੂੰ ਇੰਨਾ ਕੁ ਸਮਾਂ ਲੱਗ ਗਿਆ ਕਿ ਹਾਂ ਇਹ ਚੀਜ਼ ਹੁਣ ਪੰਜਾਬੀ ਸਾਹਿਤ ਨੂੰ ਦੇਣ ਵਾਲੀ ਹੈਗੀ ਆ ਔਰ ਇਹ ਚੀਜ਼ਾਂ ਪਰੋਸਣ ਯੋਗ ਹੈਗੀਆਂ ਵਾ। ਸੋ ਫਿਰ ਮੈਨੂੰ ਜਦੋਂ ਗੁੱਡ ਟਾਈਮ ਲੱਗਾ ਫਿਰ ਮੈਂ ਉਦੋਂ ਕੀਤੀ। ਹਾਂਜੀ
0: ਬਹੁਤ ਵਧੀਆ ਭਾਜੀ, ਬਹੁਤ ਵਧੀਆ। ਤੇ ਹੁਣ ਆਉਣ ਵਾਲਾ ਕੋਈ ਪ੍ਰੋਜੈਕਟ ਤੁਹਾਡਾ, ਕੋਈ ਨਵੀਂ ਕਿਤਾਬ ਛਾਪਣੀ ਹੋਵੇ? ਆਉਣ
1: ਵਾਲਾ ਪ੍ਰੋਜੈਕਟ ਭਾਜੀ ਮੈਂ ਦੂਜੀ ਬੁੱਕ ਦੇ ਉੱਪਰ ਕੰਮ ਕਰਦਾ ਪਿਆ ਵਾਂ ਔਰ ਹੋਪ ਉਹ ਆਪਾਂ ਆਪਣਾ ਵਿੰਟਰਸ ਦੇ ਵਿੱਚ ਇਸ ਵਾਰੀ ਮਤਲਬ ਕਿ ਜਦੋਂ ਕਿਉਂਕਿ ਇਸ ਸਮਾਂ ਨਾ ਪੰਜਾਬ ਦੇ ਵਿੱਚ ਆਫ ਸੀਜ਼ਨ ਹੋ ਜਾਂਦਾ ਵਾ ਕਿਉਂਕਿ ਇਸ ਸਮੇਂ ਕੋਈ ਆਪਣਾ ਬੁੱਕ ਫੇਅਰ ਵਗੈਰਾ ਜਾਂ ਬਹੁਤ ਘੱਟ ਹੁੰਦੇ ਆ।
0: ਜੀ ਜੀ ਜੀ,
1: ਇਹ ਆਪਣਾ ਸਤੰਬਰ ਅਕਤੂਬਰ ਤੋਂ ਬਾਅਦ ਬੁੱਕ ਫੇਅਰ ਵਗੈਰਾ ਡਿਫਰੈਂਟ ਡਿਫਰੈਂਟ ਕਾਲਜਿਸ ਦੇ ਵਿੱਚ ਪੰਜਾਬ ਯੂਨੀਵਰਸਿਟੀਜ਼ ਦੇ ਵਿੱਚ ਸ਼ੁਰੂ ਹੋ ਜਾਂਦਾ ਔਰ ਉਹ ਸਮਾਂ ਹਾਂਜੀ ਹਾਂਜੀ ਉਹ ਮਤਲਬ ਕਿ ਸੀਜ਼ਨ ਮੰਨਿਆ ਜਾਂਦਾ ਵੀ ਜਦੋਂ ਤੁਹਾਡੀਆਂ ਬੁੱਕਸ ਵੇਖਦੀਆਂ ਵੀ ਆ ਔਰ ਇੱਕ ਥੋੜਾ ਮੌਸਮ ਦਾ ਵੀ ਫਰਕ ਹੁੰਦਾ ਵਾ, ਹੁਣ ਗਰਮੀ ਜ਼ਿਆਦਾ ਵਾ ਲੋਕੀ ਬਾਹਰ ਵੀ ਘੱਟ ਨਿਕਲਦੇ ਆ, ਠੀਕ ਹੈ ਜੀ। ਸੋ ਇਹਨਾਂ ਚੀਜ਼ਾਂ ਕਰਕੇ ਸੋ ਅਜੇ ਆਫ ਸੀਜ਼ਨ ਕਰਕੇ ਵੀ ਥੋੜਾ ਜਿਹਾ ਹੋ ਰਿਹਾ ਵਾ, ਠੀਕ ਹੈ। ਸੋ ਹਾਂਜੀ ਸੋ ਮੇਰਾ ਹੋਪ ਇਸ ਵਾਰੀ ਆਪਾਂ ਸਿਆਲਾਂ ਦੇ ਵਿੱਚ ਦੂਜੀ ਕਿਤਾਬ ਮੈਂ ਕਰ ਦੂੰਗਾ।
0: ਤੇ ਨਾਮ ਸੋਚ ਲਿਆ ਕਿਤਾਬ ਦਾ?
1: ਹਾਂਜੀ ਭਾਜੀ ਨਾਮ ਮੈਂ ਉਹਦਾ ਰੱਖੂੰਗਾ ਦੂਜੀ ਵਾਰ ਮੁਹੱਬਤ।
0: ਦੂਜੀ ਵਾਰ ਮੁਹੱਬਤ, ਕਿਆ ਬਾਤ ਹੈ, ਵਾਹ ਵਾਹ ਵਾਹ, ਇਹ ਬੜੀ ਛੇਤੀ ਫਲਿੱਪ ਮਾਰ ਲਿਆ ਉਹਦਾ ਰਸਨਾ, ਮੌਤ ਬਰਾਬਰ ਹੁਣ ਦੂਜੀ ਵਾਰ ਮੁਹੱਬਤ ਹੋ ਗਈ। ਬਹੁਤ ਵਧੀਆ, ਬਹੁਤ ਵਧੀਆ।
1: ਸ਼ਾਇਰ ਜ਼ਰੂਰੀ ਨਹੀਂ ਆ ਵੀ ਹਮੇਸ਼ਾ ਆਪਣੀ ਗੱਲ ਹੀ ਕਰੇ,
0: ਹਾਂ
1: ਉਹਦੀ ਜ਼ਿੰਦਗੀ ਦੀ ਗੱਲ ਹੁੰਦੀ ਆ। ਸ਼ਾਇਰ ਜਿਹੜਾ ਆਬਜ਼ਰਵਰ ਹੁੰਦਾ ਵਾ ਉਹਨੇ ਆਬਜ਼ਰਵ ਕਰਨੀਆਂ ਹੁੰਦੀਆਂ ਚੀਜ਼ਾਂ
0: ਜੀ,
1: ਟਾਰਗੇਟ ਕਰਦੇ ਹੋ ਨਾ
0: ਜੀ।
1: ਸੋ ਯੂਥ ਜ਼ਿਆਦਾ ਸਿਆਣੇ ਜੇ ਨਾਮ ਜੇ ਆਪਾਂ ਕਿਤਾਬ ਦੇ ਰੱਖੇ ਹੋ ਤੇ ਉਹ ਚੁੱਕਦਾ ਹੀ ਨੀ ਕਿਤਾਬ,
0: ਠੀਕ ਹੈ ਨਾ? ਹਾਂਜੀ
1: ਕਿਉਂਕਿ ਤੁਹਾਡੀ ਜਦੋਂ ਕਿਸੇ ਨੇ ਕਿਤਾਬ ਲੈਣੀ ਹੈ ਨਾ ਉਹ ਪੜ੍ਹਨੀ ਉਹਨੇ ਬਾਅਦ ਚੋਂ, ਪਹਿਲਾਂ ਉਹਨੇ ਤੁਹਾਡੀ ਕਿਤਾਬ ਦਾ ਨਾਂ ਪੜ੍ਹਨਾ ਵਾ ਤੇ ਕਵਰ ਦੇਖਣਾ ਵਾ, ਠੀਕ ਹੈ, ਟ੍ਰੈਂਡ ਚੱਲ ਗਿਆ ਵਾ ਥੋੜਾ ਜਿਹਾ ਲੰਬੇ ਨਾਵਾਂ ਦਾ, ਜਿਸ ਤਰ੍ਹਾਂ ਤੁਸੀਂ ਕਈ ਨਾਂ ਦੇਖੇ ਹੋਣੇ ਹੁਣ ਲੰਬੇ ਲੰਬੇ ਚੱਲ ਰਹੇ ਆ, ਠੀਕ ਹੈ ਨਾ, ਕਿਤਾਬਾਂ ਦੇ। ਸੋ ਹਾਂਜੀ ਹਾਂਜੀ, ਸੋ ਉਹ ਮੇਰੇ ਹਿਸਾਬ ਨਾਲ ਏਦਾਂ ਦੇ ਨਾਮ ਜਿਹੜੇ ਥੋੜੇ ਜਿਹੇ ਅੱਛੇ ਲੱਗਦੇ ਆ।
0: ਨਹੀਂ ਵਧੀਆ ਭਾਜੀ, ਤੁਹਾਨੂੰ ਆਲ ਦਾ ਬੈਸਟ ਸਾਰੀ ਟੀਮ ਰੇਡੀਓ ਹਾਂਜੀ ਵੱਲੋਂ। ਤੇ ਜਾਂਦੇ ਜਾਂਦੇ ਸਾਡੇ ਸੁਣਨ ਵਾਲਿਆਂ ਨੂੰ ਕੋਈ ਪਿਆਰੀ ਜਿਹੀ ਆਪਣੀ ਗਜ਼ਲ ਨਾਲ ਵਿਦਾ ਕਰੋ ਤਾਂ ਬਹੁਤ ਵਧੀਆ।
1: ਹਾਂਜੀ ਹਾਂਜੀ ਜ਼ਰੂਰ ਭਾਜੀ, ਮੈਂ ਐਕਚੁਲੀ ਭਾਜੀ ਮੈਂ ਥੋੜਾ ਜਿਹਾ ਸਮਾਜਿਕ ਮੁੱਦਿਆਂ ਨੂੰ ਥੋੜਾ ਜਿਹਾ ਨਾ ਮੈਂ ਜ਼ਿਆਦਾ ਤਰਜੀਹ ਦਿੰਦਾ, ਠੀਕ ਹੈ ਜੀ। ਤੇ ਮੈਂ ਤੁਹਾਨੂੰ ਕੁਛ ਓਦਾਂ ਦੀ ਗਜ਼ਲ ਮੈਂ ਤੁਹਾਨੂੰ ਸੁਣਾ ਦਿੰਦਾ।
0: ਜ਼ਰੂਰ ਜੀ, ਪਲੀਜ਼।
1: ਠੀਕ ਹੈ ਜੀ
0: ਜੀ।
1: ਹਾਂਜੀ ਹਾਂਜੀ, ਇੱਕ ਮਿੰਟ ਰੁਕੇ ਭਾਜੀ। ਹਾਂਜੀ ਇੱਕ ਮੈਂ ਤੁਹਾਨੂੰ ਗਜ਼ਲ ਸੁਣਾਉਣਾ
0: ਜੀ,
1: ਤੇ ਗਜ਼ਲ ਸੁਣਾਵਾਂ ਕਿ ਜਾਂ ਭਾਜੀ ਤੁਹਾਨੂੰ ਮੈਂ ਕਵਿਤਾ ਸੁਣਾਵਾਂ ਜਿਹੜੀ ਕਿਤਾਬ ਦੇ ਵਿੱਚ ਹੋਈ ਆ?
0: ਜੋ ਜੋ ਤੁਹਾਡੀ ਇੱਛਾ ਸਰਕਾਰ, ਅਸੀਂ ਬਸ ਸੁਣਨ ਦੇ ਕਾਇਲ ਆ, ਜੋ ਮਰਜ਼ੀ ਸੁਣਾ।
1: ਚਲੋ ਮੈਂ ਤੁਹਾਨੂੰ ਜੀ ਸੁਣਾਉਣਾ, ਉਹਦੇ ਵਿੱਚ ਆ ਕਿ ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ
0: ਜੀ,
1: ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ, ਇੱਕੋ ਇੱਕ ਜ਼ੁਬਾਨ ਜੋ ਸੀਤੀ ਜਾਂਦੀ ਨਹੀਂ।
0: ਵਾਹ।
1: ਮੇਰੇ ਵਿੱਚੋਂ ਇੱਕ ਕੁਰੀਤੀ ਜਾਂਦੀ ਨਹੀਂ, ਇੱਕੋ ਇੱਕ ਜ਼ੁਬਾਨ ਜੋ ਸੀਤੀ ਜਾਂਦੀ ਨਹੀਂ, ਕਲਯੁਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਕਲਯੁਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਬੰਦੇ ਵਿੱਚੋਂ ਡੰਗ ਦੀ ਨੀਤੀ ਜਾਂਦੀ ਨਹੀਂ।
0: ਵਾਹ ਵਾਹ ਵਾਹ ਵਾਹ,
1: ਕਲਯੁਗ ਦੇ ਵਿੱਚ ਸੱਪ ਸਿਆਣੇ ਹੋ ਗਏ ਨੇ, ਬੰਦੇ ਵਿੱਚੋਂ ਡੰਗ ਦੀ ਨੀਤੀ ਜਾਂਦੀ ਨਹੀਂ, ਔਰ ਸੋਹਣੇ ਮੁੱਖ ਤੋਂ ਸੋਹਣਾ ਮੈਨੂੰ ਕਹਿ ਦੇ ਤੂੰ, ਸੋਹਣੇ ਮੁੱਖ ਤੋਂ ਸੋਹਣਾ ਮੈਨੂੰ ਕਹਿ ਦੇ ਤੂੰ, ਮੋਢਿਓਂ ਤੇਰੇ ਕਿਧਰੇ ਫੀਤੀ ਜਾਂਦੀ ਨਹੀਂ।
0: ਵਾਹ,
1: ਤੇ ਮੈਂ ਸਿਆਸਤ ਇਸ ਲਈ ਅਪਣਾਉਂਦਾ ਨਾ, ਮੈਂ ਸਿਆਸਤ ਇਸ ਲਈ ਅਪਣਾਉਂਦਾ ਨਾ, ਮੈਥੋਂ ਦੁਨੀਆਂ ਪਾਗਲ ਕੀਤੀ ਜਾਂਦੀ ਨਹੀਂ।
0: ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ ਦੀਪੀ ਭਾਜੀ, ਉਮੀਦ ਕਰਦੇ ਹਾਂ ਤੁਹਾਡੇ ਨਾਲ ਦੁਬਾਰਾ ਹੋਰ ਛੇਤੀ ਆਪਾਂ ਤੁਹਾਡੀ ਜਦੋਂ ਸੈਕਿੰਡ ਕਿਤਾਬ ਲਾਂਚ ਹੋਊਗੀ ਆਪਾਂ ਫਿਰ ਦੁਬਾਰਾ ਗੱਲਬਾਤ ਕਰਾਂਗੇ।
1: ਅਤੇ
0: ਥੈਂਕ ਯੂ ਸੋ ਮਚ ਫੋਰ ਕਾਲਿੰਗ, ਅਤੇ ਆਲ ਦਾ ਬੈਸਟ।
1: ਥੈਂਕ ਯੂ ਸੋ ਮਚ ਭਾਜੀ। ਸੋ ਮੇਰੇ ਵੱਲੋਂ ਜਾਣ ਲੱਗਿਆ ਸਾਰਿਆਂ ਨੂੰ, ਰੇਡੀਓ ਹਾਂਜੀ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ।
0: ਥੈਂਕ ਯੂ। ਸੋ ਜੀ ਇਹ ਸੀਗੇ ਜੀ ਦੀਪੀ ਜੀ, ਇਹਨਾਂ ਦੀ ਕਿਤਾਬ ਉਹਦਾ ਰੁਸਣਾ ਮੌਤ ਬਰਾਬਰ ਤੁਹਾਨੂੰ ਕਿਸੇ ਵੀ ਜੇ ਪਬਲੀਕੇਸ਼ਨ ਦੇ ਥਰੂ ਮਿਲਦੀ ਹੈ ਤਾਂ ਜ਼ਰੂਰ ਪੜ੍ਹਨਾ, ਆਪਣੇ ਫੀਡਬੈਕ ਵੀ ਸਾਡੇ ਨਾਲ ਸਾਂਝੇ ਕਰਨਾ। ਅਤੇ ਇਹ ਜਿਹੜਾ ਇੱਕ ਅਸੀਂ ਨਵਾਂ ਦੁਬਾਰਾ ਤੋਂ ਇੱਕ ਸੈਗਮੈਂਟ ਸ਼ੁਰੂ ਕਰਦੇ ਪਏ ਹਾਂ ਉਹਦੇ ਬਾਰੇ ਵੀ ਜਦੋਂ ਵੀ ਤੁਸੀਂ ਸੁਣੋ ਅਤੇ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਜਾਂ ਫਿਰ ਤੁਹਾਡੇ ਕੋਲ ਨੰਬਰਸ ਨੇ ਰੇਡੀਓ ਦੇ, ਹੈ ਨਾ, ਉਹਦੇ 'ਤੇ ਉੱਪਰ ਜਾ ਕੇ ਆਪਣੇ ਫੀਡਬੈਕ ਸਾਨੂੰ ਜ਼ਰੂਰ ਸ਼ੇਅਰ ਕਰਿਓ। ਜੇ ਤੁਸੀਂ ਵੀ ਕਿਸੇ ਬਡਿੰਗ ਰਾਈਟਰ ਨੂੰ ਜਾਣਦੇ ਹੋ ਅਤੇ ਉਹਨਾਂ ਬਾਰੇ ਵੀ ਸਾਨੂੰ ਦੱਸੋ, ਜੇ ਤੁਸੀਂ ਆਪ ਬਡਿੰਗ ਰਾਈਟਰ ਹੋ ਅਤੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਸਾਨੂੰ ਦੱਸਿਓ। ਕੁੱਲ ਮਿਲਾ ਕੇ ਸਾਨੂੰ ਦੱਸੋ ਕਿ ਤੁਹਾਨੂੰ ਸਭ ਕੁਛ ਇਹ ਸ਼ੋਅ ਅਤੇ ਇਹ ਸੈਗਮੈਂਟ ਕਿੱਦਾਂ ਲੱਗਾ। ਮੈਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਬਾਏ ਬਾਏ, ਟੇਕ ਕੇਅਰ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
5: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
8: क्या आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है। निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त।
9: ਚਲਦੀ ਦਾ ਨਾਮ ਗੱਡੀ, ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਤੁਹਾਨੂੰ ਤਾਂ ਮਾਰਾਂਗੇ ਮਾਰਾਂਗੇ, ਤੁਹਾਡੇ ਘਰ ਤੱਕ ਪੁੱਜ ਜਾਵਾਂਗੇ ਤੇ ਜਵਾਕਾਂ ਤੱਕ ਮਾਰ ਜਾਵਾਂਗੇ।
1: ਹੱਥ

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ
1: ਆਪਣੇ
2: ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ
2: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ ਸਿੰਕ ਸਮੈਸ਼ ਰਿਪੇਅਰ 8 Graceway ਰੇਵਨ ਹਾਲ
4: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
5: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
6: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

0: ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਦੇਰ ਹੋ ਗਈ ਟਿਣੀ ਟਿਣੀ ਹੋਈ ਜਾ ਰਹੀ ਹੈ।
1: ਉਹ ਨਹੀਂ ਨਹੀਂ ਮੈਂ ਸੋਚ ਨਹੀਂ ਰਿਹਾ, ਮੈਂ ਤੇ 1980 ਚ ਚਲਾ ਗਿਆ ਸੀ ਤੁਹਾਡਾ ਮਿਊਜ਼ ਉਹ ਜਿੱਦਾਂ ਜਲੰਧਰ ਤੇ ਨੀ ਉਹਦੇ ਉੱਤੇ ਲੱਗ
0: ਗਏ
1: ਯਾਰ ਹੱਦ ਹੋ ਗਈ ਕੀ ਲਾਤਾ।
0: ਲੋ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਨਕੋਰ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ। ਭੁੱਲ ਗਏ ਸੀਗੇ
1: ਨਹੀਂ ਜਦੋਂ ਤੁਸੀਂ ਕਹਿੰਦੇ ਤੁਹਾਡਾ ਉਹ ਤੁਸੀਂ ਤੁਹਾਡਾ ਆਪਣੇ ਲਿਸਨਰ ਨੂੰ ਕਿਹਾ ਮੈਂ ਕਿਹਾ ਮੈਨੂੰ ਅੱਜ ਇੰਨੀ ਰਿਸਪੈਕਟ ਕਰਤੀ ਹੈ ਤੁਸੀਂ ਤੁਹਾਡਾ
0: ਨਹੀਂ ਤੁਹਾਡਾ ਵੀ ਸਵਾਗਤ ਹੈ ਭਾਜੀ
1: ਬਾਈ ਤੁਸੀਂ ਕਹਿ ਲਾ ਸੀਗਾ
0: ਤੁਹਾਡਾ ਅੰਤਰ ਨਹੀਂ ਬਾੜਿਆ ਹੈਗਾ
1: ਮੈਂ
0: ਸਲਮਾਨ ਖਾਨ ਦੀ ਤਰ੍ਹਾਂ ਆ ਕੇ ਕਹਿੰਦਾ ਸਵਾਗਤ ਨਹੀਂ ਕਰੋਗੇ ਹਮਾਰਾ
1: ਸਵਾਗਤ ਕਰੇਗੇ ਹਮ ਔਰ ਐਸਾ ਸਵਾਗਤ ਕਰੇਗੇ ਕਿ ਆਪਨੇ ਕਭੀ ਦੇਖਾ ਵੀ ਨਹੀਂ ਹੋਗਾ
0: ਪਤਾ ਨਹੀਂ ਕਹਾਂ ਕਹਾਂ ਸੇ ਸਵਾਗਤ ਨਿਕਲੇਗਾ ਮੈਂ ਕਹਿੰਦਾ ਰਹਿਣੇ ਦੋ
1: ਭਾਜੀ
0: ਜੀ ਸਰ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ
1: ਮਤਲਬ ਜਿੱਦਾਂ ਬੰਦਾ ਇੰਨੀ ਆਪਾਂ ਇੰਨੇ ਲੇਟ ਮਿਲਦੇ ਨੇ ਐਂ ਜੱਫੀਆਂ ਭਰੂ ਜੀ ਕਰਦਾ
0: ਮੈਂਟ ਮੈਂਟ
1: ਜਿਵੇਂ
0: ਉਹ ਕਿਹੜੀ ਫਿਲਮ ਆ ਰਹੀ ਹੈ ਪੰਜਾਬੀ ਕਹਿੰਦਾ ਯਾਰ ਮੈਂ ਇੱਕ ਕਹਿੰਦਾ ਚੁੱਲ੍ਹਾ ਚੱਕਣ ਚੱਲਿਆ ਮੋਹਾਲੀ ਨੂੰ ਕਹਿੰਦਾ ਉਹਦੇ ਨਾਲ ਪੋਡਕਾਸਟ ਕਰਨਾ ਕਹਿੰਦਾ ਕੰਮ ਤਾਂ ਇਹ ਵੀ ਵਧੀਆ ਕਹਿੰਦਾ ਚੁੱਲ੍ਹੇ ਦਾ ਕਹਿੰਦਾ ਨਹੀਂ ਪੋਡਕਾਸਟ ਦਾ ਚੁੱਲ੍ਹਾ ਨੀ ਹੈਗਾ ਮੈਂ ਨਾ ਹੀ ਮਨਤੇਜ ਭਾਜੀ ਨੇ ਜਸਟ ਟੂ ਕਲੈਰੀਫਾਈ ਇਹ ਤਾਂ ਸਿਰਫ ਹਾਸੇ ਪਾਣ ਨੂੰ ਅਸੀਂ ਵਿੱਚ ਵਿੱਚ ਇਹੋ ਜਿਹੇ ਐਲੀਮੈਂਟ ਦੇ
1: ਦਿੰਦੇ
0: ਮੈਂ ਮਨਤੇਜ ਭਾਜੀ ਤਾਂ ਕੁਛ ਵੀ ਬਣ ਸਕਦੇ ਨੇ ਬਹਿਰੂਪੀਆ
1: ਮੈਂ ਕਹਿੰਦਾ ਹੋਰ ਕੀ ਆ ਪਿਛਲੇ ਵੀਕ ਮੈਂ
0: ਕਦੇ ਮਿੰਨੀ ਮਾਊਸ ਵੀ ਬਣੇ ਹੁੰਦੇ ਨੇ ਮਿੱਕੀ ਮਾਊਸ ਤਾਂ ਛੱਡੋ
1: ਬਿੱਲੀ ਮਾਊਸ ਤੇ ਭਾਜੀ ਉਹ ਜਿਹੜਾ ਡੇਜ਼ੀ ਡੱਕ
0: ਵੀ
1: ਡੇਜ਼ੀ ਡੱਕ ਤੇ ਉਹ ਵੀ ਅੱਜ ਕੱਲ ਬੇਬੀ ਸ਼ਾਰਕ
0: ਬੇਬੀ ਸ਼ਾਰਕ ਤੁਸੀਂ ਕਿਵੇਂ ਬਣ ਗਏ
1: ਤੁਸੀਂ ਬੇਬੀ ਸ਼ਾਰਕ ਚ ਨਹੀਂ ਤਾਂ ਵੇਖਿਆ
0: ਨਾ
1: ਉਹ ਯਾਰ ਉਹ
0: ਮੈਂ ਦੇਖਣਾ ਵੀ ਨਹੀਂ ਜਾਣਾ ਉਹ ਲੱਥ ਕੇ ਦੇਣ
1: ਯਾਰ ਦੱਸਾਂ ਕੀ ਹੋਇਆ ਆਹ ਲਾਸਟ ਹੀ ਪਾਰਟੀ ਸੀ ਮੈਂ ਨਾ ਉਹ ਬਣਿਆ ਸੀ ਮਾਰੀਓ
0: ਅੱਛਾ
1: ਠੀਕ ਹੈ ਤੇ ਮੈਂ ਬੱਚਿਆਂ ਨੂੰ
0: ਮਾਰੀਓ ਦਾ ਭਰਾ ਕਿਹੜਾ ਹੁੰਦਾ ਸੀ ਇੱਕ
1: ਯਾਰ ਮਾਰੀਓ ਦਾ ਭਰਾ ਇਹੋ ਜਿਹੇ ਕੁਐਸਚਨ ਤੇ ਮੈਨੂੰ ਬੱਚੇ ਪੁੱਛਦੇ ਆ ਇਹੋ ਜਿਹੇ ਕੁਐਸਚਨ ਉੱਥੇ ਨਾ ਬੱਚੇ ਪੁੱਛਦੇ
0: ਤੁਸੀਂ ਤਿਆਰੀ ਕਰਕੇ ਜਾਇਆ ਕਰੋ
1: ਭਾਈ ਕਿੰਨੇ ਕੁ ਦੀ ਤਿਆਰੀ ਕਰਾਂ ਯਾਰ ਆਹੋ ਮੈਂ
0: ਪਹਿਲਾਂ ਬੇਬੀ ਸ਼ਾਰਕ ਮਸਾ ਯਾਦ ਕੀਤੀ
1: ਮਤਲਬ ਮੈਂ ਨਾ ਇੰਜੋਇਮੈਂਟ ਕਰਨ ਜਾਂਦਾ ਪਾਰਟੀ ਮੈਂ ਆਪ ਹੀ ਮੈਂ ਹੁਣ ਉਹਨਾਂ ਦੇ ਕੁਐਸਚਨ ਜਵਾਬ ਥੋੜੀ ਦੇਣ ਜਾਵਾਂਗਾ ਉਹ ਯਾਰ ਆਹ ਗੋਰੇ ਜਿਹੜੇ ਗੋਰਿਆਂ ਦੇ ਬੱਚੇ ਆ ਨਾ ਇਹ ਤੇ ਕੁਐਸਚਨ ਆਨਸਰ ਹੀ ਬੜੇ ਉਲਟੇ ਉਲਟੇ ਕਰਦੇ
0: ਸਹੀ ਗੱਲ
1: ਮਤਲਬ ਸਪਾਈਡਰ ਮੈਨ ਦਾ ਕੌਣ ਦੁਸ਼ਮਣ ਹੈ ਉਹਦਾ ਨਾਂ ਕੀ ਹੈ ਉਹਦਾ ਚਾਚਾ ਕੌਣ ਹੈ
0: ਉਹਦਾ ਭਤੀਜਾ ਕੌਣ ਪਤਾ ਹੁੰਦੇ ਨੇ ਸਾਰੇ
1: ਪਰ ਮੈਂ ਜਵਾਕ ਨੀ ਨਾ ਉਹਨਾਂ ਨੂੰ ਅੰਦਰ ਤੇ ਪੰਜਾਬੀ ਸਪਾਈਡਰ ਮੈਨ ਆ ਅੱਛਾ ਸਪਾਈਡਰ ਮੈਨ ਤੋਂ ਗੱਲ ਆਇਆ ਯਾਦ ਆਇਆ ਪਹਿਲਾਂ ਇੱਕ ਇੱਕ ਗੱਲ ਕਰਦੇ ਆ ਠੀਕ ਹੈ ਜਿਹੜੇ ਮੈਂ ਭੁੱਲ ਜਾਗਾ ਆਹ ਜਿਹੜੀ ਮਾਰੀਓ ਦੀ ਗੱਲ ਸੀ ਨਾ ਇਹ ਨਾਲੇ ਪਿਛਲੇ ਵੀਕ ਹੀ ਹੋਈ ਭਾਜੀ ਮੈਂ ਮਾਰੀਓ ਬਣ ਕੇ ਬੱਚਿਆਂ ਨੂੰ ਹਸਾਣ ਡਿਆ ਬੱਚੇ ਮੈਨੂੰ ਮੁੱਖੀਆਂ ਮਰੀ ਜਾ ਰਹੇ ਆ ਉਹ ਯਾਰ ਉਹ ਨਾ ਮੇਰੇ ਮੂੰਹ ਤੇ ਮਾਰਦੇ ਸੀ ਮੈਂ ਪਹਿਲੀ ਵਾਰੀ ਕਿਹਾ ਮੈਂ ਕਿਹਾ ਪਲੀਜ਼ ਏਦਾਂ ਦੀ ਗੱਲ ਆ ਏਦਾਂ ਦੀ ਬਾਅਦ ਚ ਮੇਰੀ ਪੰਜਾਬੀ ਨਿਕਲੀ ਆ
0: ਲੱਗਦਾ ਹੋਊਗਾ ਮੁੱਕੀ ਮਾਰ ਕੇ ਵੱਡਾ ਹੋ ਜੂਗਾ ਮਾਰੀਓ ਖੇਡਦੇ ਹੁੰਦੇ ਛੋਟੇ ਹੁੰਦੇ ਕਿਰਾਏ ਦੇ ਉੱਤੇ ਨੀ ਸੀ ਖੇਡਦੇ ਹੁੰਦੇ 10 ਰੁਪਏ ਦੇ ਕੇ 5 ਰੁਪਏ ਦੇ ਕੇ ਉਹ ਜਿਵੇਂ ਮੈਨੂੰ ਹੁਣ ਐਡੀ ਚੱਲਦੀ ਨੀ ਸੀ ਹੁੰਦੀ ਜਿਵੇਂ ਜਿਹੜਾ ਮੇਰੇ ਨਾਲ ਮੈਂ ਅੱਗੇ ਵੀ ਦੱਸਿਆ ਵੀ ਨਾਲ ਦੇ ਜਿਹੜੇ ਮੇਰੇ ਸੀਗੇ ਉਮਰ ਤੋਂ ਵੱਡੇ ਹੁੰਦੇ ਸੀ
1: ਅੱਛਾ ਠੀਕ ਹੈ
0: ਜਦੋਂ ਉਹਨਾਂ ਨੇ ਲੈ ਜਾਣਾ ਗੇਮ ਕੰਸੋਲ ਦੇ ਉੱਤੇ ਵੀ ਆਹ ਚੱਲ ਖੇਡੀਏ ਪੈਸੇ ਮੈਂ ਦਊਂਗਾ ਤੂੰ ਬਾਰ ਨਾਲ ਦਾ ਕੰਸੋਲ ਫੜ ਲਈ ਉਹ ਜੇ ਲੂਈਗੀ ਵੱਡਾ ਹੋ ਗਿਆ ਮਾਰੀਓ ਤਾਂ ਚੰਗਾ ਨੀ ਲੱਗਦਾ ਮਸ਼ਰੂਮ ਵੱਧ ਖਾ ਕੇ
1: ਤੁਹਾਡਾ ਲੂਈਗੀ ਹੁੰਦਾ ਸੀ
0: ਮੈਂ ਹਮੇਸ਼ਾ ਲੂਈਗੀ ਹੋ ਬਣਿਆ
1: ਅੱਛਾ ਉਹਦੇ ਵਿੱਚ ਇੱਕ ਮਾਰੀਓ
0: ਹਰੇ ਰੰਗ ਦਾ ਜਿਹੜਾ ਕੱਪੜਿਆਂ ਵਾਲਾ ਹੁੰਦਾ ਲੂਈਗੀ ਹੁੰਦਾ
1: ਅੱਛਾ
0: ਜਿਹੜਾ ਲਾਲ ਰੰਗ ਦੇ ਕੱਪੜੇ ਹੁੰਦਾ ਮਾਰੀਓ
1: ਮਾਰੀਓ ਦਾ ਹਾਂ ਉਹ ਪਤਾ ਨੀ ਕੀ ਖਾ ਕੇ ਇੱਕ ਜੰਪ ਜਾ ਮਾਰ ਕੇ ਜੇ ਤੇ ਨਾ ਜੰਪ ਮਾਰ
0: ਮਸ਼ਰੂਮ ਖਾਣੀ ਹੈ ਬਸ
1: ਸਿੱਧਾ ਹੀ ਥੱਲੇ ਹੈ
0: ਮਸ਼ਰੂਮ ਖਾਣੀ ਹੈ ਤੁਸੀਂ
1: ਅੱਛਾ ਮਸ਼ਰੂਮ ਹੁੰਦੀ ਹੈ ਲੈ ਮੈਨੂੰ ਅੱਜ ਪਤਾ ਲੱਗਾ ਜਦੋਂ ਜੰਪ ਮਾਰੀਏ ਤੇ ਜੇ ਆ ਦੀਵਾਰ ਜੀ ਟੁੱਟੀ ਜੀ ਆ ਜੇ ਨਾ ਜੰਪ ਵਜੇ ਸਾਰਾ ਥੱਲੇ
0: ਤੂੰ
1: ਬੰਦਾ
0: ਕਿਸੇ ਹੋਰ ਸੁਰੰਗ ਚੋਂ ਨਿਕਲਦਾ ਪਿਛਲਾ ਲੈਵਲ ਆ ਗਿਆ
1: ਭਾਈ ਜਦੋਂ ਵੀ ਆਪਣਾ ਗੇਮਾਂ ਦੀ ਆਉਂਦੀ ਹੈ ਨਾ ਆਪਾਂ ਗੱਲਾਂ ਕਰਦੇ ਹਾਂ ਮੈਨੂੰ ਮੇਰੇ ਭਰਾ ਦੀ ਬੜੀ ਯਾਦ ਆਉਂਦੀ ਉਹ ਤੁਸੀਂ ਕੀ ਕਰਦਾ ਸੀ ਉਹ ਪੈਸੇ ਚੋਰੀ ਕਰਕੇ ਖੇਡਦਾ ਹੁੰਦਾ ਸੀ
0: ਪੈਸੇ ਚੋਰੀ ਕਰਕੇ
1: ਯਾਰ ਇੰਨੀ ਲੱਤ ਲੱਗ ਜਾਂਦੀ ਸੀ
0: ਚੋਰੀ ਕਰਕੇ ਕਾਰ ਸਿਟੀ ਕੌਂਟਰਾ ਮਾਰੀਓ
1: ਕੌਂਟਰਾ ਮੈਂ ਸਿਰਫ ਆਪਣੀ ਜ਼ਿੰਦਗੀ ਚ ਦੋ ਹੀ ਖੇਡੀ ਆ ਕੌਂਟਰਾ ਤੇ ਇੱਕ ਮਾਰੀਓ ਬਾਕੀ ਤੇ ਬਾਅਦ ਚੋਂ ਬੜੀਆਂ ਕੁਝ ਆ ਗਈਆਂ ਨਾ ਪਤਾ ਨੀ ਮੈਂ ਤੁਹਾਨੂੰ ਨਾ ਦੱਸਿਆ ਵੀ ਸੀ ਜਦੋਂ ਅਸੀਂ
0: ਅਸਲ ਚ ਫਰਕ ਵੀ ਆ ਗਿਆ ਭਾਜੀ 1947 ਤੋਂ ਬਾਅਦ ਭਾਰਤ ਬਦਲ ਗਿਆ
1: ਮੇਰੇ ਖਿਆਲ ਨਾਲ ਹੁਣੇ ਗੱਲਾਂ ਕਰ ਰਹੀ ਨਾ, ਚਾਰ ਤਿੰਨ ਚਾਰ ਮਹੀਨੇ ਏਦਾਂ ਹੀ ਲੰਘ ਗਏ ਦੇਖੋ,
0: ਏਦਾਂ
1: ਏਦਾਂ
0: ਮੇਰੇ ਤੋਂ ਪੁੱਛੋ ਏਦਾਂ ਹੀ ਲੰਘ ਗਏ।
1: ਬੜਾ ਹੈਰਾਨ ਹੁੰਦਾ ਸੀ, ਮੈਂ ਕਿਹਾ ਯਾਰ ਭਾਜੀ ਉੱਥੇ ਆ, ਖਬਰਾਂ ਫਿਰ ਚਾਰ ਵਜੇ ਵਾਲੀ ਉਹੀ
0: ਚੱਲੀ ਜਾ ਰਹੀਆਂ ਨੇ, ਖਬਰਾਂ ਚੱਲੀ ਜਾ ਰਹੀਆਂ।
1: ਇਹ ਜਾਦੂ ਮੰਤਰ ਕੀ ਹੈ ਯਾਰ,
0: ਦੇਖੋ ਖਬਰ ਨੀ ਰੁਕਣੀ ਚਾਹੀਦੀ, ਇਸੇ ਕਰਕੇ ਸਾਡਾ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ, ਵਾਪਸ ਆਈਏ, ਇਹ ਨੀ ਰੁਕਣਾ ਚਾਹੀਦਾ।
1: ਖਬਰ ਬੜੀ ਬੇਕਾਰ ਭਾਜੀ, ਜਿੱਦਾਂ ਖਬਰ ਬੜੀ ਬੇਕਾਰ ਆ, ਕਈ ਵਾਰੀ ਕੀ ਏਦਾਂ ਵੀ ਕਹਿੰਦੇ ਨਾ, ਖਬਰਦਾਰ ਅਗਰ ਤੁਮਨੇ ਮੇਰਾ ਨਾਮ ਲਿਆ ਤਾਂ, ਉਹ ਜਿਹੜਾ ਖਬਰਦਾਰ ਉਹ ਵੀ ਖਬਰ ਉਹੀ ਸੇਮ।
0: ਤੁਸੀਂ ਵੀ ਇੱਕ ਸ਼ੋਅ ਸ਼ੁਰੂ ਕਰੋ ਉਹ ਜਾ ਸੰਸਨੀ, ਤੁਸੀਂ ਛੁੰਛਣੀ ਕਰੋ,
1: ਖਬਰਦਾਰ
0: ਨੀਂਦ ਮੇ ਸੋਏ ਹੈ ਤੋ ਸੋਏ ਰਹੀਏ, ਕਿਉਂਕਿ ਹਮਾਰਾ ਪ੍ਰੋਗਰਾਮ ਆਪਕੋ ਵੈਸੇ ਹੀ ਜਗਾ ਲੇਗਾ,
1: ਵੈਸੇ ਸਲਾਹ ਦੇਗਾ। ਪਰ ਉਹ ਵੀ ਨਹੀਂ ਦੱਸਾਂ ਕੀ ਹੈ, ਵੈਸੇ ਸਹੀ ਗੱਲ ਆ, ਉਹ ਬੰਦਾ ਖਬਰਾਂ ਪੜਦਾ ਸੀ, ਪਰ ਉਹਦਾ ਦੇਖੋ ਕਿੰਨਾ ਹੀ ਵੀ ਉਹਨੂੰ ਯਾਦ ਕਰਦੇ ਪਿਆ ਲਾ, ਇਹੋ ਜਿਹੀ ਚੀਜ਼ ਆਪਾਂ ਵੀ ਕਰੀਏ, ਕੋਈ
0: ਕੀ ਕਰੀਏ,
1: ਆਪਾਂ ਕੱਛੇ ਪੜਿਆ ਚ ਨਾ ਖਬਰਾਂ ਪੜੀਏ, ਸ਼ੁਰੂ ਕਰ ਦਈਏ ਕੱਛੇ ਪੜਿਆ ਚ,
0: ਮਤਲਬ
1: ਵੈਸੇ ਮਤਲਬ ਬਾਹਰ ਜਾਈਏ ਤੇ ਕੱਛੇ ਪੜਿਆ ਚ ਖਬਰਾਂ ਸ਼ੁਰੂ ਕਰ ਦਈਏ, ਜਾਂ ਤਾਂ ਲੋਕੀ ਸਾਨੂੰ ਕੱਪੜੇ ਦੇ ਦੇਣਗੇ ਜਾਂ ਟਮਾਟਰ ਦੇ ਦੇਣਗੇ, ਫਿਰ ਹੋਰ ਕੀ ਹੈ,
0: ਇਹਦਾ ਹੀ ਲਾਂਤਾਂ ਦੇ ਦੇਣਗੇ,
1: ਇਹੋ ਜਿਹੀਆਂ ਗੱਲਾਂ। ਅੱਛਾ ਤੇ ਹੋਰ ਤੁਸੀਂ ਦੱਸੋ, ਇੰਡੀਆ ਵਿੱਚ ਤੁਹਾਡਾ ਕਿੱਦਾਂ ਦਾ ਰਿਹਾ ਮਾਹੌਲ, ਸਭ ਠੀਕ ਸੀ, ਵਧੀਆ ਸੀ?
0: ਠੀਕ ਰਿਹਾ ਭਾਜੀ,
1: ਬਹੁਤ ਵਧੀਆ ਰਿਹਾ,
0: ਠੀਕ ਰਿਹਾ।
1: ਅੱਛਾ ਅੱਛਾ, ਤੇ ਤੁਹਾਨੂੰ ਅਸੀਂ ਤਾਂ ਵਿਸਾਖੀ ਮੇਲੇ ਤੇ ਮਿਸ ਕੀਤਾ ਸੀ।
0: ਅੱਛਾ, ਤੁਸੀਂ ਕਿੱਦਾਂ ਮੇਲਾ
1: ਮੇਲਾ ਆਪਣਾ ਨਾ ਬੈਲਰ ਬੁਦਲ ਲਾ ਤਾ, ਮੈਂ ਕਿਹਾ ਇੱਥੇ ਆਪਣਾ ਆ ਗਿਆ
0: ਝੰਡਾ ਲਾ ਗਿਆ,
1: ਝੰਡਾ ਵੀ ਲਾ ਤਾ, ਤੇ ਮੈਂ ਕਿਹਾ ਆਹ ਸਾਡਾ ਸਟਾਲ ਆ ਗਿਆ, ਮੈਂ ਕਿਹਾ ਉਹਨਾਂ ਨੂੰ ਮੈਂ ਕੱਪੜੇ ਚੇਂਜ ਕਰਨ ਜਾਂਦਾ, ਮੈਂ ਜਦੋਂ ਆ ਕੇ ਵੇਖਿਆ ਸਾਡਾ ਸਟਾਲ ਨੀ ਹੈ,
0: ਕੱਲਾ ਝੰਡਾ ਝੰਡਾ ਟੰਗਿਆ ਰਹਿ ਗਿਆ।
1: ਮੈਂ ਕਿਹਾ ਸ਼ੁਕਰ ਹੈ ਇਹ ਟੰਗਿਆ ਵਾ, ਮੈਂ ਕਿਹਾ ਚਲੋ ਠੀਕ ਹੈ, ਝੰਡਾ ਹੀ ਠੀਕ
0: ਹੈ। ਜਦੋਂ ਤੁਸੀਂ 7-8 ਘੰਟਿਆਂ ਦੇ ਲਈ ਗਾਇਬ ਹੋ ਗਏ ਨਾ, ਮੈਨੂੰ ਖਬਰਾਂ ਸਾਰੀਆਂ ਨੇ, ਕਹਿੰਦਾ 1:30 ਵਜੇ ਆਉਣ ਵਾਲੇ ਨੇ ਲੋਕ ਸਵਾਗਤ ਲਈ, ਬੰਦੇ ਬਾਹਰ ਖੜੇ ਕਿਤੇ, ਉਹ ਵੀ ਥੱਕ ਗਏ, ਉਹ ਵੀ ਕਹਿੰਦੇ ਚਲੋ ਯਾਰ
1: ਮੇਰੇ ਤੋਂ ਪਹਿਲਾਂ ਤਾਂ ਵਿਸ਼ਾਲ ਭਾਜੀ ਆ ਗਏ ਮੈਲਬਨ ਤੋਂ।
0: ਨਹੀਂ ਚਲੋ ਵਧੀਆ ਭਾਜੀ, ਧੰਨਵਾਦ ਤੁਹਾਡਾ, ਤੁਸੀਂ ਡਟੇ ਰਹੇ ਹੋ
1: ਮੇਰੀ ਤਰ੍ਹਾਂ,
0: ਨਹੀਂ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਉਹ ਮੌਸਮ ਵਾਂਗੂ ਬਦਲ ਗਏ, ਬੜੇ ਲੋਕੀ ਹੁੰਦੇ ਨੇ।
1: ਤੇ ਭਾਜੀ ਤੁਸੀਂ ਅਗਰ ਕੋਈ ਚੀਜ਼ ਕਰਨੀ ਹੈ,
0: ਹਾਂਜੀ
1: ਮਤਲਬ ਕੁਛ ਵੀ ਅਗਰ ਚੇਂਜ ਕਰਨਾ ਆਪਣੇ ਵਿੱਚ,
0: ਚੇਂਜ
1: ਮੈਨੂੰ ਹੁਣ ਪਤਾ
0: ਲੱਗਿਆ ਕਿ ਚੀਜ਼ ਕਰਨੀ
1: ਨਹੀਂ, ਕਿਉਂਕਿ ਉਹ ਜਿਹੜਾ ਚੇਂਜ ਹੈ ਨਾ, ਜੇ ਤੁਸੀਂ 40 ਦਿਨ ਕਰੋਗੇ ਨਾ ਫਿਰ ਉਹ ਕਰ ਸਕਦੇ ਹੋ,
0: 40 ਦਿਨ ਫਿਲਮ ਆ ਗਈ।
1: ਮੈਨੂੰ
0: ਪਤਾ ਨੀ ਪਹਿਲਾਂ
1: 40 ਦਿਨ ਸੱਚੀ ਨੀ ਪਤਾ,
0: ਹੁਣ 40 ਦਿਨ ਤੁਸੀਂ ਸਮਝਦਾਰ ਹੋ ਕੇ ਦਿਖਾਓ ਭਾਈ।
1: ਅੱਛਾ, ਜੇ 40 ਦਿਨ ਆਪਾਂ ਚੁੱਪ ਰਹਿ ਲਈਏ, ਸਾਰੀ ਜ਼ਿੰਦਗੀ ਚੁੱਪ ਰਹਾਂਗੇ?
0: ਚੁੱਪ ਨੀ, ਤੁਹਾਨੂੰ ਚੁੱਪ ਰਹਿਣ ਨੂੰ ਕੌਣ ਕਹਿੰਦਾ, ਮਨਤੇਜ
1: ਗੋਟੀਆਂ ਖਾਲ ਕੇ ਪਤਾ ਨੀ ਕੀ ਕਰੂਗਾ ਉਹ, ਅੱਖਾਂ ਵਿੱਚ
0: ਗੋਟੀਆਂ ਨਿਕਾਲ ਕੇ ਮੈਂ ਕੰਚੇ ਖੇਲ ਲਿਆ। ਫਿਲਮਾਂ ਬੜੀਆਂ ਦੇਖੀਆਂ ਜੀ,
1: ਓਏ ਹੋਏ ਹੋਏ
0: ਜਹਾਜ਼ ਚ ਆਂਦੇ ਹੋਏ,
1: ਜਹਾਜ਼ ਚ ਫਿਲਮ ਵੇਖੀ ਦੀ
0: ਨੀਂਦ ਨੀ ਆਈ ਭਾਜੀ ਮੈਨੂੰ, ਮੈਂ ਤਾਂ ਉੱਥੋਂ ਵੀ ਆਪਣੇ ਸ਼ਹਿਰ ਤੋਂ ਵੀ ਦਿੱਲੀ ਤੱਕ ਆਇਆ, ਉਹ ਵੀ ਲਿਟ ਕੇ ਆਇਆ, ਉਹ ਜਿਹੜੀ ਬੱਸ ਨੀ ਹੁੰਦੀ ਇੰਡੋ ਕੈਨੇਡੀਅਨ ਲਿਟਣ ਵਾਲੀ, ਉਹ ਚ ਖਿੜਕੀ ਦੇ ਵੱਲ ਦੇਖਦੇ ਹੋਏ ਵੀ ਹੁਣ ਤਾਂ ਕੋਈ ਮੇਰੇ ਨਾਲ ਗੱਲ ਕਰੂ, ਪਤਾ ਲੱਗਿਆ ਵੀ ਮੇਰੇ ਬੈਡ ਤੇ ਮੈਂ ਕੱਲਾ ਹੀ ਹਾਂ।
1: ਅੱਛਾ ਜਦੋਂ ਮੈਂ ਛੋਟਾ ਹੁੰਦਾ ਸੀ ਨਾ,
0: ਹਾਂਜੀ,
1: ਤੇ ਮੈਂ ਕਹਿੰਦਾ ਹੁੰਦਾ ਯਾਰ
0: ਬਚਪਨ ਦੀ ਗੱਲ,
1: ਮਤਲਬ ਬਚਪਨ ਦੀ ਗੱਲ, ਹਾਂ, ਜਦੋਂ ਆਪਾਂ, ਮੈਂ ਸੋਚਦਾ ਹੁੰਦਾ ਸੀ ਵੀ ਯਾਰ ਆਪਾਂ ਬੱਸਾਂ ਵਿੱਚ ਤੇ ਬਹਿ ਕੇ ਆਉਂਦੇ ਹਾਂ ਨਾ, ਤੇ ਯਾਰ ਜਦੋਂ ਜਹਾਜ਼ ਤੇ ਚੜ੍ਹੇ ਉਦੋਂ ਕਿੰਨਾ ਆਰਾਮ ਨਾਲ ਸੌਂ ਕੇ ਜਾਇਆ ਕਰਾਂਗੇ ਨਾ, ਹੁਣ ਵੇਖੋ ਜਹਾਜ਼ ਤੇ ਚੜ੍ਹਦੇ ਫਿਰ ਵੀ ਬਹਿ ਕੇ ਹੀ ਆਉਂਦੇ ਆ, ਕੋਈ ਹੈ ਹੀ ਨਹੀਂ।
0: ਬਿਜ਼ਨਸ ਕਲਾਸ ਲਓ ਨਾ ਸਰ, ਰੇਜ਼ ਯਰ ਬਾਰ, ਫਸਟ ਕਲਾਸ ਚ ਆਓ, ਬਿਜ਼ਨਸ ਕਲਾਸ ਚ ਆਓ
1: ਯਾਰ, ਉਹ ਤਾਂ
0: ਲੱਤਾਂ ਲੱਤਾਂ ਲੰਬੀਆਂ ਕਰੋ, ਸਲਿੱਪਰ ਪਾਓ ਇਹਨਾਂ ਦੇ,
1: ਜਿੱਥੇ
0: ਮਰਜ਼ੀ ਮੂੰਹ ਤੇ ਥੋੜੇ ਮਾਰਨੀ,
1: ਮੂੰਹ
0: ਤੇ ਮਾਰਨ ਤੁਸੀਂ ਸ਼ੇਵ ਕਰਨੀ ਉੱਥੇ,
1: ਮਤਲਬ ਉਹ ਲਾਈਟ ਦਿੰਦੇ ਆ ਨਾਲ,
0: ਉੱਥੇ ਤੁਸੀਂ ਨੱਕ ਦੇ ਵਾਲ ਕੱਟਣੇ ਨੇ, ਮੂੰਹ ਤੇ ਮਾਰਾ ਫੜ ਕੇ ਸ਼ੀਸ਼ੇ ਦੇ ਵਿੱਚ ਐਂ ਕੱਟਣੇ, ਕੱਲਾ ਕੱਲਾ ਤੁਸੀਂ ਸਫੇਦ ਵਾਲ ਚੁਣਨੇ,
1: ਕਬੀ ਨਾ ਕਬੀ ਤੋਂ ਜਾਏਗੀ ਬਿਜਲੀ,
0: ਕੰਨ ਦੇ ਵਾਲ ਕੱਟਣੇ, ਤੁਹਾਡੇ ਕੰਨ ਚ ਵੀ ਵਾਲ ਆਉਂਦੇ ਮੈਂ ਸੁਣੇ,
1: ਉਹ ਯਾਰ ਹਾਂ ਇਹ ਪਤਾ ਨਹੀਂ, ਇਹ ਤਾਂ ਮਤਲਬ
0: ਰੱਬ ਦੀ ਓ ਦੇਣਾ,
1: ਇਹ ਰੱਬ ਵੱਲੋਂ ਹੀ ਆਉਂਦੇ ਆ। ਮੇਰੀ ਗੱਲ ਸੁਣੋ,
0: ਹਾਂਜੀ,
1: ਚਾਹ ਤੁਸੀਂ ਮੈਨੂੰ ਗਰਮ ਗਰਮ ਪਿਆ ਕੇ, ਹੁਣ ਮੈਨੂੰ
0: ਜਿਹੜੀ ਥੱਲੇ ਲੱਗ ਗਈ ਉਹਨੂੰ ਕਾਫੀ ਕਹਿੰਦੇ ਆ, ਇਹਨੂੰ ਚਾਹ ਨਹੀਂ ਕਹਿੰਦੇ, ਗਰੀਬ ਲੋਕ।
1: ਅੱਛਾ ਅੱਜ ਜਿਹੜਾ ਤੁਸੀਂ ਮੈਨੂੰ ਪਿਆਤਾ ਉਹ ਲਿਫਾਫਾ ਜਿਹਾ ਕੱਟ ਕੇ, ਉਹਦਾ ਨਾਂ ਕੀ ਹੈ?
0: ਇਹ ਚ ਅੰਮ੍ਰਿਤ ਹੁੰਦਾ, ਅੰਮ੍ਰਿਤ,
1: ਇਹ ਅੰਮ੍ਰਿਤ ਹੈ,
0: ਤੁਸੀਂ ਇਹ ਪੀਓਗੇ ਤੁਸੀਂ ਹੁਣ ਸਿੱਧੀਆਂ ਰੱਬ ਤੋਂ ਵੀ ਤਾਂ ਉੱਤੇ ਜਾ ਕੇ ਗੱਲ ਕਰੋ,
1: ਸਿੱਧੀਆਂ ਤਾਰਾਂ ਰੱਬਲਾਂ ਤੋਂ ਵੀ ਉੱਤੇ ਜੁੜ ਜਾਣ,
0: ਤਾਂ ਉੱਤੇ ਉੱਤੇ
1: ਬੱਦਲਾਂ ਤੋਂ
0: ਪਾਰ, ਜਿਹੜੇ ਜਹਾਜ਼ ਨੂੰ ਚੀਰਦੇ ਹੋਏ ਆਏ ਜਾਣਗੀਆਂ ਉੱਤੇ, ਉਹ ਕੁਆਂਟਸ ਤੋਂ ਵੀ ਉੱਤੇ ਜਾਣਗੀਆਂ ਤੁਹਾਡੀਆਂ ਤਾਰਾਂ,
1: ਇੰਨੀਆਂ ਤਗੜੀ ਹੈ।
0: ਭਾਜੀ ਤਾਰਾਂ ਤੋਂ ਯਾਦ ਆਇਆ,
1: ਤਾਰਾਂ ਤੋਂ ਯਾਦ ਆਇਆ,
0: ਅੱਗੇ ਤਾਰਾਂ ਨਹੀਂ ਸੀ ਆਉਂਦੀਆਂ ਹੁੰਦੀਆਂ,
1: ਇੱਕ ਤਾਂ ਤਾਰਾਂ ਹੁੰਦੀ ਹੈ ਬਿਜਲੀ ਦੀ,
0: ਨਾ ਕੋਈ ਸੰਦੇਹ, ਜਾਣੇ ਉਹਦੀ ਜਗ੍ਹਾ ਤਾਰ ਆਉਂਦੀ ਹੁੰਦੀ ਸੀ ਜਿਹੜੀ ਛੇਤੀ ਆਉਂਦੀ ਹੁੰਦੀ ਸੀ।
1: ਅੱਛਾ ਚਿੱਠੀ ਤੇ ਤਾਰ ਵੱਖਰੀ ਹੁੰਦੀ ਹੈ,
0: ਚਿੱਠੀ ਹੌਲੀ ਆਉਂਦੀ ਹੁੰਦੀ ਸੀ ਨਾ, ਤਾਰ ਛੇਤੀ ਆਉਂਦੀ ਹੁੰਦੀ, ਤਾਰਾਂ ਹੀ ਖਾਧੀਆਂ ਮੈਨੂੰ ਲੱਗਦਾ, ਤਾਰ ਤਾਂ ਤੁਹਾਨੂੰ ਕਿਸੇ ਨੇ ਭੇਜੀ ਨੀ
1: ਹੋਣੀ, ਨਾ ਨਾ ਮੈਂ
0: ਨੇਪਾਲੀ ਕਾਤੋਂ ਤੁਸੀਂ ਐਂਥਮ ਗਾਣ ਲੱਗੇ,
1: ਕਿਉਂਕਿ ਉੱਤੋਂ ਆਈ ਸੀ ਮੈਨੂੰ ਚਿੱਠੀ, ਦੂਰੋਂ ਆਈ ਸੀ,
0: ਨੇਪਾਲ ਤੋਂ ਆਈ ਸੀ,
1: ਨੇਪਾਲ ਤੋਂ ਨਹੀਂ, ਰਾਂਚੀ ਤੋਂ ਆਈ ਸੀ,
0: ਤੁਹਾਡਾ ਦਾਊਦ ਦੇ ਨਾਲ ਬੜੇ ਸਾਹਿਬ ਦੇ ਨਾਲ ਲਿੰਕ ਹੈ ਕੋਈ?
1: ਉਹ ਯਾਰ ਭਾਈ ਤੁਸੀਂ ਜਰੰਦਰ ਵੇਖੀ ਫਿਲਮ?
0: ਨਹੀਂ ਸਰ।
1: ਉਹ ਯਾਰ ਉਹਦੇ ਵਿੱਚ ਤੇ ਸਾਰਾ ਕੁਝ, ਮੈਂ ਤੇ ਸਮਝਦਾ ਸਾਰਾ ਕੁਝ ਸੱਚ ਹੈਗਾ ਵਾ,
0: ਨਹੀਂ
1: ਯਾਰ ਲਈ ਹੈਗਾ ਨਾ, ਉਹ ਪਰ ਜਿਹੜੀ ਟੂ ਵਾਲੀ ਆ ਨਾ, ਉਹ ਕਹਿੰਦੇ 3.5-4 ਘੰਟੇ ਆਪਾਂ ਵੇਖੀ ਆ, ਹਾਂਜੀ ਜਾਂਦੀ ਐ ਜਾਂਦੀ, ਹਾਂ ਮੈਂ ਕਿਹਾ ਯਾਰ
0: ਤੁਹਾਡੇ ਟਾਈਪ ਦੀ ਤਾਂ ਫਿਲਮ ਹੈ ਨੀ,
1: ਮੈਪਲ
0: ਲੀਫ ਨੇ, ਪਰ ਇਹ ਥੱਲੇ ਮੈਪਲ ਲੀਫ ਨੀ ਹੈਗੇ, ਉਹ ਮੈਪਲ ਹੁੰਦੇ ਨੇ ਕੈਨੇਡਾ ਵਾਲੇ।
1: ਅੱਛਾ ਇਹ ਦੂਜੀ ਹੈ ਕੋਈ?
0: ਹਾਂ
1: ਪਰ ਹੈ
0: ਇਹ ਐਪਲ ਲੀਫ ਲੱਗਦੇ ਨੇ,
1: ਉਹੀ ਉੜਦੇ ਵੀ, ਹਵਾ ਵੀ ਅੱਜ ਚੱਲਣ ਡੀ ਨਾ, ਐ ਉੱਡ ਡਾ ਹੀ ਆ। ਮੈਂ ਜੇ ਮੈਂ ਇੱਕ ਅੱਧਾ ਚੁੱਕ ਲਿਆ ਨਾ, ਕਿਹੜੇ ਕਿਹੜਾ ਸਾਰਾ ਚੁੱਕ, ਕਿਹਦੇ ਚਾਹੇ ਕਿਸੇ ਨੇ ਚੁੱਕੇ ਨੀ,
0: ਮੈਂ ਕਹਿੰਦਾ ਅੱਜ ਲੇਟ ਆਏ ਡੀਡੀ ਤੇ।
1: ਨਹੀਂ ਨਹੀਂ ਵੈਸੇ ਨਾ, ਜਦੋਂ ਮੈਂ ਸਵੇਰੇ ਸਵੇਰੇ ਆਉਂਦਾ ਹੁੰਦਾ ਨਾ ਪਹਿਲਾਂ, ਇੱਕ ਇੱਥੇ ਲੇਡੀ ਵਿਚਾਰੀ ਰੋਜ਼ ਕਰਦੀ ਹੁੰਦੀ ਸੀ ਪੱਤੇ ਸਾਫ਼, ਤੁਸੀਂ ਵੀ ਕਦੀ ਦੇਖਿਆ ਹੋਏਗਾ ਨਾ, ਉਹ ਕੱਲੀ ਉਹੀ ਕਰਦੀ ਰਹਿੰਦੀ ਆ।
0: ਤੁਸੀਂ ਉਦੋਂ ਪਹਿਲਾਂ ਨੀ ਆਏ, ਉਦੋਂ ਪਹਿਲਾਂ ਲੇਡਾ ਜਿਹੜਾ ਗੰਦ ਪਾ ਕੇ ਜਾਂਦਾ, ਥੋੜਾ ਜਲਦੀ ਆਇਆ ਕਰੋ। ਚਲੋ ਅੱਜ ਦੀ ਖਬਰ ਬੜੀ ਬੇਕਾਰ ਹੈ, ਇਹਦੇ ਵਿੱਚ ਭਾਈ ਖਬਰਾਂ ਥੋੜੀਆਂ ਹੀ ਨੇ ਸਾਡੇ ਕੋਲ,
1: ਕੋਈ ਚੱਕਰ ਨੀ, ਆਪਣੇ
0: ਕੌੜੀਆਂ ਨੇ ਸਾਡੇ ਕੋਲ,
1: ਕੌੜੀਆਂ
0: ਥੋੜੀਆਂ ਨੇ ਪਰ ਕੌੜੀਆਂ,
1: ਥੋੜੀ ਹੈ ਪਰ ਕੌੜੀ ਹੈ, ਹਾਂ ਠੀਕ ਹੈ,
0: ਸੌੜੀਆਂ ਨੇ,
1: ਕਿਹੜੀਆਂ ਨੇ,
0: ਸੌੜੀ ਸੌੜੀ, ਜਿਹਨੂੰ ਗੰਦੀ ਸੋਚ ਨੀ ਕਹਿੰਦੇ ਹੁੰਦੇ, ਕੋਲਿਨ ਹੈਨਸਨ।
1: ਅੱਛਾ
0: ਮਤਲਬ ਖਬਰ ਪਹਿਲੀ ਉਹ ਹੈ,
1: ਉਹ ਇੱਕ ਪੋਲਿਨ, ਪੋਲਿਨ ਤੇ ਉਹ ਵੀ ਹੁੰਦੇ ਨਾ ਜਿਹੜੇ
0: ਪੋਲੀਥੀਨ,
1: ਨਹੀਂ ਨਹੀਂ ਪੋਲੀ
0: ਲਫਾਫੇ, ਜਿਹੜੇ ਉਹ ਜਿਹੇ ਨੇ ਕੁਝ ਬੰਦੇ ਹਲਕੇ ਨੇ,
1: ਨਹੀਂ ਨਹੀਂ ਜਿਹੜੇ ਕਹਿੰਦੇ ਅਲਰਜੀ ਹੁੰਦੀ ਆ, ਪੋਲਿਨ ਗ੍ਰੇਨ ਕੁਝ ਇਹੋ ਜਿਹਾ ਹੁੰਦਾ ਨਾ, ਮੈਨੂੰ ਇਤੋਂ
0: ਪੋਲੀਸਟਰ,
1: ਯਾਰ ਪੋਲੀਸਟਰ ਨਹੀਂ, ਪੀਐਫਐਸਏ, ਉਹ ਲਈ ਚਾਚਾ, ਉਹ ਜਿਹੜੇ ਨਾ ਛੋਟੇ ਛੋਟੇ ਉੜਦੇ ਹੁੰਦੇ ਆ
0: ਪੋਲੀਮਰ, ਹਾਂ
1: ਯਾਰ ਪੋਲੀਮਰ ਤੇ ਕੁਝ ਹੋਰ ਹੋ ਗਿਆ, ਜਿੱਦਾਂ ਕੋਈ ਡਾਕਟਰ ਕੋਲ ਜਾਈਏ ਕਿਸੇ ਕੋ, ਤੇ ਉਹ ਕਹਿੰਦੇ ਆ ਵੀ ਤੁਹਾਨੂੰ ਅਲਰਜੀ ਆ, ਤੇ
0: ਅੱਛਾ ਉਹ ਐਸਥਮਾ ਐਨਰਜੀ ਜਿਹੜੀ ਹੁੰਦੀ ਹੁੰਦੀ ਹੈ, ਪੋਲਨ,
1: ਪੋਲਨ, ਹਾਂ ਇਦਾਂ ਦਾ ਕੁਝ ਹੁੰਦਾ, ਵੇਖਿਆ ਮੈਨੂੰ ਵੀ ਥੋੜੇ ਬਹੁਤ ਆਉਂਦੇ
0: ਆ, ਪੋਲਨ ਨਹੀਂ, ਪੋਲਨ, ਪੋਲਨ,
1: POLN, ਮਤਲਬ ਉਹ ਕੁਝ ਨਾ ਕੁਝ ਹੁੰਦਾ, ਚਲੋ ਅੱਛਾ ਜੀ,
0: ਇਹਦੀ ਵੀ ਐਲਰਜੀ ਹੁੰਦੀ ਹੈ,
1: ਇਹਦੀ ਵੀ ਐਲਰਜੀ ਹੁੰਦੀ ਹੈ,
0: ਮਤਲਬ ਪੋਲਨ ਦੀ, ਪੋਲਨ ਦੀ ਨਹੀਂ ਕਹਿ ਰਿਹਾ, ਦੇਖੋ ਮਤਲਬ ਕੀ ਤੁਹਾਡਾ, ਮਤਲਬ ਮੰਨ ਲਓ ਇੱਕ ਪਾਸੇ ਲੇਬਰ ਹੈ, ਇੱਕ ਪਾਸੇ ਬਾਨੇਸ਼ਨ ਪੋਲਿਨ ਹੈਨਸਨ ਹੈ, ਤੇ ਤੁਸੀਂ ਕਿਹਨੂੰ ਵੋਟ ਪਾਓਗੇ ਜਾ ਕੇ?
1: ਮੈਨੂੰ
0: ਮੈਂ ਸਮਝ ਗਿਆ, ਪਰ ਫੇਰ ਵੀ ਤੁਸੀਂ ਜੇ ਆਪਣਾ ਵਿਚਾਰ ਬਦਲਣਾ ਹੋਵੇ,
1: ਨਹੀਂ ਮੈਨੂੰ ਜਿੱਥੇ ਮੇਰੇ ਗੁਆਂਢੀ ਕਹਿ ਲਏ,
0: ਤੁਹਾਨੂੰ ਆਖਰੀ ਮੌਕਾ ਮਿਲਿਆ,
1: ਮੈਨੂੰ ਜਿੱਥੇ ਮੇਰੇ ਗੁਆਂਢੀ ਕਹਿ ਲਏ ਨਾ, ਉੱਥੇ ਮੈਂ ਪਾ ਦਾਂਗਾ ਵੀ ਯਾਰ ਆਹ ਠੀਕ ਆ,
0: ਉਹ ਖੱਬੇ ਪੱਖੀ ਨੇ ਕਿ ਸੱਜੇ ਪੱਖੀ ਨੇ
1: ਭਾਜੀ।
0: ਭਾਜੀ ਫੇਰ ਵੀ ਮਤਲਬ ਤੁਹਾਡਾ ਇੱਕ ਆਪਣਾ ਵਿਚਾਰ ਕੀ ਹੈ, ਮੰਨ ਲਓ ਮਤਲਬ ਇੱਕ ਇਹ ਲੇਡੀ ਹੈ,
1: ਹਾਂਜੀ
0: ਹਨਾ, ਭੁਲੇਖਾ ਨੀ ਖਾ ਜਾ,
1: ਮਤਲਬ ਤੁਸੀਂ ਪਹਿਲਾਂ ਮੈਨੂੰ ਰੇਡੀਓ ਤੇ ਹੁਣ ਮੇਰੀ ਬੇਇੱਜ਼ਤੀ ਕਰ ਲਈ ਛੱਡਿਆ,
0: ਨਹੀਂ ਨਹੀਂ ਬੇਇੱਜ਼ਤੀ ਨਹੀਂ,
1: ਹਾਂ
0: ਪੌਲਿਨ ਹੈਨਸਨ ਦੇਖੀ ਨੀ ਤੁਸੀਂ ਕਦੇ?
1: ਪੌਲਿਨ ਹੈਨਸਨ
0: ਭੂਤ ਦੇਖਿਆ ਕਦੇ?
1: ਭੂਤ ਦੇਖਿਆ ਹੋਇਆ, ਹਾਂ ਉਹਦੇ ਵਰਗੀ
0: ਉਹ ਹੁੰਦੇ ਨੇ।
1: ਅੱਛਾ ਹਾਂ,
0: ਪੌਲਿਨ ਹੈਨਸਨ ਵੀ ਹੈਗੀ
1: ਹੈ
0: ਜਿਵੇਂ ਉਹ ਕਿਹੜੀ ਫਿਲਮ ਚ ਸੀਗਾ, ਕਿਹੜੀ ਸੀਗੀ ਅਕਸ਼ੇ ਕੁਮਾਰ ਵਾਲੀ, ਆਹ ਭੂਤ ਬੰਗਲਾ, ਕਹਿੰਦਾ ਭੂਤ ਨਹੀਂ ਉਹ ਤੇ, ਕਹਿੰਦਾ ਦੁਬਈ ਕੇ ਬਾਰੇ ਮੈਂ ਸੁਣਿਆ, ਕਹਿੰਦਾ ਹਾਂ ਸੁਣਿਆ, ਕਹਿੰਦਾ ਦੇਖਾ ਹੈ ਕਦੀ, ਕਹਿੰਦਾ ਨਹੀਂ ਦੇਖਾ, ਪਰ ਫਿਰ ਵੀ ਹੈ ਨਾ
1: ਡਾਇਰੈਕਟਰ
0: ਮੈਂ ਵੀ ਹੈਗਾ। ਮਤਲਬ ਇੱਕ ਟਾਈਮ ਸੀਗਾ ਪ੍ਰਿਆ ਦਰਸ਼ਨ ਮੈਨੂੰ ਲੱਗਦਾ ਹੁੰਦਾ ਸੀ ਯਾਰ ਕਿਆ ਕਮਾਲ ਦਾ ਡਾਇਰੈਕਟਰ, ਹੇਰਾ ਫੇਰੀ ਬਣਾਈ ਜਿਹਨੇ, ਕਿੰਨੀ ਸੋਹਣੀ ਫਿਲਮ ਬਣਾਈ ਹੈਗੀ, ਇਹ
1: ਵੀ ਇਹਨਾਂ ਨੇ ਬਣਾਈ ਹੈ,
0: ਇਹ ਵੀ ਪ੍ਰਿਆ ਦਰਸ਼ਨ ਦੀ ਹੋਵੇ,
1: ਲੱਗਦਾ ਫਿਰ ਬਜ਼ੁਰਗ ਹੋ ਗਏ,
0: ਹੋ ਗਿਆ,
1: ਅੱਛਾ ਹੋ ਗਿਆ, ਕਿਉਂਕਿ ਫਿਰ ਉਹਨਾਂ ਨੂੰ ਪਤਾ ਨੀ ਲੱਗਦਾ,
0: ਮਤਲਬ ਬਜ਼ੁਰਗ ਹੋਣ ਤੋਂ ਬਾਅਦ ਟੈਲੈਂਟ ਘੱਟ ਜਾਂਦਾ,
1: ਨਹੀਂ ਘੱਟ ਨਹੀਂ ਜਾਂਦਾ,
0: ਅੱਜ ਤੋਂ 10 ਸਾਲਾਂ ਬਾਅਦ ਤੁਸੀਂ ਬੇਬੀ ਸ਼ੱਕ ਡੁੱਡੂ ਕਰੋਗੇ,
1: ਫਿਰ ਤੇ ਮੇਰਾ ਬੇਬੀ ਇੱਧਰ ਹੋ ਜਾਏਗਾ, ਸ਼ੱਕ ਡੁੱਡੂ ਇੱਧਰ ਹੋ ਜਾਏਗਾ, ਫਿਰ ਮੇਰਾ ਬੇਬੀ ਸ਼ੱਕ ਡੁੱਡੂ ਨਾਲ,
0: ਫਿਰ ਤੁਹਾਡੇ ਤੋਂ ਸ਼ੱਕ ਡੁੱਡੂ ਡੁੱਡੂ ਨਹੀਂ ਹੋਣਾ, ਫਿਰ ਤੁਹਾਡੇ ਤੋਂ ਡੱਕ ਡੁੱਡੂ ਡੁੱਡੂ ਹੋ ਜਾਵੇ, ਉਹ ਵੀ ਬਹੁਤ ਹੈ, ਅੱਜ ਕੱਲ ਸ਼ਾਰਕਾਂ ਮਾਰਨ ਲੱਗੇ ਹੋਏ ਨੇ ਤੁਹਾਨੂੰ ਪਤਾ,
1: ਉਹ ਯਾਰ ਸ਼ਾਰਕ ਦਾ ਨਿਊਜ਼ ਵੀ ਆਈ ਸੀ ਨਾ,
0: ਅਟੈਕ ਹੋ ਰਹੇ ਨੇ ਬਹੁਤ ਜ਼ਿਆਦਾ,
1: ਮੈਂ ਤਾਂ ਹੀ ਜਾਂਦਾ ਲਈ ਬੀਚ ਤੇ ਨਾ, ਮੈਂ
0: ਤੁਹਾਨੂੰ ਤੜਨਾ ਆਉਂਦਾ, ਤੁਸੀਂ ਬੀਚ ਤੇ ਛੱਡੋ, ਤੁਸੀਂ ਸਾਈਡ ਤੇ ਨਾ ਜਾਓ, ਇਹ ਤਾਂ ਫਿਰ ਬੀਚ ਕੀ ਬਾਤ ਹੈ,
1: ਮੈਂ ਆਪਣੀ ਟੂਟੀ ਥੱਲੇ ਨਹੀਂ ਧੋਦਾ, ਤੇ ਬੀਚ ਤੇ ਕਹੀ ਜਾ ਰਹੇ ਹੋ, ਦੱਸ
0: ਧੋਣਾ ਨਹੀਂ ਨਾ,
1: ਨਹੀਂ ਧੋਦਾ ਯਾਰ, ਧੋਦਾ ਹੀ ਕਿਹਾ ਸੀ ਯਾਰ,
0: ਤੁਸੀਂ ਕਹਿੰਦੇ ਟੂਟੀ ਥੱਲੇ ਨਹੀਂ ਧੋਂਦਾ
1: ਯਾਰ, ਭਾਜੀ
0: ਨਾਲੇ ਦਾ ਤੇ ਚੀਜ਼ ਹੈ ਹੀ
1: ਨਹੀਂ, ਲਾਉਂਦਾ ਲਾਉਂਦਾ
0: ਟਿਸ਼ੂ ਪੇਪਰ ਨੇ ਤੇ,
1: ਓ ਮਾਈ ਗੋਡ, ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ,
0: ਮੈਂ ਗੱਲ ਫੜ ਲੈਂਦੇ
1: ਆ, ਅੱਛਾ ਗੱਲ, ਅੱਛਾ
0: ਜਿਵੇਂ ਰਾਹੁਲ ਗਾਂਧੀ ਗੱਲ ਨਹੀਂ ਫੜ ਲੈਂਦਾ ਮੋਦੀ ਦੀ, ਅੱਛਾ ਤੁਹਾਡਾ ਫੇਰ ਵੀ ਮਤਲਬ ਐਂਥਨੀ ਐਲਬਨੀਜ਼ ਤੇ ਪੌਲਿਨ ਹੈਨਸਨ ਦੇ ਵਿੱਚੋਂ ਕੌਣ ਪਸੰਦ ਹੈ ਤੁਹਾਨੂੰ, ਰਾਹੁਲ ਗਾਂਧੀ ਕਿ ਮੋਦੀ?
1: ਮੈਨੂੰ ਪਸੰਦ ਹੈ ਭਗਵੰਤ ਮਾਨ,
0: ਟ੍ਰੰਪ ਨਾ ਕਹਿੰਦੇ,
1: ਮੈਨੂੰ ਪਸੰਦ ਹੈ
0: ਭਗਵੰਤ ਮਾਨ,
1: ਨਹੀਂ ਮੈਨੂੰ ਹਾਂ
0: ਉਹ ਤਾਂ ਗੁਰੂ ਦੁਖੀ ਹੈ, ਪੌਲਿਨ ਹੈਨਸਨ ਕਹਿੰਦੀ ਕਿ ਜਿਹੜੇ ਜਿਵੇਂ ਉਹ ਨੀ ਹੁੰਦੇ ਹੈਗੇ, ਕਹਿੰਦੇ ਜਿਹੜੀ ਕਹਿੰਦੇ ਨੇ ਕਿ ਮੈਨੂੰ ਆਪਾਂ ਕਹਿੰਦੇ ਆ ਵੀ ਮਲਟੀਕਲਚਰਲ ਕੰਟਰੀ ਹੈ, ਕਹਿੰਦੀ ਮਲਟੀਕਲਚਰਲ ਕੀ ਹੁੰਦਾ?
1: ਅੱਛਾ ਠੀਕ ਹੈ,
0: ਇਹ ਤਾਂ ਮਤਲਬ ਇੱਕੋ ਹੀ ਕਲਚਰ ਹੋਣਾ ਚਾਹੀਦਾ ਨਾ ਆਸਟ੍ਰੇਲੀਆ ਨੂੰ, ਮੈਂ ਬੈਠਾ ਸੋਚੀ ਗਿਆ, ਮੈਂ ਲੱਭਿਆ, ਮੈਂ AI ਤੋਂ ਵੀ ਲੱਭਿਆ, ਮੈਂ ਕਿਹਾ ਆਸਟ੍ਰੇਲੀਅਨ ਕਲਚਰ ਕੀ ਹੈ, ਮਤਲਬ ਆਸਟ੍ਰੇਲੀਅਨ ਕਲਚਰ ਨਹੀਂ ਮੈਨੂੰ ਪਤਾ,
1: ਮਤਲਬ
0: ਆਸਟ੍ਰੇਲੀਅਨ ਕਲਚਰ ਹੈ ਕੀ ਹੈ, ਕੈਦੀ ਲਿਆਂਦੇ ਸੀਗੇ ਉਹ ਵਾਪਸ ਨੀ ਗਏ, ਪਰ ਸਟੂਡੈਂਟ ਵਾਪਸ ਜਾਣੇ
1: ਚਾਹੀਦੇ,
0: ਮਤਲਬ ਆਸਟ੍ਰੇਲੀਅਨ ਕਲਚਰ ਹੈ,
1: ਤੁਸੀਂ ਦੱਸੋ ਸਟੂਡੈਂਟ ਕੋਈ ਪੈਸੇ ਲਓ ਬਾਅਦ ਚ ਕਹੋ ਤੁਸੀਂ ਵਾਪਸ ਜਾਓ,
0: ਚੱਲ ਚੱਲ ਚੱਲ ਕਾਕਾ, ਉਹ ਜਿਵੇਂ ਅੱਜ ਕੱਲ ਉਹ ਨੀ ਹੈਗਾ ਨਾਈਜੀਰੀਅਨ ਉੱਥੇ ਜਗਰਾਉਂ ਬੜਾ ਫੇਮਸ ਹੋਇਆ, ਜਗਰਾਉਂ ਜਗਰਾਉਂ ਮੁਲਾਪੁਰ ਦਾਖਾ ਜਗਰਾਉਂ ਜਗਰਾਉਂ,
1: ਤੁਹਾਡਾ
0: ਮੈਂ ਹੱਥੀ ਰਹਿ ਜਾਣਾ ਹੁਣ,
1: ਚਲੋ ਵਧੀਆ ਅੱਜ ਕੱਲ ਦੇ,
0: ਚਲੋ ਆਪਾਂ ਅੱਜ ਦੇ ਪ੍ਰੋਗਰਾਮ ਦੇ ਉੱਤੇ ਆਈਏ, ਖਬਰਾਂ ਖੁਬਰਾਂ ਦੱਸੀਏ ਫਿਰ ਕਿਹੜੀਆਂ ਹੈਗੀਆਂ, ਜਿਵੇਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਹਮੇਸ਼ਾ ਦੇ ਹੀ ਹੁੰਦਾ ਸਾਡੇ ਕੋਈ ਮੈਚ ਨੀ ਹੁੰਦਾ ਕਿਸੇ ਦਾ,
1: ਕੋਈ
0: ਕਾਲਾ ਗੋਰੇ ਨਾਲ ਨੀ ਮਿਲਦਾ, ਤੇ ਤੁਹਾਡੇ ਫੋਨ ਦੇ ਉੱਤੇ ਅਲਾਰਮ ਵੱਜੀ ਜਾਂਦਾ, ਸਾਡੇ ਗਾਣੇ ਸਾਡੀ ਖਬਰਾਂ ਨਾਲ ਨੀ ਰਲਨੇ, ਸਾਡੀ ਖਬਰਾਂ ਨਾਲ ਸਾਡਾ ਹਾਸਾ ਨੀ ਰਲਣਾ, ਤੇ ਕਿਸੇ ਦੇ ਨਾਲ ਕੋਈ ਚੀਜ਼ ਰਲਨੀ ਨੀ, ਉਦਾਂ ਹੀ ਗਾਣੇ ਵੀ ਨੀ,
1: ਗਾਣੇ
0: ਆਪਸ ਇਹ ਦੋ ਗਾਣਿਆਂ ਦਾ ਬਲੈਂਡ ਕਰਕੇ ਚਲਾ ਰਹੇ ਹਾਂ ਭਾਜੀ ਮੈਂ, ਅੱਜ ਦੋ ਗਾਣੇ
1: ਦੋ।

0: फीफा वर्ल्ड कप चल रहा है भाजी, फुटबॉल दा है।
1: मैंने भी यही वर्ल्ड कप ही गाड़ा लगा।
0: अज मैसी ने हैट्रिक मारती भाजी,
1: जड़े के तीन गोल कट्ठे करते
0: अर्जेंटीना ने अपना पहला ही मैच जीत लिया। मैसी दी हैट्रिक मतलब इट्स टू मच, मतलब
2: यार टू क्या मच बात है।
0: उन्हें ना पूछो मैसी कौन है।
1: नहीं मैसी ते वो है जेड़ा ट्रैक्टर नु कहंदे ना मैसी
0: ट्रैक्टर
1: रोनाल्डो
0: कथे
1: मैं दादा
0: नाम
1: अपोर्टो
0: अपोर्टो
1: नहीं अपोर्टो नहीं
0: मैं तुम
1: पोर्टुगल
0: डेविड बैकम ये वो लले पबे आंदे रहे जिनेडिन ज़िदान, पर ए पहली बार होया है शायद के दो स्टार कठे इको टाइम दे उते खेल रहे ने है ना। नहीं तो नॉर्मली एक म्यूजिक अज दी खबर दी शुरुआत करदे आ। खबर बड़ी बेकार है जो तुहानू पता है, फिर साडा खबर दी शुरुआत ਲੋਕ ਕਹਿੰਦੇ ਉਹ ਰੇਡੀਓ ਫਲਾਣਾ ਧਮਕਾ ਉਹ ਸੁਣਿਆ ਸੀਗਾ, ਮੈਂ ਕਿਹਾ ਐਪ ਦੇ ਉੱਤੇ ਰੇਡੀਓ ਨਹੀਂ ਹੁੰਦਾ, ਫ੍ਰੀਕੁਐਂਸੀ ਤੇ ਰੇਡੀਓ ਹੁੰਦਾ। ਵੀ ਆਰ ਦੀ ਰੇਡੀਓ ਬਲੱਡੀ ਰੇਡੀਓ
1: ਫ੍ਰੀਕੁਐਂਸੀ,
0: ਟੀਵੀ ਫੇਸਬੁੱਕ ਦੇ ਉੱਤੇ ਟੀਵੀ ਕੌਣ ਚਲਾਉਂਦਾ ਹੁੰਦਾ, ਟੀਵੀ ਤੁਹਾਡੇ ਟੀਵੀ ਤੇ ਚੱਲਣਾ ਚਾਹੀਦਾ।
1: ਸਹੀ
0: ਗੱਲ, ਲੋਕੀ ਕਹੀ ਜਾਂਦੇ ਨੇ ਅਖਬਾਰ ਹੈ ਉਹਦੇ ਤੇ ਭੇਜ ਕੇ ਵਟਸਐਪ ਦੇ ਉੱਤੇ, ਉਹ ਅਖਬਾਰ ਅਖਬਾਰ ਤਾਂ ਹੱਥ ਚ ਹੁੰਦਾ ਹੁੰਦਾ ਭਾਜੀ।
1: ਹਾਂ ਸਹੀ ਗੱਲ, ਜਦੋਂ ਅਜੀਤ ਅਖਬਾਰ
0: ਐਤਕੀ ਮੈਂ ਗੋਰਿਆਂ ਵਾਲੀ ਆਦਤ ਪਾਈ, ਉੱਥੋਂ ਏਅਰਪੋਰਟ ਤੋਂ ਆਉਂਦੇ ਆਉਂਦੇ ਨਾ ਮੈਂ ਕਿਹਾ ਚੱਲ ਆਸਟ੍ਰੇਲੀਆ ਚੋਂ ਤਾਂ ਕਿਤਾਬਾਂ ਬੜੀਆਂ ਮਹਿੰਗੀਆਂ ਮਿਲਦੇ,
1: ਠੀਕ ਹੈ,
0: ਤੋ ਮੈਂ ਉੱਥੋਂ ਕਸਟਮ ਤੋਂ ਕਿਤਾਬਾਂ ਲੈ ਕੇ ਆਇਆ ਐਲਗੀ।
1: ਓ ਅੱਛਾ,
0: ਨਾਲੇ ਇੰਗਲਿਸ਼ ਕਿਤਾਬ ਪੜ੍ਹਦੇ ਹੋਏ ਉਹ ਨਜ਼ਾਰਾ ਹੀ ਹੋ ਰਿਹਾ।
1: ਭਾਜੀ ਭਾਈ ਵੈਸੇ
0: ਏਅਰਪੋਰਟ ਦੇ ਵੇਟਿੰਗ ਲਾਊਂਜ ਚ ਬੈਠ ਕੇ
1: ਮੰਮੀ ਵੈਸੇ ਹੱਥ ਪੌੜੀ ਆ, ਖੋਲ ਕੇ ਰੱਖ ਲਓ ਪੜੋ ਭਵੇ ਨਾ ਹੀ, ਐਵੇਂ ਐਕਸਪ੍ਰੈਸ਼ਨ ਹੈ ਵਧੀਆ ਜਿਹਾ ਪੈਂਦਾ
0: ਅਨਕੌਨਸ਼ੀਅਸ ਮਾਈਂਡ
1: ਕਰਕੇ ਥੋੜਾ ਜਿਹਾ।
0: ਐਨੀਵੇਜ਼ ਤੇ ਆਪਾਂ ਟੀਵੀ ਦੀ ਗੱਲ ਕਰ ਰਹੇ ਸੀਗੇ ਭਾਜੀ, ਇਹ ਨਾ ਕੱਲ ਪਰਸੋਂ ਪਤਾ ਨਹੀਂ ਕੁਝ ਕੁ ਦਿਨ ਪਹਿਲਾਂ ਇੱਕ ਖਬਰ ਨਹੀਂ, ਉਹ ਜਿਹੜਾ ਸਵੇਰੇ ਸਵੇਰੇ ਬ੍ਰੇਕ, ਉਹ ਭਾਜੀ ਬੜਾ ਘੈਂਟ ਹੁੰਦਾ ਤੁਹਾਨੂੰ ਦੇਖਣ ਵਾਲੇ ਨੇ,
1: ਮਤਲਬ
0: ਤੁਸੀਂ ਆਪਣੇ ਗੱਡੀ ਦੇ ਵਿੱਚ ਰੇਡੀਓ ਸੁਣਿਆ ਕਰੋ,
1: ਠੀਕ ਹੈ,
0: ਰੇਡੀਓ ਹਾਂਜੀ ਸੁਣੋ, ABC ਸੁਣੋ, ਜਿਹੜਾ ਮਰਜ਼ੀ ਸੁਣੋ ਹਨਾ, ਕਿਸ FM ਸੁਣੋ ਜਾਂ ਫਿਰ 3GB ਸੁਣੋ,
1: 3GB 3G 4G ਤੇ ਮੇਰੇ ਉਹ ਚੋਂਦਾ 2G 3G 4G 5G 6G
0: 2G
1: BBG
0: ਤੇ ਜਾਂ ਫਿਰ ਇਹੋ ਜਿਹੇ ਟੀਵੀ, ਮਤਲਬ ਮੈਂ ਪਤਾ ਨਹੀਂ ਹੁਣ ਇਹ ਗੱਲ ਤਾਂ ਕਹਿੰਦੇ ਹੋਏ ਬਾਲ ਵੀ ਧੌਲੇ ਹੋ ਗਏ, ਹੁਣ ਤਾਂ ਮੇਰੇ ਬਾਲ ਵੀ ਚਲੇ ਗਏ ਧੌਲੇ ਹੋ ਕੇ, ਮੈਂ ਤੀਸਰੀ ਸਟੇਜ ਤੇ ਹਾਂ। ਨਾਰਮਲੀ ਲੋਕ ਤੀਸਰੀ ਸਟੇਜ ਤੇ ਪਹੁੰਚਦੇ ਨਹੀਂ ਹੈਗੇ, ਉਦੋਂ ਪਹਿਲਾਂ ਹੀ ਬਾਏ ਬਾਏ ਕਰ ਜਾਂਦੇ ਨੇ।
1: ਤੁਸੀਂ ਕਿਹੜੀ
0: ਪਹਿਲੀ ਸਟੇਜ ਹੁੰਦੀ ਹੁੰਦੀ ਹੈ ਕਾਲੇ ਬਾਲਾਂ ਲਈ, ਜੰਮਦੇ ਹੀ ਬੱਚੇ ਦੇ ਬਾਲ ਨਹੀਂ ਆ ਜਾਂਦੇ। ਦੂਜੀ ਸਟੇਜ ਹੁੰਦੀ ਹੈ ਧੌਲੇ ਬਾਲਾਂ ਲਈ, ਤੀਜੀ ਸਟੇਜ ਹੁੰਦੀ ਹੈ ਜਿੱਥੇ ਬਾਲ ਹੀ ਨਹੀਂ ਹੈ। ਮੈਂ 3G ਤੇ ਹੈ, ਨਾਰਮਲੀ 2G ਤੇ ਹੀ ਲੋਕੀ ਬਾਏ ਬਾਏ ਕਰ ਜਾਂਦੇ ਨੇ ਦੁਨੀਆ ਨੂੰ।
1: 3G ਮਤਲਬ ਤੁਸੀਂ 3G ਵੀ ਕਹਿ ਸਕਦੇ ਹੋ, ਪਰ ਹੁਣ 5G ਚੱਲਣ ਡਿਆ ਨਾ, ਤੇ 5G ਤੇ ਹੋ
0: ਭਾਜੀ। ਇਹਨੂੰ ਕਹਿੰਦੇ ਹੁੰਦੇ ਜੋਕ ਦਾ ਕਤਲ ਕਰਨਾ, ਹਲਾਲ ਕਰਦੇ ਤੁਸੀਂ ਹਲਾਲ। ਆਸਟ੍ਰੇਲੀਅਨ ਕਲਚਰ ਇਹੀ ਹੈ, ਅਡੋਪਟ ਦੀਸ ਥਿੰਗਸ। ਆਪਾਂ ਇੰਡੀਆ ਦੇ ਵਿੱਚ ਵੀ ਤਾਂ ਸੁਰੇ ਸੁਰੇ ਉਹ ਸੁਣਦੇ ਹੁੰਦੇ ਸੀਗੇ, ਜੀ ਸਾਹਿਬ, ਰੰਗੋਲੀ, ਚਿੱਤਰਹਾਰ, ਫਲਾਣਾ ਧਿਮਕਾ ਹਨਾ, ਚੰਦਰਕਾਂਤ ਵਗੈਰਾ, ਉਹ ਸਾਰੇ ਤੁਹਾਨੂੰ ਮੂੰਹ ਜਵਾਨੀ ਯਾਦ ਨੇ। ਇੱਥੇ ਦੇ ਕਿੰਨੇ ਸ਼ੋਅਜ਼ ਤੁਹਾਨੂੰ ਜਿਹੜੇ 9 News ਤੇ SBS ਤੇ ABC ਤੇ ਆਉਂਦੇ ਨੇ, ਕਿੰਨੇ ਮੂੰਹ ਜਵਾਨੀ ਪਤਾ ਨੇ, ਕਿਹੜੀਆਂ ਐਡਸ ਤੁਹਾਨੂੰ ਮੂੰਹ ਜਵਾ, ਇੱਕ ਉਹ ਬਨਿੰਗਸ ਦੀ ਹੈ, ਬਨਿੰਗਸ ਵੇਅਰ ਹਾਊਸ, ਹੋਰ ਕਿਹੜੀ ਪਤਾ ਤੁਹਾਨੂੰ ਐਡ ਉੱਥੇ ਦੀ ਹਨਾ। ਇੱਥੇ ਦੇ ਕਿਹੜੇ ਜਿਹੜੇ ਨਿਊਜ਼ ਐਂਕਰਸ ਨੇ ਉਹਨਾਂ ਦੇ ਬਾਰੇ ਪਤਾ, ਗੌਤਮ ਕਪਿਲੇ ਪਤਾ ਤੁਹਾਨੂੰ, ਮਤਲਬ ਇੱਥੇ ਦਾ ਕਲਚਰ ਅਡੋਪਟ ਕਰੋ ਯਾਰ, ਇਹ ਦਿਸ ਇਜ਼ ਕਲਚਰ, ਇਹ ਹੁੰਦਾ ਹੈ ਕਲਚਰ, ਇਹਨੂੰ ਇਹਨਾਂ ਨੂੰ ਸਮਝਿਆ ਕਰੋ, ਸੁਣਿਆ ਕਰੋ, ਜਾਣਿਆ ਕਰੋ, ਫਿਰ ਤੁਸੀਂ ਇੱਥੇ ਫਿੱਟ ਬੈਠੋਗੇ, ਫਿਰ ਤੁਹਾਡਾ ਆਪਣੇ ਤੇ ਆਪਣੇ ਜਵਾਕਾਂ ਦੇ ਨਾਲ ਡਿਫਰੈਂਸ ਨਹੀਂ ਰਹੂਗਾ। ਨਹੀਂ ਤੇ ਸਾਨੂੰ ਇਹ ਲੱਗਦਾ ਹੈ ਕਿ ਆਪਣੇ ਜਵਾਕਾਂ ਨੂੰ ਭੰਗੜਾ ਸਿਖਾ ਦਈਏ, ਪੰਜਾਬੀ ਸਿਖਾ ਦਈਏ, ਦੈਟਸ ਇਟ, ਉਹ ਇੱਥੇ ਆ ਲਾ, ਉਹ ਆਪਣੇ ਆਪ ਸਿੱਖ ਜਾਣਗੇ।
1: ਸਹੀ ਗੱਲ,
0: ਦੋਨੋਂ ਦੋਨੋਂ ਸਿਖਾਉਣੇ ਨੇ ਸਰ ਜੀ, ਦੋਨਾਂ ਦਾ ਮਿਸ਼ਰਣ ਹੋਣਾ ਚਾਹੀਦਾ। ਹੁਣ ਉਹ ਮਿਸ਼ਰਣ ਦੀ ਗੱਲ ਇਹ ਹੈ ਕਿ ਉਹ ਪ੍ਰੋਗਰਾਮ ਦੇ ਵਿੱਚ ਦੋ ਇਹੋ ਜਿਹੀਆਂ ਚੀਜ਼ਾਂ ਦਾ ਮਿਸ਼ਰਣ ਉਹਨਾਂ ਨੇ ਕੀਤਾ, ਮੈਂ ਆਈ ਵਾਸ ਬਲੋਨ ਅਵੇ ਭਾਜੀ, ਮੈਂ ਹਿੱਲ ਗਿਆ, ਮੇਰੇ ਦਿਮਾਗ ਦੇ ਤਾਰ ਐ ਅੱਡ ਅੱਡ ਹੋ ਗਏ, ਹਾਂ ਮੈਂ ਡਿਸਪੋਜ਼ ਆਫ ਹੋ ਗਿਆ, ਮੈਂ ਐਕਸਪਲੋਡ ਹੋ ਗਿਆ, ਮੈਂ ਫੜ ਹੀ ਗਿਆ ਜਿਵੇਂ।
1: ਕੀਤਾ ਹੋਇਆ ਕੀ ਹੈ ਇਹ ਤੇ ਦੱਸੋ ਪਹਿਲਾਂ।
0: ਉਹਨਾਂ ਨੇ ਉਹ ਸਵੇਰ ਦੇ ਮਾਰਨਿੰਗ ਬ੍ਰੇਕਫਾਸਟ ਸ਼ੋਅ ਚ, ਮਤਲਬ ਇੱਕ ਤਾਂ ਟੌਪਿਕ ਕਿੱਥੋਂ ਲੈ ਕੇ ਆਉਂਦੇ ਨੇ ਮੈਂ ਤਾਂ ਸਮਝ ਨਹੀਂ ਆਇਆ, ਉਹਨਾਂ ਨੇ ਇੱਕ ਸ਼ੈਫ ਬੁਲਾਉਂਦਾ ਤੇ ਉਹਨੂੰ ਕਹਿੰਦੇ ਕਹਿੰਦੇ ਜੀ ਦੋ ਐਸੇ ਕੰਬੀਨੇਸ਼ਨ ਦੱਸੋ ਸਾਨੂੰ ਖਾਣਿਆਂ ਤੇ ਜਿਹੜੇ ਤੁਹਾਨੂੰ ਬਲੋਨ ਅਵੇ ਕਰ ਦੇਣ, ਵੀ ਕਮਾਲ ਮਾਈਂਡ ਬਲੋਅ ਲੇਗਾ,
1: ਸਵਾਦੀ ਹੋਵੇ ਪੂਰਾ।
0: ਉਹ ਬੰਦਾ ਕਹਿੰਦਾ ਕਹਿੰਦਾ ਚਿਕਨ ਸਾਲਟ, ਟੌਪ 5 ਰੈਸਿਪੀਜ਼ ਦੱਸੀਆਂ, ਮੈਂ ਬੋਟਮ 5 ਤੋਂ ਸ਼ੁਰੂ ਕਰੂੰਗਾ ਜਿਹੜੀ ਪਹਿਲੇ ਨੰਬਰ ਦੀ ਹੈ, ਜਿਵੇਂ ਇੰਸਟਾਗ੍ਰਾਮ ਤੇ ਹੁੰਦਾ ਵੀ ਵਾਚ ਟਿਲ ਐਂਡ ਹੁੰਦਾ ਨਿਕਲਦਾ ਕੁਛ ਵੀ, ਪਰ ਵਾਕਈ ਲਿਸਨ ਟਿਲ ਐਂਡ, ਇਹ ਖਬਰ ਦੇ ਵਿੱਚ ਤੁਹਾਨੂੰ ਸਵਾਦ ਆਊਗਾ ਤੜਕਾ ਇੱਕ,
1: ਠੀਕ ਹੈ।
0: ਜਿਹੜੀ ਆਖਰੀ ਚੀਜ਼ ਹੈ ਉਹਦੇ ਤੇ ਚਿਕਨ ਸਾਲਟ, ਤੁਸੀਂ ਸੋਚੋਗੇ ਯਾਰ ਇਹਦੇ ਤੇ ਕਮਾਲ ਹੈ, ਕਿਵੇਂ ਫਲੇਵਰ ਬਣ ਗਿਆ। ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਜਿਹੜੀ ਮੈਗੀ ਮੂਗੀ ਬਣਦੀ ਹੈ ਤੁਹਾਡੀ, ਨੂਡਲਸ ਨਾਡਲਸ ਹੁੰਦੇ ਨੇ, ਮੈਗੀ ਨੀ, ਮੈਗੀ ਚ ਤਾਂ ਮੈਗੀ ਮਸਾਲਾ ਆ ਜਾਂਦਾ ਹੈਗਾ।
1: ਅੱਛਾ, ਜਿਹੜੇ
0: ਜਿਵੇਂ ਬਲੈਂਡ ਨੂਡਲਸ ਨੀ ਹੁੰਦੇ ਹੈਗੇ, ਉਹ ਜੈਪਨੀਜ਼ ਦੇ ਨੂਡਲਸ
1: ਜਿਹੜੇ ਆਪਾਂ ਮਸਾਲਾ ਬਾਅਦ ਚ ਪਾਉਣੇ ਆ,
0: ਤੁਸੀਂ ਉਹ ਗਏ ਹੋ ਚਾਈਨੀਜ਼ ਸ਼ਾਪਾਂ ਦੇ ਅੰਦਰ,
1: ਉਹ ਵਿੱਚ ਥੋੜੇ ਜਿਹਾ ਦੂਜੇ ਹੁੰਦੇ ਆ,
0: ਹਾਂ ਉਹਨਾਂ ਕੋਲ ਜਿਹੜੇ ਉਹ ਨੂਡਲਸ ਹੁੰਦੇ ਹੈਗੇ,
1: ਠੀਕ ਹੈ,
0: ਉਹ ਲਿਆਓ, ਉਹਨਾਂ ਦੇ ਵਿੱਚ ਚਿਕਨ ਸਾਲਟ ਪਾਓ,
1: ਠੀਕ ਹੈ,
0: ਤੇ ਉਹਨੂੰ ਬ੍ਰੈਡ ਦੇ ਵਿੱਚ ਰੱਖ ਕੇ ਖਾਓ, ਟੋਸਟ ਵੀ ਕਰ ਸਕਦੇ ਹੋ ਤੁਸੀਂ ਬ੍ਰੈਡ ਨੂੰ,
1: ਠੀਕ ਹੈ।
0: ਸੋ ਇਹ ਇਹ ਇੱਕ ਉਹਦੇ ਮਤਲਬ ਬੰਦੇ ਨੇ, ਇਹ ਇੱਕ ਮਤਲਬ ਇਹ ਸ਼ੈਫ ਨੇ, ਮੈਂ ਤਾਂ ਹੈਰਾਨ ਹੈ ਉਹਨਾਂ।
1: ਅੱਛਾ,
0: ਦੂਜਾ ਉਹ ਕਹਿੰਦਾ ਇਹ ਇਹ ਚੌਥੇ ਨੰਬਰ ਦਾ ਸੀ,
1: ਅੱਛਾ
0: ਪੰਜਵੇਂ ਨੰਬਰ ਦਾ, ਚੌਥੇ ਦਾ ਸੁਣੋ ਤੁਸੀਂ, ਕਹਿੰਦਾ ਜਿਹੜੇ ਨੈਚੁਰਲ ਸਵੀਟ ਹੁੰਦੇ ਨੇ, ਨੈਚੁਰਲ ਸਵੀਟ ਜਿਵੇਂ ਕੌਨਸ ਹੋ ਗਈਆਂ, ਛੱਲੀਆਂ ਹੋ ਗਈਆਂ,
1: ਛੱਲੀ
0: ਨੂੰ ਭੁੰਨਣ ਤੋਂ ਬਾਅਦ ਆਪਾਂ ਤਾਂ ਭੁੰਨ ਕੇ

0: કે મને એવી ઓર્ડર છે હા એ કે થોડા હેગા એવી દાસ દે બાજુ
1: એ મેં જાકે
0: યાર હા દો યે તું વાહ બાબા
1: થિયરી કોનાને દસ્યા હેગા કે એક ગ્વેકામોલી નહી હુંદી હેગી
0: ગ્વેકામોલી ના તો
1: ગ્વેકામોલી ગ્વેકામોલી જેડી આપણા બેસિકલી ઓ મેક્સ આપા પોર્ટુગીઝ તો શરૂ કીતા સીગા ઓ હુંદે ને એવોકાડો એગ યે વો કરકે ઓ વિચ મિલા કે પાને હુંને જે તુસી આપના ટાકોસ વગેરા લેને ના નાચો
0: ઓ અચ્છા ઓદે વિચ હા
1: ડુ યુ વોન્ટ એક્સ્ટ્રા ગ્વેકામોલી
0: અચ્છા
1: યસ પ્લીઝ $1 ઓ એક ચમચ પા કે હી કહે દંદે ને
0: અચ્છા અચ્છા ઠીક હે
1: ઓદે વિચ હલકા જા ચિકન સોલ્ટ હલકા જા ની પાલો જિના કે પાના વૈસે ઓ ફિકી જી હુંદી હે મતલબ મે હરાને ભી હે કે હે ના તે તીજા એ કિના સી તીજ હો ગયા
0: એ હા તે હા
1: ਦੂਜੇ ਨੰਬਰ ਦੇ ਉੱਤੇ ਆਂਦੀ ਹੈਗੀ ਮਾਰਟੀਨੀ
0: ਮਾਰਟੀਨੀ
1: ਪੀਤੀ ਹੈ
0: ਮਾਰਟੀਨੀ
1: ਕਾਕਟੇਲ
0: ਅੱਛਾ
1: ਹਾਂ ਮਾਰਟੀਨੀ ਕਾਕਟੇਲ ਹੁੰਦੀ ਹੈ
0: ਠੀਕ ਹੈ
1: ਤੇ ਮਤਲਬ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਭਾਜੀ ਮਤਲਬ ਵੈਸੇ ਕਰਨੀ ਚਾਹੀਦੀ ਆਪਾਂ ਨੂੰ ਇਹ ਗੱਲ
0: ਮਾਰਟੀਨ ਹੋ ਗਈ ਹੈ ਸਮਝੋ ਹੋ ਗਈ ਹੈ
1: ਨਹੀਂ ਉਹ ਉਹਦਾ ਗਲਾਸ ਵੀ ਬੜਾ ਸ਼ਾਨਦਾਰ ਜਿਹਾ ਹੁੰਦਾ ਉਹ ਇਹੋ ਜਿਹਾ ਨਹੀਂ ਹੁੰਦਾ ਵੀ ਸ਼ੇਪ ਦਾ ਗਲਾਸ
0: ਅੱਛਾ ਵਧੀਆ ਜਿਹਾ ਗਲਾਸ
1: ਐਂ ਜਿਹਾ ਮੂੰਹ ਕਰਕੇ ਕਹਿੰਦਾ ਹੁੰਦਾ ਮੈਨੂੰ ਫੀਲ
0: ਅੱਛਾ ਉਹਦੇ ਵਿੱਚ ਵੀ ਚਿਕਨ ਸਾਲਟ ਪਾ ਲਓ
1: ਵੈਸੇ ਪੀਤੀ ਹੈ ਮਾਰਟੀ ਨਹੀਂ ਪੀਤੀ
0: ਮੈਂ ਨਹੀਂ ਪੀਤੀ ਮੈਂ ਤੇ ਪਾਣੀ ਨਹੀਂ ਪੀਤਾ ਕਰਦਾ ਕਦੀ
1: ਜਿੰਨ ਤੇ ਵਰਮੂਥ ਨੂੰ ਮਿਕਸ ਕਰਕੇ ਬਣਦੀ ਹੈ ਉਹਦੇ ਆਲੇ ਦਾਲੇ ਐ ਨਿੰਬੂ ਐ ਲਗਾਇਆ ਹੁੰਦਾ ਗਲਾਸ ਦੇ ਆਲੇ ਦਾਲੇ
0: ਇਹ ਭਾਜੀ ਆਪਣਾ ਖਬਰ ਬੜੀ ਪਕਾ ਰਹੇ ਹੋ ਤੇ ਖਾਣੇ ਵਾਲੀ ਖਬਰ ਹੀ ਬਣਾ ਦਿੱਤੀ ਮੈਨੂੰ ਤਾਂ ਮੂੰਹ ਚ ਪਾਣੀ ਆਈ ਆ ਰਿਹਾ
1: ਮੈਨੂੰ ਲੱਗਿਆ ਸੀਗਾ ਤੁਸੀਂ ਵਰਮੂਥ ਪੁੱਛੋਗੇ ਵੀ ਕੀ ਹੁੰਦਾ
0: ਹਾਏ ਹਾਏ
1: ਫੋਰਟੀਫਾਈਡ ਵਾਈਨ ਹੁੰਦੀ ਹੈ ਵਰਮੂਥ ਮਤਲਬ ਜਿੰਨ ਤੇ ਵਾਈਨ ਇਕੱਠੀ ਜਦੋਂ ਰਲਦੀ ਹੈ ਤੇ ਫੇਰ ਮਾਰਟੀ ਨਹੀਂ ਬਣਦੀ
0: ਓ ਵਾਓ ਅੱਛਾ ਜੀ
1: ਮਤਲਬ ਯੂ ਆਸਕ ਮੀ ਐਨੀ ਕਾਕਟੇਲ ਪਰ ਇਹ ਕਮਾਲ ਦੀ ਕਾਕਟੇਲ ਹੁੰਦੀ ਹੈ ਤੇ ਮਾਰਟੀਨੀ ਦੇ ਵਿੱਚ ਫਿਰ ਉਹਦੀ ਗਾਰਨਿਸ਼ਿੰਗ ਬੜੀ ਵਧੀਆ ਹੁੰਦੀ ਹੈ ਚੈਰੀ ਜੀ ਟੰਗ ਕੇ ਆਏ ਸੰਤਰਾ ਜਿਹਾ ਕੱਟ ਕੇ ਉਹਨੂੰ ਟੇਡਾ ਜਿਹਾ ਸਪਰਲ ਜਿਹਾ ਟੰਗ ਉਹਦੇ ਵਿੱਚ ਕਹਿੰਦਾ ਐ ਚਿਕਨ ਸਾਲਟ ਸਪ੍ਰਿੰਕਲ ਕਰ ਲਓ ਨਾ ਕਰਿਓ
0: ਚਿਕਨ ਸਾਲਟ ਦੀ ਮਸ਼ਹੂਰੀ ਕਰਦਾ ਪਿਆ ਬੰਦਾ ਲੱਗਦਾ ਇਹਦੇ ਵਿੱਚ ਸਾਰੇ ਜੀ
1: ਹੁਣ ਸੁਣੋ ਨੰਬਰ 1
0: ਨੰਬਰ 1
1: ਇਹ ਉਹ ਸ਼ੋਅ ਸੀਗਾ ਮਤਲਬ ਜਿਹੜਾ ਮੈਂ ਬੈਠੇ ਬੈਠੇ ਦੇਖ ਲਿਆ
0: ਠੀਕ ਹੈ
1: ਪਹਿਲੇ ਦਿਨ ਜਦੋਂ ਬੰਦਾ ਇੰਡੀਆ ਤੋਂ ਆਇਆ ਹੁੰਦਾ ਤਾਂ ਕੀ ਕਰਦਾ ਅੱਛਾ ਹੁਣ ਉਹ ਜਿਹੜੀ ਚੀਜ਼ ਹੈ ਉਹ ਮੈਂ ਹਾਲੇ ਤੱਕ ਕੀਤੀ ਨੀ ਹੈਗੀ
0: ਠੀਕ ਹੈ
1: ਬਟ ਮੈਂ ਹਵੇਲੀ ਪੇ ਤੁਹਾਨੂੰ ਖਿਲਾਵਾਂਗੇ ਤੇ ਉਹ ਹੈਗਾ ਸਿਨੇਮਨ ਡੋਨਟ ਚਿਕਨ ਸਾਲਟ ਪਾ ਕੇ ਉਹਦੇ ਤੇ
0: ਉਹ ਖਾਓ
1: ਉਹ ਕਾਫੀ ਦੇ ਨਾਲ
0: ਇਹ ਲੈ ਬੰਦਾ ਐਕਸਪੈਰੀਮੈਂਟ ਕਰੀ ਜਾ ਰਿਹਾ ਜੇ ਗਾਲਾਂ ਦਾ ਵੱਧ ਆ ਗਈ
1: ਜੇ ਤੁਸੀਂ ਹਸਪਤਾਲ ਐਡਮਿਟ ਹੁੰਦੇ ਤਾਂ ਗਰੰਟੀ ਸਾਡੀ ਨੀ ਹੈਗੀ ਉਹ ਜਿਵੇਂ ਨੋਨੀਆ ਜੀ ਇਲਾਜ ਦੱਸਦੇ ਹੁੰਦੇ ਸੀ ਅਸੀਂ ਬਿਮਾਰੀਆਂ ਦੱਸਦੇ
0: ਅਸੀਂ ਨੁਸਖੇ ਦੱਸਿਆ ਕਿੱਦਾਂ ਬੰਦੇ ਬਿਮਾਰ ਹੋ ਸਕਦੇ ਆ
1: ਉਹ ਨੁਸਖੇ ਦੱਸਦੇ ਨੇ ਅਸੀਂ ਨੁਕਸੇ ਦੱਸਾਂਗੇ
0: ਭਾਈ ਸਾਹਿਬ ਜਿੰਨੇ ਵੀ ਜਾਣੇ ਸੁਣਦੇ ਪਏ ਨਾ ਇਹ ਖਬਰ ਬੜੀ ਬੇਕਾਰ ਹੈਗੀ ਇਸ ਕਰਕੇ
1: ਟਰਾਈ
0: ਨਾ ਕਰ ਲਿਓ ਵੀ ਹਾਂ ਬਾਅਦ ਚੋ ਤੁਸੀਂ ਕਹੋ ਵੀ ਨਹੀਂ ਤੁਸੀਂ ਤਾਂ ਦੱਸਿਆ ਸੀ ਸਾਨੂੰ ਚਿਕਨ ਸਾਲਟ ਲੈ ਕੇ ਉਹ ਛੇਤੀ
1: ਕਰਤਾ ਤੁਸੀਂ
0: ਕਿਉਂਕਿ ਸਾਡੀਆਂ ਖਬਰਾਂ ਹੀ ਇਹੋ ਜਿਹੀ ਹੈਗੀਆਂ
1: ਸਾਡੀਆਂ ਖਬਰਾਂ ਵੀ ਇਹੋ ਜਿਹੀਆਂ
0: ਤੇ ਭਾਈ ਸਾਹਿਬ ਜਿਹੜਾ ਸ਼ੈਫ ਹੈਗਾ ਨਾ ਇਹ ਮੈਨੂੰ ਦੱਸ ਦਿਓ ਕਿੱਥੇ ਆ ਇਹਦਾ ਮੈਂ ਚਿਕਨ ਇਹਤੇ ਚਿਕਨ ਸਾਲਟ ਲਪੇਟਾਂਗੇ ਵੀ ਹਾਂ
1: ਸ਼ੈਫ ਹੈਗਾ ਨਾ ਇਹਦੇ ਦੋ ਧਰ ਕੇ ਇਹਨੂੰ ਡੈਫ ਕਰਨਾ
0: ਚਲੋ
1: ਆਓ ਫਿਰ ਆਪਾਂ ਮਿਕਸ ਗਾਣਿਆਂ ਨੂੰ ਕੰਟੀਨਿਊ ਰੱਖਦੇ ਹਾਂ
0: ਉਹਦੇ ਵਿੱਚ ਚਿਕਨ ਸਾਲਟ ਪਾਉਂਦੇ
1: ਮਿਕਸ ਮਿਸਕ ਮਿਸ
0: ਅੱਜ ਮਿਕਸ ਚੱਲਣਗੇ

0: ਮਾਝੀ 1674
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਭੋਲੇ ਨੇ ਕਸੂਤੇ ਬਸੂਤੇ
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
4: अपनी टोयटा चूज करन ले जो ने एक दहाके तो वेरबी टोयटा दे नाल
2: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग वेरबी टोयटा द स्मार्ट चॉइस।

0: भारत की सौंधी सौंधी खुशबू लेकर आए हैं। प्रोग्राम खबर बड़ी बेकार है और हमारे प्रोग्राम की अनाउंसमेंट को बेकार करने हम दोनों एक साथ बोलते हैं।
1: लेकिन जो ज्यादा बेकार करता है वो मेरे सामने वाला बंदा करता है,
0: और मैं अपने आप को शीशे में देख रहा हूँ
1: और इतनी इतनी खबरें लेके आता है। अभी तो इसने चिकन साल्ट का पता नहीं क्या क्या बना दिया है।
0: देखा भाजी तोड़े मुँह आ गया पानी का
1: पाई पाई
0: है। नहीं, एक हाँ। लोगों ने मुँह पानी आंदा है।
1: हाँ।
0: ये रेसिपियां सुन के तोड़े मुँह पानी वापस चला गया।
1: मेरे मुँह गारा आ गया
0: मतलब कि गल की मतलब ये तुसी किवें कह सकदे हो वी लिसनर तुहानू देख रहे ने ते व्यूअर्स तुहानू सुन रहे ने।
1: पाजी लिसनर सानू देख भी सकदे ने
0: मन दियां अखां दे
1: नाल। अच्छा ये दसा कि मैं तुहानू दसदा सानू ना जदों असीं थिएटर वर्कशॉप करदे सी ना।
0: तुसी थिएटर कीता है?
1: ओ यार पाजी मैं थिएटर करके खत्म भी करदा।
0: मैं भी कीता है थिएटर।
1: तुसी भी कीता?
0: दस करो दस करो दस करो दस करो
1: रियाज बहुत पक्का है।
0: जो असली स्ट्रीट बनानी सी कहते यार नाम तो दसो कोई ब्लैक टाइम भाजी ना तो सोचे नहीं है वैसे गली तो मेन ही है। अच्छा ब्लैक टाउन च नानू है नहीं मैं देखे सड़क फर्स्ट एवन्यू सेकंड एवन्यू थर्ड फिफ्थ एवन्यू तक मतलब सड़क का ना ही नहीं है नॉर्थ रोड साउथ रोड यार सानू भी पता
1: भाई आ फर्स्ट सेकंड थर्ड
0: सड़क के ना तो साडे कोल
1: जगह
0: रामलार मार्क रमेश सड़क है ना हाँ कांचीपुरम सड़क
1: कांचीपुरम
0: मॉडल टाउन नंबर टू
1: पर मॉडल
0: टाउन एक्सटेंशन
1: भाजी मॉडल टाउन वाला भी बंद आस्ट्रेलिया का ही होना कुछ लभा नहीं की है मॉडल चलो मॉडल टाउन बुला दो भी आस्ट्रेलिया का ही होना जिन्हें मॉडल टाउन रखता।
0: सब तो बखरा अपने महल का ना दसो असीं ये टॉपिक भी करांगे किसे दिन भाई सब तो जगो तेरमा ना तुसी केड़ा सुनिया महल्लिया असी असी जिहड़े महल्ले च रहने उहदा मतलब असी तां नहीं उत्थे रहिंदे हैगे साडा तां महल्ला ठीक है पर साडे महल्ले दे नाल जिहड़ा हैगा उह महल्ले दा नाम है खटीका महल्ला।
1: अच्छा तुसी तां रहि नहीं आ मैं रहा वा धक्का कलोनी च दशमेश एवन्यू हैगी उत्थे बनदा पिया ही पर अहीं पहला फिर धक्का कलोनी आए ओहदा ला ही धक्का कलोनी सी यार धक्का कलोनी सही ते तेरा धक्का चाहिदा
0: साडा चलदा है धक्का असीं तां करदे
1: आए हाय हाय हाय। अच्छा ओह पिछे मेरी जिहड़ी दूजी गल रहि गई सी
0: हांजी
1: ਉਹ ਜਿਹੜੀ ਮਾਰਚ ਤੋਂ ਬਾਅਦ ਮੈਂ ਕਹਿਣਾ ਸੀ ਨਾ ਭਾਜੀ ਮੈਂ 15 ਦਿਨ ਪਹਿਲਾਂ ਨਾ ਇੱਕ ਸਪਾਈਡਰਮੈਨ ਬਣਿਆ ਸੀ।
0: ਅੱਛਾ
1: ਠੀਕ ਹੈ ਹੁਣ ਮੈਂ ਤੇ
0: ਸਪਾਈਡਰਮੈਨ ਨੂੰ ਪਤਾ ਇਹ ਗੱਲ
1: ਨਹੀਂ
0: मकड़ आदमी
1: सारा मकड़ आदमी
0: है मैं हथा चो जाले छड़दा अपने सीवी दे उत्ते भी लिखने खासियत की करके जाले छड़ दे
1: बंदा सोच देना कि बनाया होगा। अच्छा तो मेन टॉपिक मैं स्पाइडरमैन बनिया मैं तो की करता ना मैं गाना ला के ना म्यूजिक ला के एकदम एंट्री करता हूं बच्चों
0: मेन
1: गेट थड़ी
0: ਦਿਲ ਪੇ ਜ਼ਖਮ ਖਾਏ ਉਧਰ ਆ ਰਿਹਾ ਸਪਾਈਡਰਮੈਨ
1: ਯਾਰ ਮੈਨੂੰ ਤੇ ਉਹ ਮੇਰਾ ਮਤਲਬ ਕਹਿਣਾ ਨੀ ਉਹਦਾ ਡਬਲ ਡਬਾ ਸਾਰੇ ਦਾ ਜੋ ਪਹਿਲਾਂ ਉਹ ਕੀ ਕਰਦਾ ਸੀ ਮੈਨੂੰ ਬੋਲਣਾ ਨੀ ਆਉਂਦਾ ਡਬਲ ਡਬਾ ਸਾ ਬੋਲ ਡਬਾ ਸਾ ਇੱਕਦਮ ਮੈਨੂੰ ਜੁਕਾਮ ਹੋਇਆ ਮੈਨੂੰ ਕਹਿਣਾ ਨੀ ਆਉਂਦਾ ਉਹ ਬੜਾ ਵਧੀਆ ਕਹਿੰਦਾ ਨਾ ਡਬਲ ਯਾ ਉਹ ਬੜਾ ਉਹਦਾ ਪਰ ਭਾਜੀ ਉਹ
0: ਸਰਗਮ ਸਰਗਮ
1: ਸਪਾਈਡਰਮੈਨ ਹਾਂ ਕਹਿੰਦੇ ਭਾਜੀ ਮੈਂ ਤੁਹਾਡੇ ਲਈ ਬੜੀ ਵਧੀਆ ਐਂਟਰੀ ਸੋਚੀ ਆ ਮੈਂ ਕਿਹਾ ਕੋਈ ਹੋਏਗਾ ਕੋਈ ਪੰਜਾਬੀ ਚ ਭੰਗੜਾ ਕੋਈ ਕਰਾਏਗਾ ਆਪਣਾ ਪੰਜਾਬੀ ਬੰਦਾ ਹੈਗਾ ਕਹਿੰਦੇ ਭਾਜੀ ਇੱਧਰ ਆਓ ਕਹਿੰਦੇ ਤੁਸੀਂ ਤਾਂ ਫੈਂਸਿੰਗ ਟੱਪ ਕੇ ਆਉਣਾ
0: ਉਹ ਤੁਹਾਡਾ ਭਲਾ
1: ਉਹ ਫੈਂਸਿੰਗ ਵੀ ਏਦਾਂ
0: ਦੀ ਉੱਚੀ
1: ਬੜੀ ਉੱਚੀ ਭਾਜੀ ਉਹਨਾਂ ਨੇ ਕੁਰਸੀ ਲਿਆਂਦੀ ਮੈਂ ਕਿਹਾ ਭਾਜੀ ਮਤਲਬ ਕੀ ਕਰਾਓ ਲੱਗੇ ਹੋ
0: ਮੈਂ ਐਸੀ ਟ੍ਰੇਨਿੰਗ ਨਹੀਂ ਮਿਲੀ
1: ਮੈਂ ਕਿਹਾ ਭਾਜੀ ਸੋਚੋ ਮੈਂ ਗੋਰਾ ਸਪਾਈਡਰਮੈਨ ਮੈਂ ਪੰਜਾਬੀ ਸਪਾਈਡਰਮੈਨ ਮੈਨੂੰ ਕਿਉਂ ਮੇਰੀ ਲੱਤਾਂ ਤੋੜੀਆਂ ਤੁਸੀਂ ਜਾ ਕੇ
0: ਮੇਰੇ ਗੋਡਿਆਂ ਤੇ ਨੀ ਪੈਡ ਵੀ ਨਹੀਂ ਪਾਏ ਹੋਏ
1: ਪਰ ਭਾਜੀ ਉਹ ਮੈਂ ਜੰਪ ਮਾਰ ਦਿੱਤਾ ਫਿਰ ਮਾਰ ਕੇ ਨਾ ਫਿਰ ਮੈਂ ਉੱਠਿਆ ਲਈ ਥੱਲੇ ਬਹਿ ਕੇ ਐ ਕਰ ਲਾ ਪਿਆ
0: ਇੱਕ ਸਪਾਈਡਰਮੈਨ ਹੁੰਦਾ ਉੜਦਾ ਉੜਦਾ ਹੁੰਦਾ ਇਹ ਪਹਿਲਾ ਸਪਾਈਡਰਮੈਨ ਸੀ ਜਿਹੜਾ ਰੋੜਦਾ ਰੋੜਦਾ ਹੁੰਦਾ ਸੀ
1: ਜਿਹੜੇ ਜਿਹੜੇ ਗੋਲੇ ਸਪਾਈਡਰਮੈਨ ਹੁੰਦੇ ਆ ਨਾ ਉਹ ਨਾ ਬੜੀਆਂ
0: ਫੇਰ ਮੇਰੇ
1: ਹਜ਼ਾਰ ਤੁਸੀਂ ਫੈਂਸਿੰਗ ਟਪਾਉਣੀ ਆ
0: ਜੇ ਤੋੜ ਕੇ ਲਿਆਉਣਾ ਮਿਨੀਮਮ ਦੀ ਤਰ੍ਹਾਂ ਤਾਂ $100 ਪੰਜਾਬੀ ਸਪਾਈਡਰਮੈਨ ਫਿਲਮ ਹੀ ਨਾ ਬਣ ਜਾਵੇ
1: ਕਹਿੰਦੇ ਆਏ
0: ਅਮਰਿੰਦਰ ਗਿੱਲ ਨੇ ਬਣਾ ਦੇਣੀ ਮਕੜਾ
1: ਆਦਮੀ
0: ਪੇਸ਼ ਕਰਦੇ ਨੇ
1: ਮਕੜਾ ਆਦਮੀ
0: ਚੱਲ ਮੇਰਾ ਸਪਾਈਡਰ
1: ਬੰਦਾ ਜੋ ਜਾਲੇ ਕੱਢਦਾ ਹੈ ਜਾਲੇ ਕੱਢਣ ਵਾਲਾ ਭਾਈ
0: ਪਹਿਲੀ ਪਹਿਲੀ ਫਿਲਮ ਦੇ ਵਿੱਚ ਹੱਥਾਂ ਚੋਂ ਜਾਲੇ ਕੱਢੂਗਾ ਦੂਜੀ ਫਿਲਮ ਚ ਮੂੰਹ ਨਾਲ ਜਾਲੇ ਛੱਡੂਗਾ
1: ਯਾਰ ਜਾਲੇ ਤੋਂ ਯਾਦ ਆਇਆ ਆਪਣੇ ਇੰਡੀਆ ਵਿੱਚ ਜਦੋਂ ਆਪਾਂ ਹੁੰਦੇ ਆ ਆਪਾਂ ਕਿੱਡੇ ਕਿੱਡੇ ਲੱਭੇ ਆਇਆ
0: ਜਾਲੇ ਕਰਦੇ
1: ਪਰ ਇੱਥੇ ਨੀ ਆਪਾਂ ਜਾਲੇ ਕਰਦੇ ਇੱਥੇ ਘੱਟ ਹੁੰਦੇ ਆ
0: ਇੱਥੇ ਜਾਲੇ ਨੀ ਲੱਗਦੇ
1: ਪਰ ਇੱਥੇ ਸਪਾਈਡਰਮੈਨ ਬੜੇ ਖਤਰਨਾਕ ਹੁੰਦੇ ਬਾਹਰ ਹੀ ਰਹਿੰਦੇ ਆ ਉਹ ਘਰ ਦੀ ਆਉਂਦੇ ਫਿਰ ਹੈ
0: ਨਾਲੇ ਵੀ ਬਹੁਤ ਘੱਟ ਦੇਖੇ ਸਾਡੇ ਤਾਂ ਉੱਥੇ ਇੱਕ ਮਹੱਲਾ ਹੈਗਾ ਗੰਦਾ ਨਾਲਾ
1: ਸਾਡੇ ਵੀ ਹੈਗਾ
0: ਉਹਦੇ ਨਾਲ ਨਾਲ ਪੂਰੀ ਉਹ ਰੇੜੀ ਮਾਰਕੀਟ ਹੁੰਦੀ ਆ
1: ਕਿਲਾ ਵੱਖਰਾ ਵੱਖਰਾ ਨਾ ਇੰਡੀਆ ਤੋਂ ਆ ਕੇ ਆਸਟ੍ਰੇਲੀਆ ਵਾਲਾ
0: ਟ੍ਰਾਂਜੀਸ਼ਨ ਹੈ ਭਾਈ ਮੌਸਮ ਦੀ ਟ੍ਰਾਂਜੀਸ਼ਨ ਲੋਕੀ ਕਹਿੰਦੇ ਇੱਕੋ ਹੀ ਗੱਲ ਕਰਦੇ ਨੇ ਵੀ ਯਾਰ ਹਾਂਜੀ ਮੌਸਮ ਦਾ ਫਰਕ ਪੈ ਗਿਆ ਮੈਂ ਕਿਹਾ ਬੜੀਆਂ ਚੀਜ਼ਾਂ ਦਾ ਫਰਕ ਪੈ ਗਿਆ
1: ਸਹੀ ਗੱਲ ਸਹੀ ਗੱਲ
0: ਬੰਦੇ ਦੇ ਦਿਮਾਗ ਚ ਫਰਕ ਪੈ ਜਾਂਦਾ ਵੀ ਹੋ ਕੀ ਹੈ
1: ਉੱਥੇ 5 ਵਜੇ ਤੋਂ ਬਾਅਦ ਦੁਨੀਆ ਚਾਲੂ ਹੁੰਦੀ ਆ
0: ਸ਼ੁਰੂ ਹੁੰਦਾ ਕੰਮ
1: ਇੱਥੇ 5 ਵਜੇ ਬੰਦ ਕਰ
0: ਦਿੰਦੇ ਆ ਫੋਨ ਲਾ ਸ਼ਾਮ ਨੂੰ 5-6 ਵਜੇ ਕਿਉਂਕਿ ਸੁੱਤੇ ਉੱਠੇ ਹੁੰਦੇ ਨਾ ਸ਼ਾਮ ਨੂੰ ਹੁਣ ਕੀ ਕਰਦਾ ਖਾ ਰਿਹਾ ਹੁਣ ਕੀ ਕਰਦਾ ਸੁੱਤਾ
1: ਸੁੱਤਾ ਪਿਆ
0: ਈਟ ਸਲੀਪ ਰਿਪੀਟ ਆਹੀ ਗੱਲ ਉੱਥੇ
1: ਇੱਥੇ ਕੀ ਆ ਵਰਕ ਵਰਕ ਹੈ ਰੋਲ ਹੀ ਵਰਕ ਹੈ ਬਸ ਕੰਮ ਕੰਮ ਕੰਮ ਕਰੋ
0: ਚਲੋ ਆਪਾਂ ਅਗਲੀ ਖਬਰ ਦੇਣੀ ਹੈ ਕਿ ਨਹੀਂ ਦੇਣੀ
1: ਤੁਸੀਂ ਦੱਸੋ ਜੇ ਤੁਹਾਡਾ ਮੂਡ ਹੈਗਾ ਨਹੀਂ ਤਾਂ ਕੋਈ ਚੱਕਰ ਨਹੀਂ ਆ
0: ਮੂਡ ਨੂੰ ਸਾਡੀ ਕੰਪਨੀ ਗਾਰਡਨ
1: ਸਾਡੇ ਕੰਪਨੀ ਬਾਗ ਸਾਡੇ ਉੱਥੇ ਕੰਪਨੀ ਬਾਗ ਵੀ ਹੈਗਾ
0: ਹਾਂਜੀ
1: ਕੰਪਨੀ ਬਾਗ ਤੁਸੀਂ ਗਏ ਹੋ ਵੈਸੇ ਕੰਪਨੀ ਬਾਗ
0: ਸਾਡੇ ਪ੍ਰੇਮ ਭੰਡਾਰੀ ਪਾਰਕ
1: ਉਹ ਯਾਰ ਕੰਪਨੀ ਬਾਗ ਤੋਂ ਯਾਦ ਆਇਆ 4 ਕੁ ਦਿਨ ਪਹਿਲਾਂ ਅੰਮ੍ਰਿਤਸਰ ਤੂਫਾਨ ਬੜਾ ਆਇਆ ਸੀ
0: ਸਾਰੇ ਕਿਤੇ ਆਏ ਸੀ
1: ਅੱਛਾ ਤੁਹਾਡੇ ਵਾਲੇ ਪਾਸੇ ਵੀ ਆਏ ਸਾਡੇ ਕਹਿੰਦੇ ਬਹੁਤ ਉਹ ਮੇਰਾ ਮੈਂ ਬ੍ਰਦਰ ਨਾਲ ਗੱਲ ਕੀਤੀ ਕਹਿੰਦੇ ਉਹ ਕੀ ਹੁੰਦੀ ਆ
0: ਨਹੀਂ
1: ਉਹ ਜਿਹੜੀ ਕੀ ਹੁੰਦੀ ਆ ਕਨੈਕਟਿਕ
0: ਐਕਟਿਵਾ
1: ਐਕਟਿਵਾ ਹਾਂ ਉਹ ਕਹਿੰਦੇ ਕੱਲੇ ਹੀ
0: ਅੱਛਾ ਐਕਟਿਵਾ ਉੱਥੇ ਇੱਕ ਬ੍ਰਾਂਡ ਹੈ ਉਹਨੂੰ ਸਾਰੇ ਹੀ ਐਕਟਿਵਾ ਹੀ ਸਾਡੇ ਗੁਆਂਢੀਆਂ ਦੇ ਕੋਲ ਉਹਦਾ ਪਤਾ ਹੀ ਨੀ ਲੱਗਦਾ ਕਦਾ ਜਾਂਦਾ ਕਦ ਚਲਾ
1: ਜਾਂਦਾ
0: ਜਮਾ ਹੀ ਆਵਾਜ਼ ਨੀ ਆਉਂਦੀ ਉਹ ਤਾਂ ਛੱਤ ਤੇ ਵੀ ਸੋਲਰ ਪੈਨਲ ਲਵਾਉਣ ਲੱਗਾ ਕਹਿੰਦਾ ਇੱਥੇ ਚਾਰਜ ਕਰਿਆ ਕਰਨਾ
1: ਓ ਵਾਹ
0: ਬਹੁਤ ਅੱਗੇ ਹੋ ਗਿਆ ਭਾਜੀ ਬਹੁਤ ਅੱਗੇ
1: ਜਿਹੜਾ ਇੰਡੀਆ ਛੱਡ ਕੇ ਗਿਆ ਸੀ ਉਦਾਂ ਦਾ ਇੰਡੀਆ ਹੈ ਲਈ ਆ ਵੈਸੇ
0: ਸਾਡਾ ਮਹੱਲਾ ਤਾਂ ਜਮਾ ਹੀ ਨੀ ਪਛਾਣਿਆ ਜਾਂਦਾ
1: ਨਹੀਂ ਉੱਥੇ ਬੜਾ ਉੱਥੇ ਚੀਜ਼ਾਂ ਵੀ ਬੜੀਆਂ ਬਣ ਗਈਆਂ ਮੇਰੇ ਕਹਿੰਦਾ ਉਹ ਤਲੋਲੇ ਵਾਲੇ ਪਾਸੇ ਵੇਖਿਆ ਤੁਸੀਂ, ਉੱਥੇ ਬੜਾ ਮਾਡਰਨ
0: ਬਰਨਾਲੇ ਕੋਲ ਜਿਹੜਾ, ਹਾਂ
1: ਕਿਸੇ ਦੇ ਮੈਨੂੰ ਦੱਸਿਆ
0: ਪਾਰਕ ਹੈਗਾ,
1: ਕਿਸੇ ਦੇ ਦੱਸਿਆ ਪਰ ਮੈਂ ਗਿਆ ਨੀ,
0: ਹੰਡਾਇਆ ਬਣਿਆ
1: ਹੰਡਾਇਆ ਕਹਿੰਦੇ ਬੜਾ ਘੈਂਟ
0: ਬਣਿਆ ਬਣਿਆ ਯਾਰ, ਹੱਦ ਹੋ ਗਈ ਹੁਣ ਜਾਣਾ
1: ਪੈਣਾ ਵਾ
0: ਸਾਰਾ। ਅਗਲੀ ਖਬਰ ਭਾਜੀ ਜਿਹੜੀ ਹੈਗੀ ਹੈ ਨਾ,
1: ਹਾਂਜੀ
0: ਉਹ ਬੜੀ ਇੰਟਰਸਟਿੰਗ ਖਬਰ ਹੈ,
1: ਚੱਕਦੇ ਫਿਰ।
0: ਤੁਸੀਂ ਸੋਚਿਆ ਕਦੇ ਕਿ ਡਰਾਈਵਿੰਗ ਸੀਟ ਤੇ ਬੈਠ ਕੇ,
1: ਡਰਾਈਵਿੰਗ ਸੀਟ ਤੇ ਮੈਂ ਬੈਠਾ ਹੋਵਾਂ
0: ਹਨਾ, ਤੇ ਤੁਸੀਂ ਜਾਰਡਨ ਦੇ ਜੁੱਤੇ ਪਾਏ ਨੇ,
1: ਜਾਰਡਨ ਦੇ ਜੁੱਤੇ,
0: ਹਾਂ
1: ਹਾਂ,
0: ਹੁਣ ਇਹ ਨਾ ਪੁੱਛੋ ਵੀ ਜਾਰਡਨ ਨੇ ਕੀ ਪਾਇਆ,
1: ਨਹੀਂ ਜਾਰਡਨ ਸਿੰਗਰ ਜਿਹੜਾ ਉਹਦੇ ਜੁੱਤੇ ਪਾਏ,
0: ਬਾਸਕਟਬਾਲ ਵਾਲਾ,
1: ਅੱਛਾ ਅੱਛਾ ਉਹ ਬਾਸਕਟਬਾਲ ਦੇ, ਇੱਕ ਜਾਰਡਨ ਆਪਣਾ ਜਾਰਡਨ ਸੰਧੂ ਨਹੀਂ ਹੈ, ਉਹਦੇ ਜੁੱਤੇ ਪਾਏ ਆ, ਉਹੀ ਕਿਹਾ ਨਹੀਂ ਹੈਗਾ ਨਾ ਸਿੰਗਰ ਜਾਰਡਨ ਸੰਧੂ,
0: ਇਹ ਮੈਂ ਐਂਗਲ ਇਹ ਮੈਂ ਸੋਚਿਆ ਹੀ ਨਹੀਂ ਸੀ, ਕਿਸੇ ਦਿਨ ਕਰਾਂਗੇ ਆਪਾਂ ਜਾਰਡਨ ਦੇ ਸ਼ੂਜ਼ ਦੀ, ਸੁਣੀਆ
1: ਤੁਸੀਂ, ਹੁਣ ਤੁਸੀਂ ਮੈਨੂੰ ਇਹ ਦੱਸੋ ਜਾਰਡਨ ਅੰਗਰੇਜ਼ ਬੰਦਾ ਉਹਦੇ ਸ਼ੂਜ਼ ਪਾਏ ਜਾਂ ਜਾਰਡਨ ਦਾ
0: ਗੋਰਾ ਕਾਲਾ ਬੰਦਾ ਹੈ,
1: ਅੱਛਾ ਗੋਰਾ ਕਾਲਾ ਬੰਦਾ ਜਾਰਡਨ ਦੇ ਸ਼ੂਜ਼ ਪਾਏ,
0: ਬਾਸਕਟਬਾਲ ਪਲੇਅਰ ਸੀਗਾ ਔਰ ਉਹ ਮਤਲਬ ਇੱਕ ਐਕਸੀਡੈਂਟਲ ਬ੍ਰਾਂਡ ਹੈ ਇਹ, ਮਤਲਬ ਉਹਨੂੰ ਇੱਕ ਪਰਟੀਕੁਲਰ ਕਿਸਮ ਦੇ ਸ਼ੂਜ਼ ਪਹਿਨਣ ਤੋਂ ਰੋਕਤਾ ਸੀਗਾ ਬਾਸਕਟਬਾਲ ਨੇ, NBA ਨੇ,
1: ਓ ਅੱਛਾ,
0: ਉਹ ਤੋਂ ਬਾਅਦ ਫਿਰ ਉਹਨੇ ਆਪਣਾ ਬ੍ਰਾਂਡ ਕਿਵੇਂ ਬਣਾਇਆ ਉਹਦੀ ਇੱਕ ਅਲੱਗ ਸਟੋਰੀ, ਉਹ ਫਿਰ ਕਦੇ ਆਪਾਂ ਸ਼ੇਅਰ ਕਰਾਂਗੇ,
1: ਚਲੋ ਪਹਿਲਾਂ ਦੇ ਦਿਓ।
0: ਐਨੀਵੇਜ਼ ਇੰਡੀਆ ਦੀ ਇੱਕ ਸਟੇਟ ਇਹੋ ਜਿਹੀ ਹੈ,
1: ਠੀਕ ਹੈ,
0: ਜਿੱਥੇ ਤੁਹਾਨੂੰ ਸਿਰਫ ਜੁੱਤੇ ਪਹਿਨ ਕੇ ਹੀ ਸ਼ੂਜ਼ ਪਹਿਨ ਕੇ ਹੀ ਤੁਸੀਂ ਗੱਡੀ ਚਲਾ ਸਕਦੇ ਹੋ,
1: ਓ ਇੰਡੀਆ ਦੀ,
0: ਸਿੱਕਮ ਸੁਣਿਆ ਕਦੇ, ਸਿੱਕਮ ਗੰਗਟੋਕ,
1: ਸਿੱਕਮ, ਹਾਂ ਹਾਂ
0: ਹਾਂ ਹਾਂ, ਰਾਜਧਾਨੀ ਉੱਥੇ ਦੀ ਗੰਗਟੋਕ, ਸਿੱਕਮ ਦੇ ਵਿੱਚ ਤੁਸੀਂ ਚੱਪਲਾਂ ਪਹਿਨ ਕੇ ਗੱਡੀ ਨਹੀਂ ਚਲਾ ਸਕਦੇ ਹੈਗੇ,
1: ਉਹ ਤੁਹਾਡਾ
0: ਕਿਉਂਕਿ ਹਿੱਲੀ ਏਰੀਆ ਸਾਰਾ, ਬੰਦਾ ਕੱਲ ਨੂੰ ਕਹਿੰਦੇ ਮੇਰਾ ਐਕਸੀਲੇਟਰ ਦੇ ਵਿੱਚ ਚੱਪਲੇ ਫਸ ਗਈ,
1: ਬੱਦਰ ਫਸ ਗਈ,
0: ਸੋ ਉੱਥੇ ਉਹ ਰਿਲੈਕਸ ਹੋ ਪਾ ਕੇ ਤੁਸੀਂ ਰਿਲੈਕਸ ਹੋ ਕੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੈਗੇ, 500 ਰੁਪਏ ਦਾ ਜੁਰਮਾਨਾ
1: ਭਾਜੀ। ਚਲੋ ਵਿੱਚ ਇਹ ਖਬਰ ਮੈਂ ਤੁਹਾਨੂੰ ਸ਼ੇਸ਼ੇ ਦੀ ਭੁੱਲ ਜਾਗਾ, ਮੈਂ ਤੁਹਾਨੂੰ ਯਾਦ ਹੈ ਜਦੋਂ ਉਹਦੀ ਵਧਣ ਦੀ ਭੱਜਦੇ ਭੱਜਦੇ ਵਧਣ ਦੀ
0: ਥੱਲੇ ਬੜੇ ਜਗਾੜ ਹੁੰਦੇ ਰਹੇ ਹੈਗੇ,
1: ਉਹ ਰੱਸੀ ਵੀ ਬੰਨਦੇ
0: ਨੇ ਲਿਆ, ਉਮਰ ਵਧਾਉਂਦੇ
1: ਰੱਸੀ ਵੀ ਬੰਨ ਲੈ ਲਿਆ ਉਹ ਜਿਹੜੀ ਬਾਹਰ ਨਾ ਨਿਕਲੇ ਬਸ।
0: ਚਲੋ ਇਹ ਹੈਗੀ ਹੈ ਜੀ ਅੱਜ ਦੀ ਖਬਰ,
1: ਜਦਕਿ ਇਹ ਸਿੱਕਮ ਵਿੱਚ ਫਾਈਨ ਹੈ,
0: ਫਾਈਨ ਕਰਤਾ ਉਹਨਾਂ ਨੇ ਸ਼ੁਰੂ ਹੁਣ,
1: ਅੱਛਾ ਉਹ
0: 500 ਰੁਪਏ ਦਾ ਫਾਈਨ ਲੱਗਿਆ ਕਰੂਗਾ ਜੇ ਤੁਸੀਂ ਚੱਪਲ
1: ਪਾ ਕੇ ਗੱਡੀ ਚਲਾਉਂਦੇ
0: ਹੋ। ਵੈਸੇ ਕਿੰਨੇ ਕੁ ਪੰਜਾਬੀ ਨੇ, ਵੈਸੇ ਇਹ ਵੀ ਇੱਕ ਇੰਟਰਸਟਿੰਗ ਚੀਜ਼ ਹੈਗੀ ਹੈ, ਮਤਲਬ ਆਈ ਹੈਵ ਬੀਨ, ਮੈਂ ਸਿਰਫ ਵੈਸਟ ਬੰਗਾਲ ਤੱਕ ਹੱਥ ਲਗਾ ਕੇ ਆਇਆ, ਬਟ ਮੈਂ ਜਾਣਾ ਚਾਹੁੰਦਾ ਉਹ ਜਿਹੜੀਆਂ 7 ਸਿਸਟਰਸ ਨੇ ਨਾ,
1: ਹਾਂਜੀ
0: ਉਧਰ ਜਾਣਾ ਚਾਹੁੰਦਾ, ਉਹ ਸਿੱਕਮ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਉਹ ਆਪਣੇ ਪੰਜਾਬੀ ਤਾਂ ਜਾਂਦੇ ਨੇ, ਜਿਹੜੇ ਟਰੱਕ ਡਰਾਈਵਰ ਹੈ ਕਿੱਥੇ ਗਿਆ ਸੀ, ਮੈਂ ਆਸਾਮ ਦਾ ਗੇੜਾ ਲਾ ਗਿਆ,
1: ਉਹ ਤਾਂ
0: ਜਾਂਦੇ ਹੈਗੇ, ਪਰ ਉਹ ਜਿਹੜੀਆਂ ਟਿਪੀਕਲ ਜਿਹੜੀਆਂ ਧੁਰ ਐਂਡ ਤੱਕ ਸਟੇਟ ਹੈਗੀਆਂ ਨੇ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਮੇਘਾਲਿਆ,
1: ਉੱਥੇ ਤਾਂ ਜੰਗਲ ਵੀ ਹੈ,
0: ਉੱਥੇ ਤਾਂ ਕਹਿੰਦੇ ਬੋਲਦੇ ਵੀ ਇੰਗਲਿਸ਼ ਨੇ ਭਾਜੀ,
1: ਉਹ ਯਾਰ ਹੱਦ ਹੋ ਗਈ ਸੱਚੀ,
0: ਸਟੇਟਾਂ ਦੇ ਹਾਂ ਪੜ੍ਹੇ ਲਿਖੇ ਲੋਕ ਨੇ, ਬਹੁਤ ਸੋਫਿਸਟੀਕੇਟਿਡ, ਨਾਗਾਲੈਂਡ ਮਿੱਟੀ ਦੇ ਨਾਲ ਵੀ ਜੁੜੇ ਹੋਏ ਨੇ, ਐਟ ਦੀ ਸੇਮ ਟਾਈਮ ਉਹ ਮਾਡਰਨ ਵੀ, ਉੱਥੇ ਸਕਾਈ ਸਕ੍ਰੈਪਰ ਨਹੀਂ ਹੈਗੇ, ਉੱਚੀਆਂ ਉੱਚੀਆਂ ਬਿਲਡਿੰਗਾਂ ਨਹੀਂ ਹੈਗੀਆਂ, ਬਟ ਦੇ ਆਰ ਵੈਰੀ ਐਜੂਕੇਟਿਡ,
1: ਪਰ ਭਾਜੀ
0: ਯੈਟ ਵੈਰੀ ਸੋਫਿਸਟੀਕੇਟਿਡ,
1: ਉਹਨਾਂ ਨੂੰ ਅੰਗਰੇਜ਼ੀ ਕੌਣ ਸਿਖਾਈ ਜਾਂਦਾ ਉੱਥੇ, ਫਿਰ ਮੈਨੂੰ ਤਾਂ ਨਹੀਂ ਸਮਝ ਆਉਂਦੀ ਯਾਰ,
0: ਦਾਦੇ ਪੜਦਾਦੇ ਆਏ ਨੀ ਸੀ ਜੇਲਾਂ ਚ, ਰਹਿ ਗਏ ਫਿਰ ਇਹ, ਉੱਥੇ ਵੀ ਬੜੇ ਲੋਕ ਪੁਰਾਣੇ ਗਏ ਹੋਣਗੇ
1: ਗੱਲ ਹੈ, ਉੱਥੇ ਨਹੀਂ ਪਰ ਉਹ ਮਤਲਬ ਇੰਨਾ ਜਿਆਦਾ ਡਿਵੈਲਪ ਵੀ ਨਹੀਂ ਹੈਗੇ ਨਾ, ਇਹਨੇ ਜੰਗਲ ਜੁੰਗਲ ਆ ਤੇ ਉਹ
0: ਮਤਲਬ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ, ਉਹਨਾਂ ਨੂੰ ਅੰਦਰੋਂ ਖੁਸ਼ੀ ਮਿਲਦੀ ਹੈ, ਉਹਨਾਂ ਦੇ ਕੋਲ ਓਨਾ ਕੁ ਉਜਰਤ ਦਾ ਪੈਸਾ ਹੈਗਾ ਜਿੰਨੀ ਸਵੇਰ ਤੋਂ ਸ਼ਾਮ ਤੱਕ ਚਾਹੀਦੀ ਹੁੰਦੀ ਹੈ, ਔਰ ਉਹ ਲੋਕ ਆਪਣਾ ਬਕਾਇਦਾ ਪੜ੍ਹੇ ਲਿਖੇ ਨੇ, ਉਹਨਾਂ ਨੂੰ ਸਲੀਕਾ ਹੈਗਾ ਜ਼ਿੰਦਗੀ ਜੀਣ ਦਾ, ਹਨਾ ਸਾਡੇ ਵਾਲਿਆਂ ਨੂੰ ਤਾਂ ਸਲੀਕੇ ਹੀ ਨਹੀਂ ਹੈਗੇ, ਫੜ ਕੇ ਜਦੋਂ ਹੀ ਚੰਡ ਦਿੰਦੇ ਹੈਗੇ ਨੇ ਉੱਥੇ ਸੜਕ ਤੇ ਤੁਰੇ ਜਾਂਦੇ ਨੂੰ, ਕਲਚਰ ਹੀ ਖਤਮ ਹੋ ਗਿਆ ਭਾਜੀ,
1: ਪਰ
0: ਜਾਣਾ ਚਾਹੀਦਾ ਤੁਹਾਨੂੰ ਉੱਧਰ, ਟੂਰਿਜ਼ਮ ਜਦੋਂ ਤੁਸੀਂ ਜਾਣਾ ਤਾਂ ਟੂਰਿਜ਼ਮ ਦੇ ਨਾਂ ਦੇ ਉੱਤੇ ਆਹੀ ਨੀ ਵੀ ਨੰਦੇੜ ਸਾਹਿਬ ਜਾਏ ਤੇ ਦਰਬਾਰ ਸਾਹਿਬ ਮੱਥਾ ਟੇਕਿਆ। ਇੱਥੇ ਤਾਂ ਅਸੀਂ ਬਚਪਨ ਚ ਪਲੇ ਵਧੇ ਹੀ ਆ,
1: ਸਹੀ ਗੱਲ,
0: ਬਾਰ ਬਾਰ ਉਹ ਤਾਜ ਮਹਿਲ ਜਾਏ ਜੈਪੁਰ ਜਾਏ ਨਾ, ਉਧਰਲੇ ਪਾਸੇ ਜਾ ਕੇ ਦੇਖੋ ਭਾਈ।
1: ਸਹੀ ਗੱਲ, ਮਤਲਬ ਉੱਥੇ ਇੱਕ ਤਾਂ ਹਰਿਆਲੀ ਵੀ ਬੜੀ ਹੈ ਕਹਿੰਦੇ।
0: ਓਹੋ ਹਰਿਆਲੀ ਬੜੀ,
1: ਮਤਲਬ
0: ਉੱਥੇ ਹਰਿਆਲੀ ਹੀ ਹਰਿਆਲੀ।
1: ਹਾਂ ਉੱਥੇ ਉਹ ਵੀ ਹੈ ਨਾ,
0: ਉੱਥੇ ਤੁਹਾਡੀ ਧੁੰਨੀ ਹਰੀ ਹੋ ਜਾਂਦੀ
1: ਹੈ, ਚਾਹ ਦੇ ਜਿਹੜੇ ਬਾਗ ਬੜੇ ਹੁੰਦੇ ਉਧਰਲੇ ਪਾਸੇ।
0: ਉਹ ਆਸਾਮ ਦੇ ਵਿੱਚ ਨੇ।
1: ਅੱਛਾ, ਉਹ ਸਾਹਿਬ
0: ਨਾਗਾਲੈਂਡ ਮੇਘਾਲਿਆ ਦੇ ਵਿੱਚ ਨੀ, ਮੇਘਾਲਿਆ ਚ ਹੋ ਸਕਦੇ।
1: ਹਾਂ ਆਸਾਮ ਦੇ ਵਿੱਚ ਚਾਹ
0: ਉੱਧਰ ਇਲਾਚੀ ਬੜੀ ਹੈ, ਇਲਾਚੀ ਦੀ ਬਹੁਤ ਖੇਤੀ ਹੁੰਦੀ ਉੱਥੇ।
1: ਓ ਅੱਛਾ,
0: ਹੋਰ ਡਿਫਰੈਂਟ ਡਿਫਰੈਂਟ ਕਿਸਮ ਦੀ ਚੌਲਾਂ ਦੀ ਵੀ ਹੁੰਦੀ ਹੈ ਉੱਥੇ, ਪਰ ਸਟੈਪਸ ਦੇ ਉੱਤੇ ਹੁੰਦੀ ਹੈ।
1: ਪਰ ਉਹ ਯਾਰ ਉਹ ਦੇਖਣੀ ਚਾਹੀਦੀ ਹੈ ਨਾ, ਕਿਉਂਕਿ ਆਪਾਂ ਹੁਣ ਸਾਡੇ ਪੰਜਾਬ ਵਿੱਚ ਤੇ ਪਲੇਨ ਹੈ ਸਾਰਾ, ਸਾਰੇ ਇਦਾਂ ਹੀ। ਹੁਣ ਉਹ ਜਿੱਦਾਂ ਆ ਪਹਾੜਾਂ ਦੇ ਉੱਤੇ ਕਿੱਦਾਂ ਕਰਦੇ ਹੋਣਗੇ।
0: ਵੈਰੀ ਡਿਫਰੈਂਟ, ਵੈਰੀ ਵੈਰੀ ਗੁੱਡ, ਵੈਰੀ ਬਿਊਟੀਫੁਲ, ਤੇ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਮਝ ਹੀ ਨਹੀਂ ਆਣਗੀਆਂ।
1: ਚਲੀਏ ਫਿਰ ਆਪਾਂ ਵੀ,
0: ਚਲੀਏ।
1: ਨਹੀਂ ਨਹੀਂ, ਮਤਲਬ ਸਿੱਖਮ
0: ਪਹਿਲਾਂ ਇੰਗਲਿਸ਼ ਸਿੱਖੋ।
1: ਅੱਛਾ,
0: ਪਹਿਲਾਂ ਤੁਸੀਂ ਕਾਰਟਵੀਲ ਸਿੱਖੋ।
1: ਓ ਪਹਿਲਾਂ ਸਪਾਈਡਰਮੈਨ, ਯਾਰ ਕਿੰਨਾ ਕੁਝ, ਮੈਂ ਕਿੰਨਾ ਕੁਝ ਸਿੱਖਾ ਦੱਸੋ
0: ਭਾਈ। ਤੁਸੀਂ ਮਤਲਬ ਬਣ ਜੋ ਐਨ ਟੈਲੈਂਟਡ, ਮਤਲਬ ਤੁਹਾਡੇ ਚ ਟੈਲੈਂਟ ਕੁੱਟ ਕੁੱਟ ਕੇ ਭਰਿਆ ਹੋਵੇ।
1: ਯਾਰ ਭਾਜੀ ਬਸ ਕਰੋ ਭਾਈ, ਮੈਂ ਪਹਿਲਾਂ ਆ ਵੀ ਅੰਗਰੇਜ਼ੀ ਸਿੱਖਣੀ, ਫਿਰ ਸਿੱਖਮ ਆ ਕਾਰਟਫੀਲ ਸਿੱਖਣੀ ਆ, ਫਿਰ ਤੁਸੀਂ ਕਹਿੰਦੇ ਸਵੇਰੇ ਸਵੇਰੇ ਟੀਵੀ ਵੀ ਵੇਖਿਆ ਕਰੋ, ਇੰਨਾ ਕੁਝ ਕਿੱਦਾਂ ਬੰਦਾ ਕਰੇ ਦੱਸ।
0: ਇਹ
1: ਫਿਰ ਘਰ ਦੀ ਵੀ ਖੁਸ਼ ਕਰ ਲੈ ਲਾ, ਫਿਰ ਉਹਦੀ ਦੀ ਵੀ ਸੇਵਾ ਕਰਨੀ ਹੈ ਨਾ। ਮੈਂ ਇੱਕੋ ਹੀ ਮਤਲਬ,
0: ਦੇਖੋ ਤੁਸੀਂ ਹੁਣ ਜੇ 18 ਘੰਟੇ ਉਹਦੇ ਚੋਂ ਕੱਢ ਦੋ ਸੇਵਾ ਲੈ, ਉਹ ਚਾਹੇ ਜਿੰਨੇ ਕੁ ਘੰਟੇ ਬਚਦੇ ਨੇ,
1: ਹਾਂ
0: 1-2 ਘੰਟੇ ਆਪਣੀ ਨੀਂਦ ਨੂੰ ਦੋ
1: ਬਸ।
0: ਹੁਣ ਵੀ ਤਾਂ ਤੁਸੀਂ 1/2 ਘੰਟਾ ਦੇ ਹੀ ਰਹੇ ਹੋ।
1: ਹਾਂ
0: ਕੁਲਵਿੰਦਰ ਬਿੱਲਾ ਲੱਗ ਰਿਹਾ ਕਿਹਦੇ ਨਾਲ। ਚਲੋ ਐਨੀਵੇਜ਼, ਤੇ ਆਪਾਂ ਚੱਲੀਏ ਫਿਰ,
1: ਚੱਲੀਏ। ਮੈਂ ਨਿਆਣਿਆਂ ਨੂੰ ਸਕੂਲੋਂ ਵੀ ਲਿਆਉਣਾ,
0: ਉਹ ਆਏ ਨੀ ਦੱਸੀ ਦਾ ਗੁਆਂਢਣ ਨੇ ਕਿਹਾ ਸੀ ਮੇਰੇ ਨਿਆਣੇ ਲਈ, ਵੇਟ ਕਰ ਰਹੇ ਹੋਣਗੇ ਵੀ ਡੈਡੀ ਆਣ, ਆਵੇਂ ਸੌਰੀ ਅੰਕਲ ਆਣਗੇ।
1: ਚਲੋ ਠੀਕ,
0: ਕਾਫਕਾ ਪੜ੍ਹਿਆ ਤੁਸੀਂ? ਕਾਫਕਾ
1: ਕਾਫਕਾ
0: ਹੁਣ ਤੁਸੀਂ ਕਹੋਗੇ ਬਿੱਲਾ ਮੈਨੂੰ ਇਹ ਵੀ ਪੜ੍ਹਾਓ,
1: ਇਹ ਤਾਂ ਵਧੀਆ ਟੌਪਿਕ, ਅਗਲੀ ਵਾਰੀ ਕਰਾਂਗੇ।
0: ਚਲੋ ਮੈਂ ਤੁਹਾਨੂੰ ਕਾਫਕਾ ਸੁਣਾ ਦਿੰਦਾ,
1: ਠੀਕ ਹੈ,
0: ਤੇ ਫਿਰ ਆਪਾਂ ਮਿਲਦੇ ਹਾਂ ਕਿਸੇ ਹੋਰ ਦਿਨ।
1: ਚਲੋ ਠੀਕ,
0: ਦਿਓ ਇਜਾਜ਼ਤਾਂ, ਰੱਖੋ ਸਿਹਤਾਂ ਦਾ ਖਿਆਲ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
1: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ
2: 6545492 Ford.
3: यार तू इतने इनी चेती आके पक्का भी हो गया, की जुगाड़ लाया है?
4: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com।
5: ਤੂੰ ਚਿੰਤਾ ਨਾ ਕਰ ਯਾਰ।

0: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ACC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਚਾਹੀਦਾ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
2: ਯਾਰ? ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ, ਚਿਹਰੇ 'ਤੇ ਮੁਸਕਰਾਹਟ ਆ, ਅਤੇ ਫਿਰ ਦੇਣ ਵਾਲਾ ਹੋਰ ਵੀ ਵੱਧ ਚੜ੍ਹ ਕੇ ਦਿੰਦਾ। ਕਿਸੇ ਨੂੰ ਆਪਾਂ ਕੋਈ ਚੀਜ਼ ਦੇਈਏ, ਕੋਈ ਬੱਚੇ ਨੂੰ ਖਿਡਾਉਣਾ ਦੇਈਏ, ਉਹਦੀ ਮਨਪਸੰਦ ਚੀਜ਼ ਦੇਈਏ, ਉਹ ਅੱਗੋਂ ਤੁਹਾਨੂੰ ਹੱਸ ਕੇ ਵਿਖਾਵੇ, ਤੁਹਾਨੂੰ ਥੈਂਕ ਯੂ ਕਰੇ, ਮੁਸਕਰਾ ਕੇ ਤੁਹਾਡੇ ਵੱਲ ਵੇਖੇ ਤੱਕੇ, ਅਤੇ ਤੁਹਾਡਾ ਗਾਂਹ ਵੀ ਦੇਣ ਨੂੰ ਦਿਲ ਕਰਦਾ, ਮੱਥੇ 'ਤੇ ਰਹਿਣ ਤਿਊੜੀਆਂ 'ਤੇ, ਉਹਦਾ ਮਤਲਬ ਇਹ ਹੁੰਦਾ ਕਿ ਆਹ ਚੀਜ਼ ਪਸੰਦ ਨਹੀਂ ਆਈ ਇਹਨੂੰ। ਤੁਸੀਂ ਉਹਨਾਂ ਕਰਮਾਂ ਵਾਲਿਆਂ 'ਚੋਂ ਜਿਨ੍ਹਾਂ ਦੇ ਅੱਜ ਦਾ ਦਿਨ ਮਾਨਣ ਦੇ ਲਈ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਅਤੇ ਆਓ ਫਿਰ ਇਹਦੇ ਲਈ ਸ਼ੁਕਰਾਨਾ ਜ਼ਰੂਰ ਬਣਦਾ ਅਤੇ ਚਿਹਰੇ 'ਤੇ ਮੁਸਕਰਾਹਟ ਜ਼ਰੂਰ ਬਣਦੀ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਕਹਾਣੀ ਦਾ ਆਇਆ ਨਵਾਂ ਤਜਰਬਾ।

ਜਦੋਂ ਵੀ ਘਰ ਕੋਈ ਚੰਗਾ ਕੰਮ ਹੁੰਦਾ ਮੈਂ ਉਹਨਾਂ ਨੂੰ ਜ਼ਰੂਰ ਯਾਦ ਕਰ ਲੈਂਦੀ ਹਾਂ। ਨਾਲ ਆਪਣੇ ਸਹੁਰਾ ਸਾਹਿਬ ਨੂੰ ਵੀ ਯਾਦ ਕਰਦੀ ਹਾਂ। ਅਤੇ ਸਰਦਾਰ ਸਾਹਿਬ ਕਹਿ ਦਿੰਦੇ ਨੇ ਜਗਮੀਤ ਮੈਂ ਆਪਣੇ ਮੰਮੀ ਪਾਪਾ ਨੂੰ ਉਹਨਾਂ ਪਰ ਯਾਦ ਨਹੀਂ ਕਰਦਾ, ਉਹਨਾਂ ਸ਼ਾਇਦ ਪਿਆਰ ਨਹੀਂ ਕਰਦਾ ਜਿੰਨਾ ਤੂੰ ਹਰ ਵੇਲੇ ਕਰ ਲੈਂਦੀ ਹੈ। ਮੇਰਾ ਵਿਆਹ ਬੜੀ ਛੋਟੀ ਉਮਰ 'ਚ ਹੋ ਗਿਆ ਸੀ, 19 ਸਾਲ ਦੀ ਉਮਰ ਸੀ। ਛੋਟੀ ਉਮਰ ਹੋਣ ਕਰਕੇ ਸ਼ਾਇਦ ਮੈਨੂੰ ਜ਼ਿਆਦਾ ਪਿਆਰ ਮਿਲਿਆ, ਮੇਰੇ ਉੱਤੇ ਜ਼ਿਆਦਾ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਪਾਇਆ ਗਿਆ। ਉਹਦਾ ਸਿਹਰਾ ਮੇਰੀ ਸੱਸ ਦੇ ਸਿਰ ਹੀ 'ਤੇ ਜਾਂਦਾ, ਨਰਮੇ ਕਮਾਵਾਂ ਚੁੱਕਣ ਦਾ ਜਦੋਂ ਟਾਈਮ ਆਉਂਦਾ ਤਾਂ ਪਹਿਲੇ ਦਿਨ ਮੰਮੀ ਚੋਣੀਆਂ ਦੇ ਨਾਲ ਜਾਂਦੀ, ਧੂਫ ਕਰਕੇ ਲੱਡੂ ਵੰਡ ਕੇ ਚੋਣੀਆਂ ਨੂੰ ਚੁਗਣ ਲਾ ਦਿੰਦੇ। ਉਹਨਾਂ ਦੇ ਜਾਣ ਤੋਂ ਬਾਅਦ ਇਹ ਸਭ ਹੁਣ ਸਰਦਾਰ ਸਾਹਿਬ ਕਰਦੇ ਨੇ। ਅੱਜ ਸਵੇਰੇ ਸਰਦਾਰ ਸਾਹਿਬ ਚੋਣੀਆਂ ਲੈ ਕੇ ਆਏ ਸੀ, ਮੈਂ ਪੱਲੀਆਂ ਧੂਫ ਅਤੇ ਲੱਡੂ ਫੜਾਉਂਦਿਆਂ ਕਿਹਾ ਆਹ ਸਾਰਾ ਸਮਾਨ ਤਿਆਰ ਹੈ ਸਰਦਾਰ ਜੀ। ਸਰਦਾਰ ਸਾਹਿਬ ਨੇ ਸਾਰਾ ਸਮਾਨ ਫੜਿਆ ਅਤੇ ਚੋਣੀਆਂ ਵਿੱਚੋਂ ਇੱਕ ਚੁਲਬਲੀ ਜਿਹੀ ਲੜਕੀ ਜਿਸ ਦੀ ਉਮਰ ਮਸਾਂ ਹੀ 27-28 ਸਾਲ ਦੀ ਸੀ, ਕਹਿਣ ਲੱਗੀ ਦੀਦੀ ਤੁਸੀਂ ਵੀ ਤਾਂ ਚਲੋ ਸਾਡੇ ਨਾਲ, ਤੁਸੀਂ ਵੀ ਖੇਤੀ ਜਾਇਆ ਕਰੋ। ਉਹਦੀ ਗੱਲ ਸੁਣ ਕੇ ਸਰਦਾਰ ਸਾਹਿਬ ਵੀ ਕਹਿਣ ਲੱਗੇ ਚੱਲ ਆ ਜਾ, ਅਤੇ ਉਹਨਾਂ ਦਾ ਕਿਹਾ ਮੈਂ ਵੀ ਨਹੀਂ ਟਾਲ ਸਕੀ, ਨਾਲ ਬਹਿ ਗਈ ਟਰੈਕਟਰ ਦੇ ਉੱਤੇ। ਇਹ ਸਭ ਕੁਛ ਮੇਰੇ ਲਈ ਨਵਾਂ ਸੀ, ਪਹਿਲੀ ਵਾਰ ਸੀ। ਵਿਆਹ ਤੋਂ ਬਾਅਦ 25 ਸਾਲ ਬੀਤ ਚੁੱਕੇ ਸੀ, ਅੱਜ ਪਹਿਲੀ ਵਾਰ ਮੈਂ ਖੇਤਾਂ ਨੂੰ ਜਾ ਰਹੀ ਸੀ ਨਰਮਾ ਚੁਗਣ। ਇਹ ਮੇਰੇ ਲਈ ਇੱਕ ਬੜਾ ਵੱਖਰਾ ਅਤੇ ਬੜਾ ਵਧੀਆ ਤਜਰਬਾ ਸੀ। ਜਦੋਂ ਅਸੀਂ ਖੇਤ ਪਹੁੰਚੇ ਤਾਂ ਮੰਮੀ ਜੀ ਵਾਲੀ ਰਸਮ ਅੱਜ ਮੈਂ ਨਿਭਾਈ। ਉਸ ਤੋਂ ਬਾਅਦ ਜਦੋਂ ਕਪਾਹ ਚੁਗਣ ਦੀ ਵਾਰੀ ਆਈ ਤਾਂ ਇੱਕ ਕੱਪੜਾ ਲੈ ਕੇ ਉਹਨਾਂ ਚੋਣੀਆਂ ਦੀ ਦੇਖੋ ਦੇਖ ਮੈਂ ਵੀ ਨਰਮਾ ਚੁਗਣ ਲੱਗ ਪਈ। ਮੈਨੂੰ ਆਹ ਦੱਸੋ ਆਹ ਕਿਵੇਂ, ਆਹ ਕਿਉਂ ਹੋਇਆ, ਨਿੱਕੇ ਨਿੱਕੇ ਸਵਾਲ ਮੈਂ ਉਹਨਾਂ ਨੂੰ ਪੁੱਛਦੀ ਰਹੀ। ਉਹਨਾਂ ਨੇ ਮੈਨੂੰ ਸਭ ਦੱਸਿਆ, ਝੋਲੀ ਕਿਵੇਂ ਬੰਨ੍ਹੀ ਦੀ ਹੈ, ਨਰਮਾ ਕਿਵੇਂ ਤੋੜੀ ਦਾ, ਕੋ ਫੁੱਟ ਛੁੱਟ ਨਾ ਜਾਵੇ ਉਹਦੇ ਲਈ ਕੀ ਕਰਨਾ। ਉਹ ਮੈਨੂੰ ਵੇਖ ਕੇ ਲਗਾਤਾਰ ਹੱਸਦੀਆਂ, ਕਈ ਦੂਰੋਂ ਵੇਖ ਕੇ ਮੁਸਕਰਾਉਂਦੀਆਂ। ਮੇਰੀ ਹੋਈ ਗਲਤੀ ਦੇ ਉੱਤੇ ਉਹ ਮੈਨੂੰ ਉਹ ਠੀਕ ਕਰਨ ਦਾ ਢੰਗ ਵੀ ਦੱਸਦੀਆਂ, ਨਾਲੇ ਉਹਨਾਂ ਦਾ ਮਨ ਵੀ ਖੁਸ਼ ਹੁੰਦਾ। ਇੱਕ ਜਣੀ ਕਹਿਣ ਲੱਗੀ ਦੀਦੀ ਤੁਸੀਂ ਰਹਿਣ ਦਿਓ, ਤੁਹਾਡੇ ਤੋਂ ਕਿੱਥੋਂ ਚੁਗਿਆ ਜਾਣਾ, ਕਿਉਂ ਮੈਂ ਕਿਉਂ ਨਹੀਂ ਕਰ ਸਕਦੀ, ਜੇ ਤੁਸੀਂ ਕਰ ਸਕਦੀਆਂ ਤਾਂ ਮੈਂ ਵੀ ਕਰੂੰਗੀ। ਇੰਨਾ ਕਹਿ ਕੇ ਉਹਨਾਂ ਦੇ ਮਗਰ ਤਾਂ ਹੋ ਤੁਰੇ, ਪਰ ਕੰਮ ਸੌਖਾ ਨਹੀਂ ਸੀ। ਇੱਕ ਸੋਹਣਾ ਅਹਿਸਾਸ ਜ਼ਰੂਰ ਹੁੰਦਾ ਸੀ ਜਿੱਦਾਂ ਜਿੱਦਾਂ ਫੁੱਟ ਚੁੱਕ ਕੇ ਚੁੰਨੀ ਦੇ ਪੱਲੇ ਦੇ ਵਿੱਚ ਪਾਉਂਦੀ। ਸਰਦਾਰ ਸਾਹਿਬ ਨੇ ਵੇਖਿਆ ਕਿ ਹੁਣ ਇਹਦੇ ਲਈ ਔਖਾ ਹੋ ਰਿਹਾ, ਉਹਨਾਂ ਨੇ ਵੀ ਆਵਾਜ਼ ਮਾਰ ਦਿੱਤੀ ਉਹ ਰਹਿਣ ਦੇ ਤੇਰੇ ਵੱਸ ਦਾ ਰੋਗ ਨਹੀਂ ਆ, ਗਰਮੀ ਬਹੁਤ ਆ, ਐਵੇਂ ਕਿਤੇ ਬਿਮਾਰ ਨਾ ਹੋ ਜਾਈ, ਆ ਜਾ ਮੰਜਾ ਡਾਹ ਤਾ ਟਾਲੀ ਥੱਲੇ ਇੱਥੇ ਆ ਕੇ ਬੈਠ ਜਾ। ਮੈਂ ਵੀ ਤਾਂ ਜਿੱਦਾਂ ਇਹੋ ਹੀ ਇੰਤਜ਼ਾਰ ਹੀ ਕਰ ਰਹੀ, ਕੋਈ ਕਵੇ ਵੀ ਜਾ ਕੇ ਛਾਵੇਂ ਬਹਿ ਜਾ, ਪਰ ਫਿਰ ਵੀ ਮੈਨੂੰ ਲੱਗਦਾ ਸੀ ਕੀ ਕਹਿਣਗੀਆਂ ਕੁੜੀਆਂ। ਬੜੀ ਛੇਤੀ ਭੱਜ ਗਈ ਸਰਦਾਰਨੀ, ਕੋਈ ਅੱਧਾ ਪੌਣਾ ਘੰਟਾ ਲਾਇਆ ਹੋਣਾ, ਫਿਰ ਗਰਮੀ ਨੇ ਆਪਣਾ ਰੰਗ ਵੀ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ। ਕਾਲੀ ਦੇ ਨਾਲ ਜਾ ਕੇ ਟਾਲੀ ਹੇਠਾਂ ਡੱਠੇ ਮੰਜੇ ਦੇ ਉੱਤੇ ਬੈਠ ਗਈ। 3 ਵਜੇ ਸਰਦਾਰ ਸਾਹਿਬ ਗਏ ਅਤੇ ਘਰ ਜਾ ਕੇ ਚਾਹ ਬਣਵਾ ਲਿਆ। ਚਾਹ ਪੀਣ ਦੇ ਲਈ ਚੋਣੀਆਂ ਨੂੰ ਆਵਾਜ਼ ਮਾਰੀ, ਮੈਂ ਵੇਖਿਆ ਕਿ ਉਹ ਸਾਰੀਆਂ ਸਵੇਰ ਦੀਆਂ ਲਗਾਤਾਰ ਮਿਹਨਤ ਨੂੰ ਲੱਗੀਆਂ ਸੀ, ਬਿੰਦ ਸਾਹ ਨਹੀਂ ਲਿਆ ਉਹਨਾਂ ਨੇ। ਉਹਨਾਂ ਦੇ ਵਿੱਚੋਂ ਉਹੀ ਸਵੇਰ ਵਾਲੀ ਉਹੀ ਚੁਲਬਲੀ ਜਿਹੀ ਲੜਕੀ, ਸਵੇਰ ਤੋਂ

ਪਾਣੀ ਧਾਣੀ ਵੀ ਨਹੀਂ ਪੀਤਾ ਜਾਂ ਫਿਰ ਮੈਂ ਨਹੀਂ ਵੇਖ ਸਕੀ। ਲਗਾਤਾਰ ਕੰਮ ਦੇ ਵਿੱਚ ਲੱਗੀ ਰਹੀ। ਮੇਰੇ ਤੋਂ ਪਤਾ ਨਹੀਂ ਕਿਉਂ ਦੂਰ ਹੋ ਕੇ ਬਹਿੰਦੀ ਸੀ, ਪਰ ਹੁਣ ਉਹ ਮੇਰੇ ਨਾਲੇ ਲਾਗੇ ਆ ਕੇ ਬੈਠੀ। ਜਿੱਦਾਂ ਉਹਨੂੰ ਹੁਣ ਕੁਛ ਆਪਣਾਪਨ ਲੱਗਣ ਲੱਗ ਪਿਆ ਹੋਵੇ, ਸ਼ਾਇਦ ਇਸ ਕਰਕੇ ਕਿ ਉਹਦੇ ਨਾਲ ਮੈਂ ਅੱਜ ਨਰਮਾ ਚੁੱਕ ਗਿਆ। ਮੈਂ ਉਹਨਾਂ ਸਾਰੀਆਂ ਦੇ ਘਰ ਬਾਰ ਬਾਰੇ ਪੁੱਛਿਆ। ਪਹਿਲੀ ਵਾਰ ਉਹਨਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਮੈਨੂੰ ਇੱਦਾਂ ਲੱਗ ਰਿਹਾ ਸੀ ਜਿਵੇਂ ਅੱਜ ਨਵੇਂ ਲੋਕਾਂ ਨੂੰ ਮਿਲ ਰਹੀ ਹਾਂ, ਜਿੱਦਾਂ ਅੱਜ ਉਹ ਮੇਰੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਰਹੀਆਂ ਸੀ। ਉਹਨਾਂ 'ਚੋਂ ਕਈਆਂ ਨੂੰ ਮੈਂ ਜਾਣਦੀ ਸੀ, ਪਰ ਇਸ ਤੋਂ ਪਹਿਲਾਂ ਇੱਦਾਂ ਕਰਕੇ ਦਿਲ ਨਹੀਂ ਸੀ ਉਹਨਾਂ ਨੇ ਫੋਲਿਆ। ਉਹਨਾਂ ਨੂੰ ਮੇਰੇ ਵਿੱਚ ਅਤੇ ਮੈਨੂੰ ਉਹਨਾਂ ਦੇ ਵਿੱਚ ਆਪਣਾਪਨ ਮਹਿਸੂਸ ਹੋ ਰਿਹਾ ਸੀ, ਅਤੇ ਹੁਣ ਸ਼ਾਇਦ ਉਹ ਚੀਜ਼ ਸਮਝ ਵੀ ਆ ਰਹੀ ਸੀ ਕਿ ਮੇਰੀ ਸੱਸ ਕਿਉਂ ਖੇਤਾਂ 'ਚ ਆਉਂਦੀ ਸੀ, ਕਿਉਂ ਬਰਕਤ ਸੀ ਘਰ 'ਚ। ਮੈਂ ਉਸ ਚੁਲਬਲੀ ਲੜਕੀ ਨੂੰ ਕਿਹਾ, ਤੂੰ ਵੀ ਦੱਸ ਆਪਣੇ ਘਰ ਬਾਰੇ। ਪਹਿਲਾਂ ਉਹ ਮੈਨੂੰ ਵੇਖ ਕੇ ਹੱਸਣ ਲੱਗ ਪਈ ਅਤੇ ਫਿਰ ਮੇਰੇ ਸਵਾਲਾਂ ਦਾ ਜਵਾਬ ਦੇਣ ਲੱਗੀ। ਮੈਂ ਉਹਦੀਆਂ ਗੱਲਾਂ ਸੁਣ ਕੇ ਸੋਚ ਰਹੀ ਸੀ ਕਿ ਵੱਧ ਤੋਂ ਵੱਧ 100 ਜਾਂ 150 ਦੀ ਕਪਾਹ ਚੁੱਗੂਗੀ ਅੱਜ। ਉਹਦੇ ਵਿੱਚੋਂ ਘਰ ਦਾ ਆਟਾ, ਦਾਲ, ਮਿਰਚ ਮਸਾਲਾ, ਬੱਚਿਆਂ ਦੇ ਪਾਲਣ ਪੋਸ਼ਣ ਦਾ ਖਰਚਾ, ਅਤੇ ਉੱਤੋਂ ਇਹ ਕਹਿ ਰਹੀ ਆ ਮੇਰਾ ਘਰ ਵਾਲਾ ਵੀ ਨਸ਼ੇੜੀ ਆ, ਉਹਦਾ ਖਰਚਾ ਵੀ ਮੈਂ ਚੁੱਕਦੀ। ਫਿਰ ਵੀ ਚਿਹਰੇ 'ਤੇ ਕੋਈ ਸ਼ਿਕਨ ਨਹੀਂ, ਫਿਰ ਵੀ ਕੋਈ ਗਿਲਾ ਨਹੀਂ, ਫਿਰ ਵੀ ਕਿੱਦਾਂ ਹੱਸੀ ਜਾਂਦੀ ਹੈ। ਬਾਂਹ 'ਤੇ ਧੁੱਪ ਤੋਂ ਬਚਣ ਦੇ ਲਈ ਇੱਕ ਕੱਪੜਾ ਜਿਹਾ ਪਾ ਕੇ, ਮੂੰਹ 'ਤੇ ਵੱਖਰਾ ਕੱਪੜਾ ਬੰਨ੍ਹ ਕੇ, ਚੁੰਨੀ ਵਿੱਚ ਇੱਕ ਸਸਤਾ ਜਿਹਾ ਮੋਬਾਈਲ ਲਗਾਇਆ, ਗਾਣੇ ਸੁਣੀ ਜਾਂਦੀ ਹੈ। ਮਸਤ ਹੈ ਆਪਣੇ ਕੰਮ ਦੇ ਵਿੱਚ, ਖੁਸ਼ ਆ। ਇੱਥੇ ਸ਼ਾਇਦ ਆਪਾਂ ਸਾਰਾ ਕੁਛ ਹੁੰਦਿਆਂ ਵੀ ਮਰੂੰ ਮਰੂੰ ਕਰੀ ਜਾਂਦੇ ਹਾਂ। ਇਸੇ ਦੇ ਉੱਤੇ ਇੱਕ ਦੋਸਤ ਦੀ ਗੱਲ ਯਾਦ ਆ ਗਈ। ਇੱਕ ਵਾਰੀ ਕਹਿੰਦਾ ਸੀ, ਜਸਮੀਤ ਤੁਸੀਂ ਤਾਂ ਬਹੁਤ ਲੱਕੀ ਹੋ, ਜਿਸ ਮਾਂ ਦੇ ਬੱਚੇ ਆਗਿਆਕਾਰੀ ਹੋਣ ਨਾ, ਉਹ ਦੁਨੀਆਂ ਦਾ ਸਭ ਤੋਂ ਖੁਸ਼ ਨਸੀਬ ਇਨਸਾਨ ਹੁੰਦਾ। ਜਿਹਦਾ ਜੀਵਨ ਸਾਥੀ ਵਧੀਆ ਹੋਵੇ ਨਾ, ਉਹਦੀ ਦੁਨੀਆਂ ਧਰਤੀ 'ਤੇ ਸਵਰਗ ਹੁੰਦੀ ਹੈ। ਮੈਂ ਦੇਖਿਆ ਕਿ 4 ਵੱਜ ਗਏ ਸੀ। ਸੋਚਾਂ ਵਿੱਚ ਡੁੱਬੀ, ਪਤਾ ਹੀ ਨਹੀਂ ਲੱਗਿਆ ਕਦੋਂ 4 ਵੱਜੇ ਅਤੇ ਕਦੋਂ ਉਹ ਚਾਹ ਪੀ ਕੇ ਵਾਪਸ ਨਰਮਾ ਚੁਗਣ ਚਲੀਆਂ ਗਈਆਂ ਸੀ। ਮੈਂ ਉੱਠ ਕੇ ਖੇਤ ਵੱਲ ਝਾਤੀ ਮਾਰੀ। ਮੈਨੂੰ ਲੱਗਿਆ ਕਿ ਕਪਾਹ ਦੇ ਖਿੜੇ ਇਹ ਚਿੱਟੇ ਚਿੱਟੇ ਫੁੱਟ ਮੈਨੂੰ ਕੁਛ ਕਹਿ ਰਹੇ ਹੋਣ, ਜਿੱਦਾਂ ਮੈਨੂੰ ਕਹਿ ਰਹੇ ਹੋਣ, ਆਹ ਜਸਮੀਤ, ਆਹ ਸਾਨੂੰ ਚੋਗ ਅਤੇ ਚੁੰਨੀ ਵਿੱਚ ਪਾ ਲਾ। ਅਤੇ ਮੈਂ ਫਿਰ ਦੁਬਾਰਾ ਤੋਂ ਖੇਤ ਦੇ ਵਿੱਚ ਉਤਰੀ, ਕਪਾਹ ਚੁੱਕ ਕੇ ਆਪਣੀ ਚੁੰਨੀ 'ਚ ਪਾਉਣ ਲੱਗ ਪਈ। ਵਾਰੋ ਵਾਰੀ ਚਿਹਰੇ ਘੁੰਮਦੇ ਸੀ, ਉਹ ਮੈਨੂੰ ਵੇਖ ਕੇ ਆਪਣੇ ਚਿਹਰੇ ਦੇ ਉੱਤੇ ਇੱਕ ਪਿਆਰੀ ਜੀ ਮੁਸਕਰਾਹਟ ਦਿੰਦੀਆਂ ਸੀ। ਮੈਂ ਉਹਨਾਂ ਦੇ ਵਿੱਚ ਅਤੇ ਉਹ ਮੇਰੇ ਵਿੱਚ ਆਪਣਾਪਨ ਮਹਿਸੂਸ ਕਰਦੀਆਂ ਸੀ। ਅੱਜ ਟਰੈਕਟਰ 'ਤੇ ਸਰਦਾਰ ਸਾਹਿਬ ਨਾਲ ਬੈਠੇ ਵਾਪਸੀ ਸਮੇਂ ਮੇਰੇ ਚਿਹਰੇ ਦੇ ਉੱਤੇ ਇੱਕ ਵੱਖਰਾ ਸਕੂਨ ਸੀ। ਮਨ ਤੋਂ ਜਿੱਦਾਂ ਮਣਾ ਮੂੰਹੀ ਭਾਰ ਲੈ ਗਿਆ ਹੋਵੇ। ਕਹਾਣੀ ਲਿਖੀ ਕਿਹਨਾਂ ਨੇ ਆ, ਇਹ ਤਾਂ ਨਾਂ ਤਾਂ ਨਹੀਂ, ਪਰ ਕੇ ਜ਼ਰੂਰ ਲਿਖਿਆ ਵਾ। ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਉਹ ਲੋਕ ਜਿਹੜੇ ਮਿਹਨਤ ਕਰਦੇ ਨੇ, ਉਹ ਲੋਕ ਜਿਹੜੇ ਹੱਥੀਂ ਕੰਮ ਕਰਦੇ ਨੇ, ਉਹ ਲੋਕ ਜਿਹੜੇ ਸਬਰ ਸੰਤੋਖ ਜਾਣਦੇ ਨੇ, ਉਹ ਲੋਕ ਜਿਹੜੇ ਥੋੜ੍ਹੇ ਦੇ ਵਿੱਚ ਗੁਜ਼ਾਰਾ ਕਰਨਾ ਜਾਣਦੇ ਨੇ, ਉਹ ਲੋਕ ਜਿਹੜੇ ਵਿਸ਼ਵਾਸ ਰੱਖਦੇ ਨੇ ਉਸ ਸੱਚੇ ਰੱਬ ਦੇ ਵਿੱਚ, ਉਹਨਾਂ ਦੇ ਨਾਲੋਂ ਬਿਹਤਰ ਹੋਰ ਕੋਈ ਨਹੀਂ। ਉਹ ਜਾਣਦੇ ਨੇ ਜ਼ਿੰਦਗੀ ਨੂੰ ਕਿੱਦਾਂ ਜੀਣਾ।
ਮਹਿਲਾਂ ਦੇ ਵਿੱਚ ਰਹਿਣ ਵਾਲੇ ਅਕਸਰ ਹੀ ਮਨ ਦੇ ਵਿੱਚ ਸੰਸੇ ਰੱਖਦੇ ਨੇ, ਪਤਾ ਨਹੀਂ ਗਰੀਬ ਦਾ ਗੁਜ਼ਾਰਾ ਕਿੱਦਾਂ ਹੋਣਾ, ਖੁਰੇ ਇੱਦਾਂ ਦੀ ਨਰਕ ਦੀ ਜ਼ਿੰਦਗੀ ਕਿਉਂ ਬਤੀਤ ਕਰਦੇ ਆ। ਕੋਈ ਨਾਲ ਬਵੇ, ਪੁੱਛੇ, ਰਵੇ, ਸਾਵਾਂ ਵਿਚਰੇ ਤੇ ਜਾਣੇ, ਹੱਥੀ ਮਿਹਨਤ ਕਰਨ ਦੇ ਵਿੱਚ, ਕਿਰਤ ਕਰਨ ਦੇ ਵਿੱਚ ਕੀ ਸਕੂਨ ਹੈ।

0: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ,
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।

बाहर से कोई अंदर ना आ सके, अंदर से कोई बाहर ना जा सके।

0: ਸਵੇਰੇ ਸ਼ਾਮੀ ਪਾਲਾ ਹੋ ਜਾਂਦਾ ਅੱਜ ਕੱਲ ਆ ਸਵੈਟਰ ਬੁਣਿਆ ਪਿਆ ਸੀ ਤੂੰ ਲੈ ਜਾ
1: ਉਹ ਨਾ ਨਾ ਮੇਰੀ ਭਾਬੀ ਬੁਣੀ ਜਾਂਦੀ ਬੜਾ ਸੋਹਣਾ
0: ਭਾਬੀ ਤੇਰੀ ਨੇ ਬੁਣਤੀ ਜ਼ਿਆਦਾ ਹੀ ਬਰੀਕ ਪਾਲੀ ਲੱਗਦੀ ਹੈ ਮੋਦੀ ਮਾਰੀ ਨੇ ਜਿੰਨਾ ਚਿਰ ਉਹ ਨਹੀਂ ਪੂਰਾ ਹੁੰਦਾ ਉਹਨਾਂ ਚਿਰ ਆ

0: ਕੀ ਲਿਖਦਾ?
1: ਏ ਆ ਲੈ ਲਿਖਤਾ।
0: ਉਹ ਮੈਨੂੰ ਉੜੇ ਤੋਂ ਇਲ ਨਹੀਂ ਆਉਂਦਾ, ਮੈਨੂੰ ਕੀ ਪਤਾ ਕੀ ਲਿਖਿਆ।
2: ਇਹ ਲਿਖਿਆ ਪੋਲਾ ਸ਼ਿੰਦੀ।
0: ਓਏ ਉਹਦਾ ਨਾਂ ਕਿਉਂ ਲਿਖਿਆ ਮੇਰੇ ਨਾਂ ਨਾਲ? ਉਹ ਮਟੇ ਨੂੰ ਐਵੇਂ

0: ਜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਜੀ ਕੀ ਹਾਲ ਹੈ ਪਿੱਠ ਦਰਦ ਦਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
3: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
4: ਹਾਂਜੀ ਹਾਂਜੀ ਓਏ ਹਾਂ

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ Ford.
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058608 ਔਰ ਵਿਜ਼ਿਟ bansallawyers.com.au

0: ਵਿੱਚ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
2: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

0: ਬਣਿਆ ਕੋਲੇ, ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ, ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ।
1: ਹਾਂਜੀ ਹਾਂਜੀ ਓਏ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਜਿਹਦੇ ਚਿਹਰੇ 'ਤੇ ਮੁਸਕਰਾਹਟ ਹੁੰਦੀ ਹੈ ਉਹ ਸਾਰਾ ਦਿਨ ਕਿਸੇ ਨਾ ਕਿਸੇ ਦੇ ਕੰਮ ਆਉਂਦਾ, ਅਤੇ ਜਿਹੜਾ ਕਿਸੇ ਦੇ ਕੰਮ ਆਉਂਦਾ ਉਹਨੂੰ ਪੁੰਨ ਲੱਗਦਾ, ਅਤੇ ਜਿਹਨੂੰ ਪੁੰਨ ਲੱਗਦਾ ਉਹਨੂੰ ਫਿਰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ, ਫਿਰ ਸੌਦਾ ਮਾੜਾ ਨਹੀਂ। ਆਓ ਸਵੇਰੇ ਸਵੇਰੇ ਦੇ ਸਮੇਂ ਨਾਲੇ ਆਪਣੇ ਆਪ ਦੇ ਲਈ ਕੁਛ ਕਰੀਏ ਅਤੇ ਨਾਲੇ ਆਸ ਪਾਸ ਤੁਹਾਡੇ ਸਾਰਿਆਂ ਦੇ ਲਈ, ਉਹ ਜਿਹੜੇ ਤੁਹਾਨੂੰ ਜਾਣਦੇ ਨੇ ਉਹਨਾਂ ਦੇ ਲਈ ਵੀ, ਜਿਹੜੇ ਤੁਹਾਨੂੰ ਨਹੀਂ ਜਾਣਦੇ ਉਹਨਾਂ ਦੇ ਲਈ ਵੀ, ਕਿਉਂਕਿ ਇਹ ਇੱਕ ਐਸੀ ਭਾਸ਼ਾ ਜਿਹੜੀ ਹਰ ਕੋਈ ਸਮਝ ਸਕਦਾ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਉੱਠ ਕੇ ਵੇਖਿਆ ਅਤੇ ਰਾਤੀ ਪਈ ਇੱਕ ਪੋਸਟ ਦੇ ਉੱਤੇ, ਬੜੇ ਲਾਇਕ ਆਏ, ਬੜੇ ਕਮੈਂਟ ਆਏ, ਅਤੇ ਜਦੋਂ ਇੱਦਾਂ ਹੁੰਦਾ ਤਾਂ ਫਿਰ ਮਨ ਬੜਾ ਖੁਸ਼ ਹੋ ਜਾਂਦਾ, ਇੱਦਾਂ ਲੱਗਦਾ ਜਿੱਦਾਂ ਤੁਹਾਡੀ ਪਾਈ ਪੋਸਟ ਪ੍ਰਵਾਨ ਹੋ ਗਈ ਹੋਵੇ, ਲੋਕ ਤੁਹਾਨੂੰ ਪਿਆਰ ਕਰ ਰਹੇ ਹੋਣ, ਲੋਕ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਹੋਣ, ਤੁਹਾਡਾ ਕਾਫਲਾ ਹੌਲੀ ਹੌਲੀ ਵੱਧ ਰਿਹਾ ਹੋਵੇ। ਘਰ ਬੈਠੇ ਬੈਠੇ ਇੱਦਾਂ ਲੱਗਦਾ ਜਿੱਦਾਂ ਬਹੁਤ ਸਾਰੇ ਲੋਕ ਤੁਹਾਡੇ ਕਹੇ 'ਤੇ ਚੱਲਦੇ ਹੋਣ, ਤੁਹਾਡਾ ਕੀਤਾ ਪਸੰਦ ਕਰਦੇ ਹੋਣ, ਬਸ ਇੱਦਾਂ ਦੀ ਇੱਕ ਉੱਠਦੇ ਹੀ ਫੀਲਿੰਗ ਮਿਲ ਗਈ। ਇੱਕ ਦੋ ਅੜੇ ਹੋਏ ਕੰਮ, ਦੋ ਚਾਰ ਮੈਸੇਜ ਪਰੋਲੇ ਤਾਂ ਪਤਾ ਲੱਗਾ ਉਹ ਵੀ ਸੁਲਝ ਗਏ ਨੇ, ਬਸ ਫਿਰ ਕੀ ਸੀ, ਮਨ ਗਦਗਦ ਹੋ ਗਿਆ ਅੱਜ ਤਾਂ ਸਵੇਰੇ ਉੱਠਦੇ ਹੀ ਗਦਗਦ। ਅੱਜ ਤਾਂ ਇੱਦਾਂ ਲੱਗ ਰਿਹਾ ਸੀ ਕਸਰਤ ਕਰਨ ਦੀ ਵੀ ਲੋੜ ਨਹੀਂ, ਅੱਜ ਤਾਂ ਇੱਦਾਂ ਲੱਗ ਰਿਹਾ ਸੀ ਰੱਬ ਦਾ ਨਾਂ ਲੈਣ ਦੀ ਵੀ ਕੀ ਲੋੜ ਹੈ, ਜੋ ਚਾਹੀਦਾ ਸੀ ਉਹ ਤਾਂ ਮਿਲ ਗਿਆ, ਪਰ ਫਿਰ ਵੀ ਨੇਮ ਦੇ ਮੁਤਾਬਿਕ ਹਲਕੀ ਫੁਲਕੀ ਕਸਰਤ ਕਰਦਿਆਂ ਸ਼ੀਸ਼ੇ ਵੱਲ ਵੇਖਿਆ, ਇੱਦਾਂ ਲੱਗਾ ਜਿੱਦਾਂ 20 ਸਾਲ ਪਹਿਲਾਂ ਵਾਲਾ ਉਹੀ ਨੌਜਵਾਨ ਹੋਵਾਂ। ਘੜੀ ਦੀਆਂ ਸੂਈਆਂ ਥੋੜ੍ਹੀਆਂ ਅੱਗੇ ਵਧੀਆਂ, ਨਹਾ ਧੋ ਕੇ ਤਿਆਰ ਹੋ ਕੇ ਸ਼ੀਸ਼ੇ ਦੇ ਅੱਗੇ ਪੱਗ ਬੰਨਣ ਦੇ ਲਈ ਖਲੋਤਾ, ਅੱਜ ਆਪਣਾ ਆਪ ਪਹਿਲਾਂ ਦੇ ਨਾਲੋਂ ਸੋਹਣਾ ਲੱਗੀ ਜਾਂਦਾ ਸੀ। ਇੱਦਾਂ ਲੱਗ ਰਿਹਾ ਸੀ ਜਿੱਦਾਂ ਆਪਣੇ ਆਪ ਨੂੰ ਪਹਿਲਾਂ ਕਦੀ ਇੰਨੇ ਧਿਆਨ ਦੇ ਨਾਲ ਵੇਖਿਆ ਹੀ ਨਹੀਂ, ਕਾਫੀ ਸਮਾਂ ਹੋ ਗਿਆ ਸ਼ਾਇਦ। ਕੁਛ ਇੱਕ ਕਮੀਆਂ ਪੇਸ਼ੀਆਂ ਲੱਗੀਆਂ ਤਾਂ ਵਿੱਚੋਂ ਦੋ ਚਾਰ ਧੌਲੇ ਵੀ ਚੁਣ ਲਏ। ਸਬੱਬ ਦੇ ਨਾਲ ਅੱਜ ਪੱਗ ਵੀ ਬੜੀ ਸੋਹਣੀ ਵੱਜ ਗਈ, ਮਨ ਹੋਰ ਖੁਸ਼ ਹੋ ਗਿਆ। ਇੱਦਾਂ ਲੱਗ ਰਿਹਾ ਸੀ ਜਿੱਦਾਂ ਆਪਣਾ ਆਪ ਬਾਕੀਆਂ ਤੋਂ ਕਿਤੇ ਬਿਹਤਰ ਹੋਵੇ, ਜਾਂ ਫਿਰ ਇੰਜ ਆਖ ਲਓ ਅੱਜ ਸਵੇਰੇ ਸਵੇਰੇ ਹੀ ਪੈਰ ਨਹੀਂ ਸੀ ਪੁੰਜੇ ਲੱਗਦੇ, ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਚੱਪਾ ਚੱਪਾ ਧਰਤੀ ਤੋਂ ਉੱਤੇ ਪੈਰ ਚੱਲਦੇ ਆ, ਬਸ ਉਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ। ਪਤਾ ਨਹੀਂ ਕਿਉਂ ਇਸੇ ਨਸ਼ੇ ਦੇ ਵਿੱਚ ਗਵਾਚਿਆ, ਕਾਲੀ ਕਾਲੀ ਦੇ ਵਿੱਚ ਪੌੜੀਆਂ ਚੜ੍ਹਨ ਲੱਗਾ, ਅਚਾਨਕ ਪੌੜੀਆਂ ਦੇ ਇੱਕ ਸਟੈਪ ਦੇ ਨਾਲ ਪੈਰ ਅੜਿਆ, ਚੰਗੀ ਭਲੀ ਸੋਹਣੀ ਬਗਜੀ ਪੱਗ ਲੱਥ ਕੇ ਉਤਲੇ ਸਟੈਪ ਦੇ ਉੱਤੇ ਜਾਣ ਡਿੱਗੀ। ਪੱਗ ਵੱਲ ਤਾਂ ਧਿਆਨ ਹੀ ਨਹੀਂ ਗਿਆ ਕਿਉਂਕਿ ਪੈਰ 'ਤੇ ਪੀੜ ਜ਼ਿਆਦਾ ਮਹਿਸੂਸ ਹੋ ਰਹੀ ਸੀ। ਥੱਲੇ ਪੈਰਾਂ ਵੱਲ ਭੌਂਕੇ ਵੇਖਿਆ ਤਾਂ ਚੱਪਲ ਦੇ ਉੱਤੇ ਹਲਕਾ ਜਿਹਾ ਖੂਨ, ਲਹੂ ਵੇਖ ਕੇ ਅੰਗੂਠੇ ਵੱਲ ਝਾਤੀ ਵੱਜੀ ਤਾਂ ਅੱਧਾ ਨਹੁੰ ਟੁੱਟ ਚੁੱਕਾ ਸੀ, ਕੱਚਾ ਨਹੁੰ ਟੁੱਟਣਾ ਸਵੇਰੇ ਸਵੇਰੇ ਦੇ ਸਮੇਂ
ਕਿੰਨੀ ਕੁ ਪੀੜ ਦੇ ਸਕਦਾ। ਉਹ ਤੇ ਦੱਸਦਿਆਂ ਵੀ ਮਹਿਸੂਸ ਹੋ ਜਾਂਦਾ, ਸੱਟ ਹਲੇ ਗਰਮ ਸੀ। ਉਦੋਂ ਤੇ ਹਲੇ ਉਨੀ ਪੀੜ ਨਹੀਂ ਹੋਈ, ਪਰ ਘੜੀ ਕੁ ਮਗਰੋਂ ਪੀੜ ਵੱਧਦੀ ਗਈ। ਕੁੱਲ ਮਿਲਾ ਕੇ ਪੀੜ ਦੇ ਉੱਤੇ ਪੱਟੀ ਬੰਨਣੀ ਪਈ ਤੇ ਸਿਰ ਤੇ ਪੱਗ ਦੁਬਾਰਾ ਬੰਨਣੀ ਪਈ। ਸਾਰਾ ਕੁਛ ਦੁਬਾਰਾ ਹੋਇਆ, ਪੂਣੀ ਵੀ ਦੁਬਾਰਾ ਹੋਈ, ਸ਼ੀਸ਼ੇ ਅੱਗੇ ਵੀ ਦੁਬਾਰਾ ਖਲੋਣਾ ਹੋਇਆ। ਪਰ ਇਸ ਵਾਰੀ ਉਹ ਜਿਹੜਾ ਆਪਣਾ ਆਪ ਸੋਹਣਾ ਸੋਹਣਾ ਜਿਹਾ ਲੱਗਦਾ ਸੀ, ਉੱਧਰ ਧਿਆਨ ਨਹੀਂ ਗਿਆ। ਸਿਰਫ ਅਕਾਲ ਸੀ ਕਿ ਕਿਸੇ ਤਰ੍ਹਾਂ ਦੇ ਨਾਲ ਪੱਗ ਵੱਜ ਜਾਵੇ ਸਹੀ, ਸਮੇਂ ਸਿਰ ਦਫ਼ਤਰ ਪਹੁੰਚ ਜਾਵਾਂ ਸਹੀ। ਉਹ ਜਿਹੜਾ ਸਾਰਾ ਕੁਛ ਪਹਿਲਾਂ ਬੜਾ ਬੜਾ ਵਧੀਆ ਲੱਗ ਰਿਹਾ ਸੀ, ਸਵੇਰ ਦਾ ਜਿਹੜਾ ਪੱਬ ਨਹੀਂ ਸੀ ਪੁੰਜੇ ਲੱਗਦਾ, ਹੁਣ ਸੋਚ ਵਿਚਾਰ ਇਹ ਚੱਲ ਰਹੀ ਸੀ ਕਿ ਅੱਜ ਜੁੱਤੀ ਕਿਹੜੀ ਪਾਵਾਂ ਨੌ ਦੁੱਖਦਾ। ਕੰਮ ਤੋਂ ਲੇਟ ਹੋ ਰਿਹਾ ਸੀ, ਬਹੁਤਾ ਕੁਛ ਸੋਚਣ ਦਾ ਸਮਾਂ ਵੀ ਨਹੀਂ ਲੱਗਾ। ਕਾਲੀ ਕਾਲੀ ਦੇ ਵਿੱਚ ਘਰੋਂ ਨਿਕਲਿਆ ਅਤੇ ਗੱਡੀ ਚਲਾਉਂਦਿਆਂ ਉਹ ਸੋਚ ਰਿਹਾ ਕਿ ਆਖਰ ਅੱਜ ਮੇਰੇ ਨਾਲ ਹੋਇਆ ਕੀ ਆ। ਇਹ ਮੇਰੇ ਨਾਲ ਅੱਗੇ ਤਾਂ ਕਦੀ ਨਹੀਂ ਹੋਇਆ। ਫਿਰ ਅੰਦਰੋਂ ਆਪਣੀ ਅੰਦਰੋਂ ਆਵਾਜ਼ ਜੀ ਆਈ, ਦੋਸਤਾ ਇਹ ਤੇਰਾ ਨਾਂ ਨਹੀਂ, ਸਗੋਂ ਤੇਰਾ ਹੰਕਾਰ ਟੁੱਟਾਈ। ਉਹ ਹੰਕਾਰ ਜਿਹੜਾ ਅਕਸਰ ਹੀ ਇਹਨਾਂ ਹਾਲਾਤਾਂ ਦੇ ਵਿੱਚ ਚੰਗੇ ਭਲਿਆਂ ਦਾ ਦਿਮਾਗ ਖਰਾਬ ਕਰ ਦਿੰਦਾ, ਚੰਗੇ ਭਲਿਆਂ ਦੇ ਦਿਮਾਗ 'ਤੇ ਭਾਰੂ ਹੋ ਜਾਂਦਾ। ਪਰ ਫਿਰ ਵੀ ਸ਼ੁਕਰ ਮਨਾ, ਉਹ ਸ਼ੁਕਰ ਮਨਾ, ਸਸਤੇ ਦੇ ਵਿੱਚ ਤੇਰੀ ਖਲਾਸੀ ਹੋ ਗਈ, ਨਹੀਂ ਤਾਂ ਇਸ ਮਿੱਠੇ ਜ਼ਹਿਰ ਦੇ ਵਿੱਚ ਜਿਹੜਾ ਵੀ ਕਿਤੇ ਉਂਗਲ ਲਾ ਪੈਂਦਾ, ਕਈ ਵਾਰ ਉਹਨੂੰ ਪਾਣੀ ਦਾ ਘੁੱਟ ਵੀ ਨਸੀਬ ਨਹੀਂ ਹੁੰਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ, ਦੋਵਾਂ ਜੀਆਂ ਦਾ ਧੰਨਵਾਦ। ਖੁਸ਼ ਰਹੋ, ਤੰਦਰੁਸਤ ਰਹੋ, ਜਿਉਂਦੇ ਵਾਸਤੇ ਰਹੋ। ਜ਼ਿੰਦਗੀ ਦੇ ਵਿੱਚ ਸ਼ਾਇਦ ਤੁਸੀਂ ਵੀ ਬੜੀ ਵਾਰੀ ਇਹ ਚੀਜ਼ ਵੇਖੀ ਹੋਵੇ, ਸਾਡੇ ਨਾਲ ਇਹ ਜਿਹੜੇ ਨਿੱਕੇ ਨਿੱਕੇ ਜਿਹੇ ਵਰਤਾਂਤ ਵਾਪਰਦੇ ਨੇ ਘਰ ਤੋਂ ਲੈ ਕੇ ਬਾਹਰ ਤੱਕ, ਆਪਣਿਆਂ ਤੋਂ ਲੈ ਕੇ ਬਗਾਨਿਆਂ ਤੱਕ, ਜਿਨ੍ਹਾਂ ਨੂੰ ਆਪਾਂ ਬੜੀ ਵਾਰੀ ਨਜ਼ਰ ਅੰਦਾਜ਼ ਕਰ ਦਿੰਦੇ। ਪਰ ਕਈ ਵਾਰੀ ਜੇ ਤੁਸੀਂ ਇਹਨਾਂ ਦਾ ਲਾਕਾ ਦੇਕਾ ਆਪਣੀ ਜ਼ਿੰਦਗੀ 'ਚ ਵਾਪਰੇ ਕਿਸੇ ਵੱਡੇ ਘਟਨਾਕ੍ਰਮ ਦੇ ਨਾਲ ਜੋੜੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਇਹ ਤਾਂ ਪੂਰੀ ਫਿਲਮ ਸੀ ਅਤੇ ਉਹ ਜਿਹੜਾ ਉਹ ਨਿਕਾਹ ਜਿਹਾ ਇੱਦਾਂ ਦਾ ਕੁਛ ਵਾਪਰਿਆ ਸੀ ਜਿਹਨੂੰ ਮੈਂ ਬਹੁਤੀ ਤਵੱਜੋ ਵੀ ਨਹੀਂ ਦਿੱਤੀ, ਉਹ ਇਸੇ ਦਾ ਹੀ ਰਲਦਾ ਮਿਲਦਾ ਇੱਕ ਹਿੱਸਾ ਸੀ, ਇਸੇ ਦਾ ਹੀ ਇੱਕ ਟ੍ਰੇਲਰ ਸੀ। ਬੜੀਆਂ ਚੀਜ਼ਾਂ ਜ਼ਿੰਦਗੀ 'ਚ ਤੁਹਾਨੂੰ ਇਸ ਤਰੀਕੇ ਦੇ ਨਾਲ ਵੀ ਸਮਝਣ ਨੂੰ ਮਿਲਣਗੀਆਂ। ਇੱਕ ਨਿੱਕੇ ਜਿਹੇ ਠੇਡੇ ਨੂੰ ਤੁਸੀਂ ਕਿਸੇ ਬੜੇ ਵੱਡੇ ਐਕਸੀਡੈਂਟ ਦੇ ਨਾਲ ਵੀ ਕਈ ਵਾਰੀ ਮੇਚ ਕੇ ਵੇਖ ਸਕਦੇ ਹੋ। ਕਈ ਵਾਰੀ ਉਹ ਤੁਹਾਨੂੰ ਇੱਦਾਂ ਵੀ ਪ੍ਰਤੀਤ ਕਰਾਉਂਦਾ ਕਿ ਇਸ ਵਾਰੀ ਮੇਰੇ ਨਾਲ ਉਨਾ ਵੱਡਾ ਕੁਛ ਨਹੀਂ ਵਾਪਰਿਆ, ਇਸ ਵਾਰੀ ਉਹਦਾ ਅਨਿਕਾ ਜਿਹਾ ਟ੍ਰੇਲਰ ਮੇਰੇ ਨਾਲ ਵਾਪਰ ਗਿਆ। ਸਮਝਣ ਸਿੱਖਣ ਵਾਲੀ ਗੱਲ ਇਹ ਆ ਕਿ ਜੇ ਸਿੱਖਣਾ ਤਾਂ ਫਿਰ ਨਿੱਕੇ ਜਿਹੇ ਤੋਂ ਸਿੱਖ ਲਓ। ਤਾਂ ਜਿਨ੍ਹਾਂ ਨੇ ਨਹੀਂ ਸਿੱਖਣਾ ਉਹ ਬਹੁਤ ਵੱਡਾ ਵਾਪਰਨ ਦੇ ਉੱਤੇ ਵੀ ਫਿਰ ਦੋਸ਼ ਦੂਜਿਆਂ ਨੂੰ ਦਿੰਦੇ ਰਹਿੰਦੇ, ਹੱਲ ਕਦੀ ਵੀ ਨਹੀਂ ਲੱਭਦਾ। ਪਰ ਇਹ ਛੋਟਾ ਜਿਹਾ ਫਾਰਮੂਲਾ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵੇਖ ਸਕਦੇ ਹੋ, ਜਾਂ ਪਿੱਛੇ ਹੋਏ ਬੀਤੇ 'ਤੇ ਝਾਤੀ ਮਾਰ ਕੇ ਵੇਖ ਸਕਦੇ ਹੋ। ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਜਾਂ ਫਿਰ ਇਹ
जो तुहानू लगता बहुत वड्डा। इस सारे कुछ दे नाल जिठिया जा सकता। वो कुदरत वो रब वो शक्ति जिन्हों तुसी मानते हो जिहदे विच तुसी विश्वास रखते हो वह हमेशा तुहानू निके निके संकेत देंदी रहिंदी है तुहाडे सोहणे होण दे वी तुहाडे हंकार दे वी तुहाडे प्यार दे वी तुहाडी चंगियाई दे वी तुहाडी बुराई दे वी तुहाडे लालच दे वी तुहाडी शख्सियत दे हर एक पक्ष दे जो साडे सारिआं दे अंदर किसी ना किसी मात्रा दे विच जरूर मौजूद ने। हाले कि जदों आपां इन्हां चीज़ां नूं अपने आप दे अंदरों वेखना पढ़ना शुरू कर दिता फिर ये अपने आप ही दूर हो जाएंगे जां फिर इदां कह लो कि अपने आप मैनेज होने शुरू हो जाएंगे। आस करदे हां कि अज दी कहानी तुसीं पसंद कीती होएगी। चढ़दी कला च रहो, हसते खेडते रहो, तंदुरुस्त रहो।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਜਾਏਗੀ ਤੇਰੀ ਗੱਡੀ।
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 45 ਤੇ

0: ਸ਼ਰਤਾਂ ਲਾਗੂ।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
0: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
0: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਹਾਂਜੀ ਹਾਂਜੀ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ।

0: ਦੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਸੀਕ੍ਰੇਟ।
1: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਅਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
0: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤੌਲੈ ਉੱਪਰ ਕੇਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲੈ ਕਮਨ ਜੋਰ। ਜੀ ਜਾ

ਜੋ ਤੁਦ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ ਜਾਂ ਕਰਤਾ, ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ।

ਪੁਰਖ ਖਾਈ ਖਾਏ ਕੇਤਿਆ ਦੁਖ ਭੁਖ ਸਦਮਾਰ ਏ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਬਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸੇਈ ਤੁਨੂੰ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਮ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋਗ ਚੁਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪੌ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਕਰਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸਚੀ ਪਤ ਅੰਤ

0: ਕੁੱਤਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਪਰਮ ਪੂਲੇ ਫਿਰੇ ਦਹਿ ਦਿਸ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

0: सतगुर प्रसाद। ए पावन शब्द जो हुक्मनामे दे रूप विच आप जी सरवण कर रहे हो, जिस दी आपां विचार करनी है, ए पावन शब्द कामल मर्द मर्दे मजाहिद जाहर पीर जगत गुर बाबा। धन गुरु नानक पातशाह जी दे पावन मुखार बिंद तो उचारण कीता होया है। राग तनासरी दे विच धन गुरु ग्रंथ साहब जी दे पावन अंग 685 ते सुभायमान है। सो सतगुर सच्चे पातशाह जी ए जो छंदा बंदी है, जो काव्य दा रूप है, वो अष्टपदी है। अष्टपदी दे रूप दे विच ए हुक्मनामा सानू प्राप्त होया है। सतगुर पातशाह जी सब तो पहलो मंगल करदे हन, ए गुरबाणी दा हैडिंग भी है, सिरलेख भी है, विशा भी है, मजमून भी है, एक ओंकार सतगुर प्रसाद। ए संखेप रूप दे विच आउंदा है। सर्वशक्तिमान परमेश्वर अकाल पुरख एक, जो सब जगह ते सारियां हिरदयां दे विच एक रस निरंतर लगातार पसर रहा है, व्यापक है। उस परमेश्वर दी सोझी सतगुर दे राही प्राप्त हुंदी है।
1: गुर सागर रतनी भरपूर,
0: गुर सागर रतनी भरपूर। जेड़ा गुरु है, गुरु सागर है, गुरु सरोवर है, गुरु समुंदर है। गुरु समुंद नदी सब सिखी नहाता जित वड्याई, ये गुरबाणी का प्रमाण है। गुरु सागर है, रतना दे नाल भरिया होया है। ते जेड़ा गुरु दे नाल जुड़दा है, जो सुरत करके शब्द नाल जुड़दा है, गुरु दे नाल सांझ पाउंदा है, गुरु उसनों भी भर के पूरा करदा। बाणी विच बहुत लफ्ज आउंदा भर पूरे, पहला भब्बा है भर पूरे, भर के पूरा करन वाला। गुरु सागर है, रतना दे नाल भरिया, रूहानी ज्ञान दे नाल भरिया है, अध्यात्मक ज्ञान दे नाल भरिया है, शुभ गुणा दे नाल भरिया है। गुरु रतना दी खान है, रतना दा खजाना है, रतना दा सागर है। जे कोई गुरु दी एक सिख भी पल्ले बन ले ता ओदी मत विचों भी रतन जवाहर हीरे पैदा हो जाते हैं। मत विच रतन जवाहर माणक जे एक गुर की सिख सुनी। सो धन गुरु नानक साहब जी फरमा रहे हैं, गुरु सागर है, रतना दे नाल भरिया होया है।
1: अमृत संत चुग है नहीं दूर,
0: पर जो गुरु सागर है उसकी सार किन्ना नू है, उसकी समझ किन्ना नू है, उस बारे कौन जानते हैं, कौन सांझ पाते हैं। वो विरले विरले हैं, हैन विरले ना ही घने, फैल फकड़ संसार। अमृत संत चुगै नहीं दूरे, सागर दे विचों जेड़े रतन हैं, अमृतमई रतन हैं, सागर दा जो अमृत है, रतन हैं, शुभ गुण हैं, सिखी है, धर्म है, सच है, पल्ले कौन बन दे, चुग दे कौन है, संत चुग दे हन। संत लफज इथे गुरमुखा वास्ते आया, भले पुरखा वास्ते भी संत आया, बहुत वार आया। जेडे संत जन हन, गुरमुख प्यारे हन, गुर सिख हन, गुरु दे सेवक हन, ओ इस सागर ते आ के शुभ गुणा दे हीरे मोती चुग दे हन, ते ओ कदी भी दूर नहीं रहिंदे। उन्हां दी फिर गुरु दे नालो दूरी नहीं बनी रहिंदी, नेड़ता बन जांदी है। अमृत संत चुगै नहीं दूरे, इसलिए इस सागर दे किनारे आपां इस तरह संगत विच आ के बैठे रहना है।
1: हर रस चोग चुग है प्रभ भावै,
0: जेड़े संत जन हन, सतसंगी हन, ओ चोग केड़ा चुनदे, हरी दे रस दा। जड़ा हरी दा रस है, ਉਹ ਟਾਵੇ ਟਾਵੇ ਵਿਰਲਿਆਂ ਵਿਰਲਿਆਂ ਨੂੰ ਆਉਂਦਾ ਹੈ, ਬਾਕੀ ਸਭ ਰਸ ਫਿੱਕੇ ਪੈ ਜਾਂਦੇ ਹਨ। ਮਾਇਆ ਦੇ ਰਸ ਹਨ, ਵਿਸ਼ੇ ਵਿਕਾਰਾਂ ਦੇ ਰਸ ਹਨ, ਪਦਾਰਥਾਂ ਦੇ ਰਸ ਹਨ, ਕਿੰਨੇ ਕੰਨ ਰਸ ਹਨ, ਕਿੰਨੇ ਤਰ੍ਹਾਂ ਦਾ ਗੀਤ ਸੰਗੀਤ ਹੈ। ਲੋਕ ਵੱਖ ਵੱਖ ਰਸ ਮਾਣਦੇ ਹਨ, ਅੱਖਾਂ ਨਾਲ ਵੇਖ ਕੇ ਲੋਕੀ ਰਸ ਮਾਣਦੇ ਹਨ, ਕੰਨਾਂ ਦੇ ਨਾਲ ਕਈ ਤਰ੍ਹਾਂ ਦਾ ਗੀਤ ਸੰਗੀਤ ਖਾ ਮਖਾ ਦਾ ਸੁਣ ਕੇ ਕੋਈ ਰਸ ਮਾਣਦਾ ਉੱਥੋਂ। ਉਹ ਸਾਰੇ ਹੋਛੇ ਰਸ ਹਨ, ਫਿੱਕੇ ਰਸ ਹਨ, ਜ਼ਿਆਦਾ ਕੁਰਾਏ ਪਾਉਣ ਵਾਲੇ ਰਸ ਹਨ, ਜਿਨ੍ਹਾਂ ਵਿੱਚੋਂ ਮਨੁੱਖ ਨੂੰ ਸਵਾਦ ਆਉਂਦਾ ਰਸ ਲੈਂਦਾ। ਪਰ ਜਿਹੜਾ ਗੁਰਸਿੱਖ ਹੈ, ਸਤਸੰਗੀ ਹੈ, ਸੰਗਤ ਵਿੱਚ ਆਉਂਦਾ ਹੈ, ਉਸ ਦੀ ਚਾਹਨਾ ਕੀ ਹੈ? ਉਹ ਹਰੀ ਦਾ ਰਸ ਚੁਗਦਾ, ਨਾਮ ਦਾ ਰਸ, ਉਸ ਨੂੰ ਕੀਰਤਨ ਵਿੱਚੋਂ ਰਸ ਆਉਂਦਾ। ਗੁਰਮੁਖ ਕਿਵੇਂ ਹਰੀ ਦਾ ਰਸ ਚੁਗਦੇ ਹਨ? ਉਹਨਾਂ ਨੂੰ ਕੀਰਤਨ ਵਿੱਚੋਂ ਰਸ ਆਉਂਦਾ, ਧਿਆਨ ਕੀਰਤਨ ਵਿੱਚ ਜੁੜਿਆ ਰਹਿੰਦਾ। ਉਹਨਾਂ ਨੂੰ ਕਥਾ ਦੇ ਵਿੱਚੋਂ ਰਸ ਆਉਂਦਾ, ਧਿਆਨ ਬਿਰਤੀ ਸ਼ਬਦ ਵਿਚਾਰ ਵੱਲ ਕਥਾ ਦੇ ਵਿੱਚ ਜੁੜੀ ਰਹਿੰਦੀ ਹੈ, ਗੁਰੂ ਦੇ ਉਪਦੇਸ਼ ਵੱਲ, ਨਾਮ ਵੱਲ, ਸਿੱਖੀ ਵੱਲ ਉਹ ਪ੍ਰੇਰਿਤ ਰਹਿੰਦੇ ਹਨ। ਇਸ ਲਈ ਸਾਹਿਬ ਸਮਝਾ ਰਹੇ ਹਨ, ਹਰ ਰਸ ਚੋਗ ਚੁਗੈ ਪ੍ਰਭ ਭਾਵ ਹੈ। ਜਿਹੜੇ ਗੁਰਮੁਖ ਪਿਆਰੇ ਸਤਸੰਗੀ ਐਸਾ ਰਸ ਚੁਗਦੇ ਹਨ, ਅਕਥ ਕਥਾ ਦੇ ਨਾਲ ਜੁੜਦੇ ਹਨ, ਨਾ ਮੁੱਕਣ ਵਾਲੀ ਕਥਾ ਦੇ ਨਾਲ ਜੁੜੇ ਰਹਿੰਦੇ ਹਨ, ਨਾਮ ਦੇ ਨਾਲ ਉਹ ਪ੍ਰਭ ਨੂੰ ਪਾਉਂਦੇ ਹਨ, ਪ੍ਰਭ ਨੂੰ ਚੰਗੇ ਲੱਗਦੇ ਹਨ। ਇਹ ਬੜੀ ਵੱਡੀ ਗੱਲ ਹੈ, ਪ੍ਰਭ ਨੂੰ ਚੰਗਾ ਲੱਗਣਾ। ਤੇ ਜਿਹੜਾ ਪ੍ਰਭ ਦਾ ਪਿਆਰਾ ਬਣ ਜਾਂਦਾ, ਸੰਸਾਰ ਦਾ ਮਨੁੱਖ ਚਾਹੁੰਦਾ ਦੁਨੀਆਂ ਮੇਰੇ ਨਾਲ ਪਿਆਰ ਕਰੇ, ਦੁਨੀਆਂ ਮੇਰੇ ਤੋਂ ਪ੍ਰਭਾਵਿਤ ਹੋਵੇ। ਤੇ ਗੁਰਮਤ ਨੇ ਕੀ ਤਰੀਕਾ ਦੱਸਿਆ ਵੀ ਦੁਨੀਆਂ ਵੱਲ ਧਿਆਨ ਨਹੀਂ ਦੇਣਾ, ਜੇ ਦੁਨੀਆਂ ਜਿੱਤਣੀ ਹੈ ਤੇ ਆਪਣਾ ਮਨ ਜਿੱਤੋ, ਮਨ ਜੀਤੈ ਜੱਗ ਜੀਤ। ਜੇ ਤੁਸੀਂ ਚਾਹੁੰਦੇ ਦੁਨੀਆਂ ਪਿਆਰ ਕਰੇ, ਅਸੀਂ ਦਿਲਾਂ ਤੇ ਰਾਜ ਕਰੀਏ, ਤਾਂ ਪਿਆਰ ਪ੍ਰਭ ਦੇ ਨਾਲ ਕਰਨਾ, ਪਿਆਰ ਗੁਰੂ ਦੇ ਨਾਲ ਕਰਨਾ, ਪ੍ਰਭ ਨੂੰ ਚੰਗੇ ਲੱਗਣਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ,
1: ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ।
0: ਗੁਰਬਾਣੀ ਦੇ ਵਿੱਚ ਇਹ ਉਦਾਹਰਣ ਬਹੁਤ ਆਉਂਦੀ ਹੈ, ਸਰਵਰ ਮਾਨ ਸਰੋਵਰ ਤੇ ਹੰਸ। ਹੰਸ ਪੰਛੀਆਂ ਦੀ ਇੱਕ ਜਾਤੀ ਸੀ, ਹੋ ਸਕਦਾ ਖੋਜ ਕੀਤੇ ਆ ਅੱਜ ਵੀ ਉਹ ਜਾਤੀ ਹੋਵੇ, ਨਹੀਂ ਤੇ ਸਮਾਂ ਪੈਣ ਦੇ ਨਾਲ ਜਿਵੇਂ ਬਹੁਤ ਸਾਰੀਆਂ ਪ੍ਰਜਾਤੀਆਂ ਲੋਪ ਹੋ ਗਈਆਂ, ਖਤਮ ਹੋ ਗਈਆਂ। ਹੰਸਾਂ ਦੀ ਪੰਛੀਆਂ ਦੀ ਇੱਕ ਪ੍ਰਜਾਤੀ ਸੀ, ਬਹੁਤ ਕੀਮਤੀ, ਉਹ ਬੜੇ ਗੁਣੀ ਸਨ। ਧਾਰਮਿਕ ਗ੍ਰੰਥਾਂ ਵਿੱਚ ਉਹਨਾਂ ਦੀ ਬਹੁਤ ਉਦਾਹਰਣ ਆਈ ਹੈ ਹੰਸ ਦੀ, ਕਿਉਂਕਿ ਜਿਹੜਾ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਈ, ਜਿਹੜਾ ਹੰਸ ਆ ਉਹ ਹੀਰੇ ਮੋਤੀ ਚੁਗਦਾ, ਤੇ ਚੁਗਦਾ ਕਿੱਥੋਂ ਆ? ਮਾਨ ਸਰੋਵਰ ਤੋਂ। ਤੇ ਜਦੋਂ ਆਪਾਂ ਪੜ੍ਹਦੇ ਹਾਂ ਮਾਨ ਸਰੋਵਰ ਮੰਨਿਆ, ਤਿੱਬਤ ਦੇ ਨੇੜੇ ਇੱਕ ਬਹੁਤ ਵੱਡੀ ਝੀਲ ਹੈ, ਅੱਜ ਵੀ ਉਸ ਦੀ ਹੋਂਦ ਮੌਜੂਦ ਹੈ ਪਹਾੜਾਂ ਦੇ ਉੱਪਰ, ਤਿੱਬਤ ਦੇ ਵਿੱਚ ਜਾਂ ਉਸ ਦੇ ਨੇੜੇ ਇੱਕ ਵੱਡੀ ਝੀਲ ਹੈ, ਉਸ ਨੂੰ ਮਾਨ ਸਰੋਵਰ ਆਖਿਆ ਜਾਂਦਾ ਸੀ। ਉੱਥੇ ਹੰਸ ਰਹਿੰਦੇ ਸਨ, ਤੇ ਹੰਸ ਹੀਰਾ ਮੋਤੀ ਚੁਗਦੇ ਆ, ਭਾਵ ਚੰਗੀ ਖੁਰਾਕ ਖਾਂਦੇ, ਡੱਡੀਆਂ ਮੱਛੀਆਂ ਨਹੀਂ। ਇਸੇ ਤਰ੍ਹਾਂ ਉਹਨਾਂ ਦੀ ਗੁਰਬਾਣੀ ਵਿੱਚ ਉਦਾਹਰਣ ਕਿ ਮਾਨ ਸਰੋਵਰ ਕੀ ਹੈ? ਗੁਰੂ ਮਾਨ ਸਰੋਵਰ ਹੈ, ਗੁਰੂ ਦੀ ਸੰਗਤ ਮਾਨ ਸਰੋਵਰ ਹੈ, ਤੇ ਜਿਹੜੇ ਇਸ ਸੰਗਤ ਵਿੱਚ ਆ ਕੇ ਬੈਠਦੇ ਹਨ ਉਹ ਹੰਸ ਹਨ। ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਜਿਹੜੇ ਗੁਰਮੁਖ ਪਿਆਰੇ ਹੰਸ ਬਿਰਤੀ ਦੇ ਮਾਲਕ ਉਹ ਸੰਗਤ ਵਿੱਚ ਆ ਕੇ ਗੁਰੂ ਸਾਗਰ ਦੇ ਕਿਨਾਰੇ ਬੈਠ ਕੇ ਜੋ ਪ੍ਰਾਣਾਂ ਦਾ ਆਸਰਾ ਪਰਮੇਸ਼ਰ ਹੈ ਉਸ ਨੂੰ ਪ੍ਰਾਪਤ ਕਰਦੇ

0: ਇਹ ਅੱਜ ਦੇ ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ। ਦੂਜਾ ਪਾਸਾ ਵੀ ਦਿਖਾਇਆ, ਗੁਰਮੁਖ ਵੀ ਹਨ, ਮਨਮੁਖ ਵੀ ਹਨ। ਇਹ ਬੰਦੇ ਦੀ ਬਿਰਤੀ ਹੈ, ਜਿਹੜਾ ਮਨਮੁਖ ਹੈ ਉਹ ਵੀ ਸਮਾਂ ਪਾ ਕੇ ਗੁਰਮੁਖ ਬਣ ਸਕਦਾ ਹੈ। ਤੇ ਇੱਥੇ ਗੱਲ ਪਹਿਲਾਂ ਹੰਸ ਦੀ ਗੱਲ ਆਈ ਆ। ਹੰਸ ਮਾਨ ਸਰੋਵਰ ਤੇ ਰਹਿੰਦਾ, ਜਿਹੜੇ ਗੁਰਮੁਖ ਆ ਉਹ ਸੰਗਤ ਵਿੱਚ ਜੁੜੇ ਰਹਿੰਦੇ ਆ, ਸੰਗਤ ਦਾ ਕਦੀ ਤਿਆਗ ਨਹੀਂ ਕਰਦੇ। ਉਹਨਾਂ ਦਾ ਧਿਆਨ ਕੰਮ ਕਰਦਿਆਂ ਵੀ ਸੱਚ ਵੱਲ, ਬਾਣੀ ਵੱਲ, ਨਾਮ ਵੱਲ ਪ੍ਰੇਰਿਤ ਰਹਿੰਦਾ। ਤੇ ਜਿਹੜੇ ਬਗਲੇ ਹਨ, ਬਗਲਾ ਬਿਰਤੀ, ਬਗਲਾ ਬਿਰਤੀ ਆਉਂਦੀ ਜਿਹੜੇ ਪਖੰਡੀ ਹਨ, ਦਿਖਾਵਾ ਕਰਦੇ ਹਨ, ਉਹਨਾਂ ਦਾ ਜ਼ਿਕਰ ਵੀ ਕੀਤਾ। ਹੰਸ ਬਣਦਾ ਹੈ, ਬਗਲੇ ਨਹੀਂ ਬਣਦਾ। ਬਗਲਾ ਬਿਰਤੀ ਤੋਂ ਬਚਾ ਰੱਖਣਾ ਹੈ। ਜਿਹੜੇ ਬਗਲੇ ਹਨ, ਜਿਹੜੇ ਮਨਮੁਖ ਹਨ ਤੇ ਪਖੰਡੀ ਹਨ, ਦਿਖਾਵਾ ਕਰਦੇ ਹਨ, ਧਰਮੀ ਹੋਣ ਦਾ ਦਿਖਾਵਾ ਕਰਦੇ ਆ, ਲੋਕਾਂ ਦੀਆਂ ਨਜ਼ਰਾਂ ਵਿੱਚ ਧਰਮੀ ਬਣਨ ਵਾਸਤੇ ਯਤਨਸ਼ੀਲ ਰਹਿੰਦੇ ਆ, ਗੱਲਾਂ ਵੀ ਕਰਦੇ ਆ, ਪਹਿਰਾਵਾ ਵੀ ਇੱਦਾਂ ਦਾ ਰੱਖਦੇ ਆ, ਉਹਨਾਂ ਨੂੰ ਬਗਲੇ ਕਿਹਾ। ਪਰ ਉਹ ਨਹਾਉਂਦੇ ਕਿੱਥੇ ਆ? ਅੰਦਰੋਂ ਜਿਹੜੀ ਬਿਰਤੀ ਆ ਉਹ ਨਾਮ ਦੇ ਨਾਲ, ਸੱਚ ਦੇ ਨਾਲ, ਬਾਣੀ ਦੇ ਨਾਲ ਅੰਦਰੋਂ ਨਹੀਂ ਜੁੜੀ ਹੋਈ। ਜਿਹੜੇ ਅੰਦਰੋਂ ਨਹੀਂ ਜੁੜੇ, ਬਾਹਰੋਂ ਬਾਹਰੋਂ ਅੱਜ ਉਹ ਮਨਮੁੱਖਾਂ ਨੂੰ ਜਾਂ ਉਹਨਾਂ ਪਖੰਡੀਆਂ ਨੂੰ ਬਗਲੇ ਕਿਹਾ। ਬਗ ਤੋਂ ਭਾਵ ਬਗਲਾ, ਜਿਹੜਾ ਬਗਲਾ ਉਹ ਛੱਪੜੀ ਨਾ ਆਉਂਦਾ, ਕਿਉਂਕਿ ਉਹਦੀ ਸੁਰਤੀ ਬਿਰਤੀ ਜਿਹੜੀ ਆ ਮਾਇਆ ਵੱਲ ਰਹਿੰਦੀ ਆ, ਮਾਇਆ ਤੋਂ ਭਾਵ ਵਿਸ਼ੇ ਵਿਕਾਰਾਂ ਵੱਲ ਰਹਿੰਦੀ ਹੈ, ਕਾਮ ਵੱਲ, ਕ੍ਰੋਧ ਵੱਲ, ਲੋਭ ਵੱਲ, ਹੰਕਾਰ ਵੱਲ, ਨਿੰਦਾ ਵੱਲ, ਚੁਗਲੀ ਵੱਲ। ਜੇ ਧਿਆਨ ਇੱਧਰ ਆ, ਬਿਰਤੀ ਇੱਧਰ ਆ, ਬਾਹਰੋਂ ਭਾਵੇਂ ਉਹ ਜਿੱਦਾਂ ਦੀਆਂ ਮਰਜ਼ੀ ਗੱਲਾਂ ਕਰੇ, ਪਹਿਰਾਵਾ ਪਾਵੇ, ਉਸ ਨੂੰ ਤਸਬੀਹ ਜਿਹੜੀ ਹੈ ਬਗਲੇ ਦੇ ਨਾਲ ਦਿੱਤੀ। ਉਹ ਛੱਪੜ ਵਿੱਚ ਨਹਾਉਂਦੇ, ਵਿਸ਼ੇ ਵਿਕਾਰਾਂ ਵਿੱਚ ਹੀ ਉਹਨਾਂ ਦੀ ਸੁਰਤ ਡੁੱਬੀ ਰਹਿੰਦੀ ਹੈ, ਉਹ ਛੱਪੜਾਂ ਵਿੱਚ ਨਹਾਉਂਦੇ ਆ। ਗੁਰਮੁਖ ਸਾਗਰ ਤੇ ਇਸ਼ਨਾਨ ਕਰਦੇ ਆ, ਕੀਚੜ ਡੂਬੇ ਮੈਲ ਨਾ ਜਾਏ। ਤੇ ਜਿਹੜਾ ਛੱਪੜ ਤੇ ਨਹਾਉਣ ਜਾਏਗਾ ਉਹ ਚਿੱਕੜ ਦੇ ਨਾਲ ਉਹਦੀ ਮੈਲ ਲੈਣੀ ਨਹੀਂ, ਸਗੋਂ ਹੋਰ ਕਈ ਗੁਣਾ ਹੋਰ ਲੱਗ ਜਾਂਦੀ ਹੈ। ਕੀਚੜ ਡੂਬੈ ਮੈਲ ਨਾ ਜਾਏ, ਉਹਦੀ ਮੈਲ ਛੱਪੜ ਦੇ ਜਾ ਕੇ ਦੂਰ ਨਹੀਂ ਹੁੰਦੀ ਹੈ। ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ,
1: ਰੱਖ ਰੱਖ ਚਰਨ ਧਰੇ ਵਿਚਾਰੀ।
0: ਹਾਂਜੀ, ਧਿਆਨ ਦਿਓ, ਇਹ ਪੰਕਤੀ ਰੱਖ ਰੱਖ ਚਰਨ ਧਰੇ ਵਿਚਾਰੀ, ਜਿਹੜੇ ਵਿਚਾਰਵਾਨ ਹਨ, ਵਿਵੇਕ ਬੁੱਧੀ ਦੇ ਮਾਲਕ ਹਨ, ਜਿਨ੍ਹਾਂ ਕੋਲੇ ਵਿਵੇਕ ਹੈ। ਵਿਵੇਕ ਕਿੰਨਾ ਕੋਲ ਹੁੰਦਾ? ਜਿਨ੍ਹਾਂ ਨੂੰ ਚੰਗੇ ਮਾੜੇ ਦੀ ਪਰਖ ਹੈ। ਵੇਖੋ, ਜੇ ਤੇ ਉਹ ਸਾਰੀ ਕਰਨੀ ਹੈ, ਉਹ ਸਾਰੀ ਵਾਸਤੇ ਮਟੀਰੀਅਲ ਚਾਹੀਦਾ, ਉਹ ਸਾਰੀ ਵਾਸਤੇ ਚੰਗਾ ਮਿਸਤਰੀ ਚਾਹੀਦਾ, ਹੰਡਿਆ ਵਰਤਿਆ, ਉਹ ਸਾਰੀ ਵਾਸਤੇ ਖਰਚਾ ਵੀ ਆਉਂਦਾ, ਉਹ ਸਾਰੀ ਵਾਸਤੇ ਇੱਟਾਂ, ਪੱਥਰ, ਟਾਈਲਾਂ, ਸੀਮਿੰਟ, ਬਜਰੀ, ਰੇਤਾ, ਕਈ ਕੁਝ ਚਾਹੀਦਾ, ਜਗ੍ਹਾ ਵੀ ਚਾਹੀਦੀ ਹੈ, ਤਾਂ ਜਾ ਕੇ ਉਹ ਸਾਰੀ ਹੁੰਦੀ। ਉਹ ਸਾਰੀ ਤੇ ਸਮਾਂ ਲੱਗਦਾ, ਤੇ ਜੇ ਕੁਝ ਢਾਉਣਾ ਹੋਵੇ ਤੇ ਫਿਰ ਤੇ ਮੂਰਖਾਂ ਨੂੰ ਹਥੌੜੇ ਫੜਾ ਦੀ ਉਹ ਵੀ ਢਾ ਦਿੰਦੇ ਆ ਛਿਨ ਵਿੱਚ। ਪਰ ਜੇ ਆਚਰਣ ਚੰਗਾ ਬਣਾਉਣਾ, ਜੇ ਦੁਨੀਆਂ ਦੇ ਦਿਲਾਂ ਨੂੰ ਜਿੱਤਣਾ, ਦੁਨੀਆਂ ਦੇ ਵਿੱਚ ਵੀ ਕੁਝ ਪ੍ਰਾਪਤੀ ਕਰਨੀ ਆ, ਦੀਨ ਵਿੱਚ ਵੀ ਕਰਨੀ ਆ, ਦੀਨ ਤੇ ਦੁਨੀਆਂ ਦੋਨੇ ਹੀ ਸੁਹੇਲੇ ਕਰਨੇ ਆ, ਤਾਂ ਫਿਰ ਸੰਭਲ ਸੰਭਲ ਕੇ ਚੱਲਣਾ ਪੈਂਦਾ। ਜਿਹੜੇ ਸਿਆਣੇ ਹਨ, ਗੁਰਮੁਖ ਹਨ, ਜਿਨ੍ਹਾਂ ਨੇ ਸੰਸਾਰ ਤੋਂ ਕੁਝ ਖੱਟ ਕੇ ਜਾਣਾ, ਗੁਰਮੁਖ ਲਾਹਾ ਲੈ ਗਏ, ਜਿਨ੍ਹਾਂ ਨੇ ਸੰਸਾਰ ਨੂੰ ਕੁਝ ਦੇ ਕੇ ਜਾਣਾ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਮਿੱਠੀਆਂ ਯਾਦਾਂ ਛੱਡਣੀਆਂ ਵੀ ਲੋਕ ਯਾਦ ਕਰਨ, ਅਸੀਂ ਵੀ ਕੋਈ ਯੋਗਦਾਨ ਪਾ ਜਾਈਏ, ਸਾਡੇ ਜੀਵਨ ਤੋਂ ਵੀ ਚੰਗੀ ਪ੍ਰੇਰਣਾ ਕੋਈ ਲੈ ਜਾਵੇ, ਤਾਂ ਉਹ ਸੰਭਲ ਸੰਭਲ ਕੇ ਚੱਲਦੇ ਆ। ਉਹ ਜਿੱਥੇ ਵੀ ਜਾਂਦੇ ਆ, ਜਿੱਥੇ ਵੀ ਰਹਿੰਦੇ ਆ, ਜਿੱਥੇ ਵੀ ਬਹਿੰਦੇ ਆ, ਜੋ ਵੀ ਕਹਿੰਦੇ ਆ, ਹਰ ਦਮ ਉਹਨਾਂ ਦਾ ਧਿਆਨ ਆਪਣੇ ਤੇ ਹੁੰਦਾ, ਉਹ ਸੰਭਲ ਸੰਭਲ ਕੇ ਚੱਲਦੇ। ਸ਼ਰਮ ਵੀ ਰੱਖਣੀ ਚਾਹੀਦੀ ਹੈ ਤੇ ਧਰਮ ਵੀ ਰੱਖਣਾ ਚਾਹੀਦਾ। ਕਈ ਵਾਰੀ ਦੋਨੇ ਚੀਜ਼ਾਂ ਜਦੋਂ ਉੱਡ ਜਾਂਦੀਆਂ ਹਨ, ਫਿਰ ਬੰਦਾ ਰਸਾਤਲ ਦੀ ਖੱਡ ਵਿੱਚ ਜਾ ਡਿੱਗਦਾ, ਫਿਰ ਡੁੱਬ ਜਾਂਦਾ। ਸ਼ਰਮ ਧਰਮ ਦੋਏ ਛੱਪ ਖਲੋਏ। ਪਰ ਜਿਹੜੇ ਸਿਆਣੇ ਵਿਚਾਰਵਾਨ, ਉਹ ਸ਼ਰਮ ਧਰਮ ਦੋਨਾਂ ਨੂੰ ਲੈ ਕੇ ਚੱਲਦੇ ਆ, ਸੰਭਲ ਸੰਭਲ ਕੇ ਪੈਰ ਪੁੱਟਦੇ ਆ, ਵੀ ਕੋਈ ਵੀ ਐਸਾ ਕੰਮ ਨਾ ਹੋਵੇ ਜਿਹਦੇ ਨਾਲ ਬਦਨਾਮੀ ਦਾ ਧੱਬਾ ਲੱਗੇ। ਰੱਖ ਰੱਖ ਚਰਨ ਧਰੇ ਵਿਚਾਰੀ, ਪਰ ਚੱਲਦਾ ਕੌਣ ਆ? ਸੰਭਲ ਸੰਭਲ ਕੇ ਜਿਹੜੇ ਵਿਚਾਰਵਾਨ ਹਨ, ਜਿਹੜੇ ਵਿਚਾਰ ਕਰਦੇ ਹਨ, ਜਿਹੜੇ ਵਿਚਾਰ ਸੁਣਦੇ ਹਨ, ਜਿਹੜੇ ਵਿਚਾਰ ਕੇ ਬਾਣੀ ਪੜ੍ਹਦੇ ਆ। ਵਿਚਾਰ ਤੋਂ ਭਾਵ ਇਹ ਨਹੀਂ ਵੀ ਇੱਥੇ ਬੈਠ ਕੇ ਜਾਂ ਕਿਤੇ ਵੀ ਕੋਈ ਕਥਾ ਵਾਚਕ ਕਥਾ ਕਰਦਾ ਉਹੀ ਵਿਚਾਰ ਕਰਦਾ। ਵਿਚਾਰ ਸਾਰਿਆਂ ਨੇ ਕਰਨੀ। ਹੁਣ ਜੇ ਵਿਚਾਰ ਹੋ ਰਹੀ ਤੇ ਤੁਸੀਂ ਸਾਡੇ ਨਾਲੋਂ ਜ਼ਿਆਦਾ ਵਿਚਾਰ ਕਰ ਰਹੇ ਹੋ, ਤੁਸੀਂ ਜੁੜੇ ਹੋਏ ਹੋ, ਸੁਣ ਰਹੇ ਹੋ। ਕਹਿਣ ਦੇ ਨਾਲੋਂ ਸੁਣਨਾ ਔਖਾ। ਗੁਰਬਾਣੀ ਨੂੰ ਸਮਝ ਕੇ ਪੜ੍ਹਨਾ ਇਹੋ ਵਿਚਾਰ ਕੇ ਪੜ੍ਹਨਾ ਹੁੰਦਾ ਹੈ।
1: ਜਿਹੜੇ
0: ਸੰਭਲ ਕੇ ਚੱਲਦੇ ਆ, ਪੈਰ ਸੰਭਲ ਸੰਭਲ ਕੇ ਧਰਦੇ, ਉਹਨਾਂ ਦੀ ਦੁਬਿਧਾ ਦਚਿੱਤਾਪਨ ਦੂਰ ਹੋ ਜਾਂਦਾ ਹੈ ਤੇ ਉਹ ਨਿਰੰਕਾਰ ਦੇ ਨਾਲ ਜੁੜ ਜਾਂਦੇ ਹਨ, ਨਿਰੰਕਾਰੀ ਬਣ ਜਾਂਦੇ ਹਨ।
1: ਮੁਕਤ ਪਦਾਰਥ ਹਰ ਰਸ ਚਾਖੇ,
0: ਉਹ ਮੁਕਤ ਪਦਾਰਥ ਪ੍ਰਾਪਤ ਕਰ ਲੈਂਦੇ ਹਨ। ਗੁਰਬਾਣੀ ਵਿੱਚ ਵੱਖ ਵੱਖ ਪਦਾਰਥਾਂ ਦੀ ਗੱਲ ਆਉਂਦੀ ਹੈ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਆਪਾਂ ਜ਼ਿਆਦਾ ਵਿਸਤਾਰ ਮਾਫ਼ ਕਰਨਾ ਨਹੀਂ ਕਰ ਸਕਦੇ ਕਿਉਂਕਿ ਹੁਕਮਨਾਮਾ ਵੀ ਅੱਜ ਲੰਬੇਰਾ ਤੇ ਲੜੀਵਾਰ ਵਿਚਾਰ ਵੀ ਕਰਨੀ ਹੈ। ਜਿਹੜੇ ਜੁੜੇ ਰਹਿੰਦੇ ਹਨ ਉਹ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਮੁਕਤੀ ਆਪਣੇ ਆਪ ਦੇ ਵਿੱਚ ਇੱਕ ਪਦਾਰਥ ਹੈ ਚਾਰ ਪਦਾਰਥਾਂ ਵਿੱਚੋਂ। ਮੁਕਤੀ ਕੀ ਹੈ? ਜਿਉਂਦਿਆਂ ਹਾਸਲ ਕਰਨੀ ਹੈ, ਜਿਉਂਦਿਆਂ ਵਿਸ਼ੇ ਵਿਕਾਰਾਂ ਤੋਂ ਮੋਹ ਮਾਇਆ ਤੋਂ ਖਹਿੜਾ ਛੁੱਟ ਜਾਣਾ, ਛੁਟਕਾਰਾ ਹੋ ਜਾਣਾ, ਇਹ ਮੁਕਤੀ ਹੈ।
1: ਆਵਨ ਜਾਣ ਰਹੇ ਗੁਰ ਰਾਖੇ,
0: ਉਹ ਆਵਾਗਮਨ ਤੋਂ ਮੁਕਤ ਹੋ ਜਾਂਦੇ ਹਨ, ਆਵਾਗਮਨ ਤੋਂ ਬਾਹਰ ਹੋ ਜਾਂਦੇ ਹਨ। ਜੰਮਣ ਮਰਨ ਸਰੀਰ ਦਾ ਹੈ, ਸਰੀਰ ਜੰਮਦਾ ਮਰਦਾ, ਮਰ ਮਰ ਜੰਮ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ। ਸਰੀਰ ਜੰਮਦਾ ਮਰਦਾ ਤੇ ਮਨ ਆਵਾਗਮਨ ਦੇ ਵਿੱਚ ਪਿਆ ਹੋਇਆ। ਸਰੀਰ ਦਾ ਜੰਮਣ ਮਰਨ ਕੱਟਣਾ ਗੁਰੂ ਦੇ ਨਾਲ ਮਿਲ ਕੇ ਤੇ ਜਿਹੜਾ ਮਨ ਇਹਦਾ ਆਵਾਗਮਨ ਦੂਰ ਕਰਨਾ ਹੈ।
1: ਸਰਵਰ ਹੰਸਾ ਛੋੜ ਨਾ ਜਾਏ,
0: ਸਰਵਰ ਹੰਸਾ ਛੋੜ ਨਾ ਜਾਏ। ਜਿਹੜੇ ਹੰਸ ਬ੍ਰਿਤੀ ਦੇ ਮਾਲਕ ਗੁਰਮੁਖ ਪਿਆਰੇ ਹਨ ਉਹ ਕਦੀ ਵੀ ਸਰੋਵਰ ਛੱਡ ਕੇ ਨਹੀਂ ਜਾਂਦੇ। ਹੰਸਾਂ ਦਾ ਇਹ ਗੁਣ ਸੀ, ਗੁਣ ਹੈ, ਉਹ ਕਦੀ ਵੀ ਮਾਨ ਸਰੋਵਰ ਛੱਡ ਕੇ ਨਹੀਂ ਜਾਂਦੇ, ਛੱਪੜਾਂ ਤੇ ਨਹੀਂ ਜਾਂਦੇ। ਜਿਹੜੇ ਗੁਰਮੁਖ ਪਿਆਰੇ ਹਨ ਉਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਕਿ ਜੇ ਮੰਨਣਾ ਤੇ ਮੰਨਦੇ ਹੀ ਰਹਿਣਾ, ਜ਼ਿੰਦਗੀ ਦੇ ਅਖੀਰ ਤੱਕ ਗੁਰੂ ਦਾ ਹੁਕਮ ਮੰਨਣਾ ਤੇ ਵਜਾਉਣਾ ਹੈ।
1: ਪ੍ਰੇਮ ਭਗਤ ਕਰ ਸਹਿਜ ਸਮਾਏ,
0: ਪ੍ਰੇਮਾ ਭਗਤੀ ਕਰਨੀ ਹੈ, ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਘਰ ਆਉਣਾ, ਸੰਗਤ ਵਿੱਚ ਬੈਠਣਾ, ਸੇਵਾ ਕਰਨੀ, ਪ੍ਰੇਮਾ ਭਗਤੀ ਕਰਨੀ ਗੁਰੂ ਦੀ, ਪਰਮੇਸ਼ਰ ਦੀ। ਜਿਹੜੇ ਪ੍ਰੇਮਾ ਭਗਤੀ ਕਰਦੇ ਹਨ ਅਡੋਲ ਹੋ ਜਾਂਦੇ ਹਨ, ਉਹਨਾਂ ਦਾ ਮਨ ਡਾਵਾਂ ਡੋਲ ਨਹੀਂ ਹੁੰਦਾ ਹੈ।
1: ਸਰਵਰ ਮਹੰਸ ਹੰਸ ਮਹਾਸਾਗਰ,
0: ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਸਰਵਰ ਤੇ ਹੰਸ ਆਉਂਦੇ ਹਨ ਤੇ ਹੰਸਾਂ ਦੇ ਵਿੱਚ ਸਾਗਰ ਆ, ਇਹ ਕਿਵੇਂ? ਜਿਵੇਂ ਗੁਰੂ ਸਰੋਵਰ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਰੀ ਸੰਗਤ ਹੰਸ ਰੂਪ ਦੇ ਵਿੱਚ ਬੈਠਦੀ ਹੈ ਤੇ ਹੰਸ ਮੈਂ ਸਾਗਰ। ਤੇ ਜਿਹੜਾ ਹੰਸ ਅੰਦਰੋਂ ਬਾਹਰੋਂ ਗੁਰਮੁਖ ਬਣ ਜਾਂਦਾ ਹੈ, ਜੁੜ ਜਾਂਦਾ ਹੈ, ਉਹਦੇ ਹਿਰਦੇ ਵਿੱਚ ਨਾਮ ਦਾ ਗਿਆਨ ਦਾ ਸਾਗਰ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ।
1: ਅਕਥ ਕਥਾ ਗੁਰ ਬਚਨੀ ਆਦਰ,
0: ਅਕਥ ਕਥਾ ਜੋ ਨਾਮ ਦੀ ਕਥਾ ਹੈ, ਜੋ ਬਾਣੀ ਦੀ ਕਥਾ ਹੈ, ਜੋ ਸੱਚ ਦੀ ਵਿਆਖਿਆ ਹੈ। ਕੋਈ ਦਾਵਾ ਨਹੀਂ ਕਰ ਸਕਦਾ ਕਿ ਮੈਂ ਕਥਾ ਸੰਪੂਰਨ ਕਰ ਲਈ, ਨਾ ਕੋਈ ਬੰਦਾ, ਨਾ ਕੋਈ ਕਥਾ ਵਾਚਕ, ਨਾ ਕੋਈ ਸੰਤ ਮਹਾਤਮਾ ਜਥੇਬੰਦੀ, ਕੋਈ ਇਹ ਦਾਵਾ ਨਹੀਂ ਕਰ ਸਕਦੀ। ਜਿਹੜਾ ਸੱਚ ਉਸਨੇ ਖੋਜ ਦਾ ਵਿਸ਼ਾ ਬਣਿਆ ਹੀ ਰਹਿਣਾ, ਅੱਗੇ ਤੋਂ ਅੱਗੇ ਖੋਜ ਕਰੀ ਚੱਲੋ, ਕੁਝ ਨਾ ਕੁਝ ਪ੍ਰਾਪਤ ਹੁੰਦਾ ਹੀ ਰਹਿਣਾ ਹੈ। ਇਹ ਸੰਪੂਰਨ ਜਿਹੜੀ ਹੈ ਸਾਡੀ ਸਮਝ ਵਿੱਚ ਨਹੀਂ ਆਉਂਦੀ, ਪਰ ਇਸ ਤੋਂ ਸਾਨੂੰ ਗਿਆਨ ਮਿਲਦਾ ਰਹਿੰਦਾ। ਇਹ ਅਕਥ ਕਥਾ ਨਾ ਮੁੱਕਣ ਵਾਲੀ ਕਥਾ ਹੈ, ਸਾਰੀ ਜ਼ਿੰਦਗੀ ਅਸੀਂ ਕਰੀ ਹੀ ਜਾਣੀ ਹੈ। ਅਕਥ ਕਥਾ ਗੁਰ ਬਚਨੀ ਆਦਰ, ਤੇ ਜਿਹੜੇ ਗੁਰੂ ਦੇ ਬਚਨਾਂ ਤੇ ਚੱਲਦੇ ਹਨ ਉਹਨਾਂ ਨੂੰ ਆਦਰ ਮਾਨ ਸਤਿਕਾਰ ਮਿਲਦਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ,
1: ਸੁਨ ਮੰਡਲ ਇੱਕ ਜੋਗੀ ਬੈਸੇ।
0: ਅੰਦਰ ਦੀ ਗੱਲ ਆ, ਆਤਮਾ ਦੀ ਗੱਲ ਆ, ਕਿਉਂਕਿ ਚੇਤਨ ਦੀ ਗੱਲ ਚੱਲ ਰਹੀ ਹੈ। ਚੇਤਨ ਜ਼ਿੰਦਾ ਮਨ ਆਤਮਾ ਦੀ ਗੱਲ ਚੱਲ ਰਹੀ ਹੈ। ਮਨ ਆਤਮਾ ਨੂੰ ਉਪਦੇਸ਼ ਹੈ, ਗਿਆਨ ਗੁਰੂ, ਆਤਮ ਉਪਦੇਸ਼ੋ, ਨਾਮ ਭਭੂਤ ਲਗਾਓ। ਸੋ ਸਾਹਿਬ ਕਹਿੰਦੇ ਹਨ ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਮੰਡਲ ਕੀ ਹੁੰਦਾ? ਅਫੁਰ ਅਵਸਥਾ, ਜੀਰੋ, ਸਿਫਰ, ਜਿੱਥੇ ਮਨ ਵਿੱਚ ਕੋਈ ਫੁਰਨਾ ਪੈਦਾ ਨਾ ਹੋਵੇ। ਸਾਡੇ ਅੰਦਰੋਂ ਅਵਸਥਾ ਹੈ, ਜੇ ਪ੍ਰਗਟ ਹੋ ਜੇ ਤੇ ਸਾਡਾ ਜੀਵਨ ਬਣ ਜਾਂਦਾ, ਨਹੀਂ ਤੇ ਅੰਦਰ ਸੰਭਾਵਨਾ ਹੈ। ਸ਼ੁੱਧ ਮਨ ਵਿੱਚ, ਹਿਰਦੇ ਵਿੱਚ, ਅੰਤਰਾਤਮਾ ਦੇ ਵਿੱਚ ਸਾਡੇ ਅੰਦਰ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਕਿੱਥੇ? उस जोत नूं की कहा सुन मंडल एक जोगी बैसे। सुन मंडल दे विच अफुर अवस्था विच हिरदे विच एक जोगी बैठा है जोत विद्वान है।
1: नार ना पुरख कहो को कैसे।
0: जेड़ी साडे अंदर आत्मा है साडे अंदर जोत है ओ ना उस नूं आपां नार कह सकदे आ ना ओ नर है ना ओ मादा है ना ओ स्त्री है ना ओ पुरुष है। ओ ते एक शक्ति है गुरु भी शक्ति है परमेश्वर भी शक्ति है ते ओदी साडे विच छड़ी हुई जोत भी शक्ति है।
1: भवन जोत रहे लिव लाई।
0: इन्हां भवनां दे विच जिहड़ी जोत है गल किन्हां दी चल रही है संतां दी गुरमुखां दी सतसंगियां दी। जिहड़े सतसंगी हन उस जोत दे नाल जिथों शब्द प्रगट हुंदा है जोत दा चानण शब्द दे राही आउंदा वो अपनी लिव शब्द नाल जोत दे चानण दे नाल लाई रखदे हन।
1: सुर नाथ सच्चे शरणाई।
0: सुर नर नाथ सच्चे शरणाई। जेड़े सच्चे दी शरण विच रहिंदे हन ओ सुर विच हो जांदे हन अंदरों बाहरों सुर नर निडर हो जांदे हन। नाथ मालक दे नाल जुड़ के अपने मन नूं वी नथ पा।

0: ਸਾਰਿਆਂ ਦਾ ਜੋ ਬੇਆਸਰਿਆਂ ਦਾ ਆਸਰਾ ਹੈ ਗੁਰਮੁਖ ਪਿਆਰੇ ਉਸ ਨੂੰ ਆਪਣਾ ਆਧਾਰ ਆਸਰਾ ਮੰਨਦੇ ਹਨ।
1: ਗੁਰਮੁਖ ਭਗਤ ਸਹਿਜ ਵਿਚਾਰੀ,
0: ਜਿਹੜੇ ਗੁਰਮੁਖ ਹਨ, ਗੁਰਮੁਖ ਕੌਣ ਹਨ? ਜਿਹੜੇ ਗੁਰੂ ਨੂੰ ਮੁੱਖ ਰੱਖਦੇ ਹਨ। ਜੇ ਕੰਮ ਕਰਨਾ, ਆਪਣੀ ਕਿਰਤ ਕਰਨੀ, ਗੁਰੂ ਨੂੰ ਮੁੱਖ ਰੱਖਣਾ। ਗੁਰੂ ਨੂੰ ਮੁੱਖ ਰੱਖ ਕੇ ਕਿਰਤ ਕਰੂ ਜਿਹੜਾ ਸੱਚੀ ਸੁੱਚੀ ਕਿਰਤ ਕਰੇਗਾ। ਜੇ ਸਾਡੇ ਘਰ ਵਿਆਹ ਏ, ਲਾਵਾਂ ਏ, ਉਹ ਗੁਰੂ ਨੂੰ ਮੁੱਖ ਰੱਖੇਗਾ ਵੀ ਕੱਲਾ ਪੈਲਸ ਵਿਚ ਨੀ ਰਹਿਣਾ, ਅਸੀਂ ਲਾਵਾਂ ਤੇ ਵੀ ਪਹੁੰਚਣਾ। ਹਰ ਜਗ੍ਹਾ ਤੇ, ਹਰ ਥਾਂ ਤੇ, ਹਰ ਸਮੇਂ ਗੁਰੂ ਨੂੰ ਮੁੱਖ ਰੱਖਣਾ, ਪਹਿਲੇ ਦਰਜੇ ਤੇ ਰੱਖ ਕੇ ਚੱਲਣਾ। ਗੁਰੂ ਨੂੰ ਮੁੱਖ ਰੱਖਣ ਵਾਲਾ ਗੁਰਮੁਖ ਹੈ ਤੇ ਉਹ ਫਿਰ ਗੁਰੂ ਦੇ ਰਾਹੀਂ ਭਗਤੀ ਕਰਕੇ ਜਦੋਂ ਗਿਆਨ ਦੀ ਵਿਚਾਰ ਕਰਦਾ ਤੇ ਅਡੋਲ ਹੋ ਜਾਂਦਾ ਹੈ। ਪਰਮੇਸ਼ਰ ਭਗਤਾਂ ਨੂੰ ਪਿਆਰ ਕਰਦਾ ਹੈ ਤੇ ਭਗਤਾਂ ਦੇ ਉਹ ਭੈ ਕੱਟ ਦਿੰਦਾ ਹੈ, ਦੂਰ ਕਰ ਦਿੰਦਾ ਹੈ।
1: ਮੈਂ ਮਾਰ ਮਿਲੇ ਭਗਤਾਰ,
0: ਤੇ ਗੁਰਮੁਖ ਜਿਹੜਾ ਨਿਰੰਤਰ ਸਾਧਨਾ ਕਰਦਾ ਰਹਿੰਦਾ ਉਹੀ ਹਉਮੈ ਨੂੰ ਖਤਮ ਕਰਦਾ ਹੈ, ਮਾਰਦਾ ਹੈ ਤੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ।
1: ਜਤਨ ਕਰ ਕਾਲ ਸੰਤਾਏ,
0: ਇਹ ਕੋਈ ਸੌਖੀ ਖੇਡ ਨਹੀਂ ਹੈ, ਆਖਣੇ ਔਖਾ ਸਾਚਾ ਨਾਮ। ਸਭ ਤੋਂ ਵੱਡਾ ਯੁੱਧ, ਸਭ ਤੋਂ ਵੱਡਾ ਜੰਗ ਔਰ ਲੰਮਾ ਸਮਾਂ ਚੱਲਣ ਵਾਲਾ, ਉਹ ਜੰਗ ਸਾਡਾ ਆਪਣੇ ਮਨ ਦੇ ਨਾਲ ਹੁੰਦਾ, ਖਿਆਲਾਂ ਨਾਲ, ਵਿਚਾਰਾਂ ਨਾਲ, ਆਪਣੇ ਜੀਵਨ ਦੇ ਨਾਲ। ਸੋ ਜਿਹੜਾ ਕਾਲ ਕਲਪਨਾ ਕਦੇ ਨਾ ਖਾਏ, ਜਿਹੜੀ ਕਲਪਨਾ ਹੈ, ਕਲਪਨਾ ਹੀ ਕਾਲ ਹੈ। ਚਿੰਤਾ, ਮੌਤ, ਇਹਦਾ ਡਰ ਕਈ ਤਰੀਕਿਆਂ ਨਾਲ ਇਹ ਮਨੁੱਖ ਨੂੰ ਸਤਾਉਂਦੀ ਰਹਿੰਦੀ ਹੈ, ਪਰ ਗੁਰਮੁਖ ਇਸ ਦੀ ਪਰਵਾਹ ਨਹੀਂ ਕਰਦੇ ਹਨ।
1: ਮਰਨ ਲਿਖਾਏ ਮੰਡਲ ਮਹ ਆਏ,
0: ਇਸ ਸੱਚਾਈ ਨੂੰ ਸਮਝ ਲੈਣਾ ਚਾਹੀਦਾ ਹੈ, ਪੱਲੇ ਬੰਨ ਲੈਣਾ ਚਾਹੀਦਾ ਹੈ, ਯਾਦ ਰੱਖਣਾ ਚਾਹੀਦਾ ਹੈ। ਮੌਤ ਨੂੰ ਯਾਦ ਰੱਖਣਾ ਤੇ ਪਰਮੇਸ਼ਰ ਨੂੰ ਯਾਦ ਰੱਖਣਾ। ਜਿਹੜਾ ਮੌਤ ਨੂੰ ਯਾਦ ਰੱਖੇਗਾ ਪਰਮੇਸ਼ਰ ਵੀ ਯਾਦ ਰਹੇਗਾ, ਜਿਹੜਾ ਪਰਮੇਸ਼ਰ ਨੂੰ ਯਾਦ ਰੱਖੇਗਾ ਨਾਲ ਮੌਤ ਵੀ ਯਾਦ ਰਹੇਗੀ ਕਿ ਗਲਤ ਕੰਮ ਨਹੀਂ ਕਰਨਾ, ਰੱਬ ਨੂੰ ਜਾਨ ਦੇਣੀ ਹੈ, ਸਦਾ ਦੁਨੀਆਂ ਤੇ ਬੈਠੇ ਨਹੀਂ ਰਹਿਣਾ। ਮਰਨਾ ਲਿਖਾ ਕੇ ਸੰਸਾਰ ਦੇ ਵਿਚ ਆਏ ਹਾਂ।
1: ਜਨਮ ਪਦਾਰਥ ਦੁਬਿਧਾ ਖੋਵੇ,
0: ਫਿਰ ਇਹ ਇੱਕ ਅਵਸਥਾ ਹੈ। ਇਹਦੇ ਵਿਚ, ਇਸ ਸ਼ਬਦ ਵਿਚ ਦੋ ਪਦਾਰਥਾਂ ਦੀ ਗੱਲ ਆਈ ਹੈ। ਪਹਿਲਾਂ ਮੁਕਤ ਪਦਾਰਥ, ਵਿਕਾਰਾਂ ਤੋਂ ਛੁਟਕਾਰਾ ਹੋ ਜਾਣਾ ਮੁਕਤ ਪਦਾਰਥ ਹੈ, ਜਿਉਂਦੇ ਜੀ। ਫਿਰ ਮੁਕਤੀ ਤੋਂ ਬਾਅਦ ਅਗਲਾ ਸਟੈਪ ਜਾਂ ਅਗਲੀ ਅਵਸਥਾ, ਅਗਲਾ ਦਰਜਾ ਕੀ ਹੈ? ਉਹ ਜਨਮ ਪਦਾਰਥ ਹੈ। ਕਿੱਥੋਂ ਕਿਵੇਂ ਮਿਲਦਾ ਹੈ? ਸਰੀਰ ਦਾ ਜਨਮ ਤੇ ਹੋ ਗਿਆ, ਮਨ ਦਾ ਜਨਮ, ਚੰਗੇ ਸ਼ੁਭ ਗੁਣਾਂ ਵਿਚਾਰਾਂ ਦਾ ਜਨਮ। ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਸਤਿਗੁਰ ਦੇ ਘਰ ਜਨਮ, ਇਹ ਜਨਮ ਪਦਾਰਥ ਹੈ। ਜਦੋਂ ਜਨਮ ਪਦਾਰਥ ਮਿਲਦਾ ਤੇ ਸੰਪੂਰਨ ਤੌਰ ਤੇ ਜਿਹੜੀ ਦੁਬਧਾ ਹੈ, ਦੁਚਿੱਤਾਪਨ ਹੈ, ਉਹ ਖਤਮ ਹੁੰਦਾ ਹੈ।
1: ਆਪਣਾ ਚੀਨਸ ਭ੍ਰਮ ਭ੍ਰਮ ਰੋਵੇ,
0: ਜਿਨ੍ਹਾਂ ਦਾ ਧਿਆਨ ਆਪਣੇ ਆਪ ਤੇ ਨਹੀਂ ਰਹਿੰਦਾ। ਸਾਡਾ ਕੀ ਸੁਭਾਅ ਹੈ, ਮਨੁੱਖਾਂ ਦੀ ਕੀ ਫਿਤਰਤ ਹੈ? ਧਿਆਨ ਗੁਆਂਢੀਆਂ ਵੱਲ ਰਹਿੰਦਾ ਹੈ, ਧਿਆਨ ਦੂਜਿਆਂ ਵੱਲ ਰਹਿੰਦਾ, ਆਪਣੇ ਆਪ ਤੇ ਧਿਆਨ ਨਹੀਂ ਰਹਿੰਦਾ। ਆਪਾਂ ਲੋਕਾਂ ਨੂੰ ਜੱਜ ਕਰਦੇ ਹਾਂ, ਆਪਾਂ ਲੋਕਾਂ ਨੂੰ ਨੋਟ ਕਰਦੇ ਹਾਂ, ਲੋਕਾਂ ਨੂੰ ਨੋਟ ਕਰਦੇ ਹਾਂ, ਜੱਜ ਕਰਦੇ ਹਾਂ, ਦੂਜਿਆਂ ਬਾਰੇ ਸੋਚਦੇ ਹਾਂ, ਵਿਚਾਰਾਂ ਕਰਦੇ ਹਾਂ, ਨਿੰਦਾ ਚੂਲੀ ਕਰਦੇ ਹਾਂ, ਸਮਾਂ ਬਰਬਾਦ ਹੁੰਦਾ, ਆਪਣੇ ਆਪ ਵੱਲ ਧਿਆਨ ਜਾਂਦਾ ਹੀ ਨਹੀਂ। ਆਪਣਾ ਡਿਗਰੀ ਮਾਨ ਮੈਂ ਸਿਰ ਨੀਵਾਂ ਕਰ ਦੇਖ, ਜਿੰਨਾ ਚਿਰ ਬੰਦਾ ਨਿਮਰਤਾ ਵਿੱਚ ਨਹੀਂ ਆਉਂਦਾ ਆਪਣੇ ਆਪ ਵੱਲ ਧਿਆਨ ਨਹੀਂ ਜਾਂਦਾ। ਤੇ ਸਾਹਿਬ ਸਮਝਾ ਰਹੇ ਹਨ, ਜਿਹੜੇ ਆਪਣਾ ਆਪ ਚੀਨਦੇ ਨਹੀਂ, ਆਪਣੇ ਆਪ ਨੂੰ ਪਛਾਣਦੇ ਨਹੀਂ, ਆਪਣੇ ਆਪ ਦਾ ਧਿਆਨ ਨਹੀਂ ਰੱਖਦੇ, ਉਹ ਭਟਕਦੇ ਰਹਿੰਦੇ ਹਨ ਤੇ ਰੋਂਦੇ ਹੀ ਰਹਿੰਦੇ ਹਨ। ਜਿਹੜੇ ਗੁਰਮੁਖ ਪਿਆਰੇ ਹਨ ਉਹ ਇੱਕ ਦੀ ਗੱਲ ਕਹਿੰਦੇ ਹਨ, ਕਹਿੰਦੇ ਵੀ ਇੱਕ ਬਾਰੇ ਹਨ, ਪੜ੍ਹਦੇ ਵੀ ਇੱਕ ਬਾਰੇ ਹਨ, ਸੁਣਦੇ ਵੀ ਇੱਕ ਬਾਰੇ ਹਨ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ,
1: ਧੀਰਜ ਧਰਮ ਤਰਨੀ ਤਰ ਟੇਕ।
0: ਉਹਨਾਂ ਨੂੰ ਧਰਤੀ ਵਰਗਾ ਧੀਰਜ ਆ ਜਾਂਦਾ ਹੈ, ਉਹ ਧਰਮ ਦੇ ਧਾਰਨੀ ਹੋ ਜਾਂਦੇ ਹਨ, ਧਰਤੀ ਦੇ ਮਾਲਕ ਦਾ ਆਸਰਾ ਤੱਕਦੇ ਹਨ।
1: ਜਤ ਸਤ ਸੰਜਮ ਹਿਰਦੈ ਸਮਾਏ।
0: ਉਹਨਾਂ ਦੇ ਹਿਰਦੇ ਵਿਚ ਸ਼ੁਭ ਗੁਣ ਵਸ ਜਾਂਦੇ ਹਨ। ਜਤ ਆਪਣੀਆਂ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਦੇ ਹਨ। ਸਤ ਸਚਾਈ ਦਾ ਵੱਟ ਚਾੜਦੇ ਨੇ, ਸਚਾਈ ਪੱਲੇ ਬਣਦੇ ਹਨ। ਸੰਜਮ ਸੰਜਮ ਦਾ ਲੋੜ ਨੂੰ ਮੁੱਖ ਰੱਖ ਕੇ ਜ਼ਿੰਦਗੀ ਜਿਉਂਦੇ ਹਨ, ਲੋੜ ਨੂੰ ਲੋਭ ਨਹੀਂ ਬਣਨ ਦਿੰਦੇ। ਜਤ ਸਤ ਸੰਜਮ ਹਿਰਦੇ ਵਿਚ ਸਮਾਏ, ਉਹਨਾਂ ਦੇ ਹਿਰਦੇ ਵਿਚ ਇਹ ਗੁਣ ਆ ਜਾਂਦੇ ਹਨ।
1: ਚੌਥੇ ਪਦ ਕੋ ਜੇ ਮਨ ਪਤੀ ਆਏ,
0: ਚੌਥੇ ਪਦ ਕੋ ਜੇ ਮਨ ਪਤੀ ਆਏ। ਮਾਇਆ ਦੇ ਤਿੰਨ ਗੁਣ ਹਨ, ਆਪਾਂ ਉਹਦਾ ਵਿਸਥਾਰ ਨਹੀਂ ਕਰ ਸਕਦੇ, ਸ਼ਬਦ ਲੰਬੇਰਿਆ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਵੱਖ ਵੱਖ ਸੁਭਾਅ ਹੈ ਮਾਇਆ ਦੇ। ਜਿਹੜੇ ਗੁਰਮੁਖ ਪਿਆਰੇ ਹਨ ਇੱਕ ਦੇ ਨਾਲ ਜੁੜੇ, ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਹਨ, ਉਹ ਚੌਥੇ ਪਦ ਵਿਚ, ਤੁਰੀਆ ਪਦ ਵਿਚ ਪਹੁੰਚ ਜਾਂਦੇ ਹਨ।
1: ਸਾਚੇ ਨਿਰਮਲ ਮੈਲ ਨਾ ਲਾਗਾ,
0: ਜਿਹੜੇ ਸਾਚੇ ਦੇ ਨਾਲ ਸਾਂਝ ਪਾਉਂਦੇ ਹਨ ਉਹ ਮੈਲ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਨੂੰ ਦੁਬਾਰਾ ਮੈਲ ਨਹੀਂ ਲੱਗਦੀ ਹੈ।
1: ਦੁਰਕਾ ਸਬਦ ਭਰਮ ਭਉ ਭਾਗਾ,
0: ਜਿਹੜਾ ਡਰ ਦਾ ਭਾਰ ਹੈ, ਜਿਹੜਾ ਡਰ ਬਣਿਆ ਹੈ ਭਰਮ ਦਾ ਭਉ ਦਾ, ਇਹ ਦੂਰ ਕਿਵੇਂ ਹੋਵੇਗਾ? ਗੁਰੂ ਦੇ ਸ਼ਬਦ ਨਾਲ ਜੁੜ ਕੇ ਭਰਮ ਅਤੇ ਭਉ ਤੋਂ ਬਚਿਆ ਜਾ ਸਕਦਾ ਹੈ।
1: ਸੂਰਤ ਮੂਰਤ ਆਦਿ ਅਨੂਪ,
0: ਬਹੁਤ ਸਰੂਪ ਜੋ ਪਰਮੇਸ਼ਰ ਹੈ, ਉਸ ਦੀ ਸੂਰਤ ਉਸ ਦੀ ਮੂਰਤ ਅਕਾਲ ਮੂਰਤ ਹੈ, ਮੁੱਢ ਤੋਂ ਬੜੀ ਅਲੌਕਿਕ ਤੇ ਅਨੂਪ ਹੈ, ਉਸ ਦਾ ਅਨੁਭਵ ਸ਼ਬਦ ਦੇ ਰਾਹੀਂ ਹੁੰਦਾ ਹੈ।
1: ਨਾਨਕ ਜਾਚੈ ਸਾਚ ਸਰੂਪ,
0: ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਬਚਨ ਕਰਦੇ ਹਨ ਕਿ ਗੁਰਮੁਖ ਪਿਆਰੇ ਜਿਹੜੇ ਹਨ ਉਹ ਸਾਚ ਸਰੂਪ ਦੀ ਜਾਚ ਨਾ ਕਰਦੇ। ਸਾਚ ਸਰੂਪ ਪਰਮੇਸ਼ਰ ਦਾ ਜੋਤ ਸਰੂਪ, ਉਸ ਦੀ ਜਾਚ ਨਾ ਕਰਦੇ ਹਨ, ਜਿਹੜਾ ਉਸ ਰੂਪ ਹੈ। ਰੂਪ ਨਾ ਰੇਖ ਨਾ ਰੰਗ, ਕਿਸ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹਨਾਂ ਨੂੰ ਸਮਝ ਆਉਂਦਾ ਜਿਸ ਤੇ ਸਾਹਿਬ ਤੁੱਠਦੇ ਹਨ। ਆਓ ਹੁਣ ਲੜੀਵਾਰ ਗੁਰਬਾਣੀ ਦੇ ਨਾਲ ਸਾਂਝ ਪਾਈਏ ਜੀ।

ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ, ਇਹ ਡਖਣੇ ਦੀ ਬਾਣੀ ਹੈ, ਵਾਰ ਹੈ। ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਜਾਂ ਛੁੱਟੇ ਤਾਂ ਖਾਕ ਤੂੰ, ਹੇ ਮੇਰੀ ਜ਼ਿੰਦੇ, ਅੰਦਰ ਦਾ ਉਪਦੇਸ਼ ਜਾਂ ਬਾਹਰ ਦਾ। ਵੀ ਸਰੀਰ ਸਦਾ ਨਹੀਂ ਰਹਿਣਾ, ਜਦੋਂ ਭੌਰੋਂ ਮੁਸਾਫਰ ਉਡਾਰੀ ਮਾਰ ਗਿਆ ਤੂੰ ਖਾਕ ਦੀ ਢੇਰੀ ਹੈ, ਅੰਤ ਤੇ ਖਾਕ ਦੀ ਢੇਰੀ ਹੋਣਾ ਹੈ, ਪਰ ਜਿਉਂਦਿਆਂ ਵੀ ਤੂੰ ਖਾਕ ਹੀ ਹੈ। ਜੇ ਤੇਰਾ ਵਿਛੋੜਾ ਸੱਚ ਦੇ ਨਾਲੋਂ ਪਿਆ ਹੈ ਤੇ ਇਸ ਨੂੰ ਕੰਤ ਦੀ ਸਾਰ ਨਹੀਂ, ਤੇ ਤੇਰਾ

0: ਪੰਜਵੇਂ ਪਾਤਸ਼ਾਹ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਕਿ ਜਿਸ ਤੋਂ ਬਿਨਾ ਸਾਡਾ ਗੁਜ਼ਾਰਾ ਹੀ ਨਹੀਂ, ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਸਾਡੇ ਸਰੀਰ ਦਾ ਜੀਵਨ ਵੀ ਉਸ ਤੋਂ ਬਿਨਾ ਨਹੀਂ। ਸਾਹ ਕੌਣ ਲੈਂਦਾ? ਸਵਾਸਾਂ ਦੇ ਨਾਲ ਜ਼ਿੰਦਗੀ ਹੈ, ਸਵਾ ਵੀ ਆਪ ਹੀ ਅੰਦਰ ਬੈਠਾ ਸਾਹ ਲੈਂਦਾ। ਨਾਨਕ ਬੈਠਾ ਪੱਖੇ ਵਾਓ ਲੰਮੇ ਸੇਵੇ ਦਰ ਖੜਾ, ਉਹਦੇ ਬਿਨਾਂ ਤੇ ਸਾਡਾ ਜੀਵਨ ਹੀ ਨਹੀਂ, ਨਾ ਸਰੀਰ ਦਾ ਤੇ ਨਾ ਆਤਮਕ ਜੀਵਨ। ਜਿਸ ਤੋਂ ਬਿਨਾਂ ਸਾਰੀ ਨਹੀਂ ਸਕਦਾ, ਜਿਸ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ, ਵਿਸਰੇ ਸਰੇ ਨਾ ਬਿੰਦ ਇੱਕ ਛਿਨ ਵੀ, ਉਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ।
1: ਤਿਸ ਸਿਓ ਕਿਉਂ ਮਨ ਰੂਸੀਐ ਜਿਸ ਹੈ ਹਮਾਰੀ ਚਿੰਦ।
0: ਉਸ ਦੇ ਨਾਲ ਕਿਉਂ ਰੁਸੀਏ ਭਲਾ ਜਿਹਨੂੰ ਸਾਡੀ ਚਿੰਤਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾ ਹੈ। ਉਹਦੇ ਨਾਲ ਅਸੀਂ ਕਿਉਂ ਰੁਸੀਏ, ਉਹਦੇ ਨਾਲ ਅਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਿਉਂ ਕਰੀਏ। ਤਿਸ ਸਿਓ ਕਿਉਂ ਮਨ ਰੂਸੀਏ ਜਿਸੇ ਹਮਾਰੀ ਚਿੰਦ, ਜਿਹੜਾ ਸਾਡਾ ਫਿਕਰ ਕਰਦਾ ਹੈ ਜਨਮ

ਰੰਗ ਹੈ ਜਿਹੜਾ ਬ੍ਰਹਮ ਪਾਰ ਲੰਘਾਉਣ ਵਾਲਾ ਜਿਹੜੇ ਉਹਦੇ ਪਿਆਰ ਦੇ ਰੰਗ ਵਿੱਚ ਰੰਗੇ ਹਨ ਮਨ ਤਾਂ ਨਿਅਤ ਚ ਗੁਲਾਲ ਉਹਨਾਂ ਦਾ ਤਨ ਤੇ ਮਨ ਗੂੜਾ ਲਾਲ ਹੋ ਜਾਂਦਾ ਮਨ ਵੀ ਪਿਆਰ ਦੇ ਨਾਲ ਗੜੂੰਦ ਹੈ ਤੇ ਤਨ ਵੀ ਉਸ ਦੇ ਅਨੁਸਾਰ

0: ਹੇ ਹਰ ਜੀਓ ਸਤਿਗੁਰ ਸੱਚੇ ਪਾਤਸ਼ਾਹ ਕੀ ਕਹਿ ਰਹੇ ਹਨ ਆਪਾਂ ਵੀ ਇਹ ਅਰਦਾਸ ਕਰਨੀ ਹੈ ਇਹ ਬੇਨਤੀ ਕਰਨੀ ਹੈ ਇਸ ਅਵਸਥਾ ਨੂੰ ਆਪਾਂ ਵੀ ਹਾਸਲ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਪੌੜੀ ਵਿੱਚ ਕਹਿੰਦੇ ਹਨ ਹਰ ਜੀਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜੇ ਤੂੰ ਮੇਰਾ ਮਿੱਤਰ ਬਣ ਜਾਵੇਂ ਜਾਂ ਜਦੋਂ ਗੁਰੂ ਪਰਮੇਸ਼ਰ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਪਰਮੇਸ਼ਰ ਇੱਕੋ ਹੀ ਗੱਲ ਆ ਉਹਨਾਂ ਦੀ ਜਦੋਂ ਤੂੰ ਮੇਰਾ ਮਿੱਤਰ ਬਣ ਜਾਵੇਂ ਸੱਜਣ ਬਣ ਜਾਵੇਂ ਤੇਰੇ ਨਾਲ ਮੇਰੀ ਸਾਂਝ ਪੈ ਜਾਵੇ ਮੈਂ ਤੈਨੂੰ ਚੰਗਾ ਲੱਗਾਂ ਪਿਆਰ ਪੈ ਜਾਵੇ ਤਾਂ ਫਿਰ ਕਿਹਾ ਤਾਂ ਕਿਹਾ ਮੈਂ ਕਾੜਾ ਫਿਰ ਕਾਹਦਾ ਝੋਰਾ ਕਾਹਦੀ ਚਿੰਤਾ ਕਾਹਦਾ ਸਾੜਾ ਜੇ ਪਰਮੇਸ਼ਰ ਮਿੱਤਰ ਹੈ ਤੇ ਕੋਈ ਚਿੰਤਾ ਸੋਗ ਝੋਰਾ ਬਾਕੀ ਨਹੀਂ ਰਹਿੰਦਾ ਜਦੋਂ ਸਾਂਝ ਹੀ ਪਰਮੇਸ਼ਰ ਦੇ ਨਾਲ ਪੈ ਗਈ ਸੰਸਾਰਕ ਤੌਰ ਤੇ ਚਲੋ ਵੱਡਾ ਬੰਦਾ ਕੋਈ ਹੁੰਦਾ ਤਾਂ ਨਹੀਂ ਗਾ ਪਰ ਸੰਸਾਰ ਦੀ ਉਦਾਹਰਣ ਆ ਜੇ ਵੱਡੇ ਬੰਦੇ ਨਾਲ ਸਾਂਝ ਹੋਵੇ ਤੇ ਬੰਦਾ ਜਿਹੜਾ ਉਹਨੂੰ ਬੜਾ ਉਤਸ਼ਾਹ ਮਿਲਿਆ ਰਹਿੰਦਾ ਬੜੀ ਹੱਲਾਸ਼ੇਰੀ ਰਹਿੰਦੀ ਆ ਬੜੀਆਂ ਬੜਕਾਂ ਮਾਰਦਾ ਵੀ ਸਾਡੀ ਤੇ ਪਹੁੰਚ ਜਿਹੜੀ ਆ ਬੜੀ ਸਰਕਾਰੀ ਦਰਬਾਰੇ ਵੱਡੇ ਆਦਮੀ ਨਾਲ ਪਰ ਸਭ ਤੋਂ ਵੱਡਾ ਕੌਣ ਹੈ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਮਨ ਜੇਠ ਮੈਨੇ ਵੱਡਾ ਸਭ ਤੋਂ ਵੱਡਾ ਪਰਮੇਸ਼ਰ ਹੈ ਜਿਹਦਾ ਮਿੱਤਰ ਹੀ ਉਹ ਬਣ ਗਿਆ ਉਹ ਮਿੱਤਰ ਬਣ ਨੂੰ ਤਿਆਰ ਹੈ ਅਸੀਂ ਬਣਾਉਣ ਵਾਲੇ ਬਣੀਏ ਜੇ ਤੂੰ ਮੇਰਾ ਮਿੱਤਰ ਬਣ ਜਾਵੇਂ ਤਾਂ ਕਿਆ ਮੈਂ ਕਾੜਾ ਫਿਰ ਕੋਈ ਸੋਗ ਚਿੰਤਾ ਝੋਰਾ ਨਹੀਂ ਰਹਿੰਦਾ ਹੈ
1: ਜਿੰਨੇ ਠੱਗੇ ਜੱਗ ਠੱਗਿਆ ਸੇ ਤੁਧ ਮਾਰ ਨਿਵਾੜਾ
0: ਸੰਸਾਰ ਦੇ ਵਿੱਚ ਉਥਲ ਪੁਥਲ ਕਿਉਂ ਹੈ ਪਰਮੇਸ਼ਰ ਨੇ ਮਾਇਆ ਮਮਤਾ ਕਰਤੇ ਲਾਈ ਪਰਖਣ ਵਾਸਤੇ ਸੰਸਾਰ ਦੇ ਵਿੱਚ ਟੀਮਾਂ ਉਤਾਰੀਆਂ ਸ਼ੁਭ ਗੁਣਾਂ ਦੀਆਂ ਅਵਗੁਣਾਂ ਦੀਆਂ ਗੁਰਮੁਖ ਵੀ ਹਨ ਮਨਮੁਖ ਵੀ ਹਨ ਸੰਸਾਰ ਦੇ ਵਿੱਚ ਉਥਲ ਪੁਥਲ ਮੱਚੀ ਹੋਈ ਹੈ ਸੰਸਾਰ ਜਿਹੜਾ ਉਹ ਠੱਗਿਆ ਹੋਇਆ ਬਹੁ ਗਿਣਤੀ ਵਿੱਚ ਠੱਗਿਆ ਕਿੰਨਾ ਹੈ ਜਿੰਨੀ ਠੱਗੀ ਜੱਗ ਠੱਗਿਆ ਜਿੰਨਾ ਠੱਗਾ ਨੇ ਸੰਸਾਰ ਨੂੰ ਠੱਗ ਰੱਖਿਆ ਹੈ ਸ਼ੁਭ ਗੁਣਾਂ ਨੂੰ ਠੱਗ ਰੱਖਿਆ ਹੈ ਜਿਵੇਂ ਗੁਰਬਾਣੀ ਦਾ ਪ੍ਰਮਾਣ ਇਸ ਨੂੰ ਸਮਝਣ ਵਾਸਤੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੇ ਪੁਕਾਰਾ ਇਹੀ ਠੱਗ ਹੈ ਠੱਗਾਂ ਦੀ ਨਿਸ਼ਾਨਦੇਹੀ ਕੀਤੀ ਆ ਬਾਣੀ ਵਿੱਚ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜੱਗ ਠੱਗਿਆ ਕਿਨੇ ਨਾ ਰੱਖੀ ਲੱਜ ਜਿਨ੍ਹਾਂ ਠੱਗਾਂ ਨੇ ਜੱਗ ਠੱਗ ਰੱਖਿਆ ਉਹ ਜਿਹੜੇ ਪਾ ਰੱਖਿਆ ਉਥਲ ਪੁਥਲ ਹੈ ਲੜਾਈਆਂ ਝਗੜੇ ਵਾਦ ਵਿਵਾਦ ਈਰਖਾ ਦਵੈਸ਼ ਅੰਦਰੋਂ ਹੀ ਪੈਦਾ ਹੁੰਦੀ ਹੈ ਸਿਹਤ ਉਦ ਮਾਰ ਨਵਾੜਾ ਤੂੰ ਕਿਰਪਾ ਕੀਤੀ ਆ ਤੂੰ ਉਹਨਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਨਵਾ ਦਿੱਤਾ ਹੈ
1: ਗੁਰ ਭਉ ਜਲ ਪਾਰ ਲੰਘਾਇਆ ਜਿੱਤਾ ਪਾਵਾੜਾ
0: ਗੁਰੂ ਨੇ ਕਿਰਪਾ ਕੀਤੀ ਹੈ ਗੁਰੂ ਨੇ ਸਾਨੂੰ ਸਿੱਧੇ ਮਾਰਗ ਤੇ ਸਿੱਧੇ ਰਸਤੇ ਪਾਇਆ ਭੁੱਲੇ ਸਿੱਖ ਗੁਰੂ ਸਮਝਾਏ ਭੁੱਲੇ ਸਿੱਖ ਨੂੰ ਗੁਰੂ ਸਮਝਾਉਂਦਾ ਜੇ ਗੁਰੂ ਦੇ ਨਾਲ ਜੁੜਿਆ ਹੈ ਗੁਰੂ ਤੇ ਕੋਈ ਆਸ ਭਰੋਸਾ ਵਿਸ਼ਵਾਸ ਰੱਖਦਾ ਥੋੜਾ ਬਹੁਤਾ ਤੇ ਗੁਰੂ ਭੁੱਲੇ ਨੂੰ ਸਮਝਾ ਦਿੰਦਾ ਸਿੱਧੇ ਰਸਤੇ ਪਾ ਦਿੰਦਾ ਮਾਤਾ ਪਿਤਾ ਆਪਣੇ ਪੁੱਤਰ ਨੂੰ ਲੈ ਕੇ ਕਲਗੀਧਰ ਦਸ਼ਮੇਸ਼ ਪਿਤਾ ਦੇ ਦਰਬਾਰ ਵਿੱਚ ਆਨੰਦਪੁਰ ਸਾਹਿਬ ਗਏ ਸਤਿਗੁਰੂ ਜੀ ਸਾਰਿਆਂ ਦਾ ਹਾਲ ਚਾਲ ਪੁੱਛਦੇ ਸੀ ਪਿਆਰ ਕਰਦੇ ਸਨ

0: सतगुर सच्चे पातशाह ने बच्चे दा नाम पुछया, प्यार कीता, कहन लगे बच्चा तेरा की नाम है। बच्चा कहन लगा मेरा नाम है जोगा। गुरु पातशाह जी समझाउण वास्ते कहिंदे किस दे जोगा? ओ कहन लगा महाराज ताडे जोगा। ते गुरु जी ने कहा भी ठीक है, जे तू साडे जोगा ते गुरु तेरे जोगा। जदों समा आया हुक्म मिलिया विआह कराउंदिआं सारी जिहड़ा ओ भज उठा आनंदपुर साहिब नूं, हुशियारपुर आके कोठे तो जदों आवाज आई ते पाप दीआं पौड़ियां लगा चढ़न, विशे विकार जाग पे। जदों पाप दी पौड़ी लगा चढ़न ते गुरु ने हाथ दे के बचा लिया। एदां गुरु जिहड़ा जुड़िया हुंदा ना, थोड़ा भी जुड़िया, इसलिए अपने बच्चिआं नूं जोड़ो, नौजवानां नूं जोड़ो, उन्हां नूं जप जी साहिब दा पाठ सिखाओ, पढ़ना दसो, याद कराओ। जे बच्चिआं नूं बचपन विच आपां गुरद्वारे लैके आईए, संगत विच लैके आईए, उन्हां नूं बाणी पढ़ाईए, घट्टो घट जप जी साहिब ही याद कराईए, ते ओह गुरबाणी ने उन्हां नूं बचा लैणा। आपां पक्के दे नाल बजे नहीं रह सकते। आपां अपने बच्चिआं नूं बचाउणा, असीं अपणीआं नस्लां बचाउणीआं, फसलां च बचाउणीआं, पीढ़ियां बचाउणीआं। किहो जी हनेरी वग रही है, टेक्नोलॉजी दा जमाना, हाथ दे विच ही जिहड़ी आ डब्बी तीलां वाली आ हरेक दी, इस्तेमाल करन दा तरीका। सो जे आपां नौजवानां नूं बच्चिआं नूं बाणी दे नाल जोड़ांगे ते गुरबाणी गुरु हाथ दे के बचा लैंदे हन। आपां सारिआं ने जुड़ना, गुर भौ जल पार लंघाया। धर्म दी सानूं मरन तो बाद नहीं गी लोड़, मरन तो बाद तां ही धर्म काम आऊगा जे जिउंदिआं साडे कोल। सानूं धर्म दी अज लोड़ है। सतगुर ने कहा भी केसा धारी होवो, दस्तार धारी होवो, रोजाना संगत करिआ करो, रोजाना बाणी पढ़ो, क्योंकि धर्म दी सानूं अज लोड़ है, हुणे लोड़ है, इस जिंदगी विच लोड़ है, इस जीवन विच लोड़ है। आपां विशे विकारां तों तां ही बच सकदे, बच्चिआं नूं भी लोड़ है, उन्हां नूं भी आपां धर्म नाल, सच नाल, बाणी नाल जोड़ना। ते बच्चिआं नूं भी मेरी बेनती है, क्योंकि दूर तक लाइव सुनिआ जा रिहा, बच्चे भी सुणदे आ, नौजवान भी सुणदे आ। जे आपां बच्चिआं नूं गुरू दा सतकार सिखावांगे ते बच्चे अपने माता पिता दा सतकार भी करनगे, क्योंकि गुरु तो उन्हां नूं समझ मिलनी आ। काहे पूत झगरत हो संग बाप, जिनके जने बडीरे तुम हो तिन सिओ झगरत पाप। गुरु ने सिखा देना है कि माता पिता दे नाल झगड़ा नहीं करीदा, उलझीदा नहीं, क्योंकि उन्हां ने तुहानूं जन्म दिता, संसार विच लिआंदा, पालिया, पोछिया, वड्डे कीता, जो कुछ भी हो उन्हां दी बदौलत हो। गुरु दा सतकार सिखाइए, साडा अपने आप बणिआ रहना, वह डोलणगे नहीं। इसलिए भौ जल ए संसार ही भौ जल है, डर बनिया रहिंदा कई तरह का, इत्थे काम क्रोध लोभ मोह हंकार वासना की कुछ दुनिया विच हो रहा। इस भौ जल तो पार लंघाउण वाला, भाव उपर उठा के रखण वाला, बचाउण वाला गुरु है। गुर भौ जल पार लंघाया जित्ता पावाड़ा। जेडे गुरु दे नाल जुड़ गए, गुरु भौ जल तो पार लंघा दिंदा है, उन्हां दी जिंदगी बेदाग बनी रहिंदी है, दाग नहीं लगता, डुबदे नहीं। जित्ता पावाड़ा ते संसार दे जंजाल पवाड़े पाउण वाले विकारां नूं, विशेयां नूं ओह जित लैंदे हन, काबू विच कर लैंदे हन।
1: गुरमति सब रस भोगदा वड्डा अखाड़ा।
0: संसार एक बहुत वड्डा अखाड़ा है, छिंज है। जे आपां सिक्खी दे नाल जुड़ांगे ते कोई पाबंदी नहीं, भी जिहड़ा धर्म तो दूर आ, भी जिहड़े संसार विच रहिंदे आ, संसारी आ, जिन्हां नूं बड़ी खुल है, भी उही सारे सुख माणदे आ। जिहड़े गुरमत दे नाल जुड़ के रहिंदे आ, उन्हां दी जिंदगी ज्यादा आनंदमई हुंदी, उह कराहे नहीं पैंदे, उह काम क्रोध लोभ मोह हंकार नूं वस करके वरतदे आ, उह वी वरतदे आ, उह काम नूं वरतदे आ, उह काम दा रस किवें भोगदे आ, संजम दे विच तब्दील कर लैंदे, क्रोध नूं अणख गैरत दे विच तब्दील कर लैंदे, लोभ नूं ओह ढाल लैंदे हन संजम दे विच, लोड़ दे विच, संतोख दे विच, हंकार नूं सवैमान दे विच, मोह नूं प्रेम दे विच, ओह वी इह रस भोगदे, ओह ज्यादा चंगी तरह इन्हां रसां नूं भोगदे आ। गुरू दे आखे ला के, गुरू दी उंगल फड़ के दुनिया दा मेला वेखदे आ, मेला ओह वी वेखदे आ, पर गवाचदे नहीं, उलझदे नहीं। साहिब समझा रहे हन ਗੁਰਮਤੀ ਸਭ ਰਸ ਭੋਗਦਾ। ਜਿਹੜਾ ਗੁਰਮੁਖ ਪਿਆਰਾ ਉਹ ਗੁਰੂ ਦੀ ਮਤ ਨਾਲ ਜੁੜ ਕੇ ਸਾਰੇ ਰਸ ਉਹ ਵੀ ਭੋਗਦਾ, ਉਹਦੇ ਤੇ ਕੋਈ ਪਾਬੰਦੀ ਥੋੜਾ। ਗੁਰੂ ਨੇ ਕਿਹਾ ਨਾਨਕ ਸਤਿਗੁਰ ਭੇਟੇ ਆ ਪੂਰੀ ਹੋਵੇ ਜੁਗਤ, ਹਸਣਦੇ ਆ ਖੇਲਦੇ ਆ ਪਹਿਨਦੇ ਆ ਖਾਵਦੇ ਆ ਵਿੱਚ ਹੋਵੇ ਮੁਕਤ, ਕੋਈ ਪਾਬੰਦੀ ਨਹੀਂ। ਪਰ ਇੱਕ ਲਿਮਟ ਦੇ ਵਿੱਚ ਰਹਿਣਾ, ਇੱਕ ਦਾਇਰੇ ਦੇ ਵਿੱਚ ਰਹਿਣਾ। ਉਹ ਗੁਰਮਤ ਦੇ ਨਾਲ ਜੁੜ ਕੇ ਉਹ ਦਾਇਰਾ ਸਮਝ ਆਉਂਦਾ ਹੈ ਕਿ ਕਿੰਨਾ ਸੰਸਾਰ ਵਿੱਚ ਰਹਿਣਾ ਤੇ ਕਿੰਨਾ ਸੰਸਾਰ ਤੋਂ। ਉਹ ਤਾਂ ਰਹਿਣਾ ਬੇੜੀ ਵਾਂਗ, ਬੇੜੀ ਅੱਧਿਓਂ ਜ਼ਿਆਦਾ ਡੁੱਬੀ ਹੁੰਦੀ ਹੈ, ਜਹਾਜ਼ ਥੋੜਾ ਜਿਹਾ ਬਾਹਰ ਹੁੰਦਾ, ਉਸੇ ਆਸਰੇ ਤਰਦਾ ਜਾਂਦਾ ਹੈ।
1: ਸਭ ਇੰਦਰੀਆਂ ਵਸ ਕਰ ਦਿੱਤੀ ਓ ਸਤਵੰਤਾ ਸਾੜਾ।
0: ਸਾਈ ਨੇ ਕਿਰਪਾ ਕੀਤੀ, ਜਿਹੜੇ ਸੱਚ ਦੇ ਨਾਲ ਜੁੜੇ ਉਹ ਸਤਵੰਤੇ ਨੇ, ਉਹ ਸਤਵੰਤੀਆਂ ਹਨ ਜਿਨ੍ਹਾਂ ਦੀ ਸਾਂਝ ਸੱਚ ਦੇ ਨਾਲ ਹੈ। ਜਿਨ੍ਹਾਂ ਗੁਰੂ ਦੇ ਰਾਹੀ ਸੱਚ ਦੇ ਨਾਲ ਸਾਂਝ ਪਾ ਲਈ, ਉਹ ਆਪਣੀਆਂ ਇੰਦਰੀਆਂ ਨੂੰ ਵਸ ਕਰ ਲੈਂਦੇ ਹਨ, ਕਾਬੂ ਕਰ ਲੈਂਦੇ ਹਨ, ਉਹਨਾਂ ਦਾ ਸਾਰਾ ਵਿਸ਼ੇ ਵਿਕਾਰ ਜਿਹੜਾ ਹੈ ਸਾੜਾ ਖਤਮ ਹੋ ਜਾਂਦਾ ਹੈ।
1: ਜਿਤ ਲਾਈਐ ਮੈਂ ਤਿੱਤੇ ਲੱਗਦੀਆਂ ਨਹਿ ਖਿੰਜੋ ਤਾੜਾ।
0: ਇੱਕ ਮਨੁੱਖ ਵਿਸ਼ੇ ਵਿਕਾਰਾਂ ਦੇ ਮਗਰ ਮਗਰ ਚੱਲਦਾ, ਇੱਕ ਮਨੁੱਖ ਦੇ ਪਿੱਛੇ ਪਿੱਛੇ ਉਹ ਆਉਂਦੇ। ਤੇ ਜਿੱਤ ਲਾਈਐ ਤਿੱਤੇ ਲੱਗਦੀਆਂ ਨੇ ਖਿੰਜੋ ਤਾੜਾ, ਖਿੱਚੋ ਤਾਣ ਖਤਮ ਹੋ ਜਾਂਦਾ। ਜੋ ਆਪਾਂ ਉਹਨਾਂ ਨੂੰ ਹੁਕਮ ਕਰਦੇ ਇੰਦਰੀਆਂ ਨੂੰ, ਉਹ ਸਾਡੇ ਆਖੇ ਲੱਗ ਕੇ ਉਹੀ ਕਰਦੀਆਂ ਹਨ, ਭਾਵ ਚੰਗੇ ਪਾਸੇ ਨੂੰ ਧਿਆਨ ਲੱਗਾ ਰਹਿੰਦਾ ਹੈ।
1: ਜੋ ਇੱਛੀ ਸੋ ਫਲ ਪਾਏਗਾ ਗੁਰ ਅੰਦਰ ਵਾੜਾ।
0: ਹੁਣ ਜੋ ਸਾਡੀ ਸਹੀ ਇੱਛਾ, ਇੱਥੇ ਵੇਖੋ ਇੱਛਾ ਪੂਰੀ ਦੀ ਕੀ ਗੱਲ, ਜਿਹੜੀ ਵੀ ਮਨੁੱਖ ਦੀ ਜਾਇਜ਼ ਇੱਛਾ ਹੈ, ਗੁਰਮੁਖ ਦੀ ਜਿਹੜੀ ਵੀ ਇੱਛਾ, ਉਹ ਜਾਇਜ਼ ਹੋਏਗੀ, ਚੰਗੀ ਹੋਏਗੀ। ਜਿਹੜਾ ਗੁਰਮੁਖ ਪਿਆਰਾ, ਇਹ ਨੀ ਵੀ ਉਹਦੀ ਇੱਛਾ ਨਹੀਂ ਹੁੰਦੀ, ਉਹਦੀ ਵੀ ਆਸਾ ਹੁੰਦੀ ਆ, ਉਹਦੀ ਵੀ ਇੱਛਾ ਹੁੰਦੀ ਹੈ। ਜਿਹੜਾ ਗੁਰਮੁਖ ਪਿਆਰਾ, ਉਸਦੀ ਇੱਛਾ ਚੰਗੀ ਹੁੰਦੀ, ਉਹ ਕਿਸੇ ਦਾ ਮਾੜਾ ਨਹੀਂ ਲੋਚਦਾ, ਮਾੜਾ ਨਹੀਂ ਸੋਚਦਾ, ਬੁਰਾ ਨਹੀਂ ਕਰਦਾ, ਉਹਦੀ ਇੱਛਾ ਸ਼ੁਭ ਹੁੰਦੀ ਹੈ, ਉਹ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹ ਅੰਤਰਮੁਖੀ ਹੋ ਜਾਂਦਾ। ਗੁਰੂ ਨੇ ਉਸਨੂੰ ਅੰਤਰਮੁਖੀ ਕਰ ਦਿੱਤਾ ਕਿ ਤੂੰ ਆਪਣੇ ਨਿੱਜ ਮਹਿਲ ਨੂੰ, ਨਿੱਜ ਘਰ ਨੂੰ ਪਹਿਚਾਣ।
1: ਗੁਰੂ ਨਾਨਕ ਤੁੱਠਾ ਭਾਏ ਰਹੋ ਹਰ ਵਸਦਾ ਨੇੜਾ।
0: ਇਹ ਅਖੀਰਲੀ ਪੰਕਤੀ ਹੈ ਪੌੜੀ ਦੀ, ਗੁਰ ਨਾਨਕ ਤੁੱਠਾ ਭਾਏ ਰੋ, ਹੇ ਭਰਾਵੋ, ਹੇ ਸਤ ਸੰਗੀਓ, ਹੇ ਭਾਈ, ਜਿਨ੍ਹਾਂ ਤੇ ਗੁਰੂ ਤੁੱਠ ਜਾਂਦਾ ਹੈ, ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁੱਠਾ ਕਿੰਨੀ ਦਾਤ, ਉਹਨਾਂ ਦੀਆਂ ਝੋਲੀਆਂ ਭਰ ਜਾਂਦੀਆਂ ਹਨ, ਬਖਸ਼ਿਸ਼ਾਂ ਹੋ ਜਾਂਦੀਆਂ ਹਨ, ਕਿਰਪਾ ਹੋ ਜਾਂਦੀ ਹੈ, ਉਹਨਾਂ ਨੂੰ ਪਰਮੇਸ਼ਰ ਨੇੜੇ ਵਸਦਾ ਪ੍ਰਤੀਤ ਹੁੰਦਾ ਹੈ, ਅਨੁਭਵ ਹੁੰਦਾ ਹੈ ਅਤੇ ਦਿਖ ਜਾਂਦਾ ਹੈ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਗੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਦਾ ਮੌਕਾ ਦੇ ਕੇ ਨਵਾਜਿਆ ਤੇ ਬੈਠ ਕੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: आप सुन रहे हैं पुण्य दर्शन।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ ਜਿੱਥੇ ਵੀ ਕਿਤੇ। ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਜਿਹਨੇ ਅੱਜ ਦਾ ਸਾਨੂੰ ਇਹ ਦਿਨ ਦਿੱਤਾ, ਜਿਹਨੇ ਸਵਾਸ ਦਿੱਤੇ ਨੇ, ਜਿਹਨੇ ਜੀਵਨ ਚੱਲਦਾ ਰੱਖਿਆ। ਆਓ ਉਸ ਰੱਬ ਦਾ ਕਰੀਏ ਧੰਨਵਾਦ ਅਤੇ ਵਧੀਆ ਅੱਗੇ। ਅੱਜ 22 ਤਰੀਕ ਜੂਨ ਦਾ ਮਹੀਨਾ, ਅੱਜ ਦਿਨ ਸੋਮਵਾਰ ਦਾ, ਹਫ਼ਤੇ ਦੀ ਵੀ ਸ਼ੁਰੂਆਤ ਹੈ, ਦਿਨ ਦੀ ਸ਼ੁਰੂਆਤ ਹੈ। ਆਓ ਖਿੜੇ ਮੱਥੇ ਕਰੀਏ, ਜੋ ਵੀ ਮਨ ਦੇ ਉੱਤੇ ਬੋਝ ਆ, ਪਰੇਸ਼ਾਨੀਆਂ ਨੇ, ਆਓ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਚਿਹਰੇ 'ਤੇ ਖੁਸ਼ੀ ਲੈ ਕੇ ਉਸ ਰੱਬ ਦਾ ਸ਼ੁਕਰਾਨਾ ਕਰ ਦਿਆਂਗੇ। ਵਧੀਆ ਅਰਦਾਸ ਕਰਦੇ ਹਾਂ ਕਿ ਜੋ ਵੀ ਤੁਹਾਡੇ ਅੜੇ ਫੜੇ ਕੰਮ ਨੇ ਉਹ ਆਸਾਨ ਜਿਹੇ ਤਰੀਕੇ ਦੇ ਨਾਲ ਪੂਰੇ ਹੋਣ, ਹੌਲੇ ਭਾਰ ਘਰਾਂ ਨੂੰ ਵਾਪਸੀ ਹੋਵੇ ਅਤੇ ਪਰਿਵਾਰਾਂ ਦੇ ਨਾਲ ਸੋਹਣਾ ਸਮਾਂ ਤੁਹਾਨੂੰ ਬਿਤਾਉਣ ਨੂੰ ਮਿਲੇ, ਤੰਦਰੁਸਤੀ ਬਣੀ ਰਹੇ, ਚੜ੍ਹਦੀ ਕਲਾ ਬਣੀ ਰਹੇ, ਇੱਜ਼ਤ ਪੱਤ ਬਣੀ ਰਹੇ, ਆਪਣੀਆਂ ਜ਼ਿੰਮੇਵਾਰੀਆਂ ਦੇ ਅਹਿਸਾਸ ਬਣੇ ਰਹਿਣ। ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਉਹ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਸਭ ਤੋਂ ਪਹਿਲਾਂ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਕਰੀ ਫਿਰ ਤੋਂ ਹਾਜ਼ਰ ਹਾਂ ਮੈਂ ਰਣਜੋਤ ਸਿੰਘ। ਆਸ ਕਰਦਾ ਕਿ ਤੁਸੀਂ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ। ਸੋਹਣੀਆਂ ਸਾਂਝਾਂ ਪਈਆਂ ਨੇ ਅਤੇ ਧੰਨਵਾਦ ਤੁਹਾਡਾ ਸਵੇਰੇ ਸਵੇਰੇ ਦੇ ਸਮੇਂ ਸੋਹਣੀਆਂ ਸਾਂਝਾਂ ਪਾਉਣ ਦੇ ਲਈ, ਸਤਿ ਸ਼੍ਰੀ ਅਕਾਲ ਭੇਜਣ ਦੇ ਲਈ, ਨਮਸਤੇ ਗੁੱਡ ਮੋਰਨਿੰਗ ਭੇਜਣ ਦੇ ਲਈ, ਦੁਆ ਸਲਾਮ ਭੇਜਣ ਦੇ ਲਈ, ਸਤਿ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹਿਣ, ਇਹ ਸੋਹਣੀਆਂ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਣੀਆਂ ਰਹਿਣ। ਆਓ ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ, ਅੱਜ 22 ਤਰੀਕ ਹੈ ਜੂਨ ਦਾ ਮਹੀਨਾ ਅਤੇ ਅੱਜ ਸੋਮਵਾਰ ਦਾ ਦਿਨ ਹੈ। ਹਫ਼ਤੇ ਦੀ ਸ਼ੁਰੂਆਤ ਤੁਹਾਡੀ ਵਧੀਆ ਵਧੀਆ ਹੋ ਚੁੱਕੀ ਹੋਊਗੀ, ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਅਤੇ ਆਓ ਇਸ ਚੜ੍ਹਦੀ ਕਲਾ ਦੇ ਨਾਲ ਹੀ ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ, ਅਤੇ ਇਹ ਵੇਖਾਂਗੇ ਕਿ ਅੱਜ ਅਤੇ ਇਸ ਹਫ਼ਤੇ ਮੌਸਮ ਕਿਵੇਂ ਦਾ ਰਹਿਣ ਵਾਲਾ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ, ਕੋਈ ਟ੍ਰੈਫਿਕ ਦੀ, ਕੋਈ ਆਸ ਪਾਸ ਦੀ, ਕੋਈ ਕਿਸੇ ਕਿਸਮ ਦੀ, ਕੋਈ ਖ਼ਬਰ ਸੁਰਤ ਜਾਂ ਕਿਸੇ ਚੀਜ਼ ਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ, ਅਤੇ ਤੁਸੀਂ ਜ਼ਰੂਰ ਭੇਜ ਦਿਓ। ਕੋਸ਼ਿਸ਼ ਪੂਰੀ ਰਹੂਗੀ ਕਿ ਉਹ ਜਾਣਕਾਰੀਆਂ ਲੱਭ ਲਭਾ ਕੇ ਅਤੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੀਏ, ਨਹੀਂ ਤਾਂ ਫਿਰ ਸਾਡੇ ਸਰੋਤਿਆਂ ਦੇ ਵਿੱਚੋਂ ਹੀ ਆ ਜਾਂਦੀਆਂ ਨੇ। ਅਤੇ ਆਹੋ ਫਿਰ ਸਭ ਤੋਂ ਪਹਿਲਾਂ ਆਪਾਂ ਮੌਸਮ ਵੱਲੋਂ ਵੱਧਦੇ ਹਾਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਮੌਸਮ ਕਾਫੀ ਅਟਪਟਾ ਚੱਲ ਰਿਹਾ। ਕਦੀ ਮੀਂਹ ਪੈ ਜਾਂਦਾ ਵਾ, ਕਦੀ ਧੁੱਪ ਲੱਗ ਜਾਂਦੀ ਆ, ਕਦੀ ਠੰਡ ਲੱਗਣ ਲੱਗ ਪੈਂਦੀ ਆ। ਅਤੇ ਆਹੋ ਫਿਰ ਠੰਡੇ ਠੰਡੇ ਮੌਸਮ 'ਚ ਅੱਗੇ ਵੱਧਦੇ ਹਾਂ। ਸਿਡਨੀ ਵੇਖਦੇ ਹਾਂ ਕੀ ਹਾਲਾਤ ਨੇ। ਸਿਡਨੀ ਦੇ ਵਿੱਚ ਅੱਜ ਸੋਹਣੀ ਧੁੱਪ ਲੱਗਣ ਜਾ ਰਹੀ ਹੈ, 10 ਕੁ ਦੇ ਆਸ ਪਾਸ ਤਾਪਮਾਨ ਹੈ। ਵੈਸੇ ਤੁਸੀਂ ਠੰਡ ਮਹਿਸੂਸ ਕਰ ਰਹੇ ਹੋਗੇ ਕਿਉਂਕਿ ਫੀਲ ਲਾਈਕ 5, 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅੱਜ ਦਾ ਤਾਪਮਾਨ, ਅਤੇ ਅੱਜ ਸੋਹਣੀ ਧੁੱਪ ਲੱਗਣ ਦੇ ਸਾਰ ਨੇ। ਸਾਰੇ ਹਫ਼ਤੇ ਦੇ ਵਿੱਚ ਅੱਜ ਅਤੇ ਕੱਲ੍ਹ ਦਾ ਦਿਨ ਲਗਭਗ ਇੱਕੋ ਜਿਹਾ ਹੀ ਆ, ਅਤੇ ਬੁੱਧਵਾਰ ਦੇ ਦਿਨ, ਵੀਰਵਾਰ ਦੇ ਦਿਨ ਅਤੇ ਸ਼ੁੱਕਰਵਾਰ ਦੇ ਦਿਨ ਮੀਂਹ ਪੈਣ ਦੇ ਚਾਂਸ ਨੇ ਭਰਪੂਰ ਮਾਤਰਾ ਦੇ ਵਿੱਚ। ਬੁੱਧਵਾਰ ਦੇ ਦਿਨ ਤਾਂ ਠੀਕ ਆ, ਅਤੇ ਬਾਅਦ ਦੁਪਹਿਰ ਮੀਂਹ ਪੈਣਾ ਸ਼ੁਰੂ ਹੋਊਗਾ, ਅਤੇ ਉਸ ਤੋਂ ਬਾਅਦ ਫਿਰ ਸ਼ੁੱਕਰਵਾਰ ਦੇ ਦਿਨ ਤੱਕ ਮੀਂਹ ਆ, ਅਤੇ ਵੀਰਵਾਰ ਅਤੇ ਸ਼ੁੱਕਰਵਾਰ ਧੁੱਪ ਦੇ ਕੋਈ ਚਾਂਸ ਪਾਏ ਨਹੀਂ ਆ। ਇਸ ਹਿਸਾਬ ਦੇ ਨਾਲ ਆਪਣਾ ਪਲੈਨ ਤੁਸੀਂ ਬਣਾ ਲਿਓ। ਮੈਲਬਨ ਵੱਲ ਨੂੰ ਆਈਏ ਤਾਂ ਮੈਲਬਨ ਦੇ ਵਿੱਚ ਸਵੇਰੇ ਸਵੇਰੇ ਦੇ ਸਮੇਂ ਧੁੰਦਬਾਰੀ ਇਲਾਕਿਆਂ ਦੇ ਵਿੱਚ ਵੇਖੀ ਗਈ ਹੈ। ਜੇ ਇਸ ਟਾਈਮ ਮੌਜੂਦਾ ਵੀ ਵੇਖੀਏ ਤਾਂ ਹਾਲੇ ਪੂਰੀ ਤਰ੍ਹਾਂ ਦੇ ਨਾਲ ਚਾਨਣ ਨਹੀਂ ਹੋਇਆ, ਜੇ ਮੈਂ 5 ਮਿੰਟ ਪਹਿਲਾਂ ਦੀ ਗੱਲ ਕਰਾਂ। ਅਤੇ ਹੁਣ ਤੁਸੀਂ ਦੱਸ ਦਿਓ, ਠੰਡ ਆ ਸਵੇਰੇ ਸਵੇਰੇ, 7 ਦੇ ਆਸ ਪਾਸ ਤਾਪਮਾਨ, ਫੀਲ ਲਾਈਕ 5, ਅਤੇ 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਗੇ ਚੱਲ ਕੇ ਧੁੱਪ ਸੋਹਣੀ ਲੱਗ ਜੂਗੀ। ਵੈਸੇ ਇਸ ਸਾਰੇ ਹਫ਼ਤੇ ਦੀ ਗੱਲ ਕਰੀਏ ਤਾਂ ਬੁੱਧਵਾਰ ਦੇ ਦਿਨ ਤੱਕ ਓਕੇ ਰਿਪੋਰਟ ਆ, ਨਹੀਂ ਵੀਰਵਾਰ ਵੀ ਓਕੇ ਰਿਪੋਰਟ, ਜਾਂ ਸ਼ੁੱਕਰਵਾਰ ਵੀ ਓਕੇ ਰਿਪੋਰਟ। ਸੋ ਇਸ ਹਫ਼ਤੇ ਦੇ ਵਿੱਚ ਮੀਂਹ ਦੇ ਚਾਂਸ ਬਹੁਤ ਮਿਨੀਮਲ ਜਿਹੇ ਹੀ ਨੇ, ਅਤੇ ਧੁੱਪ ਸੋਹਣੀਆਂ ਲੱਗਣਗੀਆਂ। ਵੈਸੇ ਵਿਜੀਬਿਲਟੀ 'ਚ ਸਮੱਸਿਆ ਸਵੇਰੇ ਸਵੇਰੇ ਦੇ ਸਮੇਂ ਰਹਿ ਸਕਦੀ ਆ, ਸੋ ਤਾਪਮਾਨ ਦੇ ਪੱਖੋਂ ਵੀ ਕੋਈ ਵੱਡਾ ਫਰਕ ਨਹੀਂ ਪੈਣ ਵਾਲਾ, ਜਿੱਦਾਂ ਦਾ ਅੱਜ ਇੱਦਾਂ ਦਾ ਹੀ ਸਾਰਾ ਹਫ਼ਤਾ ਰਹੂਗਾ। ਬ੍ਰਿਸਬੇਨ ਦੇ ਵਿੱਚ ਅੱਜ ਮੀਂਹ ਦੇ ਚਾਂਸ 40% ਲੱਗ ਰਹੇ ਨੇ, ਸੋ ਲਗਭਗ ਕਹਿ ਲਈਏ ਵੀ ਨਾ ਕਦੇ ਬਰਾਬਰ, ਅਤੇ 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋਹਣਾ ਧੁੱਪ ਵਾਲਾ ਦਿਨ ਹੋ ਨਿਬੜੂਗਾ ਇਸ ਹਫ਼ਤੇ ਦੇ ਵਿੱਚ। ਸ਼ੁੱਕਰਵਾਰ ਦੇ ਦਿਨ ਕਹਿ ਲਈਏ ਕਿ ਮੀਂਹ ਦੇ ਚਾਂਸ 70% ਨੇ, ਬਾਕੀ ਸਭ ਧੁੱਪ ਵਾਲੇ ਦਿਨ ਨੇ, ਅਤੇ ਤਾਪਮਾਨ ਦੇ ਪੱਖੋਂ ਵੀ 21-22 ਮੈਕਸੀਮਮ ਜਾਣ ਦੇ ਆਸਾਰ ਨੇ। ਪਰਥ ਸਵੇਰੇ ਸਵੇਰੇ ਦਾ ਸਮਾਂ, ਅਤੇ 12-13 ਤਾਪਮਾਨ, 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਮੀਂਹ ਦੇ ਚਾਂਸ 70% ਨੇ, 1 ਮਿਲੀਮੀਟਰ ਤੱਕ ਮੀਂਹ ਪੈ ਸਕਦਾ, ਪਰ ਨਾਲ ਦੀ ਨਾਲ ਧੁੱਪ ਵੀ ਸਵੇਰ ਦੁਪਹਿਰ ਦੇ ਸਮੇਂ ਬਹੁਤ ਸੋਹਣੀ ਹੈ, ਧੁੱਪ ਦਾ ਵੀ ਸੋਹਣਾ ਤੁਸੀਂ ਆਨੰਦ ਮਾਣ ਲਓਗੇ। ਅਤੇ ਇਸ ਸਾਰੇ ਹਫ਼ਤੇ ਦੇ ਵਿੱਚ ਸੋਹਣੀ ਧੁੱਪ ਵੀਰਵਾਰ ਤੱਕ, ਖਾਸ ਤੌਰ ਦੇ ਉੱਤੇ ਸ਼ੁੱਕਰਵਾਰ ਦੇ ਦਿਨ ਜਾਂਦੇ ਜਾਂਦੇ ਮੀਂਹ ਦੇ ਚਾਂਸ ਬਣੇ ਰਹਿਣਗੇ। ਐਡੀਲੇਡ ਵੱਲ ਨੂੰ ਚੱਲਦੇ ਹਾਂ, ਅਤੇ ਐਡੀਲੇਡ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਅੱਜ 15 ਤੱਕ ਤਾਪਮਾਨ ਜਾ ਸਕਦਾ। ਸਵੇਰੇ ਸਵੇਰੇ ਠੰਡ ਬਹੁਤ ਹੈ ਐਡੀਲੇਡ ਦੇ ਵਿੱਚ, 4 ਤਾਪਮਾਨ ਹੈ ਮਹਿਸੂਸ, ਤੁਸੀਂ 2 ਵਰਗਾ ਕਰ ਰਹੇ ਹੋ, ਇਸ ਕਰਕੇ ਠੰਡ ਠੰਡ ਠੰਡ ਕਾਫੀ ਜ਼ਿਆਦਾ। ਅਤੇ ਧੁੱਪ ਪਰ ਬੱਦਲਬਾਈ ਹਾਵੀ ਰਹੂਗੀ ਅੱਜ, ਧੁੱਪ ਦੇ ਉੱਤੇ ਮੀਂਹ ਦੇ ਵੈਸੇ ਕੋਈ ਚਾਂਸ ਨਹੀਂ ਗਏ। ਮੀਂਹ ਦੇ ਜੇ ਚਾਂਸ ਬਣੇ ਤਾਂ ਸਾਊਥ ਵਾਲੇ ਸਬਰਬਾਂ ਦੇ ਵਿੱਚ ਜ਼ਰੂਰ ਬਣ ਸਕਦੇ ਨੇ। ਇਸ ਸਾਰੇ ਹਫ਼ਤੇ ਦੇ ਵਿੱਚ ਕੁਛ ਇਸੇ ਤਰ੍ਹਾਂ ਦਾ ਹੀ ਮਾਹੌਲ ਚੱਲ ਰਹਿਣ ਦੇ ਆਸਾਰ ਨੇ, ਸੋ ਧੁੱਪਾਂ ਸੋਹਣੀਆਂ ਲੱਗਣਗੀਆਂ ਪਰ ਠੰਡ ਬਣੀ ਰਹੂਗੀ। ਹੁਬਾਟ ਵੱਲ ਨੂੰ ਚੱਲਦੇ ਹਾਂ, ਤਸਮਾਨੀਆ ਵੱਲ ਨੂੰ ਚੱਲਦੇ ਹਾਂ, ਅਤੇ ਅੱਜ 13 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਮਾਈਨਸ ਦੇ ਵਿੱਚ ਇਸ ਟਾਈਮ ਤੁਸੀਂ ਮਹਿਸੂਸ ਕਰ ਰਹੇ ਹੋ, -1, ਅਤੇ 4 ਦੇ ਆਸ ਪਾਸ ਵੈਸੇ ਆ, ਅਤੇ ਧੁੱਪ ਸੋਹਣੀ ਲੱਗੂਗੀ ਅੱਜ। 90% ਚਾਂਸ ਨੇ ਮੀਂਹ ਪੈਣ ਦੇ, 1-2 ਮਿਲੀਮੀਟਰ ਤੱਕ ਅੱਜ ਮੀਂਹ ਦੀ ਮਾਤਰਾ ਹੋ ਸਕਦੀ ਹੈ। ਨਾਲ ਨੌਰਥ ਵੈਸਟ ਵਾਲੇ ਪਾਸਿਓਂ ਹਲਕੀ ਗਤੀ ਦੇ ਵਿੱਚ ਹਵਾਵਾਂ ਨੇ ਠੰਡ ਹੋਰ ਵੀ ਜ਼ਿਆਦਾ ਵਧਾਉਣਗੀਆਂ। ਕੱਲ੍ਹ ਵੀ ਮੌਸਮ ਕੁਛ ਇਸੇ ਤਰ੍ਹਾਂ ਦਾ ਹੀ, ਉਸ ਤੋਂ ਬਾਅਦ ਫਿਰ ਸੋਹਣੀ ਧੁੱਪ ਲੱਗਣ ਦੇ ਆਸਾਰ ਜ਼ਰੂਰ ਨੇ ਇਸ ਹਫ਼ਤੇ, ਪਰ ਠੰਡ ਬਣੀ ਰਹੂਗੀ, ਯਾਨੀ ਕਿ ਤਾਪਮਾਨ 12-13 ਤੋਂ ਤਾਂ ਨਹੀਂ ਜਾਣ ਵਾਲਾ। ਕੈਨਬਰਾ ਵੇਖਦੇ ਹਾਂ ਕੀ ਸੂਰਤ ਹਾਲ ਨੇ। ਕੈਨਬਰਾ ਦੇ ਵਿੱਚ ਇਸ ਟਾਈਮ 4 ਦੇ ਆਸ ਪਾਸ ਤਾਪਮਾਨ ਹੈ ਮਹਿਸੂਸ, ਤੁਸੀਂ 2.2 ਕਰ ਰਹੇ ਹੋ, 14 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਯਾਨੀ ਕਿ ਸਵੇਰੇ ਸਵੇਰੇ ਦੇ ਸਮੇਂ ਠੰਡ ਆ ਅਤੇ ਹੋਣੀ ਵੀ ਚਾਹੀਦੀ ਹੈ ਕਿਉਂਕਿ ਠੰਡ ਦਾ ਮੌਸਮ ਹੈ ਅਤੇ ਅੱਜ ਧੁੱਪ ਸੋਹਣੀ ਲੱਗੂਗੀ। ਸਵੇਰੇ ਸਵੇਰੇ ਦੇ ਸਮੇਂ ਧੁੰਦ ਦੇ ਕਰਕੇ ਵੀ ਸਮੱਸਿਆ ਰਹੀ ਹੈ, ਦੁਪਹਿਰ ਦੇ ਸਮੇਂ ਹਲਕੇ ਜਿਹੇ ਮੀਂਹ ਦੇ ਚਾਂਸ ਹੋ ਸਕਦੇ ਨੇ ਨਾ ਦੇ ਬਰਾਬਰ। ਅਤੇ ਇੱਧਰ ਇਸ ਹਫ਼ਤੇ ਦੇ ਵਿੱਚ ਕੁੱਲ ਮਿਲਾ ਕੇ ਇਕਸਾਰ ਹੀ ਤਾਪਮਾਨ ਰਹਿਣ ਦੇ ਆਸਾਰ ਨੇ। ਕੱਲ੍ਹ ਦੇ ਦਿਨ ਠੰਡ ਹੋਰ ਵਧੂਗੀ, ਪਰਸੋਂ ਮਾਈਨਸ ਦੇ ਵਿੱਚ ਚਲੀ ਜਾਊਗੀ। ਸੋ ਅਜਿਹੇ ਦੇ ਵਿੱਚ ਇਸ ਹਫ਼ਤੇ ਠੰਡ ਵਧਣੀ ਆ ਕੈਨਬਰਾ ਵਾਸੀਆਂ ਦੇ ਲਈ। ਅਤੇ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਆ, 31 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅਤੇ ਸਾਊਥ ਈਸਟ ਵਾਲੇ ਪਾਸਿਓਂ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਵੀ ਨੇ। ਸੋ ਕੁੱਲ ਮਿਲਾ ਕੇ ਇਸ ਸਾਰੇ ਹਫ਼ਤੇ ਦੇ ਵਿੱਚ ਇੱਦਾਂ ਦਾ ਹੀ ਤਾਪਮਾਨ ਰਹਿਣ ਦੇ ਆਸਾਰ ਨੇ। ਸੋਹਣਾ ਪਿਆਰਾ ਮੌਸਮ, ਮਾਣੋ ਤੁਸੀਂ ਆਨੰਦ। ਅਤੇ ਆਪਾਂ ਵੱਧਦੇ ਹਾਂ ਟ੍ਰੈਫਿਕ ਵੱਲ ਨੂੰ। ਜੇਕਰ ਤੁਹਾਡੇ ਕੋਲ ਕੋਈ ਟ੍ਰੈਫਿਕ ਦੀ ਜਾਣਕਾਰੀ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਸਾਂਝੀ ਕਰ ਦਿਓ। ਸਾਂਝ ਪਾਉਣ ਦੇ ਲਈ 0447171674 0447171674 ਇਸ ਨੰਬਰ ਦੇ ਉੱਤੇ ਵਟਸਐਪ ਕੀਤਾ ਜਾ ਸਕਦਾ, ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ। ਜੋ ਵੈਬਸਾਈਟ ਦੇ ਉੱਤੇ ਆ ਉਹਨੂੰ ਪਹਿਲਾਂ ਆਪਾਂ ਝਾਤ ਮਾਰ ਲੈਂਦੇ ਹਾਂ। ਸਭ ਤੋਂ ਪਹਿਲਾਂ ਜੇ ਮੈਲਬਨ ਵਾਲੇ ਪਾਸੇ ਨੂੰ ਝਾਤੀ ਮਾਰੀਏ ਅਤੇ ਮਲਗ੍ਰੇਵ ਦੇ ਇਲਾਕੇ ਦੇ ਵਿੱਚ ਇੱਕ ਗੱਡੀ ਖਰਾਬ ਹੋਈ ਆ ਬਾਈ, ਅਤੇ ਇਸ ਵਜ੍ਹਾ ਦੇ ਕਰਕੇ ਸਮੱਸਿਆ ਵਾ। ਸਾਰੀਆਂ ਦੀਆਂ ਸਾਰੀਆਂ ਸਿਟੀ ਬਾਉਂਡ ਵਾਲੇ ਪਾਸੇ ਦੀਆਂ ਲੇਨਾਂ ਖੋਲ੍ਹ ਤਾਂ ਦਿੱਤੀਆਂ ਗਈਆਂ ਨੇ, ਪਰ ਸਮੱਸਿਆ ਹਾਲੇ ਫਿਲਹਾਲ ਬਣੀ ਆ। ਮਨੈਸ਼ ਫਰੀਵੇ ਦੇ ਉੱਤੇ ਨੇੜੇ ਜੈਕਸਨ ਰੋਡ ਦੇ ਇਹ ਖਰਾਬ ਹੋਈ ਹੈ ਗੱਡੀ, ਅਤੇ ਡਿਲੇ ਇਸ ਟਾਈਮ ਚੱਲ ਰਹੀ ਹੈ। ਸੋ ਮਲਗ੍ਰੇਵ ਦਾ ਇਲਾਕਾ ਅਤੇ ਮਨੈਸ਼ ਫਰੀਵੇ ਆਪਾਂ ਜਾਣਦੇ ਹਾਂ ਕੀ ਸੂਰਤ ਹਾਲ ਬਣਦਾ ਵਾ, ਅਤੇ 40 ਦੀ ਸਪੀਡ ਕੀਤੀ ਗਈ ਹੈ। 4 ਲੇਨਾਂ ਖੁੱਲੀਆਂ ਨੇ, ਪਰ ਸਪੀਡ ਘਟਣ ਦੇ ਕਰਕੇ ਕਾਫੀ ਇੱਥੇ ਗਹਿਮਾ-ਗਹਿਮੀ ਇਸ ਟਾਈਮ ਬਣੀ ਹੈ। ਤੁਹਾਡੇ ਕੋਲ ਕੋਈ ਵਧੇਰੇ ਜਾਣਕਾਰੀ ਤਾਂ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਦਿਓ। ਇਸ ਤੋਂ ਇਲਾਵਾ ਇੱਕ ਹੋਰ ਅਪਡੇਟ ਜਿਹੜੀ ਡੈਂਡੋਂਗ ਰੋਡ ਤੋਂ ਆ ਰਹੀ ਹੈ, ਮਾਲਵੰਦ ਇਲਾਕਾ ਨੋਰਮਨ ਬਾਏ ਰੋਡ ਅਤੇ ਸਟੇਸ਼ਨ ਰੋਡ ਦਾ ਜਿਹੜਾ ਇੰਟਰਸੈਕਸ਼ਨ ਹੈ ਉੱਥੇ ਲਾਈਟਾਂ ਦਾ ਫੋਲਟ ਪੈਣ ਕਰਕੇ ਸਮੱਸਿਆ ਲੋਕਾਂ ਨੂੰ ਆ ਰਹੀ ਹੈ। ਅਤੇ ਕਹਿੰਦੇ ਨੇ ਕਿ ਆਪੇ ਤੁਸੀਂ ਗੱਡੀ ਰੋਕੋ ਅਤੇ ਆਪੇ ਤੁਸੀਂ ਗਿਵਵੇ ਦਿਓ, ਇਹ ਟੈਕਨੀਕਲੀ ਤੌਰ 'ਤੇ ਤੁਹਾਨੂੰ ਲਾਈਟਾਂ ਦੇ ਵਿੱਚੋਂ ਇਹ ਸੁਵਿਧਾ ਨਹੀਂ ਮਿਲਣੀ। ਸੋ ਇਸ ਕਰਕੇ ਤੁਸੀਂ ਜ਼ਰੂਰ ਖਿਆਲ ਰੱਖਿਓ ਕਿ ਸਮਾਂ ਤੁਹਾਨੂੰ ਵਧੇਰੇ ਇਸ ਵਜ੍ਹਾ ਕਰਕੇ ਲੱਗ ਸਕਦਾ, ਬਾਕੀ ਕਾਲ ਨਾ ਕਰਿਓ, ਥੋੜ੍ਹਾ ਜਿਹਾ ਵੇਖ ਚਾਹ ਕੇ। ਕੁਛ ਹੋਰ ਇਲਾਕੇ ਨੇ ਜਿੱਥੇ ਇੱਦਾਂ ਦੀ ਹੀ ਸਮੱਸਿਆ ਆ ਰਹੀ ਆ, ਇੱਦਾਂ ਦੀ ਸਮੱਸਿਆ ਯਾਨੀ ਕਿ ਲਾਈਟਾਂ ਦੀ ਸਮੱਸਿਆ ਜਿਹੜੀ ਆ ਉਹ ਸਾਨੂੰ ਗ੍ਰੇਟ ਓਸ਼ੀਅਨ ਰੋਡ ਦੇ ਉੱਤੇ ਵੀ ਆ ਰਹੀ ਹੈ, ਐਂਗਲਸੀ ਟੋਰਕੀ ਦੇ ਦਰਮਿਆਨ ਇੱਥੇ ਵੀ ਲਾਈਟ ਨਹੀਂ ਹੈਗੀ, ਕੋਈ ਫੋਲਟ ਪਿਆ ਵਾ ਜਿਹਦੀ ਵਜ੍ਹਾ ਦੇ ਕਰਕੇ ਜਿਹੜੀਆਂ ਲਾਈਟਾਂ ਨੇ ਉਹ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ ਜੇਕਰ ਇੱਧਰ ਨੂੰ ਜਾ ਰਹੇ ਹੋ, ਅਤੇ ਆਪੇ ਤੁਹਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ। ਇਨਬਾਊਂਡ ਪਾਸੇ ਵਾਲੀ ਐਂਟਰੀ ਜਿਹੜੀ ਆ ਬਲੀਨ ਰੋਡ ਤੋਂ ਈਸਟਰਨ ਫਰੀਵੇ ਨੂੰ ਇਹ 1 ਜੁਲਾਈ ਤੱਕ ਬੰਦ ਰੱਖੀ ਗਈ ਹੈ। ਸੋ ਇਸ ਦੇ ਲਈ ਤੁਹਾਨੂੰ ਜਿਹੜਾ ਰੂਟ 'ਤੇ ਤੁਹਾਨੂੰ ਦਿੱਤੇ ਗਏ ਨੇ ਜਿਹੜੀ ਡੀਟੂਰ ਕੀਤਾ ਗਿਆ ਵਾ, ਪਰ ਫਿਰ ਵੀ ਖਿਆਲ ਰੱਖਿਓ ਤੁਹਾਨੂੰ ਵਧੇਰੇ ਸਮਾਂ 'ਤੇ ਪਾਈ ਲੱਗੂਗਾ ਹੀ। ਅਤੇ ਇਹ ਸਨ ਸਾਡੇ ਕੋਲ ਕੁਛ ਅਪਡੇਟਸ, ਜੇ ਤੁਹਾਡੇ ਕੋਲ ਕੋਈ ਹੋਣ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰ ਦਿਓ, ਨਹੀਂ ਫਿਲਹਾਲ ਤਾਂ ਕੋਈ ਨਹੀਂ ਆ, ਅਤੇ ਜਿੱਦਾਂ ਹੀ ਆਉਣਗੀਆਂ ਤੁਹਾਡੇ ਕੋਲ ਹੋਣਗੀਆਂ ਉੱਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਦਿਓ, ਫਿਰ ਅਸੀਂ ਅੱਗੇ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਦਿਆਂਗੇ। ਅਤੇ ਆਪਾਂ ਇੱਕ ਝਾਤ ਮਾਰ ਆਉਂਦੇ ਹਾਂ ਸਿਡਨੀ ਵਾਲੇ ਪਾਸੇ ਨੂੰ। ਸਿਡਨੀ ਵਾਲੇ ਪਾਸੇ ਨੂੰ ਇੱਕ ਅਪਡੇਟ ਸੀਗੀ 6:45, ਉਸ ਤੋਂ ਬਾਅਦ ਤਾਂ ਕੋਈ ਨਹੀਂ ਆ। ਕੌਨਕੋਰਡ ਦਾ ਇਲਾਕਾ ਕੌਨਕੋਰਡ ਰੋਡ ਦੇ ਉੱਤੇ ਜਦੋਂ ਤੁਸੀਂ M4 ਮੋਟਰਵੇ ਵੱਲ ਨੂੰ ਜਾਂਦੇ ਹੋ ਅਤੇ ਇੱਕ ਟਰੱਕ ਖਰਾਬ ਹੋਇਆ ਵਾ, ਸੋ ਈਸਟ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਆ, ਇਸ ਵਜ੍ਹਾ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਅਤੇ ਇਹ ਹਾਲ ਹੀ ਦੇ ਵਿੱਚ ਜੋ 7:15 ਵੀ ਜੋ ਅਪਡੇਟ ਆਈ ਹੈ ਉਹਦੇ ਮੁਤਾਬਿਕ ਵੀ ਸਟੇਟਸ ਕੋਈ ਆ, ਯਾਨੀ ਕਿ ਹਾਲੇ ਤੱਕ ਸਮੱਸਿਆ ਆ ਰਹੀ ਹੈ। ਇਸ ਤੋਂ ਇਲਾਵਾ ਇੱਕ ਲਿਨਕੋਮ ਦੇ ਇਲਾਕੇ ਦੇ ਵਿੱਚ ਵੀ ਸਮੱਸਿਆ ਵਾ, ਜੋਸਫ ਸਟਰੀਟ ਦੇ ਉੱਤੇ ਮੇਨ ਐਵੀਨਿਊ ਦੇ ਲਾਗੇ ਇੱਥੇ ਵੀ ਇੱਕ ਟਰੱਕ ਖਰਾਬ ਹੋਇਆ। ਸੋ ਤਿੰਨਾਂ ਦੇ ਵਿੱਚੋਂ ਇੱਕ ਲੈਨ ਤਾਂ ਬਿਲਕੁਲ ਹੀ ਬੰਦ ਆ ਅਤੇ ਬਾਕੀਆਂ ਦੇ ਵਿੱਚ ਸਪੀਡ ਘਟੀ ਆ। ਸੋ ਇਹ 6:00 ਸ਼ੁਰੂ ਹੋਇਆ ਸੀ ਸਿਲਸਿਲਾ ਅਤੇ 7:15 ਤੱਕ ਲਗਭਗ ਇੱਦਾਂ ਹੀ ਚੱਲ ਰਿਹਾ ਸੀ, ਕਿਉਂਕਿ ਇਹ ਪੀਕ ਆਵਰ ਨੇ। ਸੋ ਇਹਦਾ ਥੋੜ੍ਹਾ ਜਿਹਾ ਖਿਆਲ ਰੱਖਿਓ ਤੁਸੀਂ, ਬਾਕੀ ਸਭ ਠੀਕ ਹੈ। ਪਰ ਹਾਂ, ਟ੍ਰੈਫਿਕ ਸਵੇਰੇ ਸਵੇਰੇ ਜ਼ਰੂਰ ਹੈ, ਅਤੇ ਇਸ ਟ੍ਰੈਫਿਕ ਦੇ ਵਿੱਚ ਤੁਸੀਂ ਪੇਸ਼ੈਂਸ ਬਣਾਈ ਰੱਖਿਓ, ਕੋਸ਼ਿਸ਼ ਕਰਿਓ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਕੋਸ਼ਿਸ਼ ਕਰਿਓ ਸਪੀਡ ਕਾਬੂ ਦੇ ਵਿੱਚ ਰਹੇ, ਕੋਸ਼ਿਸ਼ ਕਰਿਓ ਕਿ ਰੈੱਡ ਲਾਈਟਾਂ ਜੰਪ ਨਾ ਹੋਣ। ਸੋ ਪਹਿਲੀਆਂ ਦੋ ਜਿਹੜੀਆਂ ਚੀਜ਼ਾਂ ਨੇ ਉਹ ਜ਼ਿਆਦਾ ਵੱਧ ਧਿਆਨ ਦੇਣ ਵਾਲੀਆਂ ਨੇ। ਅੱਜ ਕੱਲ੍ਹ ਜਿਹੜੇ ਜ਼ਿਆਦਾ ਸਮੱਸਿਆ ਆਉਂਦੀ ਆ ਉਹ ਆਉਂਦੀ ਆ ਮੋਬਾਈਲ ਦੇ ਉੱਤੇ ਉਂਗਲਾਂ ਜਾਣੀਆਂ, ਯਾਨੀ ਕਿ ਮੋਬਾਈਲ ਦੀ ਵਰਤੋਂ ਕਰਨਾ ਗੱਡੀ ਚਲਾਉਂਦੇ ਸਮੇਂ। ਸੋ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ, ਅਤੇ ਉਹ ਆਪਾਂ ਵੱਧਦੇ ਹਾਂ ਕਿ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ। ਅਤੇ ਧੰਨਵਾਦ ਸਭ ਤੋਂ ਪਹਿਲਾਂ ਤਾਂ ਸਾਰੇ ਸੱਜਣਾਂ ਦਾ ਜਿਨ੍ਹਾਂ ਨੇ ਮੈਸੇਜ ਭੇਜੇ ਸਵੇਰੇ ਸਵੇਰੇ ਦੇ ਸਮੇਂ। ਜਸਵਾਲ ਸਾਹਿਬ ਕਹਿੰਦੇ ਨੇ ਕਿ BP ਤੋਂ ਡਰ ਕੇ ਲੋਕ ਨਮਕ ਛੱਡ ਦਿੰਦੇ ਆ, ਸ਼ੂਗਰ ਤੋਂ ਡਰ ਕੇ ਲੋਕ ਚੀਨੀ ਖਾਣਾ ਛੱਡ ਦਿੰਦੇ ਆ, ਰੱਬ ਤੋਂ ਡਰ ਕੇ ਲੋਕ ਹਰਾਮ ਦਾ ਖਾਣਾ ਨਹੀਂ ਛੱਡਦੇ। ਸ਼ੁਭ ਸਵੇਰ। ਬਿਲਕੁਲ ਸਹੀ ਜੀ, ਜੇਕਰ ਇੰਨਾ ਡਰ ਤਾਂ ਫਿਰ ਸਭ ਤੋਂ ਪਹਿਲਾਂ ਇਹ ਛੱਡ ਦੇਣਾ ਚਾਹੀਦਾ, ਹੋ ਸਕਦਾ ਦੂਸਰੇ ਦੋਵਾਂ ਦੀ ਲੋੜ ਨਾ ਪਵੇ। ਭੋਲਾ ਬੈਂਸ ਜੀ ਗੁੱਡ ਮੋਰਨਿੰਗ ਭੇਜਦੇ ਨੇ, ਚਾਹ ਕੌਫੀ ਭੇਜਦੇ ਨੇ। ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਆਪ ਸਭ ਦਾ ਦਿਨ ਵਧੀਆ ਰਹੇ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਕੁਲਵੀਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਜੀ ਦੀਆਂ ਲੱਖ ਲੱਖ ਮਿਹਰਾਂ ਹੋਣ, ਵਾਹਿਗੁਰੂ ਜੀ ਸਭ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ, ਸਭ ਨੂੰ ਤੰਦਰੁਸਤੀ ਖੁਸ਼ੀਆਂ ਚੜ੍ਹਦੀ ਕਲਾ ਬਖਸ਼ਣ, ਅਤੇ ਸਭ ਦਾ ਦਿਨ ਸੋਹਣਾ ਲੰਘੇ, ਆਉਣ ਵਾਲਾ ਹਫ਼ਤਾ ਖੁਸ਼ੀਆਂ ਅਤੇ ਕਾਮਯਾਬੀਆਂ ਦੇ ਨਾਲ ਭਰਿਆ ਹੋਵੇ, ਵਾਹਿਗੁਰੂ ਜੀ ਸਭ ਦੇ ਕੰਮ ਕਾਜਾਂ ਦੇ ਵਿੱਚ ਬਰਕਤ ਪਾਉਣ ਅਤੇ ਅੰਗ ਸੰਗ ਸਹਾਈ ਰਹਿਣ। ਸਤਿ ਸ਼੍ਰੀ ਅਕਾਲ ਜੀ ਕਮਲਜੀਤ ਕੌਰ ਡਾਰੀ ਜੀ ਅਤੇ ਰਿਸ਼ਪਾਲ ਸਿੰਘ ਡਾਰੀ ਜੀ ਡਾਰੀ ਪਰਿਵਾਰ ਟਾਰਨੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਰਮਾਤਮਾ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਗੁਰੂਹੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ। ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ ਗੁੱਡ ਮੋਰਨਿੰਗ ਦੀ ਸਾਂਝ ਇੱਧਰ ਪਾ ਚੁੱਕੇ ਨੇ ਬਜਾਜ ਪਰਿਵਾਰ ਅਤੇ ਮੰਡ ਸਾਹਿਬ ਐਡੀਲੇਟ ਤੋਂ ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੀ ਟੀਮ ਦੇ ਲਈ, ਸਾਰੇ ਸਰੋਤਿਆਂ ਨੂੰ ਮੰਡ ਪਰਿਵਾਰ ਵੱਲੋਂ ਐਡੀਲੇਟ ਤੋਂ ਸਮਾਈਲ ਦੇ ਨਾਲ ਸਤਿ ਸ਼੍ਰੀ ਅਕਾਲ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਧੰਨਵਾਦ, ਕਹਿੰਦੇ ਕਿ ਮਾਂ ਭਾਵੇਂ ਪੜ੍ਹੀ ਲਿਖੀ ਨਾ ਵੀ ਹੋਵੇ ਇਸ ਸੰਸਾਰ ਦੇ ਵਿੱਚ, ਪਰ ਦੁਰਲੱਭ ਅਤੇ ਮਹੱਤਵਪੂਰਨ ਗਿਆਨ ਉਹ ਸਾਨੂੰ ਜ਼ਰੂਰ ਮਾਂ ਤੋਂ ਹੀ ਮਿਲਦਾ। ਗੁੱਡ ਮੋਰਨਿੰਗ, ਧੰਨਵਾਦ ਜੀ, ਮਾਂ ਚੀਜ਼ ਹੀ ਐਸੀ ਆ, ਧੰਨਵਾਦ, ਬਹੁਤ ਮਿਹਰਬਾਨੀ ਤੁਹਾਡੀ ਕਰਮ ਜੀ। ਕਹਿੰਦੇ ਨੇ ਕਿ ਅੱਜ ਦਾ ਦਿਨ ਸਾਰਿਆਂ ਦੇ ਲਈ ਵਧੀਆ ਵਧੀਆ ਹੋਵੇ, ਅਤੇ ਕੱਲ੍ਹ ਦਾ ਡਿਨਰ ਕਹਿੰਦੇ ਸੀ ਆਲੂ ਗਾਜਰ ਸਬਜ਼ੀ, ਵਾਹ, ਉੱਤੇ ਦੇਸੀ ਘਿਓ ਪਾ ਕੇ, ਚਲੋ ਮੈਂ ਆਪਣੇ ਵੱਲੋਂ ਪਾ ਲਿਆ, ਵਿਦ ਆਟਾ ਮਿਕਸ ਮੱਕੀ ਐਂਡ ਬਾਜਰਾ ਰੋਟੀ ਵਿਦ ਸਲਾਦ, ਵਾਹ, ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਸਵੇਰੇ ਸਵੇਰੇ ਦੇ ਸਮੇਂ ਤੁਸੀਂ ਇਹ ਸਾਂਝਾ ਪਾ ਦਿੰਦੇ ਹੋ ਸਕਦਾ ਕਿਸੇ ਨੂੰ ਆਈਡੀਆ ਮਿਲ ਜਾਵੇ ਵੀ ਹਾਂ ਗਾਜਰਾਂ ਤਾਂ ਮੇਰੇ ਕੋਲ ਵੀ ਪਈਆਂ ਨੇ, ਅਤੇ ਆਪਾਂ ਵੀ ਅੱਜ ਇੱਦਾਂ ਦਾ ਹੀ ਕੁਛ ਕਰ ਲੈਂਦੇ ਹਾਂ। ਸੋ ਤੁਸੀਂ ਵੀ ਜ਼ਰੂਰ ਦੱਸਦਿਆ ਕਰੋ ਜੇ ਕੁਛ ਤੁਹਾਡੇ ਕੋਲ ਆਈਡੀਆ ਤੁਸੀਂ ਜੋ ਬਣਾਇਆ ਹੋਵੇ ਦੂਸਰੇ ਦੇ ਲਈ ਤਾਂ ਉਹ ਆਈਡੀਆ ਹੀ ਆ। ਧੰਨਵਾਦ ਜੀ ਤੁਹਾਡਾ। ਬਲਜੀਤ ਵਾਲੀਆ ਜੀ ਗੁੱਡ ਮੋਰਨਿੰਗ ਭੇਜਦੇ ਨੇ, ਪਰਮਜੋਸ਼ਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਗੁਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮੈਲਟਨ ਤੋਂ। ਪਿੰਦਰ ਧਾਮੀ ਜੀ ਗੁੱਡ ਮੋਰਨਿੰਗ ਭੇਜਦੇ ਨੇ, ਹਾਂਜੀ ਪਰਿਵਾਰ ਦੇ ਲਈ ਸੇਖੋ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਗੁਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ 8 ਤਰੀਕ ਹੋ ਗਈ ਹਾੜ ਦੇ ਮਹੀਨੇ ਦੀ। ਲਵਜੋ ਧੁਨਾ ਜੀ ਧੁਨਾ ਜੂਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵਾਹਿਗੁਰੂ ਦਾ ਸ਼ੁਕਰ ਕਰਦੇ ਨੇ। ਅੰਮ੍ਰਿਤਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤਨਵੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਮਿਹਰਬਾਨੀ ਭਾਈ, ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਅਤੇ ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਅਤੇ ਮੈਂ ਵੇਖ ਰਿਹਾ ਵੀ ਮਾਨ ਸਾਹਿਬ, ਅੱਛਾ ਮੈਸੇਜ ਰਹਿ ਗਏ, ਓਕੇ ਮੈਂ ਇਹੋ ਵੇਖ ਰਿਹਾ ਵੀ ਮਾਨ ਸਾਹਿਬ ਦਾ ਅੱਜ ਮੈਸੇਜ ਨਹੀਂ ਆਇਆ, ਧੰਨਵਾਦ ਮਿਹਰਬਾਨੀ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਲਗੂਲਗਾ ਤੋਂ, ਕਹਿੰਦੇ ਨੇ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਗੁਰਿੰਦਰ ਖਿੰਦਾ ਜੀ ਸਾਰੇ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵਾਹਿਗੁਰੂ ਅੱਗੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਸਾਰੇ ਪਰਿਵਾਰ ਵੱਲੋਂ। ਮਨਿੰਦਰ ਕੌਰ ਅਖੜਾ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਇਕਬਾਲ ਸੈਣੀ ਜੀ ਐਡੀਲੇਟ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਨੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਰਾਖਾ। ਅਤੇ ਸੁਖਦੀਪ ਸਿੰਘ ਘੁੰਮਣ ਜੀ ਇੱਕ ਖੂਬਸੂਰਤ ਜਿਹੀ ਕਹਾਣੀ ਸਾਡੇ ਨਾਲ ਸਾਂਝੀ ਕਰਦੇ ਨੇ, ਬਹੁਤ ਮਿਹਰਬਾਨੀ ਜੀ, ਤਹਿ ਦਿਲੋਂ ਧੰਨਵਾਦ ਐਸੀਆਂ ਕਹਾਣੀਆਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦੀ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਹੈਪੀ ਵਾਰਾ ਸੋਮਵਾਰ 22 ਤਰੀਕ 6ਵਾਂ ਮਹੀਨਾ 2026। ਅਤੇ ਚਾਹ ਕੌਫੀ ਆ ਗਈ ਹੈ ਜੀ, ਆਪਾਂ ਚਾਹ ਕੌਫੀ ਪੀ ਕੇ ਵਾਪਸੀ ਕਰਦੇ ਹਾਂ ਅਤੇ ਇੱਕ ਬ੍ਰੇਕ ਲੈ ਕੇ ਚਾਹ ਕੌਫੀ ਪੀ ਕੇ ਫਟਾਫਟ ਅਤੇ ਆ ਕੇ ਆਪਾਂ ਅੱਜ ਦੀ ਕਹਾਣੀ ਦੇ ਵਿੱਚ ਸਾਂਝ ਪਾਵਾਂਗੇ। ਇੱਕ ਨਿੱਕੀ ਜੀ ਬ੍ਰੇਕ। ਰੇਡੀਓ ਹਾਂਜੀ 1674 ਐਮ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ। ਇੱਕ ਬ੍ਰੇਕ ਤੇ ਵਾਪਸੀ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04100455 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ।

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। ਸ਼ਰਤਾਂ ਲਾਗੂ।
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜੇਕਰ ਤੁਸੀਂ ਖੁਸ਼ ਹੋ ਤਾਂ ਉਹ ਤੁਹਾਨੂੰ ਹੋਰ ਖੁਸ਼ੀਆਂ ਦਿੰਦਾ, ਜੇਕਰ ਤੁਸੀਂ ਚਿਹਰੇ ਦੇ ਉੱਤੇ ਖੁਸ਼ੀ ਨਹੀਂ ਲੈ ਕੇ ਆਉਂਦੀ ਇਹਦਾ ਮਤਲਬ ਕਿ ਅੰਦਰ ਖੁਸ਼ੀ ਨਹੀਂ ਹੈ। ਅਤੇ ਬਹੁਤੇ ਕਹਿ ਦਿੰਦੇ ਆ ਹੋ ਅੰਦਰ ਖੁਸ਼ੀ ਨਹੀਂ ਹੈ, ਪਰ ਯਾਦ ਰਹੇ ਕਿ ਅੰਦਰ ਹੀ ਸਾਰਾ ਕੁਛ ਹੈ। ਗੁੱਸਾ ਵੀ ਅੰਦਰ ਹੀ ਆ, ਖੁਸ਼ੀ ਵੀ ਅੰਦਰ ਹੀ ਆ, ਪਿਆਰ ਵੀ ਅੰਦਰ ਹੀ ਆ, ਨਫ਼ਰਤ ਵੀ ਅੰਦਰ ਹੀ ਆ, ਅੰਦਰ ਆ। ਅਤੇ ਤਾਂਹੀਓ ਜਦੋਂ ਲੋੜ ਪੈਂਦੀ ਆ, ਜਿਹਦੀ ਲੋੜ ਪੈਂਦੀ ਆ ਉਦੋਂ ਉਸੇ ਵੇਲੇ ਉਹ ਨਿਕਲ ਆਉਂਦੀ ਆ। ਗੱਲ ਸਿਰਫ ਇਹ ਆ ਕਿ ਤੁਸੀਂ ਕਿਹੜੀ ਚੀਜ਼ ਕਿਹੜੇ ਵੇਲੇ ਕੱਢਣੀ ਆ, ਕਿਹੜੀ ਚੀਜ਼ ਤੁਹਾਡੇ ਮੁਤਾਬਕ ਖੁਸ਼ੀ ਦੇਣ ਵਾਲੀ ਆ, ਕਿਹੜੀ ਚੀਜ਼ ਤੁਹਾਡੇ ਆਪਣੇ ਮੁਤਾਬਕ ਦੁੱਖ ਦੇਣ ਵਾਲੀ ਆ। ਹਰ ਇੱਕ ਦੇ ਪੈਰਾਮੀਟਰ ਵੱਖਰੇ ਵੱਖਰੇ ਨੇ। ਅਤੇ ਅੱਜ ਦੀ ਕਹਾਣੀ ਵੀ ਕੁਛ ਇਹਦੇ ਇਰਦ ਗਿਰਦ ਹੀ ਘੁੰਮਦੀ ਆ। ਇੱਕ ਵਿਅਕਤੀ ਜਿਹੜਾ ਬਚਪਨ ਦੇ ਵਿੱਚ ਇਸ ਗੱਲ ਤੋਂ ਦੁਖੀ ਸੀ ਕਿ ਮੈਨੂੰ ਸਾਰੇ ਵੱਡੇ ਕਿਸੇ ਨਾ ਕਿਸੇ ਗੱਲੋਂ ਝਿੜਕ ਦਿੰਦੇ ਆ, ਮੈਂ ਆਪਣੀ ਮਰਜ਼ੀ ਦੇ ਨਾਲ ਕੁਛ ਕਰ ਨਹੀਂ ਸਕਦਾ, ਮੈਂ ਆਪਣੀ ਮਰਜ਼ੀ ਦੇ ਨਾਲ ਸਕੂਲ ਜਾਂ ਨਾ ਜਾ ਨਹੀਂ ਸਕਦਾ, ਵਾਂਡੇ ਨਹੀਂ ਜਾ ਸਕਦਾ, ਆਪਣੀ ਮਰਜ਼ੀ ਦੇ ਨਾਲ ਖੇਡ ਨਹੀਂ ਸਕਦਾ। ਅਤੇ ਮਾਂ ਨੇ ਕਿਹਾ ਜਦੋਂ ਤੂੰ ਵੱਡਾ ਹੋਏਗਾ ਨਾ ਫਿਰ ਤੂੰ ਆਪਣੀ ਮਰਜ਼ੀ ਦੇ ਨਾਲ ਖੇਡ ਸਕਦਾ, ਆਪਣੀ ਮਰਜ਼ੀ ਦੇ ਨਾਲ ਤੂੰ ਜਿੱਥੇ ਜੀ ਕਰੇ ਉੱਥੇ ਜਾ ਸਕਦਾ। ਅਤੇ ਉਹਨੇ ਇਸ ਇੰਤਜ਼ਾਰ ਦੇ ਵਿੱਚ ਦਿਨ ਕੱਢੇ, ਮੈਂ ਵੱਡਾ ਹੋਊਂਗਾ ਅਤੇ ਮੈਂ ਸੁਖੀ ਹੋ ਜਾਊਂਗਾ। ਵੱਡਾ ਹੋਇਆ ਅਤੇ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਪੈ ਗਈਆਂ, ਹੋਰ ਤਰ੍ਹਾਂ ਦੇ ਝੰਬੇਲੇ ਪੈ ਗਏ, ਘਰ ਦੇ ਕੰਮ ਕਾਰ ਦੇ ਵਿੱਚ ਵੀ ਹੱਥ ਵੰਡਾਉਣਾ ਪਵੇ, ਟਾਈਮ ਦੇ ਨਾਲ ਉੱਠਣਾ ਪਵੇ। ਜਿੱਦਾਂ ਜਿੱਦਾਂ ਜ਼ਿੰਮੇਵਾਰੀਆਂ ਵੱਧਦੀਆਂ ਗਈਆਂ ਫਿਰ ਟੇਕ ਲੱਗ ਗਈ ਕਿ ਜਦੋਂ ਤੇਰਾ ਵਿਆਹ ਹੋ ਜਾਊਗਾ ਨਾ ਉਦੋਂ ਤੇਰਾ ਸਾਹ ਸੌਖਾ ਹੋ ਜਾਊਗਾ, ਤੈਨੂੰ ਇੱਕ ਸਾਥ ਮਿਲ ਜੂਗਾ, ਉਹ ਸਾਥ ਤੇਰਾ ਹੱਥ ਵੰਡਾਊਗਾ, ਤੇਰੇ ਸੁੱਖ ਦੁੱਖ ਦੇ ਵਿੱਚ ਤੇਰਾ ਸਾਥ ਦਊਗਾ, ਫਿਰ ਤੂੰ ਖੁਸ਼ ਹੋ ਜਾਏਗਾ। ਅਤੇ ਉਹਨੇ ਇਸ ਆਸ ਦੇ ਵਿੱਚ ਦਿਨ ਕੱਢੇ, ਵਿਆਹ ਹੋ ਗਿਆ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਸ਼ਾਇਦ ਖੁਸ਼ੀ ਲੱਗੀ, ਪਰ ਉਸ ਤੋਂ ਬਾਅਦ ਫਿਰ ਜ਼ਿੰਮੇਵਾਰੀਆਂ ਦਾ ਭਾਰ, ਖੁਸ਼ ਉਦੋਂ ਵੀ ਨਹੀਂ ਰਹਿ ਸਕਿਆ, ਉਹਨੂੰ ਇੱਦਾਂ ਲੱਗਦਾ ਕਿ ਜਿੱਦਾਂ ਹੁਣ ਇੱਕ ਬੋਝ ਹੋਰ ਪੈ ਗਿਆ ਹੋਵੇ ਘਰ ਦਾ, ਜ਼ਿੰਮੇਵਾਰੀਆਂ ਦਾ, ਅਤੇ ਹੁਣ ਨਾਲ ਵਹੁਟੀ ਦਾ, ਵਹੁਟੀ ਦੀਆਂ ਫਰਮਾਇਸ਼ਾਂ ਦਾ। ਹੁਣ ਤਾਂ ਅੱਗੇ ਕੋਈ ਆਸ ਵੀ ਨਹੀਂ ਦੇਖਦੀ, ਹੁਣ ਕੋਈ ਇਹ ਵੀ ਕਹਿਣ ਵਾਲਾ ਨਹੀਂ ਕਿ ਅੱਗੇ ਚੱਲ ਕੇ ਚੱਲ ਹੋ ਜਾਏਗਾ ਸੁਖੀ। ਮਾਂ ਕਹਿ ਦਿੰਦੀ ਹੈ, ਵਹੁਟੀ ਨੇ ਥੋੜ੍ਹੀ ਕਹਿਣਾ, ਸ਼ਾਇਦ ਉਹ ਵੀ ਆਪਣੇ ਘਰੋਂ ਇਹੋ ਸੁਣਦੀ ਆਈ ਆ, ਆਪਣੇ ਘਰ ਜਾਏਗੀ ਤਾਂ ਤੂੰ ਖੁਸ਼ ਰਹੇਂਗੀ, ਸੁਖੀ ਹੋ ਜਾਏਗੀ, ਜਿਹੜਾ ਆਪ ਤੁਹਾਡੇ ਤੋਂ ਆਸਾਂ ਲਾ ਕੇ ਆਇਆ ਤੁਸੀਂ ਉਹਦੇ ਤੋਂ ਆਸਾਂ ਲਾ ਕੇ ਬੈਠੇ ਹੋ, ਹੁਣ ਅੱਗੇ ਫਿਰ ਗੱਡੀ ਕਿਹੜੇ ਪਾਸੇ ਨੂੰ ਜਾਵੇ। ਗੱਲ ਕਾਹਦੀ ਕਿ ਹੋਰ ਜ਼ਿਆਦਾ ਦੁਖੀ ਰਹਿਣ ਲੱਗ ਪਿਆ, ਇੰਨਾ ਕੁ ਜ਼ਿਆਦਾ ਦੁਖੀ ਕਿ ਉਹ ਦੁੱਖ ਚਿਹਰੇ ਦੇ ਉੱਤੇ ਹਮੇਸ਼ਾ ਦਿਖਣ ਲੱਗ ਪਿਆ। ਜਦੋਂ ਦੁੱਖ ਚਿਹਰੇ 'ਤੇ ਦਿਖਣ ਲੱਗ ਪਏ ਫਿਰ ਉਹ ਵਾਰ ਵਾਰ ਕਿਸੇ ਦੇ ਦੁੱਖ ਦੇ ਨਾਲ ਟਕਰਾਉਂਦਾ ਅਤੇ ਵਿਵਾਦ ਪੈਦਾ ਹੁੰਦਾ, ਲੜਾਈ ਝਗੜਾ ਹੁੰਦਾ, ਉਹ ਲੜਾਈ ਝਗੜਾ ਅੱਜ ਛੋਟਾ ਕੱਲ੍ਹ ਵੱਡਾ ਅਤੇ ਕੱਲ੍ਹ ਹੋਰ ਵੱਡਾ ਹੋ ਜਾਂਦਾ। ਅਤੇ ਫਿਰ ਇੱਕ ਸਮਾਂ ਆਉਂਦਾ ਜਦੋਂ ਬੰਦੇ ਨੂੰ ਇਹ ਲੱਗਣ ਲੱਗ ਪੈਂਦਾ ਕਿ ਮੇਰੀ ਜ਼ਿੰਦਗੀ ਤਾਂ ਹੈ ਹੀ ਕਿਸੇ ਕੰਮ ਦੀ ਨਹੀਂ, ਮੇਰੀ ਜ਼ਿੰਦਗੀ ਦੇ ਵਿੱਚ ਤਾਂ ਸਿਰਫ ਝਮੇਲੇ ਹੀ ਝਮੇਲੇ, ਐਸੀ ਜ਼ਿੰਦਗੀ ਨੂੰ ਕਰਨਾ ਕੀ, ਮੈਂ ਸਾਰਾ ਰੱਫੜੀ ਮੰਗਾ ਦੇਣਾ, ਇਹ ਸਾਰਾ ਝੰਝਟ ਹੀ ਮੰਗਾ ਦੇਣਾ। ਜੇ ਜ਼ਿੰਦਗੀ ਦੇ ਵਿੱਚ ਖੁਸ਼ੀ ਨਹੀਂ ਤਾਂ ਫਿਰ ਇਸ ਜੀਵਨ ਨੂੰ ਕਰਨਾ ਵੀ ਕੀ, ਦੁੱਖਾਂ ਦੇ ਨਾਲ ਥੋੜ੍ਹੀ ਜ਼ਿੰਦਗੀ ਹੰਢਾਉਣੀ ਆ। ਇਹੋ ਸੋਚ ਕੇ ਇੱਕ ਦਿਨ ਉਹ ਆਪਣੀ ਜਾਨ ਦੇਣ ਦੇ ਲਈ ਤੁਰ ਪਿਆ। ਚੰਗੀ ਕਿਸਮਤ ਤੇ ਅੱਗੋਂ ਕੋਈ ਭਲਾ ਪੁਰਸ਼ ਟੱਕਰਿਆ। ਜਿਹੜਾ ਭਲਾ ਪੁਰਸ਼ ਹੁੰਦਾ ਨਾ, ਜਦੋਂ ਆਪਾਂ ਭਲਾ ਹੀ ਕਹਿ ਦਿੱਤਾ, ਉਹਦੀ ਇੱਕ ਖਾਸੀਅਤ ਹੁੰਦੀ ਹੈ, ਉਹ ਤੁਹਾਡਾ ਚਿਹਰਾ ਪੜ੍ਹ ਲੈਂਦਾ। ਜਾਂ ਫਿਰ ਇੱਦਾਂ ਕਹਿ ਲਈਏ ਕਿ ਜਿਹੜਾ ਬੰਦੇ ਦਾ ਦਰਦ ਰੱਖਦਾ,
ਜਾਂ ਫਿਰ ਇੱਦਾਂ ਕਹਿ ਲਈਏ ਕਿ ਜਿਹੜਾ ਉਸ ਰਾਹ ਦੇ ਵਿੱਚੋਂ ਕਦੀ ਨਾ ਕਦੀ ਲੰਘਿਆ ਉਹ ਪਛਾਣ ਲੈਂਦਾ। ਚਿਹਰੇ ਦਾ ਦਰਦ ਵੇਖ ਕੇ ਪੁੱਛ ਲਿਆ, ਨੌਜਵਾਨਾਂ ਕਿੱਥੇ ਚੱਲਿਆ, ਦੁਖੀ ਲੱਗਦਾ। ਅਤੇ ਇਹੋ ਜਿਹਾ ਬੰਦਾ ਪਹਿਲਾਂ ਹੀ ਭਰਿਆ ਪੀਤਾ ਬੈਠਾ ਹੁੰਦਾ, ਉਹਨੂੰ ਤਾਂ ਕੋਈ ਸਿਰਫ ਪੁੱਛਣ ਵਾਲਾ ਚਾਹੀਦਾ, ਉਹ ਤਾਂ ਉਹ ਵੀ ਦੱਸ ਦਿੰਦਾ ਜਿਹੜਾ ਜਿਹੜਾ ਹੋਇਆ ਨਹੀਂ ਹੁੰਦਾ। ਆਪਣੀ ਗੱਲ ਨੂੰ ਹੋਰ ਵਜਨ ਦੇਣ ਦੇ ਲਈ ਉਹ ਚਾਰ ਵੱਧ ਲਾ ਕੇ ਦੱਸਦਾ, ਉਹ ਬੇਇੱਜ਼ਤੀ ਉਹਦੀ ਹੋਈ ਨਹੀਂ ਹੁੰਦੀ ਜਿਹੜੀ ਉਹ ਬਣਾ ਬਣਾ ਕੇ ਦੱਸਦਾ, ਉਨੇ ਮਾੜੇ ਉਹਦੇ ਜੀ ਹੁੰਦੇ ਨਹੀਂ ਆ ਜਿੰਨਾ ਉਹ ਬਣਾ ਬਣਾ ਕੇ ਦੱਸਦਾ। ਅਤੇ ਸਾਰੀ ਕਹਾਣੀ ਸੁਣ ਕੇ ਉਸ ਭਲੇ ਪੁਰਸ਼ ਨੇ ਕਿਹਾ, ਚੱਲ ਤੂੰ ਹੁਣ ਮਨ ਤਾਂ ਬਣਾ ਹੀ ਚੁੱਕਾ, ਜੇ ਤੂੰ ਮੇਰੀ ਮੰਨੇ ਤਾਂ ਇੱਕ ਆਖਰੀ ਮੌਕਾ ਦੇ ਕੇ ਵੇਖ, ਜਿੱਥੇ ਤੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਕੁਛ ਕਰ ਲਿਆ ਉੱਥੇ ਸਾਰਾ ਕੁਛ ਉਸੇ ਤਰ੍ਹਾਂ ਚੱਲਦਾ ਰਹਿਣ ਦੇ, ਨਾਲੇ ਜਿਹੜੇ ਤੇਰੇ ਕੰਮ ਕਾਰ ਅੱਧ ਪਚੱਧੇ ਪਏ ਨੇ, ਕੋਈ ਜ਼ਮੀਨ ਜਾਇਦਾਦ 'ਤੇ ਕੰਮ ਕਰਨੇ, ਕੋਈ ਹੋਰ ਚੀਜ਼ਾਂ ਜਿਹੜੀਆਂ ਸਿਰਫ ਤੈਨੂੰ ਹੀ ਪਤਾ ਨੇ, ਤੂੰ ਆਪ 'ਤੇ ਚਲੇ ਜਾਣਾ, ਪਿੱਛੋਂ ਪਰਿਵਾਰ ਨੂੰ ਹੀ ਦੱਸ ਜਾ, ਤੂੰ ਆਪ ਤਾਂ ਅੰਤ ਕਰ ਲੇਂਗਾ ਆਪਣੇ ਆਪ ਦਾ, ਪਰ ਉਹ ਤੇਰੇ ਜਾਣ ਪਿੱਛੋਂ ਹੋਰ ਜ਼ਿਆਦਾ ਦੁਖੀ ਹੋ ਜਾਣਗੇ। ਜਾਂਦੇ ਜਾਂਦੇ ਉਹ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਦੇ ਤਾਂ ਜਾ, ਨਹੀਂ ਮੰਨਿਆ, ਚੱਲ ਇੱਦਾਂ ਕਰ, ਜਿਹੜੀਆਂ ਚੀਜ਼ਾਂ ਤੈਨੂੰ ਬਹੁਤ ਭਾਰੀਆਂ ਲੱਗਦੀਆਂ, ਤੈਨੂੰ ਲੱਗਦਾ ਕਿ ਜਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਅਹਿਸਾਸ ਹੀ ਨਹੀਂ ਆ, ਉਹ ਚੀਜ਼ਾਂ ਜਿਹੜੀਆਂ ਤੈਨੂੰ ਕਰਕੇ ਇੱਦਾਂ ਲੱਗਦਾ ਕਿ ਉਹ ਸਾਰਾ ਭਾਰ ਤੂੰ ਹੀ ਥੰਮਿਆ, ਤੇਰਾ ਪਰਿਵਾਰ ਉਹਨਾਂ ਸਾਰੀਆਂ ਚੀਜ਼ਾਂ ਕਰਕੇ ਤੇਰੀ ਕਿਤੇ ਵੀ ਇੱਜ਼ਤ ਨਹੀਂ ਕਰਦਾ। ਇੱਕ ਵਾਰੀ ਉਹ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਗਣਾ ਤਾਂ ਸੀ, ਤੇਰੇ ਜਾਣ ਤੋਂ ਬਾਅਦ ਉਹਨਾਂ ਨੂੰ ਪਤਾ ਤਾਂ ਲੱਗੇ ਤੂੰ ਕੀ ਕੁਛ ਕਰ ਰਿਹਾ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਤੂੰ ਆਪਣੇ ਸਿਰ ਦੇ ਉੱਤੇ ਬਿਨਾਂ ਉਹਨਾਂ ਨੂੰ ਦੱਸਿਆ ਕਰੀ ਜਾਂਦਾ ਹੈ। ਉਹ ਦੱਸ ਤਾਂ ਸਹੀ, ਉਹਨਾਂ ਨੂੰ ਪਤਾ ਤਾਂ ਲੱਗੇ। ਅਤੇ ਹਾਂ, ਇੱਦਾਂ ਕਰ, ਆ ਜਾਣ ਲੱਗਾ, ਆਹ ਤੈਨੂੰ ਮੈਂ ਦੋ ਬੀਜ ਦੇ ਰਿਹਾ, ਜਿੰਨਾ ਚਿਰ ਮੈਂ ਵਾਪਸ ਨਾ ਪਰਤਾਂ, ਇਸ ਇੱਕ ਬੀਜ ਨੂੰ ਤੂੰ ਆਪਣੇ ਖੇਤ ਦੇ ਵਿੱਚ ਦੱਬ ਦੀ, ਇਹਦੀ ਚੰਗੀ ਤਰ੍ਹਾਂ ਦੇਖਭਾਲ ਕਰੀ, ਸਮੇਂ ਸਿਰ ਪਾਣੀ ਪੂਣੀ ਦਿੰਦਾ ਰਹੀ। ਅਤੇ ਆ ਦੂਸਰਾ ਬੀਜ, ਇਹਨੂੰ ਤੂੰ ਹਲੇ ਫਿਲਹਾਲ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਲਾ, ਇਹ ਕਦੋਂ ਅਤੇ ਕਿੱਥੇ ਬੀਜਣਾ ਇਹ ਤੈਨੂੰ ਮੈਂ ਵਾਪਸੀ 'ਤੇ ਆ ਕੇ ਦੱਸੂੰਗਾ। ਇਹਨਾਂ ਕਹਿ ਕੇ ਉਹ ਭਲਾ ਬੰਦਾ ਚਲਾ ਗਿਆ ਅਤੇ ਇਹ ਵਾਪਸ ਆਪਣੇ ਘਰ ਆ ਗਿਆ। ਉਹਦੇ ਕਹਿਣ ਦੇ ਮੁਤਾਬਿਕ ਆ ਕੇ ਸਾਰੀਆਂ ਆਪਣੀਆਂ ਜ਼ਿੰਮੇਵਾਰੀਆਂ ਗਣਾਤੀਆਂ, ਮੈਂ ਸ਼ਾਇਦ ਇਹਨਾਂ ਜ਼ਿੰਮੇਵਾਰੀਆਂ

ਇੱਕ ਟੀਚਾ ਮਿਲ ਜਾਂਦਾ, ਇੱਕ ਏਮ ਮਿਲ ਜਾਂਦਾ ਕਿ ਸ਼ਾਇਦ ਉਹ ਵਾਪਸ ਆਊਗਾ, ਕੋਈ ਜਾਦੂ ਮੰਤਰ ਮਾਰ ਦੂਗਾ, ਮੇਰੀ ਸਾਰੀ ਜ਼ਿੰਦਗੀ ਆਸਾਨ ਹੋ ਜੂਗੀ। ਪਰ ਲੰਮਾ ਸਮਾਂ ਉਹ ਭਲਾ ਬੰਦਾ ਨਹੀਂ ਪਰਤਿਆ। ਪਰ ਹੌਲੀ ਹੌਲੀ ਜਦੋਂ ਸਬਰ ਦਾ ਬੰਨ ਟੁੱਟਣ ਲੱਗਾ ਤਾਂ ਫਿਰ ਇੱਕ ਦਿਨ ਉਹ ਵਾਪਸ ਆਇਆ। ਆ ਕੇ ਪੁੱਛਿਆ, ਨੌਜਵਾਨ ਕਿੱਦਾਂ ਚੱਲ ਰਹੀ ਜ਼ਿੰਦਗੀ? ਬਸ ਉੱਦਾਂ ਹੀ ਹੈ ਜੀ, ਥੋੜ੍ਹਾ ਬਹੁਤਾ ਫਰਕ ਕਹਿ ਲਓ, ਤੁਹਾਡੇ ਜਾਣ ਤੋਂ ਬਾਅਦ ਪਿਆ ਸੀ, ਆਪਣੀਆਂ ਜ਼ਿੰਮੇਵਾਰੀਆਂ ਦੱਸੀਆਂ ਤਾਂ ਪਰਿਵਾਰ ਵਾਲੇ ਵੀ ਥੋੜ੍ਹਾ ਚਿਰ ਭਾਵੁਕ ਹੋਏ, ਪਰ ਉਸ ਤੋਂ ਬਾਅਦ ਫਿਰ ਉਹ ਹੀ ਕੁਛ। ਮੈਂ ਤਾਂ ਬਸ ਜੀ ਤੁਹਾਡਾ ਇੰਤਜ਼ਾਰ ਕਰ ਰਿਹਾ, ਸ਼ਾਇਦ ਤੁਸੀਂ ਜਿਹੜਾ ਕੋਈ ਜਾਦੂ ਮੰਤਰ ਮਾਰਨਾ ਮਾਰ ਦਿਓ, ਨਹੀਂ ਤਾਂ ਮੇਰਾ ਤਾਂ ਫੈਸਲਾ ਹੋਈ ਆ। ਅੱਛਾ, ਜਿਹੜੇ ਤੈਨੂੰ ਦੋ ਬੀਜ ਦਿੱਤੇ ਸੀ ਉਹ ਕਿੱਥੇ ਨੇ? ਅੰਦਰੋਂ ਡੱਬਾ ਕੱਢ ਕੇ ਲਿਆ, ਜਿਹੜਾ ਡੱਬੇ ਦੇ ਵਿੱਚ ਬੰਦ ਸੀ ਉਹ ਤਾਂ ਸੜ ਗਿਆ, ਉਹਨੂੰ ਤਾਂ ਉੱਲੀ ਲੱਗੀ ਆ, ਉਹ ਹੁਣ ਕਿਸੇ ਕੰਮ ਦਾ ਨਹੀਂ ਰਿਹਾ। ਅਤੇ ਦੂਜਾ ਉਹ ਤਾਂ ਜੀ ਖੇਤਾਂ ਦੇ ਵਿੱਚ ਉੱਗ ਪਿਆ, ਉਹਨੂੰ ਹੁਣ ਫਲ ਲੱਗੇ ਨੇ, ਕਿਸੇ ਵੇਲੇ ਉਹਦੀ ਛਾਵੇਂ ਵੀ ਬਹਿ ਜਾਈਦਾ। ਉਹਦਾ ਤਾਂ ਬੜਾ ਸੁੱਖ ਹੈ ਜੀ, ਬੜਾ ਆਰਾਮ ਹੈ। ਉਹ ਤਾਂ ਸਾਰੇ ਪੁੱਛਦੇ ਨੇ ਕਿੱਥੋਂ ਲਾਇਆ ਪੀ, ਕਿੰਨੇ ਲਾਇਆ ਪੀ, ਬੜਾ ਵਧੀਆ ਹੋ ਗਿਆ। ਤਾਂ ਉਸ ਭਲੇ ਬੰਦੇ ਨੇ ਉਸੇ ਰੁੱਖ ਥੱਲੇ ਬਹਾ ਕੇ ਸਮਝਾਇਆ, ਜੇ ਸਮਝਣਾ ਚਾਹਵੇ ਤਾਂ ਇਹਨਾਂ ਦੋਵਾਂ ਬੀਜਾਂ ਤੋਂ ਤੂੰ ਸਮਝ ਸਕਦਾ। ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਨਾ, ਤਾਂ ਉਹ ਬੰਦੇ ਨੂੰ ਨਿਖਾਰ ਕੇ ਜਾਂਦੇ ਨੇ। ਜਦੋਂ ਬੰਦਾ ਖੁਸ਼ੀ ਚਾਹੁੰਦਾ, ਸੁੱਖ ਆਰਾਮ ਚਾਹੁੰਦਾ ਨਾ, ਜਿਹਦੀ ਤੂੰ ਭਾਲ ਦੇ ਵਿੱਚ, ਅਤੇ ਉਦੋਂ ਬੰਦੇ ਨੂੰ ਉੱਲੀ ਲੱਗਦੀ ਹੈ, ਬੰਦਾ ਸੜ ਜਾਂਦਾ, ਗਲ ਜਾਂਦਾ, ਆਪਣੇ ਹੱਡ ਖੋਰ ਲੈਂਦਾ, ਬਿਲਕੁਲ ਇਸੇ ਬੀਜ ਵਾਂਗੂ। ਇੱਕ ਬੀਜ ਜਿਹਨੂੰ ਮਰਦਬਾਨ ਦੇ ਵਿੱਚ ਤੂੰ ਰੱਖਿਆ ਅਤੇ ਆਰਾਮ ਦਿੱਤਾ, ਕੀ ਫਾਇਦਾ ਹੋਇਆ ਇਹਦਾ? ਕੋ ਫਲ ਦਿੱਤੇ ਨੇ, ਇਹ ਗਲ ਗਿਆ, ਇਹ ਸੜ ਗਿਆ। ਅਤੇ ਦੂਸਰਾ, ਜਿਹਨੇ ਦੁੱਖ ਝੱਲੇ, ਜਿਹਨੂੰ ਤੂੰ ਖੇਤਾਂ ਦੇ ਵਿੱਚ ਜਾ ਕੇ ਗੱਡਿਆ, ਜਿਹਨੇ ਧੁੱਪਾਂ ਸਹੀਆਂ, ਜਿਹਨੇ ਝੱਖੜ ਸਹੇ, ਜਿਹਨੇ ਠੰਡਾ ਠੰਡਾ ਪਾਣੀ ਪਵਾਇਆ, ਪਤਾ ਨਹੀਂ ਕਿੰਨਾ ਔਖਾ ਅੰਗੂਰ ਇਹਦੇ ਵਿੱਚੋਂ, ਇਹਦੀ ਬਾਹਰਲੀ ਪਰਤ ਨੂੰ ਪਾੜ ਕੇ ਅੰਦਰੋਂ ਨਿਕਲਿਆ ਹੋਊਗਾ। ਦੇਖੋ, ਸੌਖਾ ਤਾਂ ਨਹੀਂ ਸੀ, ਬੀਜ ਦੀ ਉਤਲੀ ਪਰਤ ਬੜੀ ਮੋਟੀ ਹੁੰਦੀ ਹੈ। ਤੂੰ ਵੇਖ, ਦੁੱਖਾਂ ਦੇ ਵਿੱਚੋਂ ਇੱਕ ਨਵੀਂ ਜ਼ਿੰਦਗੀ ਪੁੰਗਰ ਆਈ, ਐਸੀ ਜ਼ਿੰਦਗੀ ਪੁੰਗਰੀ ਆ ਕਿ ਉਹਨੇ ਅੱਗੇ ਜੀਵਨ ਦੇਣਾ ਸ਼ੁਰੂ ਕਰ ਦਿੱਤਾ। ਅਤੇ ਜੇ ਇਹ ਬੀ ਕਹਿੰਦਾ ਤੇਰੇ ਵਾਂਗੂ ਕਿ ਮੈਂ ਵੀ ਦੁੱਖ ਨਹੀਂ ਝੱਲਣੇ, ਤਾਂ ਫਿਰ ਦੱਸ ਇਹ ਭਲਾ ਰੁੱਖ ਬਣਦਾ, ਇਹਨੂੰ ਭਲਾ ਗਾਂ ਫੁੱਲ ਲੱਗਦੇ, ਫਲ ਲੱਗਦੇ ਨਹੀਂ ਸੀ ਲੱਗਣੇ? ਅੱਜ ਜਿਹੜੀ ਤੂੰ ਕਹਿੰਦਾ ਹੈ ਕਿ ਹਰ ਕੋਈ ਸੁਣ ਕੇ ਵਾਹ ਵਾਹੀ ਕਰਦਾ, ਉਹ ਇਸੇ ਕਰਕੇ ਕਰਦਾ ਕਿਉਂਕਿ ਇਸ ਰੁੱਖ ਨੇ ਦੁੱਖ ਝੱਲੇ ਨੇ। ਇਸੇ ਤਰ੍ਹਾਂ ਹੀ ਇਨਸਾਨ ਹੈ, ਅਸਲ ਦੇ ਵਿੱਚ ਤੂੰ ਸਾਰੀ ਜ਼ਿੰਦਗੀ ਚਾਹੁੰਦਾ ਰਿਹਾ ਕਿ ਤੂੰ ਉਸ ਮਰਦਬਾਨ ਦੇ ਵਿੱਚ ਪਏ ਬੀਜ ਵਰਗਾ ਬਣ ਜਾਵੇਂ, ਅਤੇ ਬਣਿਆ ਵੀ ਰਿਹਾ। ਅਤੇ ਜਿੰਨਾ ਚਿਰ ਤੱਕ ਇਨਸਾਨ ਇੱਦਾਂ ਦੀ ਸੁੱਖ ਆਰਾਮ ਵਾਲੀ ਜ਼ਿੰਦਗੀ ਭਾਲਦਾ ਨਾ, ਉਨਾ ਚਿਰ ਤੱਕ ਉਹ ਕਿਸੇ ਪਾਸੇ ਨਹੀਂ ਲੱਗਣ ਵਾਲਾ। ਸੁੱਖ ਆਰਾਮ ਇਹ ਸਭ ਦੀ ਭਾਲ ਦੇ ਵਿੱਚ ਲੋਕ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ। ਵੇਖਿਆ ਜਾਵੇ ਤਾਂ ਜ਼ਿੰਦਗੀ ਦੇ ਵਿੱਚ ਜਿੰਨੀ ਜ਼ਿਆਦਾ ਤੁਹਾਨੂੰ ਮੁਸ਼ਕਤ ਕਰਨੀ ਪੈਂਦੀ ਹੈ, ਜਿੰਨੇ ਵੱਡੇ ਤੁਹਾਨੂੰ ਦੁੱਖ ਆਉਂਦੇ, ਜਿੰਨੀਆਂ ਵੱਡੀਆਂ ਮੁਸੀਬਤਾਂ ਆਉਂਦੀਆਂ, ਜਿੰਨੀਆਂ ਵੱਡੀਆਂ ਅੜਚਣਾਂ ਤੁਹਾਡੀ ਲਾਈਫ ਦੇ ਵਿੱਚ ਆਉਂਦੀਆਂ, ਉਹ ਸਭ ਜਿਹਨੂੰ ਤੁਸੀਂ ਪਸੰਦ ਨਹੀਂ ਕਰਦੇ, ਤੁਹਾਨੂੰ ਲੱਗਦਾ ਕਿ ਇਹ ਸਭ ਮੇਰੀ ਜ਼ਿੰਦਗੀ 'ਚ ਨਹੀਂ ਸੀ ਹੋਣਾ ਚਾਹੀਦਾ, ਵੇਖਿਆ ਜਾਵੇ ਤਾਂ ਉਹ ਸਭ ਤੁਹਾਡੀ ਜ਼ਿੰਦਗੀ ਨੂੰ ਨਿਖਾਰਨ ਦੇ ਲਈ ਆਉਂਦੇ ਨੇ। ਤੁਹਾਡੀ ਜ਼ਿੰਦਗੀ ਦੀ ਅਸਲ ਪੜ੍ਹਾਈ ਉਹ ਹੀ ਆ ਜਿਹਨੂੰ ਤੁਸੀਂ ਮੁਸੀਬਤ ਸਮਝਦੇ ਹੋ। ਜਿੰਨਾ ਵੱਡਾ ਦੁੱਖ ਤੁਹਾਨੂੰ ਲੱਗਦਾ, ਉਨਾ ਵੱਧ ਤੁਸੀਂ ਸਿੱਖ ਕੇ ਨਿਕਲ ਸਕਦੇ ਹੋ ਜੇ ਉਹਦੇ ਸਾਹਮਣੇ ਗੋਡੇ ਨਾ ਟੇਕੋ। ਬਹੁਤੇ ਬੰਦਿਆਂ ਦੀ ਸਮੱਸਿਆ ਹੀ ਉਹ ਆ, ਉਹ ਨਿੱਕੀ ਨਿੱਕੀ ਮੁਸੀਬਤ ਦੇ ਸਾਹਮਣੇ ਗੋਡੇ ਟੇਕਣੇ ਸ਼ੁਰੂ ਕਰ ਦਿੰਦੇ, ਉਹਦਾ ਡਟ ਕੇ ਸਾਹਮਣਾ ਨਹੀਂ ਕਰਦੇ।

ਇਹ ਦਿਨ ਹਮੇਸ਼ਾ ਤਾਂ ਨਹੀਂ ਬਣੇ ਰਹਿੰਦੇ, ਇਹ ਦਿਨ ਬੜੇ ਥੋੜ੍ਹੇ ਹੁੰਦੇ ਆ, ਅਤੇ ਜੇ ਬੰਦਾ ਉਹਦਾ ਡਟ ਕੇ ਮੁਕਾਬਲਾ ਕਰੇ ਤਾਂ ਹੋਰ ਥੋੜ੍ਹੇ ਹੋ ਜਾਂਦੇ ਆ, ਉਹ ਦੁੱਖ ਹੋਰ ਛੋਟਾ ਲੱਗਣ ਲੱਗ ਪੈਂਦਾ। ਅਤੇ ਫਿਰ ਸਮਾਂ ਲੰਘਣ ਦੇ ਉੱਤੇ ਤੁਸੀਂ ਬੜੇ ਮਾਣ ਦੇ ਨਾਲ ਦੱਸਦੇ ਹੋ, ਆਹ ਦਿਨ ਮੇਰੇ 'ਤੇ ਵੀ ਬਣੇ ਸੀ, ਇਹਨਾਂ ਦਿਨਾਂ ਦੇ ਵਿੱਚੋਂ ਮੈਂ ਵੀ ਲੰਘਿਆ। ਅਤੇ ਅਗਲਾ ਵੀ ਬੜੀ ਹੈਰਾਨੀ ਦੇ ਨਾਲ ਪੁੱਛਦਾ, ਯਾਰ ਬੜੀ ਗੱਲ ਹੈ ਤੇਰੀ, ਬੜੇ ਵੱਡੇ ਜੇਰੇ ਵਾਲਾ, ਬੜੇ ਵੱਡੇ ਜਿਗਰੇ ਵਾਲਾ। ਅਤੇ ਦੁਨੀਆਂ ਦੇ ਵਿੱਚ ਜਿਹੜੇ ਬੰਦਿਆਂ ਨੂੰ ਕਹਿੰਦੇ ਆ ਨਾ ਫਲਾਣਾ ਬੜਾ ਸਿਆਣਾ, ਉਹਦੀ ਸਲਾਹ ਜਾ ਕੇ ਲੈ ਆਈਏ, ਫਲਾਣੇ ਨੂੰ ਬੜਾ ਜ਼ਿੰਦਗੀ ਦਾ ਤਜਰਬਾ, ਅਸਲ ਦੇ ਵਿੱਚ ਇਹ ਉਹੋ ਹੀ ਲੋਕ ਹੁੰਦੇ ਆ। ਅਤੇ ਜੇ ਤੁਹਾਡੇ ਕੋਲ ਹਾਲੇ ਤੱਕ ਕੋਈ ਨਹੀਂ ਨਾ ਲੈਣ ਆ ਰਿਹਾ ਸਲਾਹ, ਨਹੀਂ ਹਾਲੇ ਤੱਕ ਮਸ਼ਵਰਾ ਲੈਣ ਆ ਰਿਹਾ, ਅਤੇ ਤੁਸੀਂ ਉਹੀ ਹੋ ਮਰਦਬਾਨ ਦੇ ਵਿੱਚ ਪਏ ਬੀਜ, ਕਦੋਂ ਪੁੰਗਰੋਗੇ, ਕਦੋਂ ਰੁੱਖ ਬਣੋਗੇ, ਕਦੋਂ ਤੁਹਾਡੀ ਕੋਈ ਛਾਵੇਂ ਆ ਕੇ ਬੈਠੂ ਤੁਹਾਡੇ ਕੋਲ ਸਲਾਹ ਲਓ। ਹੁਣ ਇਹ ਤੁਹਾਡੇ ਹੱਥ ਆ, ਤੁਸੀਂ ਆਪਣੀ ਜ਼ਿੰਦਗੀ ਕਿਵੇਂ ਦੀ ਬਣਾਉਣੀ ਹੈ। ਤੁਸੀਂ ਸੁੱਖ ਆਰਾਮ ਵਾਲੀ ਜ਼ਿੰਦਗੀ ਚਾਹੁੰਦੇ ਹੋ, ਜਾਂ ਫਿਰ ਤੁਸੀਂ ਮਿਹਨਤ ਮੁਸ਼ਕਤ ਵਾਲੀ, ਇਹਨਾਂ ਚੈਲੇਂਜਿਸ ਵਾਲੀ ਜ਼ਿੰਦਗੀ ਚਾਹੁੰਦੇ ਹੋ। ਬੇਸਿਕਲੀ ਜਿਹਨੂੰ ਆਪਾਂ ਦੁੱਖ ਸਮਝਦੇ ਹਾਂ ਨਾ, ਜਿਹਨੂੰ ਆਪਾਂ ਮੁਸੀਬਤ ਦਾ ਨਾਂ ਦੇ ਦਿੰਦੇ ਹਾਂ, ਅਸਲ ਦੇ ਵਿੱਚ ਉਹ ਤੁਹਾਡੀ ਜ਼ਿੰਦਗੀ ਦੀਆਂ ਚੁਣੌਤੀਆਂ ਨੇ। ਚੁਣੌਤੀਆਂ ਤੋਂ ਇਲਾਵਾ ਹੋਰ ਕੁਛ ਨਹੀਂ ਹੁੰਦਾ, ਜਾਂ ਜਿਹਨੂੰ ਆਪਾਂ ਚੈਲੇਂਜ ਕਹਿ ਦਿੰਦੇ ਹਾਂ। ਅੱਜ ਕੱਲ੍ਹ ਉਹਨੂੰ ਆਪਾਂ ਇੱਕ ਨਵਾਂ ਨਾਂ ਦੇ ਦਿੱਤਾ, ਦੁੱਖ, ਮੁਸੀਬਤਾਂ, ਪਹਾੜ। ਅਤੇ ਜਦੋਂ ਆਪਾਂ ਇੱਦਾਂ ਦੇ ਸ਼ਬਦ ਦੇ ਦਿੰਦੇ ਹਾਂ ਕਿਸੇ ਚੀਜ਼ ਨੂੰ, ਫਿਰ ਆਪਾਂ ਆਪ ਹੀ ਉਹਨੂੰ ਵਧਾ ਲੈਂਦੇ ਹਾਂ, ਨਿਮਾਣੇ ਬਣ ਜਾਂਦੇ ਹਾਂ। ਉਹਨਾਂ ਨਿਮਾਣੇ ਬਣ ਦੇ ਚੱਕਰ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਆਪਾਂ ਗਾਲ ਕੇ ਰੱਖ ਦਿੰਦੇ, ਨਾਲ ਆਪਣੀ, ਨਾਲ ਆਪਣੇ ਇਰਦ ਗਿਰਦ ਵਾਲਿਆਂ ਦੀ। ਸੋ ਆਓ ਫਿਰ ਅੱਜ ਕੋਸ਼ਿਸ਼ ਕਰਦੇ ਹਾਂ ਆਪਾਂ, ਜੇ ਦੁੱਖ ਵੱਡਾ ਵੀ ਆ ਤਾਂ ਉਸ ਦੁੱਖ ਨੂੰ ਸਗੋਂ ਆਪਾਂ ਚੁਣੌਤੀ ਦਾ ਨਾਂ ਦੇਈਏ। ਜ਼ਿੰਦਗੀ ਨੇ ਤੁਹਾਨੂੰ ਇੱਕ ਚੁਣੌਤੀ ਦਿੱਤੀ ਹੈ, ਅਤੇ ਆਓ ਫਿਰ ਉਹਦਾ ਡਟ ਕੇ ਸਾਹਮਣਾ ਕਰਦੇ ਹਾਂ। ਜਦੋਂ ਇਸ ਚੁਣੌਤੀ ਨੂੰ ਤੁਸੀਂ ਪਾਰ ਕਰ ਲਓਗੇ, ਫਿਰ ਵੇਖਿਓ ਤੁਹਾਡੀ ਸ਼ਖਸੀਅਤ ਕਿੱਦਾਂ ਨਿਖਰਦੀ ਹੈ। ਸੋ ਜਿਹੜੇ ਵੀ ਪਹਾੜ ਤੁਹਾਨੂੰ ਅੱਜ ਲੱਗ ਰਹੇ ਨੇ, ਉੱਠ ਕੇ ਖੜ੍ਹ ਜਾਓ ਉਹਨਾਂ ਪਹਾੜਾਂ ਦੇ ਸਾਹਮਣੇ, ਅਤੇ ਜਦੋਂ ਪਹਾੜ ਸਰ ਕਰ ਲਓਗੇ, ਫਿਰ ਦੁਬਾਰਾ ਇਸ ਕਹਾਣੀ ਬਾਰੇ ਜ਼ਰੂਰ ਸੋਚਿਓ। ਅਤੇ ਮੈਨੂੰ ਯਕੀਨ ਹੈ ਆਰਾਮ ਦੇ ਨਾਲ ਤੁਸੀਂ ਇਹਨਾਂ ਪਹਾੜਾਂ ਨੂੰ ਸਰ ਕਰ ਲਓਗੇ। ਆਓ ਫਿਰ ਵੱਧਦੇ ਹਾਂ ਅੱਗੇ, ਅਹਿਸਾਸ ਦੇ ਨਾਲ ਕਿ ਤੁਸੀਂ ਅੱਜ ਦੀ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।

0: ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ACC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਹੱਸਦੇ ਹਾਂ। ਹੱਸਣ ਹਸਾਉਣ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ, ਅਤੇ ਤੁਸੀਂ ਵੀ ਆਸ ਕਰਦਾ ਕਿ ਜੁੜ ਚੁੱਕੇ ਹੋਵੋਗੇ ਅਤੇ ਹੱਸਣ ਦੇ ਲਈ ਤਿਆਰ ਪਰ ਤਿਆਰ ਹੋਵੋਗੇ, ਕਿਉਂਕਿ ਹਾਸੇ ਬਾਹਰੋਂ ਨਹੀਂ ਕਿਤੇ ਆਉਂਦੇ, ਹਾਸੇ ਸਾਨੂੰ ਆਪਣੇ ਅੰਦਰੋਂ ਕੱਢਣੇ ਪੈਂਦੇ। ਹਸਾਉਂਦਾ ਸਾਨੂੰ ਕੋਈ ਚੁਟਕਲਾ ਨਹੀਂ, ਸਾਨੂੰ ਬਾਹਰੋਂ ਕਮਾਂਡ ਦੇਣੀ ਪੈਂਦੀ ਹੈ, ਸਾਨੂੰ ਤਿਆਰ ਰਹਿਣਾ ਪੈਂਦਾ ਕਿ ਅਸੀਂ ਆਪਣੇ ਅੰਦਰ ਦੇ ਹਾਸਿਆਂ ਨੂੰ, ਅੰਦਰ ਦੇ ਖੇੜੇ ਨੂੰ ਕਿੱਦਾਂ ਆਪਾਂ ਉਭਾਰ ਕੇ ਬਾਹਰ ਲਿਆਉਣਾ। ਅਤੇ ਜੇ ਇਹ ਚੱਜ ਆ ਗਿਆ ਤਾਂ ਫਿਰ ਵੱਡੇ ਤੋਂ ਵੱਡਾ ਦੁੱਖ, ਵੱਡੀ ਤੋਂ ਵੱਡੀ ਮੁਸੀਬਤ ਵੀ ਤੁਹਾਨੂੰ ਨਿੱਕੀ ਨਿੱਕੀ ਲੱਗਣ ਲੱਗ ਪਊਗੀ। ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਸਭ ਤੋਂ ਪਹਿਲਾਂ ਚੁਟਕਲੇ ਸੁਣਾਉਣ ਲਈ, ਬੁਝਾਰਤਾਂ ਲਈ, ਹੱਸਣ ਹਸਾਉਣ ਲਈ ਸਾਡੇ ਨਾਲ ਆਏ ਨੇ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ, ਫਤਿਹ ਤੁਸੀਂ ਆਉਣੇ ਰਹੋ। ਅੱਛਾ, ਟਾਈਮ ਹੌਲੀ ਜਾਂਦਾ ਵਾ,
1: ਬਹੁਤ ਹੌਲੀ।
0: ਓਹੋ, ਚੰਗੀ ਗੱਲ ਆ। ਵੈਸੇ ਤਾਂ ਪਤਾ ਕਈਆਂ ਦਾ ਟਾਈਮ ਭੱਜਿਆ ਹੀ ਜਾਂਦਾ, ਪਤਾ ਉਹਨਾਂ ਕੋ ਫੜਿਆ ਨਹੀਂ ਜਾਂਦਾ ਟਾਈਮ।
1: ਪਰ ਟਾਈਮ ਜਿਹੜਾ ਬੰਦਾ ਹੁੰਦਾ ਉਹ ਤਾਂ ਹਵਾ ਵਿੱਚ ਹੀ ਹੁੰਦਾ।
0: ਹਾਂ, ਤੇ ਫਿਰ ਤੁਹਾਡਾ ਕਿੱਦਾਂ ਹੌਲੀ ਜਾਂਦਾ?
1: ਮੈਨੂੰ ਪਤਾ ਨਹੀਂ, ਇਹ ਤਾਂ ਬਸ ਹੌਲੀ ਹੀ ਹੋਈ ਜਾਂਦਾ। ਦਿਨ ਛੋਟੇ ਤੇ ਲੰਬੇ ਨਹੀਂ ਹੋ ਰਹੇ ਆ।
0: ਤੁਸੀਂ ਕਿੱਦਾਂ ਦਾ ਚਾਹੁੰਦੇ ਹੋ?
1: ਪਰ ਰਾਤ ਹਮੇਸ਼ਾ ਬਹੁਤ ਛੋਟੀ ਲੱਗਦੀ ਹੈ ਮੈਨੂੰ
0: ਤਾਂ। ਹਾਂ, ਉਹ ਸੁੱਤੇ ਲੰਘ ਜਾਂਦੀ ਨਾ।
1: ਹਾਂਜੀ।
0: ਮੰਨਦੇ ਹੀ ਨਹੀਂ, ਸਿਆਣੀਆਂ ਗੱਲਾਂ ਕਿੱਥੋਂ ਲਿਆਉਣੀ ਤੂੰ?
1: ਪਤਾ ਨਹੀਂ, ਇਹ ਤਾਂ ਮੈਂ ਆਪਣੀ ਲਾਈਫ ਐਕਸਪੀਰੀਅੰਸ ਨਾਲ ਹੀ ਦੱਸ ਰਹੀ ਹਾਂ।
0: ਓਏ ਹੋਏ ਹੋਏ ਹੋਏ, ਲਾਈਫ ਐਕਸਪੀਰੀਅੰਸ, ਵਾਹ। ਓਹੋ, ਇੰਨੇ ਐਕਸਪੀਰੀਅੰਸ ਹੋ ਗਏ ਮੰਨਦ ਨੂੰ। ਕੀ ਲਿਆਇਓ ਫਿਰ ਆਪਣੇ ਲਾਈਫ ਐਕਸਪੀਰੀਅੰਸ ਦੇ ਵਿੱਚੋਂ ਅੱਜ ਸੁਣਾਉਣ ਦੇ ਲਈ?
1: ਮੈਂ ਅੱਜ ਸੁਣਾਉਂਗੀ ਇੱਕ ਬੋਲੀ, ਪਰ ਬੋਲੀ ਸੁਣਾਉਣ ਤੋਂ ਪਹਿਲਾਂ ਮੈਂ ਦੱਸਣਾ ਕੁਛ।
0: ਹਾਂਜੀ, ਦੱਸੋ ਪਲੀਜ਼।
1: ਮੈਂ ਨਾ ਰਾਤ 10 ਮਿੰਟ ਦੇ ਅੰਦਰ ਅੰਦਰ ਇੱਕ ਕਹਾਣੀ ਆਪਣੀ ਸਹੇਲੀ ਨੇ ਲਿਖੀ ਆ, ਕਿਉਂਕਿ ਉਹ ਬਹੁਤ ਚੰਗੀ ਆ ਤੇ ਬਿੱਲੀ ਬਾਰੇ ਲਿਖੀ, ਉਹਨੂੰ ਬਿੱਲੀਆਂ ਬਹੁਤ ਪਸੰਦ ਨੇ।
0: ਅੱਛਾ, ਵਾਹ, ਤੁਸੀਂ ਤਾਂ ਬੜੇ ਕ੍ਰੀਏਟਿਵ ਹੋ।
1: ਅੱਜ ਮੈਂ ਉਹਨੂੰ ਦੇਣਾ ਸੀਗਾ ਸਕੂਲੇ, ਪਰ ਘਰੇ ਭੁੱਲ ਆਏ ਮੈਂ।
0: ਓਹੋ, ਫੇਰ ਹੁਣ
1: ਮੈਂ ਕੱਲ ਨੂੰ ਦੇ ਦੂੰ?
0: ਨਾ, ਚਲੋ ਠੀਕ ਆ, ਕੱਲ ਨੂੰ ਦੇ ਦਿਓ। ਵਰਬਲੀ ਸੁਣਾ ਦਿਓ।
1: ਓਕੇ,
0: ਤੇ ਸਾਨੂੰ ਵੀ ਸੁਣਾਉਣੀ?
1: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ।
1: ਛੋਲੇ ਛੋਲੇ ਛੋਲੇ ਨਹੀਂ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ
0: ਨਹੀਂ ਅੱਜ ਮੇਰੇ
1: ਵੀਰੇ ਦੇ, ਕੌਣ ਬਰਾਬਰ ਬੋਲੇ ਨਹੀਂ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ
0: ਬੋਲੇ ਨਹੀਂ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ ਨਹੀਂ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ ਨਹੀਂ ਅੱਜ ਮੇਰੇ ਫਾਤੇ ਦੇ, ਕੌਣ ਬਰਾਬਰ ਮਲ ਮਲ ਬਲ ਮਲ ਬਲ। ਅੱਜ ਬੜੀ ਵੀਰ ਦੇ ਨਾਲ ਬਲਬਾਜ਼ੀ ਬਣੀ ਲੱਗਦੀ ਹੈ। ਅੱਜ ਕੋਈ ਗੱਲ ਲੱਗਦੀ ਆ?
1: ਉਹ ਬਿਮਾਰ ਕਰਕੇ ਉਹਨੂੰ ਜੀ ਕਰਦਾ ਸੀਗਾ।
0: ਓਏ, ਕੀ ਗੱਲ ਹੋ ਗਈ?
1: ਉਹਨੂੰ ਖੰਗ ਜ਼ਿਆਦਾ ਆਉਂਦੀ ਆ ਵਿਚਾਰੇ ਨੂੰ।
0: ਓਹੋ, ਚੰਗਾ ਭਲਾ ਹੀ ਉਹਦੇ।
1: ਹਾਂਜੀ,
0: ਮੈਨੂੰ ਲੱਗਦਾ ਨੇ ਕੁਲਫੀ ਕਲਫੀ ਖਾ ਲਈ ਉਹਦੇ।
1: ਨਹੀਂ ਨਹੀਂ,
0: ਹਾਂ
1: ਉਸ ਤਾਂ ਉਹ ਨਹੀਂ ਆ ਤੇ ਜੀ ਨਾ ਖਾਂਦੇ।
0: ਓਹੋ, ਅੱਜ ਕੱਲ ਨਾ ਵੈਸੇ ਹੀ ਮੰਨਤ ਬੜੇ ਵਾਇਰਲ ਜੇ ਤੁਰੇ ਫਿਰਦੇ ਨੇ। ਕਿਸੇ ਨੂੰ ਖੰਘ ਲੱਗੀ ਜਾਂਦੀ, ਕਿਸੇ ਦਾ ਗਲਾ ਖਰਾਬ ਹੋਈ ਜਾਂਦਾ, ਕਿਸੇ ਨੂੰ ਕੋਈ ਇਨਫੈਕਸ਼ਨ ਹੋਈ ਜਾਂਦੀ ਹੈ।
1: ਨਾਲੇ ਨਾਲੇ ਯੂਵੀ ਤੇ ਪਾਪਾ ਜਿਹੜੇ ਨੇ ਸਾਡੇ ਤਾਇਆ ਜੀ ਲੱਗੇ ਰਿੰਕੂ ਤਾਇਆ, ਉਹ ਸਾਨੂੰ ਕਹਿੰਦੇ ਸੀਗੇ ਆਈਸਕ੍ਰੀਮ ਆ ਜਾਓ ਲੈ ਲਓ, ਅਸੀਂ ਕਿਹਾ ਨਹੀਂ, ਪਰ ਉਹ ਕਹਿੰਦੇ ਸੀਗੇ ਵੀ ਛੋਟੀ ਆ ਕੋਈ ਨਾ। ਉਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ, ਅਸੀਂ ਫੇਰ ਵੀ ਨਹੀਂ ਗਏ।
0: ਓ ਗੁੱਡ ਹੈਗੇ ਫਿਰ, ਭਾਵੇਂ ਫ੍ਰੀ ਚ ਹੀ ਮਿਲੇ ਚੀਜ਼, ਗਲਾ ਤੇ ਆਪਣਾ ਹੀ ਹੁੰਦਾ ਨਾ।
1: ਹਾਂਜੀ,
0: ਤੂੰ ਤਾਂ ਬੜੀ ਸਿਆਣੀ ਕੁੜੀ ਹੈ। ਤੇ ਫਤਿਹ ਫਿਰ ਅੱਜ ਸੁਣਾਊਂਗਾ ਕੁਛ ਕਿ ਖੰਘ ਆਉਂਦੀ ਆ?
1: ਸੁਣਾਊਂਗਾ।
0: ਓਕੇ, ਗੁੱਡ ਗੁੱਡ ਗੁੱਡ। ਹੈਲੋ ਫਤਿਹ। ਸਤਿ ਸ੍ਰੀ ਅਕਾਲ ਫਤਿਹ। ਹੈਗਾ ਯਾਰ ਮੇਰੇ ਨਾਲ ਇੱਕ ਬੰਦਾ ਹੈਗਾ ਜੀ, ਜਦੋਂ ਗੈਸ ਕਰ ਲਿਆ ਨਾ ਤੇ ਫਿਰ ਫਿਰ ਕੀ ਮਿਲੂਗਾ ਤੈਨੂੰ? ਫਿਰ ਤੈਨੂੰ ਗਿਫਟ ਮਿਲੂ ਹੈ? ਆਹੋ ਤੇ ਗੈਸ ਕਰ ਲਿਆ ਨਾ ਤੇ ਫਿਰ ਕੀ ਮਿਲੂਗਾ? ਗਿਫਟ ਮਿਲੂਗਾ। ਚੱਲ
1: ਠੀਕ, ਮੈਂ ਤਾਂ ਵੱਜ ਵੀ ਰਿਹਾ।
0: ਕੀ ਬੁੱਝ ਲਿਆ?
1: ਯਸ਼ ਦੀਦੀ ਆ।
0: ਨਾ ਯਸ਼ ਨਹੀਂ ਆ।
1: ਕੋਈ ਨਹੀਂ ਹੈਗਾ।
0: ਤੁਸੀਂ ਦੱਸੋ, ਮੈਂ ਥੋੜੀ ਦੱਸਣਾ, ਤੁਸੀਂ ਤਾਂ ਪੁੱਛਦੇ ਜੇ ਮੈਨੂੰ।
1: ਕੋਈ ਵੀ ਨਹੀਂ ਗਾ।
0: ਤੁਸੀਂ ਜਦੋਂ ਫਾਈਨਲ ਦੱਸੋਗੇ ਤੇ ਫਿਰ ਮੈਂ ਇਧਰੋਂ ਹੈਲੋ ਕਰਾ ਦੂੰਗਾ।
1: ਕੋਈ ਅੱਜ ਹੈਗੇ ਆ ਕ੍ਰਿਸ਼ਨ ਵੀਰ।
0: ਪੱਕੀ ਗੱਲ ਲੌਕ ਕਰ ਦਈਏ? ਲੈ ਫਿਰ ਲੌਕ ਕਰਤਾ ਜੀ, ਅੱਜ ਕੋਈ ਵੀ ਨਹੀਂ ਹੋਏਗਾ। ਓ ਜਾ
1: ਓ
0: ਨਹੀਂ, ਪਰ ਪਰ ਤੂੰ ਮੁੜ ਕੇ ਚੇਂਜ ਕਰ ਲਿਆ ਤੂੰ ਫਤਿਹ। ਯਾਰ ਤੂੰ ਮੁੜ ਕੇ ਕਿਹਾ ਕ੍ਰਿਸ਼ਨਾ ਵੀਰੇ, ਤੂੰ ਮੁੜ ਕੇ ਕ੍ਰਿਸ਼ਨਾ ਵੀਰੇ ਕਹਿਤਾ। ਤੁਸੀਂ
1: ਮੈਨੂੰ
0: ਏਡਾ ਲੰਮਾ ਫਾਈਨ ਦੇ ਕੇ ਗਏ ਭਰਾ, ਮੈਨੂੰ ਰਾਤ ਨੀਂਦ ਨੀ ਆਈ। ਤੁਸੀਂ ਤੇ ਪੇਪਰ ਲਿਖ ਕੇ ਦੇ ਗਏ ਕੱਲੇ ਕੱਲੇ ਨੂੰ ਹੈ। ਤੁਸੀਂ ਬਿਮਾਰ ਹੋ ਗਈ, ਉਹ ਤੇਰਾ ਫਾਈਨ ਵੇ, ਫਾਈਨ ਵੇਖ ਕੇ ਹੀ ਉਹਨੇ ਛੁੱਟੀ ਕਰ ਲਈ। ਯਾਰ ਉਹਨੇ ਉਹ ਤੁਸੀਂ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਗਾਂ ਦੱਸਤਾ ਸੀ, ਦੇ ਦਿੱਤਾ ਸੀ ਉਹਨਾਂ ਨੂੰ ਕਿ ਉਹਦਾ ਏਡਾ ਤਗੜਾ ਫਾਈਨ ਵੇਖ ਕੇ ਤੇ ਉਹ ਕਹਿੰਦੇ ਵੀ ਮੈਂ ਨੀ ਆਇਆ ਕਰਨਾ, ਇੰਨੇ ਫਾਈਨ ਮਿਲਦੇ ਆ ਇੱਥੋਂ।
1: ਨਹੀਂ ਉਹਨਾਂ ਤਾਂ ਦਿੱਤਾ ਵੀ ਨਹੀਂ ਸੀਗਾ ਕਿਉਂਕਿ ਉਹ ਆਏ ਵੀ ਨਹੀਂ ਸੀਗੇ।
0: ਤਾਂ ਪਰ ਆਪਾਂ ਤੇ ਸ਼ੇਅਰ ਕਰਨਾ ਸੀ ਨਾ ਫਿਰ, ਅਸੀਂ ਇਕੱਠੇ ਪ੍ਰੋਗਰਾਮ ਕਰਦੇ ਹਾਂ।
1: ਨਹੀਂ ਇਹ ਤਾਂ ਤੁਹਾਡੇ ਲਈ ਹੈ,
0: ਮੇਰੇ ਲਈ ਹੈ ਸਾਰੇ ਫਾਈਨ ਹੈ।
1: ਓਕੇ ਅੱਜ ਸੁਣਾਉਂਗਾ ਇੱਕ ਬਾਜ਼ਾਰ ਦਾ।
0: ਇੱਕ ਬਾਜ਼ਾਰ ਤਾਂ ਸੁਣਾ ਦਿਓ ਫਿਰ।
1: ਕਿਹੜੀ ਚੀਜ਼ ਆ? ਨਹੀਂ ਇੱਕ ਡੱਬੀ ਵਿੱਚ 32 ਦਾਣੇ, ਬੁੱਝਣ ਵਾਲੇ ਬੜੇ ਸਿਆਣੇ।
0: ਤੇ 32 ਦਾਣੇ ਚਿੱਟੇ ਹੁੰਦੇ ਭਲਾ? ਬਦਾਸ ਆ ਮੈਨੂੰ
1: ਯਪ
0: ਕਿ ਪੀਲੇ ਵੀ ਹੁੰਦੇ ਆ?
1: ਦੋਨੋਂ ਹੀ ਹੋਏ
0: ਸਿਆਣੇ। ਤੇ 32 ਦਾਣੇ ਚਿੱਟੇ ਹੁੰਦੇ ਭਲਾ? ਬਦਾਸ ਆ ਮੈਨੂੰ
1: ਯਪ
0: ਕਿ ਪੀਲੇ ਵੀ ਹੁੰਦੇ ਆ? ਫਿਰ ਉਹ ਦੰਦ ਹੀ ਹੁੰਦੇ ਆ। ਅੱਜ ਤੇ ਮੈਂ ਬੁੱਝ ਲਿਆ ਕਾਕਾ, ਹੁਣ ਹੁਣ ਫਾਈਨ ਨਹੀਂ। ਥੈਂਕ ਯੂ ਫਤਿਹ, ਥੈਂਕ ਯੂ। ਹਾਂ ਅੱਜ ਤੇ ਬੰਦ, ਅੱਜ ਤੇ ਬੰਦ ਆ ਹਨਾ, ਅੱਜ ਤੇ ਬਾਅਦ। ਹਾਂ ਫਿਰ ਡਬਲ ਫਾਈਨ ਮਿਲੂਗਾ, ਫਿਰ ਉਹਦਾ ਡਬਲ ਹੋ ਜਾਊਗਾ। ਥੈਂਕ ਯੂ ਫਤਿਹ, ਥੈਂਕ ਯੂ। ਇਹ ਸੀ ਸਾਡੇ ਨਾਲ ਮੰਨਤ ਅਤੇ ਫਤਿਹ, ਥੈਂਕ ਯੂ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ ਕੌਰ। ਅਤੇ ਜੇ ਤੁਸੀਂ ਅਸੀਸ ਕੌਰ ਨਾ ਨਾ ਹੈਲੋ ਕੀਤੀ ਤਾਂ ਫਿਰ ਅਗਲੀ ਵਾਰੀ ਆ ਸ਼੍ਰੇਆ ਦੀ। ਹੈਲੋ ਸ਼੍ਰੇਆ।
2: ਸਕੂਲ
0: ਜਾਂਦੇ ਪਏ ਤੇ ਖਾ ਕੇ ਨੀ ਕੁਛ ਗਏ? ਦੁੱਧੂ ਪੀ ਲਿਆ। ਓਕੇ ਓਕੇ, ਦੁੱਧੂ ਦੇ ਨਾਲ ਨੀ ਕੁਛ ਖਾਧਾ? ਨਿਊਟਰੀਗੇਨ। ਓਕੇ ਗੁੱਡ, ਫਿਰ ਤੇ ਬਿਗ ਬਿਗ ਹੋ ਗਏ ਤੁਸੀਂ ਤੇ। ਓਏ ਓਏ ਓਏ ਓਏ, ਖੰਘ ਲੱਗੀ ਆ?
2: ਨਹੀਂ।
0: ਖੰਘ ਨੂੰ ਬਿਸ਼ਮ ਬਿਸ਼ਮ ਕਰੀਏ?
2: ਨਹੀਂ
0: ਨਹੀਂ ਕਰਨੀ। ਓਕੇ, ਕੀ ਸੁਣਾਓਗੇ ਫਿਰ?
2: ਚਾਚੂ ਪੀ ਕੇ ਆਏ?
0: ਹਾਂ ਚਾਹ ਪੀ ਲਈ, ਮੈਂ ਚਾਹ ਪੀ ਲਈ, ਪਿੰਨੀ ਖਾ ਲਈ। ਥੈਂਕ ਯੂ। ਲੈ ਕੇ ਆਏ ਹੋ ਫਿਰ?
2: ਬੁਜਾਰਤ।
0: ਓਕੇ ਸੁਣਾਓ।
2: ਓਕੇ ਇਹ ਚੀਜ਼ ਉੱਪਰ ਜਾਂਦੀ ਥੱਲੇ ਨਹੀਂ ਆਉਂਦੀ।
0: ਉੱਪਰ ਜਾਂਦੀ ਤੇ ਫਿਰ ਥੱਲੇ ਨਹੀਂ ਆਉਂਦੀ? ਉੱਪਰ ਜਾਂਦੀ ਤੇ ਫਿਰ ਥੱਲੇ ਨਹੀਂ ਆਉਂਦੀ। ਉਹ ਉੱਪਰ ਜਾਂਦੀ ਤੇ ਫਿਰ ਥੱਲੇ ਨਹੀਂ ਆਉਂਦੀ, ਉੱਪਰ ਜਾਂਦੀ ਤੇ ਫਿਰ ਥੱਲੇ ਨਹੀਂ ਆਉਂਦੀ। ਤੇ ਗੁਰਜੀਤ ਆਂਟੀ ਕਹਿੰਦੇ ਆ ਉਮਰ, ਏਜ।
2: ਹਾਂਜੀ।
0: ਓ ਯੈਸ। ਫਾਈਨ ਤੇ ਨਹੀਂ ਪਾਉਣਾ ਇਹਨਾਂ ਨੂੰ?
2: ਨਹੀਂ
0: ਨਹੀਂ। ਓਕੇ ਇਹ ਬੀਬਾ ਮੁੰਡਾ, ਥੈਂਕ ਯੂ। ਓ ਗੁੱਡ ਜੋਬ, ਥੈਂਕ ਯੂ, ਥੈਂਕ ਯੂ ਸੀ, ਥੈਂਕ ਯੂ। ਤੇ ਭੈਣ
2: ਵੀ ਤੁਹਾਨੂੰ $1 ਦੇਊਗਾ। $1?
0: ਅੱਛਾ, ਉਲਟਾ ਤੁਸੀਂ ਦੋਗੇ? ਵਾਹ, ਵੈਰੀ ਨਾਈਸ। ਤੁਸੀਂ ਤੇ ਬੜੇ ਨਾਈਸ ਹੋ ਯਾਰ, ਬੁਝਾਰਤ ਵਾਲੇ ਬੰਦੇ ਹੈਂ। ਬਾਏ ਬਾਏ ਬਾਏ ਬਾਏ ਮਾਨੂ ਬਿੱਲੀ, ਬਾਏ ਬਾਏ ਮਾਨੂ ਬਿੱਲੀ, ਬਾਏ ਬਾਏ। ਹੈਲੋ ਦੀਦੀ,
3: ਸਤਿ ਸ੍ਰੀ ਅਕਾਲ। ਵਨ ਅੰਕਲ।
0: ਓ ਸਤਿ ਸ੍ਰੀ ਅਕਾਲ ਸ਼੍ਰੇਆ, ਕੀ ਹਾਲ ਆ?
3: ਠੀਕ ਹੈ।
0: ਤੁਸੀਂ ਤਿਆਰ ਹੋ ਗਏ? ਹਾਂਜੀ। ਮੇਰਾ ਹਾਲ ਠੀਕ ਆ, ਤੁਹਾਡਾ ਹਾਲ ਕੀ ਆ?
3: ਠੀਕ ਹੈ। ਤੁਸੀਂ ਕੀ ਕਰਦੇ ਪਏ?
0: ਮੈਂ ਤੁਹਾਡੇ ਨਾਲ ਗੱਲਾਂ ਕਰਦਾ ਪਿਆ।
3: ਗੁੱਡ,
0: ਥੈਂਕ ਯੂ। ਤੁਸੀਂ ਕੀ ਕਰਦੇ ਪਏ?
3: ਬ੍ਰੇਕਫਾਸਟ ਈਟ ਕਰਦੀ।
0: ਅੱਛਾ, ਬ੍ਰੇਕਫਾਸਟ ਈਟ ਕਰਦੀ। ਓਕੇ, ਤੇ ਕੀ ਸੁਣਾਓਗੇ ਫਿਰ ਅੱਜ?
3: ਸਟੋਰੀ।
0: ਸਟੋਰੀ, ਓਕੇ।
3: ਗੋਲ ਗੋਲ ਗੱਪ

0: Mami Meri Rani, Papa Meri Raja. बल्ले बल्ले
1: ओ
0: जय
1: चावा चावा
0: भगवान
1: बल्ले बल्ले
0: की,
1: चावा चावा
0: मन
1: बल्ले बल्ले शावा शावा गोल
0: को
1: गोल गप्पे है।
0: कल खादे सी गोल गप्पे
1: अच्छा कल खादे ही तो फिर
0: दही वाले।
1: फिर दही गप्पे हो गए के फिर है दही गप्पे खादे फिर तुम है
0: या
1: ओ
0: यम्मी लग गया
1: यम्मी ते नाल तुही फिर स्टोरी बना ली। थैंक यू श्रेया
0: बाय बाय हैव अ नाइस डे
1: बाय बाय थैंक यू हैव अ नाइस डे ते नेक्स्ट साडे नाल तेग सत श्री अकाल तेग उस तो बाद युवराज तुसी रेडी रहो सत श्री अकाल तेग सत श्री अकाल पुत आवाज ठीक कर लो। हेलो
2: हेलो
1: हाँ जी की हाल है
2: पर बढ़िया तो दा की हाल चाल है
1: ओ साटा भी ठीक है की कर दे
2: स्कूल नु तुरन लग गया
1: ओके ओके ओके लेट ते नहीं हो गए
2: नहीं
1: हाले तो बड़ा टाइम रहिंदा
2: हाँ जी
1: धुप लगी के मी पैंदा के की होन रिया बार
2: क्लाउडिया
1: ਕਲੋਡੀ ਆ ਓਕੇ ਓਕੇ ਓਕੇ ਮੈਨੂੰ ਵੀ ਲੱਗਣ ਡਿਆ ਵਾ ਜਿੱਦਾਂ ਕਲੋਡੀ ਕਲੋਡੀ ਹੁੰਦਾ ਤੁਹਾਨੂੰ ਕਲੋਡੀ ਪਸੰਦ ਆ
2: ਨਹੀਂ ਮੈਨੂੰ ਸਨੀ ਪਸੰਦ ਆ
1: ਹਾਂ ਕਲੋਡੀ ਨਹੀਂ ਕਿਸੇ ਨੂੰ ਵੀ ਪਸੰਦ ਨਾ
2: ਨਹੀਂ
1: ਕਲੋਡੀ ਤਾਂ ਪਤਾ ਨਹੀਂ ਲੱਗਦਾ ਨਾ ਕਿਹੜੇ ਵੇਲੇ ਮੀਂਹ ਆ ਜਾਣਾ
2: ਹਾਂਜੀ
1: ਕੀ ਸੁਣਾਓਗੇ ਫਿਰ ਅੱਜ
2: ਬਜਾਰਤ
1: ਓਕੇ
2: ਕਿਹੜੀ ਚੀਜ਼ ਹੁੰਦੀ ਹੈ ਜਿਹਦੀ ਛੋਟੇ ਹੁੰਦੇ ਰੁੜਦੀਆਂ ਵੱਡੇ ਹੁੰਦੇ ਉੜਦੀਆਂ
1: ਛੋਟੇ ਹੁੰਦੇ ਰਿੜਦੀ ਆ ਤੇ ਵੱਡੇ ਹੁੰਦੇ ਉੜਦੀ ਆ
2: ਹਾਂਜੀ
1: ਹਾਂ ਛੋਟੇ ਹੁੰਦੇ ਰਿੜਦੀ ਆ ਤੇ ਵੱਡੇ ਹੁੰਦੇ ਉੜਦੀ ਆ ਇਹ ਕਿਹੜੀ ਚੀਜ਼ ਆ ਇਹ ਔਖੀ ਆ ਥੋੜ੍ਹੀ ਹੈਲਪ ਲੈ ਲਈਏ
2: ਹਾਂਜੀ
1: ਕੋਈ ਹਿੰਟ ਹੀ ਦੇ ਦਿਓ ਫਿਰ
2: ਇਨਸੈਕਟ ਹੁੰਦੇ ਨੇ
1: ਇਨਸੈਕਟ ਹੁੰਦੇ ਆ
2: ਹਾਂਜੀ
1: ਅੱਛਾ ਛੋਟੇ ਹੁੰਦੇ ਰਿੜਦੇ ਆ ਤੇ ਵੱਡੇ ਹੁੰਦੇ ਉੜਦੇ ਆ ਦੱਸੋ ਆਂਟੀਓ ਕੈਟਰਪਿਲ
2: ਕੈਟਰਪਿਲ ਤੇ ਇੱਕ ਹੋਰ ਵੀ ਹੈਗਾ
1: ਹੋਰ ਕੀ ਬਟਰਫਲਾਈ ਬਟਰਫਲਾਈ
2: ਹਾਂਜੀ
1: ਓ ਹਾਂ ਸਹੀ ਆ ਠੀਕ ਠੀਕ ਠੀਕ ਠੀਕ ਇਹ ਤਾਂ ਬੜੀ ਸਮਾਰਟ ਅਤੇ ਬੜੀ ਇਹ ਸਾਇੰਸ ਸਾਇੰਸ ਜੀ ਵਾਲੀ ਬੋਲੀ ਅੱਜ ਤੁਹਾਡੀ ਬੁਝਾਰ 'ਤੇ ਹੀ
2: ਹਾਂਜੀ
1: ਵੈਰੀ ਨਾਈਸ ਤੁਸੀਂ ਪੜ੍ਹਿਆ ਵੈ ਟੋਪਿਕ
2: ਹਾਂਜੀ
1: ਵੈਰੀ ਗੁੱਡ ਥੈਂਕ ਯੂ ਬੁੱਧੋ
2: ਥੈਂਕ ਯੂ ਹੈਵ ਅ ਨਾਈਸ ਡੇ ਬਾਏ
1: ਥੈਂਕ ਯੂ ਅੰਬਰ ਨਹੀਂ ਹੈਗੀ ਅੱਜ
2: ਨਹੀਂ ਅੰਬਰ ਨੇ ਆਉਣਾ ਵੈਡਨਸਡੇ
1: ਓਕੇ ਉਹ ਉੱਠਦੀ ਨਹੀਂ ਹੈ ਜਦੋਂ ਨਹੀਂ ਜਾਣਾ ਹੁੰਦਾ
2: ਹਾਂਜੀ
1: ਸੁੱਤੀ ਰਹਿੰਦੀ ਆ
2: ਹਾਂਜੀ
1: ਓ ਮੈਂ ਵੈਨਸਡੇ ਕਰੂੰਗਾ ਗੱਲ ਇਹਦੇ ਨਾਲ ਕੁੜੀ ਨਾਲ
2: ਠੀਕ ਆ
1: ਹੈ ਬੜੀ ਲੇਜ਼ੀ ਹੋ ਜਾਂਦੀ ਹੈ
2: ਹਾਂਜੀ
1: ਥੈਂਕ
2: ਯੂ ਮੈਨੂੰ ਲੱਗਦਾ ਵਾ ਪਰ ਮੈਨੂੰ ਲੱਗਦਾ ਕਰਦੇ ਖਾਦੀ ਅੱਜ ਅੰਬਰ ਨੂੰ ਜ਼ੁਕਾਮ ਹੋਇਆ
1: ਓਹੋ ਸਾਰਿਆਂ ਨੂੰ ਜ਼ੁਕਾਮ ਹੋਇਆ ਕਿਸੇ ਨੂੰ ਖੰਘ ਆਉਂਦੀ ਹੈ ਨਾ ਸਾਰੇ ਹੀ ਰੁਕੇ ਆ
2: ਮੈਨੂੰ ਵੀ ਜ਼ੁਕਾਮ ਹੋਇਆ
1: ਓਏ ਹੋਏ ਇਹ ਤਾਂ ਬੜੇ ਕੰਮ ਖਰਾਬ ਆ ਤੇਗ
2: ਹਾਂਜੀ ਇਲਾਹੀ ਨੂੰ ਵੀ ਜ਼ੁਕਾਮ ਆ
1: ਓ ਹੋ ਸਾਰੇ ਬੱਚਿਆਂ ਨੂੰ ਕੁਛ ਨਾ ਕੁਛ ਹੋਇਆ ਵਾ ਹਨਾ
2: ਤੇ ਦਾਦੀ ਤੇ ਦਾਦੂ ਨੂੰ ਵੀ ਜ਼ੁਕਾਮ ਆ
1: ਓ ਚੋ ਆਪਾਂ ਪ੍ਰੇ ਕਰਦੇ ਆ ਵੀ ਸਾਰੇ ਛੇਤੀ ਛੇਤੀ ਠੀਕ ਹੋ ਜਾਣ ਬਾਬਾ ਜੀ ਛੇਤੀ ਛੇਤੀ ਅੱਛਾ ਓ ਚਲੋ ਫਿਰ ਮੰਮੀ ਪਾਪਾ ਤੁਹਾਡੀ ਟੇਕ ਕੇਅਰ ਕਰ ਲੈਣਗੇ ਨਾ ਥੈਂਕ ਯੂ ਪੁੱਤੂ ਥੈਂਕ ਯੂ ਹੈਵ ਅ ਨਾਈਸ ਡੇ ਆਪਣਾ ਖਿਆਲ ਰੱਖੋ ਵੀ ਸਾਰੇ ਮੌਸਮ ਕੁਛ ਇੱਦਾਂ ਦਾ ਵਾ ਵੀ ਸਾਰੇ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁਕੇ ਆ ਅਤੇ ਮਾਹੌਲ ਚਾਲ ਜਿਹਾ ਕੁਛ ਇੱਦਾਂ ਦਾ ਆਪਣੀ ਇਮਿਊਨਿਟੀ ਦਾ ਖਿਆਲ ਰੱਖੋ ਖਾਣ ਪੀਣ ਦਾ ਆਪਣੀ ਰੈਸਟ ਦਾ ਧਿਆਨ ਰੱਖੋ ਤਾਂ ਕਿ ਆਪਾਂ ਬਚੇ ਬਚਾਏ ਰਹੀਏ ਇਸ ਮੌਸਮ ਦੇ ਵਿੱਚ ਨੈਕਸਟ ਸਾਡੇ ਨਾਲ ਨੇ ਯੁਵਰਾਜ, ਉਸ ਤੋਂ ਬਾਅਦ ਫਿਰ ਤਾਜ, ਐਂਬਰ, ਗੁਰਬਾਜ ਦੀ ਵਾਰੀ। ਸਤਿ ਸ਼੍ਰੀ ਅਕਾਲ ਯੁਵਰਾਜ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਯੁਵਰਾਜ?
3: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਆ?
1: ਹਾਂ, ਮੇਰਾ ਵੀ ਠੀਕ ਆ, ਤੁਸੀਂ ਸੁਣਾਓ?
3: ਮੈਂ ਠੀਕ ਆ।
1: ਓਕੇ, ਕੀ ਕਰਦੇ ਸੀ?
3: ਮੈਂ ਬੈਗ ਪੈਕ ਕਰ ਰਿਹਾ ਸੀ ਤੇ ਮੈਂ ਕੋਟੀ ਪਾ ਰਿਹਾ।
1: ਅੱਛਾ, ਬੈਗ ਪੈਕ ਕਰਕੇ ਤੇ ਕੋਟੀ ਪਾ ਰਿਹਾ ਹੈ?
3: ਹਾਂਜੀ।
1: ਕੋਟੀ ਪਾ ਰਹੇ ਸੀ ਕਿ ਬੈਗ ਚ ਪਾ ਰਹੇ ਸੀ?
3: ਪਾ ਰਹੇ ਸੀ।
1: ਓਕੇ ਓਕੇ, ਠੰਡ ਤੇ ਨਹੀਂ ਲੱਗਦੀ?
3: ਨਹੀਂ, ਹੁਣ ਤਾਂ ਨਹੀਂ ਲੱਗਦੀ।
1: ਅੱਛਾ, ਕੋਟੀ ਪਾ ਕੇ ਨਹੀਂ ਲੱਗਦੀ? ਹਾਂ,
3: ਨਹੀਂ।
1: ਗੁੱਡ, ਚਲੋ ਫਿਰ ਸਟਰੋਂਗ ਹੋ ਗਏ ਹੋਣੀ।
3: ਹਾਂਜੀ, ਕਿਉਂਕਿ ਕੋਟ ਚ ਬਹੁਤ ਗਰਮ ਵਾਲਾ ਕੋਟ।
1: ਅੱਛਾ ਅੱਛਾ, ਗਰਮ ਵਾਲਾ ਕੋਟ ਲਿਆਂਦਾ ਤੁਸੀਂ? ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ, ਕੀ ਸੁਣਾਓਗੇ ਫਿਰ?
3: ਇੱਕ ਚੁਟਕਲਾ।
1: ਹਾਂਜੀ।
3: ਇੱਕ ਵਾਰੀ ਪੱਪੂ ਆਪਦੀ ਕਾਰ ਨੂੰ ਪਾਣੀ ਪਾ ਰਿਹਾ ਹੁੰਦਾ ਤੇ ਫਿਰ ਇੱਕ ਆਂਟੀ ਆਉਂਦੀ ਆ ਤੇ ਉਹ ਪੁੱਛ ਰਹੀ ਆ, ਪੱਪੂ ਤੂੰ ਆਪਦੀ ਕਾਰ ਨੂੰ ਧੋ ਰਿਹਾ? ਪਾਣੀ ਦੇ ਰਿਹਾ? ਧੋ ਰਿਹਾ? ਤੇ ਫਿਰ ਪੱਪੂ ਕਹਿੰਦਾ ਵੀ ਨਹੀਂ ਨਹੀਂ, ਮੈਂ ਆਪਦੀ ਕਾਰ ਨੂੰ ਪਾਣੀ ਦੇ ਰਿਹਾ, ਕੀ ਪਤਾ ਵੱਡੀ ਹੋ ਕੇ ਬੱਸ ਹੀ ਬਣ ਜੇ।
1: ਭਲੇ ਪੱਪੂ। ਥੈਂਕ ਯੂ ਯੁਵਰਾਜ।
3: ਥੈਂਕ ਯੂ, ਹੈਵ ਅ ਨਾਈਸ ਡੇ। ਮੇਰੀ ਦੀਦੀ ਵੀ ਸੁਣਾਓ।
1: ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਦੀਦੀ।
4: ਸਤਿ ਸ਼੍ਰੀ ਅਕਾਲ ਅੰਕਲ ਜੀ,
1: ਕੀ ਹਾਲ ਹੈ ਦੀਦੀ? ਸਤਿ ਸ਼੍ਰੀ ਅਕਾਲ।
4: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
1: ਮੇਰਾ ਵੀ ਠੀਕ ਆ, ਕੀ ਕਰਦੇ ਸੀ?
4: ਬਸ ਉੱਠੇ ਸੀਗੇ, ਰੈਡੀ ਹੋਏ ਸੀਗੇ ਪਰ ਗਏ ਨਹੀਂ ਸਕੂਲ।
1: ਅੱਛਾ, ਗਏ ਨਹੀਂ? ਤੁਸੀਂ ਜਾਣਾ ਹੀ ਨਹੀਂ ਹੋਣਾ ਕਿ? ਵਾਹ ਵਾਹ ਵਾਹ ਵਾਹ, ਤੁਸੀਂ ਤਾਂ ਐਵੇਂ ਫੀਸ ਹੀ ਭਰੀ ਆ ਕਿ? ਤੁਸੀਂ ਮੈਨੂੰ ਲੱਗਦਾ ਤੁਸੀਂ ਜਿੱਦਾਂ ਉਹ ਵਾਲੇ ਇੰਟਰਨੈਸ਼ਨਲ ਸਟੂਡੈਂਟ ਹੋ ਜਿਹਨਾਂ ਗੱਲ ਕੀਤੀ ਆ ਵੀ ਆਉਣਾ ਨਹੀਂ ਆ, ਫੀਸਾਂ ਭਾਵੇਂ ਵੱਧ ਲੈ ਲਓ ਹੈ। ਏਦਾਂ ਦੀ ਗੱਲ ਲੱਗਦੀ ਮੈਨੂੰ ਤੇ?
4: ਨਹੀਂ, ਬਸ ਥੋੜਾ ਜਿਹਾ ਟਾਈਮ ਰਹਿ ਗਿਆ, ਫਿਰ ਤੁਹਾਨੂੰ ਕਾਲ ਕਰਕੇ ਕਿਹਾ ਕਿ ਨਹੀਂ ਮੈਂ ਅੱਜ ਜਾਣਾ।
1: ਹਾਂ, ਫਿਰ ਤੇ ਤੁਸੀਂ ਇਹ ਵੀ ਨਹੀਂ ਕਿਹਾ ਕਰਨਾ ਮੈਂ ਜਾਣਾ, ਫਿਰ ਤੇ ਜਾਣਾ ਹੀ ਹੋਣਾ ਤੇ ਫਿਰ ਤੇ ਵੀ ਨਹੀਂ ਟਾਈਮ ਮਿਲਣਾ ਕਹਿਣ ਦਾ।
4: ਹਾਂਜੀ, ਉਹ ਵੀ ਸਹੀ ਆ।
1: ਹਾਂਜੀ, ਕੀ ਸੁਣਾਓਗੇ?
4: ਹਾਂਜੀ, ਇੱਕ ਚੁਟਕਲਾ।
1: ਹਾਂਜੀ।
4: ਪਤੀ ਡਾਕਟਰ ਕੋਲ ਜਾਂਦਾ ਤੇ ਉਹ ਬੈਠਾ ਕਹਿੰਦਾ ਵੀ, ਡਾਕਟਰ ਪੁੱਛਦਾ ਕੀ ਹੋਇਆ? ਪਤੀ ਕਹਿੰਦਾ ਮੇਰਾ ਨਾ ਦੰਦ ਟੁੱਟਿਆ ਹੋਇਆ। ਤੇ ਡਾਕਟਰ ਕਹਿੰਦਾ ਲੈ ਤੂੰ ਕੀ ਕੀਤਾ ਤੇਰੇ ਦੰਦ ਟੁੱਟ ਗਏ? ਪਤੀ ਕਹਿੰਦਾ ਉਹ ਮੇਰੀ ਪਤਨੀ ਨੇ ਨਾ ਰਾਤ ਰੋਟੀ ਬਣਾਈ ਤੇ ਉਹ ਬਹੁਤ ਸਖਤ ਸੀਗੀ। ਤੇ ਡਾਕਟਰ ਕਹਿੰਦਾ ਲੈ ਇਹ ਕਿਹੜੀ ਗੱਲ, ਤੂੰ ਮਨਾ ਕਰ ਦਿੰਦਾ ਖਾਣ ਨੂੰ? ਤੇ ਪਤੀ ਕਹਿੰਦਾ ਮੈਂ ਉਹੀ ਤਾਂ ਕੀਤਾ ਸੀ ਤਾਂ ਹੀ ਤਾਂ ਮੇਰਾ ਇਹ ਹਾਲ ਆ।
1: ਵੱਡਾ ਤੂੰ ਸਲਾਹਕਾਰ। ਥੈਂਕ ਯੂ,
4: ਥੈਂਕ ਯੂ, ਹੈਵ ਅ ਨਾਈਸ ਡੇ।
1: ਥੈਂਕ ਯੂ, ਹੈਵ ਅ ਨਾਈਸ ਡੇ ਜਸ਼ਕਾ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਐਂਬਰ, ਗੁਰਬਾਜ ਤੇ ਤਾਜਵੀਰ ਤੇ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੋਤਾ ਜੀ।
1: ਉਹ ਸਤਿ ਸ਼੍ਰੀ ਅਕਾਲ ਗੁਰਬਾਜ ਜੀ, ਕੀ ਹਾਲ ਨੇ?
5: ਵਧੀਆ ਚੱਦ, ਕੀ ਹਾਲ ਆ?
1: ਮੇਰਾ ਠੀਕ ਆ ਯਾਰ, ਤੁਸੀਂ? ਮੈਂ ਇਕੱਲਾ ਹੁੰਦਾ ਤੇ ਤੁਸੀਂ ਆ ਜਾ ਕਰੋ ਮੈਨੂੰ। ਹੈਲੋ ਲਿਮਿਟਿਡ ਜੀ ਸਕ੍ਰਿਪਟ ਯਾਦ ਕੀਤੀ ਹੁੰਦੀ ਆ, ਹੈ ਗੁਰਬਾਜ? ਉਹ ਤੋਂ ਬਾਅਦ ਚ ਪਟਾਕਾ ਪੈ ਜਾਂਦਾ ਵਾ। ਕੀ ਲਿਆਇਓ ਫਿਰ?
5: ਅੱਛਾ,
1: ਛੁੱਟੀਆਂ ਹੋਣੀਆਂ, ਫਿਰ ਆਓਗੇ?
5: ਹਾਂਜੀ।
1: ਚਲੋ ਠੀਕ ਆ, ਫਿਰ ਛੁੱਟੀਆਂ 'ਚ ਫਿਰ ਮੈਂ ਵੇਟ ਕਰੂੰਗਾ ਤੁਹਾਡੀ, ਹੈ ਨਾ। ਹੋਰ ਸੁਣਾਓ, ਕੀ ਹਾਲ ਚਾਲ ਆ ਅਤੇ ਅੱਜ ਕੀ ਲੈ ਕੇ ਆਇਓ ਫਿਰ? ਕੀ ਸੁਣਾਓਗੇ ਅੱਜ?
5: 12 ਗਲਾਸ ਤੇ 3 ਚਮਚੇ।
1: ਹਾਂਜੀ 12 ਗਲਾਸ ਤੇ 3 ਚਮਚੇ ਸੁਣਾਓਗੇ?
5: ਹਾਂਜੀ
1: 12 ਗਲਾਸ ਤੇ
5: 3 ਬਜਾਇਤ।
1: ਅੱਛਾ ਹਾਂ ਕੀ
5: 12 ਗਲਾਸ ਤੇ 3 ਚਮਚੇ?
1: 12 ਗਲਾਸ ਤੇ 3 ਚਮਚੇ।
5: ਹਾਂਜੀ
1: 12 ਗਲਾਸ ਤੇ 3 ਚਮਚੇ ਤੇ 1 ਪਲੇਟ
5: ਸਹੀ
1: ਹੈ?
5: ਹਾਂਜੀ
1: ਹਾਂਜੀ ਹਾਂਜੀ ਹਾਂਜੀ ਇਹ ਫਿਰ ਮੈਨੂੰ ਘੜੀ ਲੱਗਦੀ ਆ।
5: ਹਾਂਜੀ
1: ਘੜੀ ਆ ਕਿ ਕਲੌਕ ਆ? ਸੇਮ। ਓ ਵਾਓ ਥੈਂਕ ਯੂ ਥੈਂਕ ਯੂ ਗੁਰਪਾਲ, ਅੱਜ ਤੇ ਬੜੀਆਂ ਆਈ ਜਾਂਦੀਆਂ ਮੈਨੂੰ। ਥੈਂਕ ਯੂ ਆਂਟੀਜ਼, ਥੈਂਕ ਯੂ। ਨੈਕਸਟ ਕਿਹਦੀ ਵਾਰੀ?
5: ਤਾਜ।
1: ਹਾਂਜੀ ਤਾਜ, ਸਤਿ
6: ਸ੍ਰੀ ਅਕਾਲ ਕਲਦਰ ਜੋਤ ਅੰਕਲ ਜੀ।
1: ਸਤਿ ਸ੍ਰੀ ਅਕਾਲ ਤਾਜ, ਕੀ ਹਾਲ ਹੈ?
6: ਮੈਂ ਠੀਕ ਹਾਂ, ਤੇ ਦਾ ਕੀ ਹਾਲ?
1: ਮੇਰਾ ਵੀ ਠੀਕ ਆ। ਤੁਸੀਂ ਕੀ ਕਰ ਰਹੇ ਹੋ?
6: ਬ੍ਰੈਕਫਾਸਟ ਖਾਂਦੇ।
1: ਓਕੇ, ਕਰ ਲਿਆ ਕਿ ਕਰ ਰਹੇ ਹੋ?
6: ਕਰ ਲਿਆ।
1: ਕੀ ਸੁਣਾਓਗੇ ਫਿਰ ਬ੍ਰੇਕਫਾਸਟ ਕਰਕੇ? ਓਕੇ ਸੁਣਾਓ।
6: ਪਤੀ ਕਹਿੰਦਾ ਫਿਲਮ ਵਿੱਚ ਰਾਤ ਇੱਕ ਚੁੜਾਲ ਖੜੇ ਮੇਰੀ ਅੱਗੇ ਕਦੇ ਮੇਰੇ ਪਿੱਛੇ। ਪਤਨੀ ਕਹਿੰਦੀ ਕਿਹੜੀ ਫਿਲਮ ਸੀ? ਪਤੀ ਕਹਿੰਦਾ ਆਪਣੇ ਵਿਆਹ ਦੀ।
1: ਫਿਰ ਦੇ ਥੱਪੜੇ ਤੇ ਥੱਪੜਾ ਨੀ ਮੈਂ। ਥੈਂਕ ਯੂ। ਐਂਬਰ ਹੈਗੀ?
6: ਐਂਬਰ ਨਾਲ ਗੱਲ ਕਰ ਲਓ।
1: ਹਾਂਜੀ ਲਿਆਓ, ਐਂਬਰ ਨਾਲ ਗੱਲ ਕਰ ਲੈਂਦੇ ਹਾਂ ਅਸੀਂ। ਸਤਿ ਸ੍ਰੀ ਅਕਾਲ ਐਂਬਰ ਜੀ, ਕੀ ਹਾਲ ਹੈ?
7: ਅੰਕਲ ਜੀ
1: ਸਤਿ ਸ੍ਰੀ ਅਕਾਲ, ਤੂੰ ਕੀ ਹਾਲ ਹੈ?
7: ਵਧੀਆ।
1: ਓਕੇ ਕੀ ਕਰਦੇ?
7: ਮੈਂ ਐਕੀ ਜੂਸ ਪੀਂਦੇ।
1: ਓਏ ਹੋਏ ਹੋਏ ਹੋਏ ਹੋਏ ਹੋਏ, ਤੁਸੀਂ ਤੇ ਬੜੀਆਂ ਸਵੇਰੇ ਸਵੇਰੇ ਹੈਲਦੀ ਹੈਲਦੀ ਚੀਜ਼ਾਂ ਖਾਂਦੇ ਹੋ ਅਤੇ ਪੀਂਦੇ ਹੋ, ਤਾਹੀਓ ਫਿਰ ਤੁਹਾਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਆਉਂਦੀਆਂ। ਕੀ ਸੁਣਾਓਗੇ ਅੰਬਰ?
7: ਹਾਂਜੀ ਸੌਂਗ।
1: ਸੌਂਗ ਓਕੇ, ਕਿਹੜਾ?
7: ਮਹਿੰਦੀ ਮਹਿੰਦੀ ਕਿਤੇ ਵਿੱਚ ਨੱਚਦੀ, ਕਿਤੇ ਵਿੱਚ ਨੱਚਦੇ, ਮਹਿੰਦੀ ਅੰਮ੍ਰਿਤ ਕਾਲੇ ਤੇ ਮਹਿੰਦੀ, ਇਹਨੇ ਅੰਮ੍ਰਿਤ ਕਾਲੇ ਤੇ ਮਹਿੰਦੀ, ਇਹਨੇ ਚਿੰਦਲੇ ਨਾਇ ਨਾ, ਇਹਨੇ ਚਿੰਬੇ ਨਾਇ ਨਾ, ਮੇਰੇ

0: Vitamin D. अमेरिका विटामिन डी, बल्ले बल्ले बल्ले बल्ले बल्ले। हाँ
1: वाह एम्बर, तू तो बड़ा सोना याद कर लिया, इना औखा गाना।
0: जी
1: वेरी नाइस बुद्धू, तुम तो बड़े सोने गाने याद कर लेंगे हो। थैंक यू एम्बर। एक दो वर्ड नहीं आए है ना, वो भी मम्मा को कर लियो तुम। ठीक है, फिर सुनायो कल, पर टोन तो सारी आ गई एम्बर।
0: हाँ जी,
1: थैंक यू एम्बर,
0: थैंक यू,
1: थैंक यू, हैव अ नाइस डे। तुहाडा दिन वधिया वधिया जावे पई, धन्नवाद तुहाडा। ते नेक्स्ट नेक्स्ट साडे नाल कौन है? अरनम, सत श्री अकाल, तुसी आउंदे रहो।
2: हेलो अंकल जी, सत श्री अकाल।
1: सत श्री अकाल अरनम, की हाल है?
2: वधिया, तुहाडा की हाल है?
1: मेरा भी ठीक है यार, तुसी दसो, तुसी तो वड्डे हो गए यार।
2: ਲੱਗਦਾ ਵੱਡੇ ਪਰ ਹਜੇ ਤੱਕ ਛੋਟੇ ਹੀ
1: ਆ। ਅੱਛਾ, ਉਹ ਕਿੱਦਾਂ ਛੋਟੇ, ਕਿੱਦਾਂ ਤੁਹਾਨੂੰ ਕਿੱਦਾਂ ਲੱਗਦਾ ਛੋਟੇ ਹੀ ਆ?
2: ਪਤਾ ਨਹੀਂ,
1: ਹਾਂ
2: ਲੱਗਦਾ,
1: ਪਰ ਮੈਨੂੰ ਤਾਂ ਲੰਮੇ ਕਹਿ ਲਈਏ, ਹੈ ਨਾ, ਲੰਮੇ ਕਹਿ ਲੈਂਦੇ, ਲੰਮੇ ਹੋ ਗਏ ਤੁਸੀਂ।
2: ਹਾਂਜੀ
1: ਹੈਂ, ਗੁੱਡ।
2: ਹਾਂਜੀ,
1: ਇਹਦਾ ਮਤਲਬ ਵੀ ਤੁਸੀਂ ਸੋਹਣੇ ਡਾਈਟ ਖਾਂਦੇ ਹੋ ਫਿਰ ਲੰਮੇ ਹੋ ਜਾਂਦੇ ਹੋ।
2: ਹਾਂਜੀ,
1: थैंक यू अर्ना, बड़े बीबे पोते हो यार, तुहानू मिलके बड़ा वधिया लगता।
2: थैंक यू,
1: थैंक यू। ते की सुनाओगे?
2: आज सुनाऊंगे एक बजारत।
1: हाँ जी,
2: ओ केड़ा पंछी है जेदी उत्ते पैसा टिकिया, पूछ दी उत्ते पैसा टिकिया।
1: केड़ा पंछी है जेदी पूछ दी उत्ते पैसा टिकिया?
2: हाँ जी,
1: ये केड़ा पंछी है यार?
2: जो
1: है
2: बुझना
1: पैना, ओके। दसो आंटीओ, एक अंकल ने दसा कहते पीकॉक।
2: हाँ जी,
1: ओ अच्छा, पीकॉक है?
2: हाँ जी,
1: ओ किदा?
2: ओ दे जिदा ਉੱਥੇ ਮੂਵੀ ਵਿੱਚ ਦਿਖਾਉਂਦੇ ਨਹੀਂ ਵੀ ਜਿੱਥੇ ਵੀ ਮੋਰ ਡਿੱਗਦਾ ਉੱਥੇ ਉੱਥੇ ਪੈਸਾ ਹੁੰਦਾ।
1: ਓਕੇ, ਉਹਦੇ ਖੰਭ ਦੇ ਉੱਤੇ ਜਿਹੜਾ ਵਿੱਚ ਪੈਸਾ ਜਿਹਾ ਲੱਗਦਾ ਉਹਦੇ ਕਰਕੇ।
2: ਹਾਂਜੀ,
1: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ, ਥੈਂਕ ਯੂ ਅਰਨਮ,
2: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
1: ਸਤਿ ਸ਼੍ਰੀ ਅਕਾਲ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਅਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਉਸ ਤੋਂ ਬਾਅਦ ਤਵਨੀਤ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਸੀਸ ਕੌਰ।
3: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ, ਦੋ ਵਾਰੀ।
1: ਸਤਿ ਸ਼੍ਰੀ ਅਕਾਲ ਅਸੀਸ ਜੀ, ਦੋ ਵਾਰੀ।
3: ਤੁਸੀਂ ਕਿਵੇਂ ਹੋ?
1: ਮੈਂ ਵੀ ਠੀਕ ਹਾਂ, ਤੁਸੀਂ ਸੁਣਾਓ?
3: ਮੈਂ ਠੀਕ ਹੈ, ਤੁਸੀਂ ਕਿਵੇਂ ਹੋ? ਮੈਂ ਠੀਕ ਹੈ,
1: ਮੈਂ ਵੀ ਠੀਕ ਹਾਂ, ਤੁਸੀਂ ਸੁਣਾਓ? ਮੈਂ ਵੀ ਠੀਕ ਹਾਂ। ਤਿਆਰ ਹੋ ਲਿਆ?
3: ਹਾਂਜੀ, ਮੈਂ ਤਾਂ ਗੱਡੀ 'ਚ ਬੈਠੀ, ਮੰਮਾ ਲਈ ਵੇਟ ਕਰ ਰਹੀ, ਸ਼ੂਜ਼ ਪਾ ਕੇ ਆ ਰਹੇ।
1: ਓ ਅੱਛਾ, ਮੰਮਾ ਲੇਟ ਹੋ ਜਾਂਦੇ ਤੇ ਤੁਸੀਂ ਪਹਿਲਾਂ ਹੀ ਆ ਜਾਂਦੇ?
3: ਨਹੀਂ ਨਹੀਂ, ਮੈਂ ਮੰਮਾ ਮੈਨੂੰ ਪਹਿਲਾਂ ਰੈਡੀ ਕਰਦੇ, ਬਸ ਮੈਂ ਮੂੰਹ ਧੋਨੀ, ਉਹ ਮੈਨੂੰ ਕੱਪੜੇ ਪ੍ਰੈਸ ਕਰਕੇ ਦਿੰਦੇ, ਮੈਂ ਕੱਪੜੇ ਪਾਣੀ,
1: ਬ੍ਰਸ਼ ਬ੍ਰਸ਼ ਕਰਨੀ,
3: ਕੁਛ ਮੰਮਾ ਮੇਰੇ ਵਾਲ ਬਾਂਹਦੇ ਤੇ ਫਿਰ ਉਸ ਤੋਂ ਬਾਅਦ ਰੈਡੀ ਹੋਣਦੇ।
1: ਅੱਛਾ, ਤੇ ਫਿਰ ਤੁਹਾਨੂੰ ਪਹਿਲਾਂ ਰੈਡੀ ਕਰਕੇ ਤੇ ਫਿਰ ਆਪ ਰੈਡੀ ਹੁੰਦੇ ਦਵਾ ਦਵ?
3: ਹਾਂਜੀ, ਬਟ ਮੇਰਾ ਵੀਰਾ ਤਾਂ ਆਪੇ ਹੋ ਜਾਂਦਾ ਰੈਡੀ।
1: ਵੀਰਾ ਫਿਰ ਵੱਡਾ ਹੋ ਗਿਆ ਨਾ?
3: ਵੱਡਾ,
1: ਵੀਰਾ ਵੱਡਾ ਹੋ ਗਿਆ ਨਾ, ਤੁਸੀਂ ਵੀ ਆਪੇ ਹੋ ਜਾ ਕਰਨਾ, ਮੈਨੂੰ ਲੱਗਦਾ ਨੈਕਸਟ ਈਅਰ ਹੋ ਜਾ ਕਰਨਾ ਤੁਸੀਂ ਆਪੇ।
3: ਨੈਕਸਟ ਈਅਰ ਤਾਂ ਮੈਂ ਹੋ ਜਾ ਕਰੂ, ਜੋ ਮੈਂ 8 ਜਾਂ 9 ਸਾਲ ਦੀ ਹੋ ਗਈ।
1: ਹਾਂ, ਗੁੱਤ ਬਣਾਉਣੀ ਆ ਗਈ ਕਿ ਨਹੀਂ?
3: ਗੁੱਤ ਬਣਾਉਣੀ ਆ ਗਈ।
1: ਆ ਗਈ?
3: ਨਹੀਂ ਆ ਗਈ,
1: ਨਹੀਂ ਆ ਗਈ। ਓਕੇ, ਤੁਹਾਡੇ ਕੋਲ ਇੱਕ ਇੱਕ ਉਹ ਜਿਹੜੀ ਡੋਲ ਮਿਲਦੀ ਆ ਗੁੱਤ ਬਣਾਉਣੀ ਜਿਹਦੇ ਤੋਂ ਸਿੱਖੀ ਦੀ ਆ, ਉਹ ਲਿਆ ਕੇ ਤੇ ਤੁਸੀਂ ਉੱਤੇ ਪ੍ਰੈਕਟਿਸ ਕਰ ਲਿਆ ਕਰੋ। ਆਪਣੀ ਗੁੱਤ ਵੀ ਕਰਨੀ ਆ ਜਾਣੀ।
3: ਹਜੇ ਮੈਂ ਕਰਦੀ ਆਈ ਨੀ ਨਾ, ਮੈਂ ਸਿਰਫ ਹਜੇ ਮੈਂ ਕਰ ਨਹੀਂ ਸਕਦੀ, ਤੇ ਮੈਂ 6 ਸਾਲ ਦੀ ਆ, 6 ਸਾਲ ਦੇ ਬੱਚੇ ਉਹਨਾਂ ਦੇ ਮੰਮੀਆਂ ਹੀ ਬਾਹਰ ਬੰਦੀਆਂ।
1: ਉਹ 6 ਸਾਲ ਦੇ ਬੱਚੇ ਤੇ ਗੱਲਾਂ ਵੀ ਨਹੀਂ ਇੰਨੀਆਂ ਕਰ ਸਕਦੇ ਜਿੰਨੀਆਂ ਤੁਸੀਂ ਕਰਦੇ ਹੋ, ਇੰਨਾ ਗਿੱਧਾ ਵੀ ਨਹੀਂ ਪਾਉਂਦੇ।
3: ਸੁਣੋ ਪਤਾ, ਮੈਂ ਤੁਹਾਨੂੰ ਦੋ ਗੱਲਾਂ ਦੱਸੀਆਂ।
1: ਹਾਂਜੀ ਦੱਸੋ।
3: ਜਦੋਂ ਮੈਂ ਸੁੱਤੀ ਸੀ ਨਾ, ਮੈਂ ਉੱਠ ਰਹੀ ਸੀ, ਮੈਂ ਪਾਪਾ ਨੇ ਪੁੱਛਿਆ ਵੀ ਮੈਂ ਜੋਬ ਤੋਂ ਤੇਰੇ ਲਈ ਕੀ ਲੱਗਿਆ ਵਾ। ਮੈਂ ਕਿਹਾ ਇੱਕ ਛੋਟਾ ਡੱਬਾ ਲੈ, ਦੋ ਕਾਜੂ ਕਤਲੀਆਂ ਦਾ ਲੈ ਲਓ।
1: ਓਏ ਓਏ ਓਏ ਓਏ ਓਏ ਓਏ ਓਏ।
3: ਤੇ ਫਿਰ ਉਹਨੇ, ਫਿਰ ਮੈਂ ਕਹਿੰਦਾ ਵੀ ਚਲੋ ਕਾਜੂ ਕਤਲੀ ਲੈ ਲਓ, ਲੋਲੀ ਲਿਆ ਉਹ ਇੱਕ ਛੋਟਾ।
1: ਉਹਨੇ
3: ਲੋਲੀ ਲਿਆ ਨਾ। ਤੇ ਮੇਰੀ ਦੂਜੀ ਗੱਲ ਸੀ ਬਈ, ਸੁਣੋ ਪਤਾ ਕੀ,
1: ਸਾਰੀਆਂ ਗੱਲਾਂ ਸੁਣ ਲੈਂਦੀ ਆ।
3: ਫਿਰ ਮੀਰਾ ਦੇ ਮੰਮਾ ਨੇ ਕਿਹਾ ਵੀ ਉਹ ਵੀ ਰੇਡੀਓ ਤੇ ਬੋਲ ਸਕਦੀ।
1: ਹਾਂ, ਮੀਰਾ ਵੀ ਬੋਲ ਸਕਦੀ ਆ। ਮੀਰਾ ਪੰਜਾਬੀ ਕੇ ਹਿੰਦੀ? ਪੰਜਾਬੀ ਬੋਲਦੀ। ਹਾਂ, ਤੇ ਮੀਰਾ ਨੂੰ ਕਹੋ ਫਿਰ ਉਹ ਵੀ ਸਾਨੂੰ ਗੱਲਾਂ ਸੁਣਾ ਦਿਆ ਕਰੇ। ਤੁਹਾਨੂੰ ਯਾਦ ਤੁਸੀਂ ਕਰਾਓਗੇ, ਉਹਦੇ ਦਾਦੂ ਯਾਦ ਕਰਾ ਦੇਣਗੇ। ਹੋਰ ਸਾਰੀਆਂ ਗੱਲਾਂ ਤੇ ਸੁਣਦੇ, ਨਾਲੇ ਉਹਦੇ ਦਾਦੂ ਵੀ ਉਹਨੂੰ ਬੁਝਾਰਤਾਂ ਸਿਖਾ ਸਕਦੇ, ਬਾਤਾਂ ਸਿਖਾ ਸਕਦੇ, ਜਿੱਦਾਂ ਤੁਸੀਂ ਸ਼ੁਰੂ ਕੀਤਾ ਸੀ, ਮੈਂ ਨਿਕਲਾ ਗੱਡੀ ਲੈ ਕੇ, ਤੁਸੀਂ ਦੱਸਿਓ ਨਾ ਵੀ ਮੈਂ ਏਦਾਂ ਸ਼ੁਰੂ ਕੀਤਾ ਸੀ। ਹਾਂ, ਤੇ ਪਰ ਉਹ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਸੁਣਾਇਆ ਸੀ ਨਾ।
3: ਮੇਰੇ ਮੰਮਾ ਉਹਦੇ ਮੰਮਾ ਨੂੰ ਦੱਸਣਗੇ, ਫਿਰ ਮੇਰੇ ਮੰਮਾ ਉਹਦੇ ਮੰਮਾ ਨੂੰ ਦੱਸਣਗੇ, ਉਹਦੇ ਮੰਮਾ ਉਹਨੂੰ ਦੱਸਣਗੇ, ਮੈਂ ਉਹਨੂੰ ਨੀ ਨਾ ਦੱਸੂ।
1: ਹਾਂ, ਇਹ ਲੰਮਾ ਪੈਣਾ ਕੰਮ ਹੈ ਨਾ। ਹਾਂ ਚਲੋ, ਕੁਛ ਤੇ ਕਰਿਓ, ਪਰ ਮੀਰਾ ਆਵੇ ਤੇ ਸਹੀ।
3: ਨਾਲੇ
1: ਜੇ ਉਹ ਭੁੱਲੂਗੀ ਤੇ ਤੁਸੀਂ ਨਾਲ ਦੱਸੀ ਜਾਇਓ।
3: ਹਾਂਜੀ ਹਾਂਜੀ,
1: ਚਲੋ ਸੁਣਾਓ ਫਿਰ।
3: ਮੈਂ ਅੱਜ ਬੋਲੀ ਦਾ ਗਾਣਾ ਨਹੀਂ ਯਾਦ ਕੀਤਾ, ਤਾਂ ਮੈਨੂੰ ਇੰਗਲਿਸ਼ ਵਾਲਾ ਗਾਣਾ ਸੁਣਾਉਣਾ।
1: ਓਕੇ ਸੁਣਾ ਦਿਓ।

0: And I cried. Bale bale sham sham chak do.
1: Oh, chak de. Sunshine, sunshine. Sunshine food screen. Sunshine food screen.
0: This Friday la gold assembly hai. Mere school ch. This ye garden sona main socha main vi sunu sunada.
1: Ha. Ah, to bahut nice hi. Nale practice hogi na. Chalo, thank you sis.
0: Ma'am, oh mainu yaad karaunde si.
1: Ha. Chalo, good good. Tusi te sare yaad kar liya te.
0: Okay, bye bye.
1: Thank you, thank you. Thank you. Then next, Anahata Divari Putu.
2: Sasrikal, Uncle G.
1: Sasrikal, ki haal hai?
2: Vadiya, tusi sunao.
1: Sada, theek hai Putu. School Divari aa chali hai?
2: Haan ji, ki kar rahe ho?
1: Main te tode naal gal hi kar rahe haan.
2: Cha pee li?
1: Haan ji, cha pee li. थैंक यू तू ही पी नहीं ठंड नहीं लग रही मैं ते अंदर ही बैठा अंदर बह के ते ठंड हट गई तनु लग रही है
2: नहीं थोड़ी जी लग रही है
1: थोड़ी जी लग रही ना हुन जदों ती खेडोगे ते फिर आपे हट जानी है
2: जी
1: की सुनाओगे फिर
2: गुजारत
1: हां जी सुनाओ
2: ਪਾਣੀ
1: ਚ ਡਿੱਗ ਕੇ ਵੀ ਗਿੱਲੀ ਨੀ ਹੁੰਦੀ ਬਰਫ਼ ਪਾਣੀ ਚ ਡਿੱਗ ਕੇ
2: ਵੀ
1: ਅੱਛਾ ਉਹ ਪਾਣੀ
2: ਆ
1: ਪਾਣੀ ਚ ਡਿੱਗ ਕੇ ਵੀ ਗਿੱਲੀ ਨੀ ਹੁੰਦੀ ਪਾਣੀ ਚ ਡਿੱਗ ਕੇ ਵੀ ਗਿੱਲੀ ਨੀ ਹੁੰਦੀ ਤੇ ਚੱਲ ਫਿਰ ਮੈਂ ਹਾਰ ਗਿਆ
2: ਸਾਡੇ ਕੋਲ ਵੀ ਆ
1: ਹੈ ਬਹੁਤ ਟ੍ਰਿਕੀ ਸੀ ਬਹੁਤ ਟ੍ਰਿਕੀ ਸੀ ਥੈਂਕ ਯੂ ਥੈਂਕ ਯੂ ਨਾ ਤੁਹਾਡਾ ਦਿਨ ਵਧੀਆ ਵਧੀਆ ਰਹੇ ਪੁੱਤੋ ਸਤਿ ਸ਼੍ਰੀ ਅਕਾਲ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਸ਼ਲੀਨ ਤੇ ਸਰਦਾਰ ਜੀ ਸਤਿ ਸ਼੍ਰੀ ਅਕਾਲ
0: ਅੰਕਲ ਜੀ
1: ਸਤਿ ਸ਼੍ਰੀ ਅਕਾਲ ਸਰਦਾਰ ਜੀ ਕੀ ਹਾਲ ਨੇ
0: ਠੀਕ ਹੈ
1: ਸਰਦਾਰ ਜੀ ਬੜੀ ਟੌਰ ਸ਼ੌਰ ਕੱਢ ਕੇ ਰੱਖਦੇ ਤੁਸੀਂ
0: ਹਾਂਜੀ
1: ਬੜੇ ਤੁਸੀਂ ਤੇ ਸੋਹਣੇ ਸੋਹਣੇ ਬਣ ਕੇ ਘੁੰਮਦੇ ਹੋ
0: ਹਾਂਜੀ ਅੱਛਾ
1: ਵੇਖਿਆ ਕਿੱਥੇ
0: ਮਿਲੇ ਸੀ ਕੱਲ
1: ਅੱਛਾ ਮਿਲੇ ਸੀ ਕੱਲ ਹਾਂ ਆਹੋ ਸੱਚ ਤਾਂਹੀਓ ਤੇ ਮੈਂ ਵੀ ਤੁਹਾਨੂੰ ਵੇਖਿਆ ਓ ਸਿਲੀ ਸਿਲੀ ਮੀ
0: ਹਾਂਜੀ
1: ਫਿਰ ਕੀ ਸੁਣਾਓਗੇ ਅੱਜ
0: ਇੱਕ
1: ਬੁਝਾਲਤ ਹਾਂਜੀ ਭੈਣ ਨੂੰ ਵਾਰੀ ਦੇ ਦੀਏ ਤੁਸੀਂ ਫੇਰ ਸੁਣਾ ਲਿਓ ਚੇਤਾ ਕਰਕੇ ਹੈ
0: ਵੱਡੀ ਦੀਦੀ ਤੋਂ ਮੈਂ ਬਾਤ ਗੱਲ ਕਰ
1: ਚਲੋ ਠੀਕ ਆ ਲਿਆਓ ਵੱਡੀ ਦੀਦੀ ਨਾਲ ਪਹਿਲਾਂ ਗੱਲ ਕਰ ਲੈਣੇ ਸਤਿ ਸ਼੍ਰੀ ਅਕਾਲ ਵੱਡੀ ਦੀਦੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ
1: ਸਤਿ ਸ਼੍ਰੀ ਅਕਾਲ ਲਾਲੀ ਜੀ ਹਾਜ਼ਰੀ ਅੱਜ ਹਾਜ਼ਰੀ ਲਾਲੀ ਜੇ ਅਟੈਂਡੈਂਸ ਲਾਲੀ ਕਿ ਨਹੀਂ
0: ਨਹੀਂ ਹਜੇ ਨਹੀਂ ਲਾਈ
1: ਓਹੋ ਕੀ ਗੱਲ ਹੁਣ ਬੰਦ ਕਰਤੀ ਆ
0: ਨਹੀਂ ਲਾਂਦੇ ਹੁੰਦੇ ਮਮਾ ਘਰੇ ਆ ਕੇ ਲਾਂਦੇ
1: ਅੱਛਾ ਘਰੇ ਆ ਕੇ
0: ਲਾਂਦੇ ਆ ਕੇ
1: ਓਕੇ ਹੁਣ ਕਿੱਥੇ ਰਾਜ ਹੋ
0: ਨਹੀਂ ਮੈਂ ਸਕੂਲੇ ਪਹੁੰਚ ਕੇ
1: ਪਹੁੰਚ ਗਈ ਆ ਓਕੇ ਓਕੇ ਓਕੇ ਕੀ ਸੁਣਾਓਗੇ ਫਿਰ
0: ਇੱਕ ਗਾਣਾ
1: ਹਾਂਜੀ
0: ਸਾਡੇ ਘਰੇ ਚਿੜੀਆਂ ਆਈਆਂ ਚਾਰ ਇੱਕ ਦੀ ਲੱਤ ਟੁੱਟੀ ਹੋਈ ਉਹ ਡਿੱਗੀ ਮੂਹਰੇ ਪਾਰ ਦੂਜੀ ਚਿੜੀ
1: ਨੂੰ ਚੜਿਆ
0: ਮੱਖਾ ਤੋਂ ਖਾਲੀ ਤੀਜੀ ਅੱਖੋ ਕਾਣੀ ਚੌਥੀ ਦਿਸਦੀ ਸਾਬਤ ਸੂਰਜ
3: ਉਹ ਚਿੜੀਆਂ ਦੀ ਰਾਣੀ ਹਾਂ,
1: ਤੁਸੀਂ ਚੰਗਾ ਚਿੜੀਆਂ ਨੀਆਂ ਗੋਲੀਆਂ ਕਾਣੀਆਂ ਕੀਤੀਆਂ ਹੈ।
3: ਹਾਂਜੀ, ਸਾਡੇ ਘਰੇ ਰੋਜ ਚਿੜੀਆ ਆਂਦੀ।
1: ਅੱਛਾ, ਆਉਂਦੀਆਂ ਵਾ?
3: ਹਾਂਜੀ, ਅਸੀਂ ਰੋਟੀ ਉੱਥੇ ਰੱਖਦੇ ਤੇ ਪਾਣੀ, ਤੇ ਉਹ ਪਹਿਲਾਂ ਛੋਟੀ ਚਿੜੀਆ ਆਈ ਜਾਂਦੀ ਪਹਿਲਾਂ।
1: ਤੇ ਤੁਸੀਂ ਉਹਨਾਂ ਨੂੰ ਵੇਖ ਕੇ ਗਾਣਾ ਬਣਾ ਲਿਆ ਹੈ?
3: ਨਹੀਂ, ਮੰਮਾ ਨੇ ਲੱਭੀ ਸੀ ਆਨਲਾਈਨ।
1: ਅੱਛਾ, ਮੰਮਾ ਨੇ ਆਨਲਾਈਨ ਲੱਭ ਲਿਆ ਗਾਣਾ। ਓਕੇ, ਗੁੱਡ ਗੁੱਡ ਗੁੱਡ, ਮੰਮਾ ਜਿੰਦਾਬਾਦ। ਥੈਂਕ ਯੂ, ਥੈਂਕ ਯੂ ਤਵਨੀਤ।
3: ਵੀਰ ਜੀ ਨਾਲ ਫੇਰ ਗੱਲ ਕਰ
1: ਲਓ, ਫੇਰ ਗੱਲ ਕਰਾਓ ਵੀਰ ਜੀ ਨਾਲ। ਸਰਦਾਰ ਜੀ, ਆਇਆ ਯਾਦ ਕਿ ਨਹੀਂ ਕੁਛ?
3: ਆ ਗਿਆ,
1: ਲਿਆਓ ਫਿਰ, ਕੀ ਯਾਦ ਆਇਆ ਤੁਹਾਨੂੰ?
3: ਦੇਖੀ, ਇੱਕ ਹਨੋਕੀ ਲਾਣੀ ਪੂਛ ਨਾਲੋਂ ਪਿੰਦੀ ਪਾਣੀ ਕੀ ਹੈ?
1: ਪੂਛ ਨਾਲ ਪਿੰਦੀ ਪਾਣੀ ਕੱਟੀ?
3: ਨਹੀਂ।
1: ਮੱਛੀ?
3: ਨਹੀਂ।
1: ਪੂਛ ਨਾਲ ਪਾਣੀ ਪਿੰਦੀ? ਸਟ੍ਰੋ?
3: ਨਹੀਂ।
1: ਓਹੋ, ਦੀਵਾ?
3: ਹਾਂਜੀ,
1: ਲਿਆਓ ਛੋਟੀ ਦੀਦੀ ਨਾਲ ਗੱਲ ਕਰਾ ਦੋ। ਥੈਂਕ ਯੂ ਛੋਟੀ ਦੀਦੀ, ਕੀ ਹਾਲ ਆ? ਸਤਿ ਸ੍ਰੀ ਅਕਾਲ, ਕੀ ਹਾਲ ਹੈ ਅਸ਼ਲੀਨ ਦਾ? ਮੇਰਾ ਵੀ ਠੀਕ ਆ ਪੁੱਤੋ। ਕੀ ਲਿਆਏ ਹੋ ਫਿਰ ਅੱਜ?
3: ਇੱਕ
1: ਪੋਇਮ।
3: ਹਾਂਜੀ,
1: ਓਕੇ ਸੁਣਾਓ।
3: ਦਾਦੀ ਮਾਂ, ਮੇਰੀ ਦਾਦੀ ਮਾਂ, ਤੈਨੂੰ ਦਾਦਾ ਪਿਆਰ ਕਰਾ, ਅੰਬਰ ਵਿੱਚ ਜਿੰਨੇ ਤਾਰੇ ਉਨੇ ਤੇਰੇ ਬੋਲ ਪਿਆਰੇ, ਕੀ ਜੇ ਤੇਰੇ ਚਿੱਟੇ ਵਾਲ ਉਨੇ ਤੇਰੇ ਪੀਲੇ ਤੇਰੇ ਚਿੱਟੇ ਵਾਲ ਉਨੇ ਤੇਰੇ ਛਿਆ ਤੇਰੇ ਤੇਰੇ ਵਰਗੇ ਜਿੰਨੇ ਤਾਰੇ, ਤੂੰ ਹੈ ਇੱਕ ਦੁਨੀਆ ਕੀ ਲਾਣੀ।
1: ਵਾਹ, ਆ ਤੇ ਬੜੀ ਸੋਹਣੀ।
3: ਮੇਰੀ ਦਾਦੀ ਮਾਂ, ਤੈਨੂੰ ਦਾਦਾ ਪਿਆਰ ਕਰਾ।
1: ਵਾਹ, ਆ ਤੇ ਬਹੁਤ ਸੋਹਣੀ ਆ, ਆ ਤੇ ਬੜੀ ਵਧੀਆ ਤੁਸੀਂ ਯਾਦ ਕੀਤੀ ਅਸ਼ਲੀਨ। ਤੁਸੀਂ ਤਾਂ ਨੰਬਰ ਹੀ ਲੈ ਗਏ ਅੱਜ, ਤੁਸੀਂ ਤਾਂ ਫਸਟ ਆ ਗਏ ਪੋਇਮ ਦੇ ਵਿੱਚ।
3: ਹਾਂਜੀ,
1: ਵੈਰੀ ਨਾਈਸ, ਥੈਂਕ ਯੂ ਅਸ਼ਲੀਨ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ ਬੋਤੋ, ਥੈਂਕ ਯੂ। ਤੇ ਤੁਹਾਡਾ ਦਿਨ ਵਧੀਆ ਵਧੀਆ ਰਹੇ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਇਸੇ ਤਰ੍ਹਾਂ ਸਾਰਿਆਂ ਨੂੰ ਹਸਾਉਂਦੇ ਰਹੋ, ਅਤੇ ਆਪ ਵੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋ, ਖੁਸ਼ੀਆਂ ਵੰਡਦੇ ਰਹੋ। ਧੰਨਵਾਦ ਤੁਹਾਡਾ, ਤੁਹਾਡੇ ਮੰਮੀ ਪਾਪਾ ਦਾ, ਸਾਰਿਆਂ ਦਾ, ਜਿਹੜੇ ਇੰਨਾ ਟਾਈਮ ਕੱਢਦੇ ਹੋ ਤੁਸੀਂ, ਥੈਂਕ ਯੂ। ਅਤੇ ਨੈਕਸਟ ਨੇ ਸਾਡੇ ਨਾਲ ਬਸੰਤ ਲਾਲ। ਲਾਲ ਜੀ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ, ਲਾਲ ਜੀ, ਕੀ ਹਾਲ ਹੈ? ਯਾਰ ਕਿਤੇ ਇੱਕ ਅੱਧੀ ਵਾਰੀ ਕਹਿ ਤਾ ਹੋਊਗਾ ਮੈਂ, ਤੁਸੀਂ ਹੁਣ ਮਤਲਬ ਹੈ
4: ਬੰਦਾ ਉਹੀ ਯਾਦ ਆਵਾ ਦੁਲਾਰਾ ਜਿਹਨੂੰ ਇਹ ਗੱਲ ਸੁਣਨ ਚ ਮਜ਼ਾ
1: ਆਉਂਦਾ। ਆਹ ਅਗਲਾ ਐਕਸਟਰਾ ਕੰਮ ਕਰ ਲੈਂਦਾ, ਚੱਲੇ ਐਵੇਂ ਗੱਲਾਂ ਹੀ ਕਰਾਉਣੀਆਂ, ਦਫਾ ਕਰੋ। ਆਪਾਂ ਸੁਖਨ ਨੂੰ ਵਿਹਲਿਆਂ ਕਰ ਦਈਏ, ਡਡਵਾਲ ਸਾਹਿਬ ਨੂੰ ਵਿਹਲਿਆਂ ਕਰ ਦਈਏ, ਹੈ ਨਾ? ਡਡਵਾਲ ਸਾਹਿਬ, ਕੀ ਹਾਲ ਨੇ? ਠੀਕ ਹੋ? ਸਤਿ ਸ੍ਰੀ ਅਕਾਲ ਪੁੱਤਰ ਜੀ, ਕੀ ਹਾਲ ਆ? ਠੀਕ ਹੋ? ਕਿੱਥੇ ਜਾ ਰਹੇ ਹੋ ਅੱਜ, ਸਕੂਲ ਕਿ ਨਹੀਂ? ਅੱਛਾ, ਕਿੰਡਰ ਜਾ ਰਹੇ ਹੋ ਕਿ
5: ਨਹੀਂ?
1: ਅੱਛਾ, ਘਰ ਰਹਿ ਰਹੇ ਹੋ ਕਿ ਨਹੀਂ?
5: ਹਾਂਜੀ।
1: ਓ, ਤੁਸੀਂ ਤੇ ਬੜੇ ਮਾਹਰ ਹੋ ਯਾਰ ਟੰਗ ਟਵਿਸਟਰ ਚ ਤੁਸੀਂ, ਹੈ ਵੈਰੀ ਇੰਟੈਲੀਜੈਂਟ। ਮੈਨੂੰ ਮੈਨੂੰ ਲੱਗਦਾ ਸੀ ਵੀ ਡਡਵਾਲ ਸਾਹਿਬ ਨੂੰ ਪਤਾ ਨੀ ਲੱਗਣਾ, ਸਾਰਾ ਹੀ ਪਤਾ ਲੱਗਦਾ ਡਡਵਾਲ ਸਾਹਿਬ ਨੂੰ ਹਨਾ।
3: ਦਰਵਾਜੇ ਅੱਧੀ ਅੱਧੀ ਖਾ ਗਿਆ, ਦਰਵਾਜੇ ਪਿੱਛੇ ਲੁਕ ਕੇ।
1: ਇੱਕ ਵਾਰੀ ਫੇਰ ਸੁਣਾਓ।
3: ਠੀਕ ਆ। ਦਸ ਪਕਾਇਆ ਰੋਟੀਆ, ਬਿਲਿਆ ਆਇਆ ਮੋਟੀਆ, ਆਇਆ ਆਇਆ ਚੁੱਕ ਚੁੱਕ ਕੇ, ਇੱਕ ਰੋਟੀ ਲੈ ਗਿਆ ਚੁੱਕ ਕੇ, ਅੱਧੀ ਅੱਧੀ ਖਾ ਗਿਆ, ਦਰਵਾਜੇ ਪਿੱਛੇ ਲੁਕ ਕੇ।
1: ਇਹ ਕੀ ਬੁਝਾਰਤ ਆ, ਇਹ ਬੁਝਾਰਤ ਆ ਕੇ ਕੀ ਆ?
3: ਪੋਇਮ।
1: ਪੋਇਮ ਆ। ਓਕੇ ਓਕੇ, ਮੈਂ ਕਿਹਾ ਘਰੇ ਬੁਝਾਰਤ ਬੁਝਣੀ ਪੈਣੀ ਆ ਮੈਨੂੰ ਤੇ ਭਰਾ, ਹੱਥਾਂ ਪੈਰਾਂ ਦੀ ਪੈ ਗਈ ਸੀ। ਮੈਂ ਕਿਹਾ ਕਿਤੇ ਬੁਝਾਰਤ ਹੀ ਨਾ ਹੋਵੇ ਏਡੀ ਔਖੀ ਕਿਤੇ। ਅਰ ਮੈਨੂੰ ਪਹਿਲਾਂ ਇਹ ਦੱਸੋ ਵੀ ਇੰਨੀਆਂ ਔਖੀਆਂ ਔਖੀਆਂ ਤੁਸੀਂ ਯਾਦ ਕਿੱਦਾਂ ਕਰ ਲੈਂਦੇ ਜੇ? ਹੈਂ ਹੈਂ ਕੀ ਹੈਂ?
3: ਪ੍ਰੈਕਟਿਸ
1: ਪ੍ਰੈਕਟਿਸ ਪ੍ਰੈਕਟਿਸ ਮੇਕ ਡਡਵਾਲ ਪਰਫੈਕਟ, ਏਦਾਂ। ਹਾਂ ਯਾਰ, ਤੁਸੀਂ ਤਾਂ ਨਾ ਬੜੀਆਂ ਘੈਂਟ ਘੈਂਟ ਗੱਲਾਂ ਯਾਦ ਕਰ ਲੈਂਦੇ ਜੇ ਤੁਸੀਂ। ਮੈਨੂੰ ਵੀ ਸਿਖਾਇਓ ਪ੍ਰੈਕਟਿਸ ਕਰਨੀ ਨਾ। ਠੀਕ ਆ, ਥੈਂਕ ਯੂ ਡਡਵਾਲ ਸਾਹਿਬ, ਥੈਂਕ ਯੂ, ਬਾਏ ਬਾਏ। ਤੁਹਾਡਾ ਦਿਨ ਵਧੀਆ ਵਧੀਆ ਰਵੇ, ਥੈਂਕ ਯੂ, ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਣ ਵਾਲੇ ਹੋ। ਹਾਂਜੀ ਲਾਲ ਜੀ, ਕੀ ਹਾਲ ਚਾਲ ਹੈ, ਹੁਣ ਦੱਸੋ ਤੁਸੀਂ।
5: ਕੱਲ ਨਾ ਗਿਆ ਆਪਣਾ ਕੇ ਨਾ, ਤੇ ਉਹਨਾਂ ਨੇ ਘਰ ਜਿਵੇਂ ਨਾ ਆਪਣਾ ਅੱਜ ਕੱਲ੍ਹ ਨੀ ਚੱਲਿਆ ਵੀ ਜਪਾਨੀ ਸਟੂਡੈਂਟ ਆਉਂਦੇ, ਜਪਾਨ ਦੇ ਰਹਿੰਦੇ ਆ ਤੁਹਾਡੇ ਕੋਲੋਂ।
1: ਕੀ ਕੀ ਕੀ?
5: ਜਪਾਨ ਤੋਂ ਸਟੂਡੈਂਟ ਆਉਂਦੇ ਨਾ, ਰਹਿੰਦੇ ਇੱਥੇ ਨਾ ਸਾਲ, ਜਾਣੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਨਾ।
1: ਅੱਛਾ, ਇੱਥੇ ਹੁੰਦਾ ਹੈ ਉਦਾਂ ਹੁੰਦਾ?
5: ਹਾਂਜੀ ਹਾਂਜੀ, ਜਿਵੇਂ ਨਾ ਜੇ ਉਹਨੇ ਜਪਾਨ ਨੇ ਜੇ ਉਹਨੇ ਇੰਗਲਿਸ਼ ਰੱਖੀ ਆਪਸ਼ਨਲ ਸਬਜੈਕਟ, ਇੱਥੇ ਆਉਂਦੇ ਆ। ਜੇ ਇੱਥੇ ਬੱਚੇ ਨੇ ਜਪਾਨੀ ਰੱਖੀ ਹੋਈ ਨਾ, ਤਾਂ ਉਹ ਛੇ ਮਹੀਨੇ ਸਾਲ

ਦੋਵਾਂ ਦਾ ਸਰ ਜੂਗਾ। ਥੈਂਕ ਯੂ ਲਾਲ ਜੀ, ਥੈਂਕ ਯੂ ਜੀ, ਥੈਂਕ ਯੂ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਜਸਵਾਲ ਸਾਹਿਬ ਧੰਨਵਾਦ ਤੁਹਾਡਾ, ਟਾਈਗਰ ਜੀ ਧੰਨਵਾਦ। ਕਹਿੰਦੇ ਡਿਨਰ ਸੀ ਚਿਕਨ ਲੈਮ ਕਬਾਬ ਵਿਦ ਚਿਪਸ ਅਨੀਅਨ ਗਾਰਨਿਸ਼ਡ ਵਿਦ ਗਾਰਲਿਕ ਯੋਗਟ ਅਤੇ ਹੈਵ ਅ ਨਾਈਸ ਡੇ। ਥੈਂਕ ਯੂ ਟਾਈਗਰ ਜੀ। ਰਾਮਪਾਲ ਜਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰੁਪਿੰਦਰ ਜੀ ਕਹਿੰਦੇ ਗਾਇਕ ਦੀ ਕਹਾਣੀ ਬੜੀ ਵਧੀਆ ਸੀ, ਨਹੀਂ ਸੋਰੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਰੋਤਿਆਂ ਦਾ ਭਲੇ ਦੀ ਅਰਦਾਸ ਕਰਦੇ ਹਾਂ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ। ਜਸਕੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਮੋਰ ਦੀ ਪੂਛ ਖੰਭਾਂ ਦੇ ਉੱਤੇ ਗੋਲ ਗੋਲ ਨਿਸ਼ਾਨ ਹੁੰਦੇ ਨੇ ਜੋ ਸਿੱਕਿਆਂ ਵਰਗੇ ਲੱਗਦੇ ਨੇ, ਇਸੇ ਕਰਕੇ ਕਿਹਾ ਜਾਂਦਾ ਕਿ ਮੋਰ ਦੀ ਪੂਛ 'ਤੇ ਪੈਸਾ ਟਿੰਮਿਆ ਹੋਇਆ ਹੈ। ਥੈਂਕ ਯੂ। ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਬਾਜ਼ਾਰ ਦੇ ਚੱਕਰ ਦੇ ਵਿੱਚ ਵਿਸ਼ ਵੀ ਨਹੀਂ ਕੀਤੀ। ਕਿਹੜੀ ਵਿਸ਼ ਜੀ, ਮੈਨੂੰ ਧਿਆਨ 'ਚ ਨਹੀਂ ਕਿਹੜੀ ਵਿਸ਼ ਦੀ ਗੱਲ ਕਰ ਰਹੇ ਤੁਸੀਂ। ਧੰਨਵਾਦ ਤੁਹਾਡਾ। ਰੈਸ ਅਤੇ ਬੈਰਕ ਅਤੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਨੂੰ ਹਰਚੰਦ ਸਿੰਘ ਢਿੱਲੋਂ ਜੀ, ਅਤੇ ਧੰਨਵਾਦ ਤੁਹਾਡਾ। ਸੁਖਵਿੰਦਰ ਭੈਣ ਜੀ ਅਤੇ ਰਮਨਦੀਪ, ਧੰਨਵਾਦ ਤੁਹਾਡਾ। ਹਰਜਿੰਦਰ ਸਿੰਘ ਰਾਏ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਸੇਵਕ ਸਿੰਘ ਜੀ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ, ਸਿੱਖਰਦਾਇਕ ਕਹਾਣੀ ਅਤੇ ਬੜਾ ਵਧੀਆ ਗੀਤ ਅਤੇ ਹੈਪੀ ਮੰਡੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਅੱਜ ਦੀ ਬੜੀ ਵਧੀਆ ਸੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਧੰਨਵਾਦ ਜੀ, ਮਿਹਰਬਾਨੀ। ਹੁਣ ਲੈਂਦੇ ਇਜਾਜ਼ਤ ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
1: Lao ji, tuhadi nazar hai. Bola.
2: Oye, poli oye di. Zabardast kaam yaabi to baad. Geet MP3 te Jagjeet Sandhu Films. Le aaye ne haase masti te emotion naal bharpoor film.
3: Bole ne kasoote basate.
2: Oye, poli oye 2. Comedy, drama te entertainment da pura tadka. 12 June no puri family de naal. Nazdiki cinema karan vich dekhna na bhulyo. Oye, poli oye 2.
4: Bola.
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au.
5: Wow, teri sabji de khushbu ate taste vich kuch ta kamal hai. Mainu vi dass de secret.
6: Amrit, eh kamal hai Gold Leaf Dairy de pure New Zealand ghee da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.

0: ਸ਼ੋਰੂਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252.
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, पार्टी करनु बनाए एकदम क्लासी, असी बनाने हैं डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ कर पर तुहाड़ी पर्सनैलिटी भी शाइन करेगी स्टोन दे स्टाइल नाल। कॉल करो 04-10-045-555 या आज ही विजिट करो 104 कॉलिंस रोड मेल्टन।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
4: ਕੀ ਮਤਲਬ?
2: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04-48-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04-6-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
7: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ, ਚਿਜ਼ਮ ਬਿਹਤਰੀ ਲਈ RTO 0260।
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ?
5: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04-99-25-35-45 ਤੇ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04-99-25-35-45 ਤੇ।
9: ਸਮੇਂ ਦੇ ਵਿੱਚ ਇਹ ਐਗਜ਼ਾਮ ਕਰਵਾਇਆ ਕੀ ਨੇ ਉਹ ਖਬਰਾਂ? ਕਾਂਗਰਸ ਜਨਤਾ ਪਾਰਟੀ ਦੇ ਅੰਦੋਲਨ ਰਾਤ ਭਰ ਵੀ ਜਾਰੀ ਰਹੇ ਨੇ। ਆਓ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੇ ਵੱਲ ਆਵਾਂਗੇ। ਗਜ਼ਾ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਅੰਦਰ ਤਾਜ਼ਾ ਹੋਏ ਹਮਲਿਆਂ 'ਚ ਘੱਟੋ ਘੱਟ 6 ਲੋਕਾਂ ਦੀ ਮੌਤ ਹੋਈ ਹੈ, ਜਿਸ ਦੇ ਵਿੱਚ ਅਲ ਜਜ਼ੀਰਾ ਟੀਵੀ ਚੈਨਲ ਦੇ ਇੱਕ ਕੈਮਰਾਮੈਨ ਤੇ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ। ਜਾਣਕਾਰੀ ਉੱਤੋਂ ਦੇ ਸਿਹਤ ਮੰਤਰਾਲਿਆਂ ਤੇ ਬਚਾਅ ਕਰਮੀਆਂ ਨੇ ਦਿੱਤੀ ਹੈ। ਅਲ ਜਜ਼ੀਰਾ ਨੇ ਕਿਹਾ ਹੈ ਕਿ ਉਹਨਾਂ ਦਾ ਸੰਵਾਦਦਾਤਾ ਅਹਿਮਦ ਵਿਸ਼ਾ, ਜਿਸ ਦਾ ਇੱਕ ਕਿਸਮ ਦੇ ਨਾਲ ਕਤਲ ਕੀਤਾ ਗਿਆ, ਉਸਦੀ ਉਹ ਨਿੰਦਾ ਕਰਦੇ ਨੇ। ਅਹਿਮਦ ਵਿਸ਼ਾ ਸ਼ਨੀਵਾਰ ਦੇ ਦਿਨ ਮੱਧ ਗਜ਼ਾ ਦੇ ਇੱਕ ਘਰ ਦੇ ਵਿੱਚ ਹੋਏ ਹਮਲੇ ਦੇ ਅੰਦਰ ਮਾਰਿਆ ਗਿਆ। ਅਲ ਜਜ਼ੀਰਾ ਨੇ ਇਹ ਵੀ ਕਿਹਾ ਕਿ ਅਹਿਮਦ ਵਿਸ਼ਾ ਦੀ ਮੌਤ ਕੌਮਾਂਤਰੀ ਕਾਨੂੰਨਾਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸੀ ਗਈ ਹੈ ਔਰ ਲਗਾਤਾਰ ਇੱਕ ਖਾਸ ਕਿਸਮ ਦੀ ਰਣਨੀਤੀ ਨੂੰ ਦਰਸਾਉਂਦਾ ਹੈ ਜੋ ਕਿ ਇਜ਼ਰਾਈਲ ਨੇ ਅਪਣਾ ਰੱਖੀ ਹੈ ਕਿ ਮੀਡੀਆ ਦੇ ਉੱਤੇ, ਸੁਤੰਤਰ ਮੀਡੀਆ ਦੇ ਉੱਤੇ ਹਮਲੇ ਕੀਤੇ ਜਾਣ। ਉੱਥੇ ਇਜ਼ਰਾਈਲ ਡਿਫੈਂਸ ਫੋਰਸ ਯਾਨੀ IDF ਨੇ ਦੋਸ਼ ਮੜਦੇ ਹੋਏ ਕਿਹਾ ਹੈ ਕਿ ਅਹਿਮਦ ਵਿਸ਼ਾ ਨੂੰ ਹਮਾਸ ਦੀ ਫੌਜੀ ਸ਼ਾਖਾ ਦੇ ਨਾਲ ਜੁੜਿਆ ਅੱਤਵਾਦੀ ਦੱਸ ਕੇ ਉਹਨਾਂ ਤੱਕ ਜਾਣਕਾਰੀਆਂ ਪਹੁੰਚਾਈਆਂ ਗਈਆਂ ਸੀ। ਇੱਥੋਂ ਤੱਕ ਕਿ ਉਹ ਸਨਾਈਪਰ ਆਪਰੇਟਿਵ ਦੇ ਰੂਪ ਦੇ ਵਿੱਚ ਕੰਮ ਵੀ ਕਰ ਰਿਹਾ ਸੀ। ਹਾਲਾਂਕਿ ਇਜ਼ਰਾਈਲ ਦੀ ਫੌਜ ਦੇ ਇਸ ਦਾਅਵੇ ਦੀ ਹਮਾਇਤ ਦੇ ਵਿੱਚ ਕੋਈ ਵੀ ਸਬੂਤ ਜਨਤਕ ਨਹੀਂ ਕੀਤਾ ਗਿਆ। ਇਜ਼ਰਾਈਲ ਦੀ ਫੌਜ ਅਕਸਰ ਕਈ ਲੋਕਾਂ ਨੂੰ ਮਾਰ ਚੁੱਕੀ ਹੈ ਤੇ ਇਸ ਕਿਸਮ ਦੇ ਦਾਅਵੇ ਕਰ ਦਿੰਦੀ ਹੈ, ਪਰ ਉਹਨਾਂ ਦੇ ਸਬੂਤ ਪਬਲਿਕ ਪਲੇਟਫਾਰਮ ਦੇ ਉੱਤੇ ਪੇਸ਼ ਵੀ ਨਹੀਂ ਕੀਤੇ ਜਾਂਦੇ। ਗਜ਼ਾ ਦੇ ਵਿੱਚ ਹਮਾਸ ਦੇ ਕੰਟਰੋਲ ਵਾਲੇ ਸਿਹਤ ਮੰਤਰਾਲੇ ਦੇ ਮੁਤਾਬਕ ਪਿਛਲੇ ਅਕਤੂਬਰ ਤੋਂ ਲੈ ਕੇ ਇਜ਼ਰਾਈਲ ਤੇ ਹਮਾਸ ਦੇ ਵਿੱਚ ਹੋਏ ਜੰਗਬੰਦੀ ਦੇ ਸਮਝੌਤੇ ਦੇ ਬਾਵਜੂਦ ਇਜ਼ਰਾਈਲ ਦੀ ਫੌਜ ਨੇ ਇਸ ਕਾਰਵਾਈ ਦੇ ਵਿੱਚ 1,000 ਤੋਂ ਵਧੇਰੇ ਲੋਕਾਂ ਨੂੰ ਮਾਰ ਦਿੱਤਾ ਹੈ। ਗਜ਼ਾ ਦੇ ਹਮਾਸ ਕੰਟਰੋਲ ਵਾਲੇ ਸਿਹਤ ਮੰਤਰਾਲੇ ਦੇ ਅੰਕੜਿਆਂ ਨੂੰ ਸੰਯੁਕਤ ਰਾਸ਼ਟਰ ਵੀ ਭਰੋਸੇਯੋਗ ਮੰਨਦਾ ਹੈ ਔਰ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਦਰਮਿਆਨ 70,000 ਦੇ ਕਰੀਬ ਲੋਕ ਹੁਣ ਤੱਕ ਇਸ ਜੰਗ ਦੇ ਵਿੱਚ ਆਪਣਾ ਦਮ ਤੋੜ ਚੁੱਕੇ ਨੇ। ਉਧਰ ਸਵਿਟਜ਼ਰਲੈਂਡ ਦੇ ਵਿੱਚ ਚੱਲ ਰਹੀ ਅਮਰੀਕਾ ਤੇ ਈਰਾਨ ਦੀ ਗੱਲਬਾਤ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਲੈਬਨਾਨ ਨੂੰ ਲੈ ਕੇ ਬਿਆਨ ਸਾਹਮਣੇ ਆਇਆ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਸਾਡਾ ਉੱਤਰੀ ਖੇਤਰ ਆਪਣੇ ਦੇਸ਼ ਦੇ ਲੋਕਾਂ ਦੇ ਲਈ ਰੱਖਿਆ ਕਰਨ ਦੇ ਵਾਸਤੇ ਜਿੰਨੀ ਦੇਰ ਤੱਕ ਹੋ ਸਕੇ ਓਨੀ ਦੇਰ ਤੱਕ

जरूरी समझेगा कि चाहे दक्षिणी लेबनान दे लोकां नूं बफर जोन दे विच रहना पवे, असीं इजराइल दे उत्तरी खेतर दे विच रहण वाले लोकां नूं किसे किस्म दे जोखम च नहीं पावांगे। भूगोलिक तौर ते इस खबर दा संदर्भ समझ लवो पहला कि इजराइल दी उत्तरी सरहद ते लेबनान दी दक्षिणी सरहद दोवें आपस दे विच जुड़दियां ने, यानी लेबनान ते इजराइल गुआंढी ने, आंढी गुआंढी ने। दक्षणी लबनान दे विच अक्सर इजराइल ये कह के हमले करता है कि उत्थे हिजबुल्ला दा कंट्रोल है, हालांकि है भी, पर इस दरमियान ओनू बफर जोन कहन दा मतलब ये होया कि उत्थे आम वसनीक हाले ना रहन, लबनान दे वसनीक लबनान दे उत्तरी इलाकियां च चले जान, क्योंकि इजराइल दे हमले जारी रह सकते ने। बीबीसी की खबर के मुताबिक इजराइल के प्रधानमंत्री ने भी कहा है कि इजराइल के प्रधानमंत्री होने के नाते मैं इस गल दे उत्ते जोर दिना कि हाले कोई भी चीज बदली नहीं है। एक तरीके दे नाले समझ के चलिए कि अमरीका ईरान समझौते का भी उन्होंने उत्ते कोई असर नहीं होया। नेतन्याहू ने कहा कि गलबात चाहे जो भी होवे, सियासी सिटा जो भी होवे, मैं ईरान नूं परमाणु हथियार नहीं हासिल करन देने जदों तक मैं इजराइल का प्रधानमंत्री हाँ, ऐदा तो नहीं होने लग्या। इस तो पहला इजराइल के रक्षा मंत्री इजराइल कातस का भी बयान सामने आया सी। कातस ने लेबनान स्थित बफर जोन ਨੂੰ ਜਿਹੜਾ ਛੱਡ ਕੇ ਜਾਣ ਦੀ ਗੱਲ ਜਿਹੜੀ ਕਹੀ ਸੀ ਕਿ ਉੱਥੇ ਲੋਕ ਨਾ ਰਹਿਣ, ਆਮ ਵਸਨੀਕ ਨਾ ਰਹਿਣ, ਲੈਬਨਾਨ ਦੇ ਅੰਦਰ ਤੱਕ ਦੇ ਇਲਾਕੇ ਨੂੰ ਇਜ਼ਰਾਈਲ ਬਫਰ ਜ਼ੋਨ ਦੱਸਦਾ, ਜਿੱਥੇ ਇਜ਼ਰਾਈਲ ਨੇ ਆਪਣੇ ਫੌਜੀਆਂ ਦੀ ਤੈਨਾਤੀ ਵੀ ਕਰ ਰੱਖੀ ਹੈ। ਸਵਿਟਜ਼ਰਲੈਂਡ ਤੇ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਤੇ ਕਤਰ ਦੀ ਵਿਚੋਲਗੀ ਦੇ ਨਾਲ ਸਵਿਟਜ਼ਰਲੈਂਡ ਦੇ ਵਿੱਚ ਅਮਰੀਕਾ ਤੇ ਈਰਾਨ ਦੀ ਗੱਲਬਾਤ ਚੱਲ ਰਹੀ ਹੈ। ਇਸ ਦਰਮਿਆਨ ਪਾਕਿਸਤਾਨ ਤੇ ਕਤਰ ਦੇ ਨੇਤਾ ਵੀ ਸਵਿਟਜ਼ਰਲੈਂਡ ਦੇ ਵਿੱਚ ਮੌਜੂਦ ਰਹੇ। ਇੱਥੋਂ ਦਾ ਸੈਲਾਨੀ ਸਥਾਨ ਹੈ ਸੈਰ ਸਪਾਟੇ ਵਾਲਾ ਬਰਗੇਨਸਟੌਕ, ਜਿੱਥੇ ਗੱਲਬਾਤ ਹੋ ਰਹੀ ਹੈ। ਅਮਰੀਕੀ ਪ੍ਰਤੀਨਿਧੀ ਮੰਡਲ ਦੇ ਵਿੱਚ ਜਿਹੜਾ ਵਫਦ ਹੈ ਉਸਦੀ ਅਗਵਾਈ ਉੱਥੋਂ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਕਰ ਰਹੇ ਨੇ। ਇਸ ਤੋਂ ਇਲਾਵਾ ਅਮਰੀਕਾ ਦੇ ਮੱਧ ਪੂਰਬ ਦੇ ਖਾਸ ਦੂਤ ਜਿਹੜੇ ਨੇ ਸਟੀਵ ਵਿਟਕੋਫ ਤੇ ਅਮਰੀਕੀ ਰਾਸ਼ਟਰਪਤੀ ਦੇ ਦਮਾਦ ਜੈਰਡ ਕੁਸ਼ਨਰ ਵੀ ਇਸ ਵਫਦ ਦਾ ਹਿੱਸਾ ਨੇ। ਉੱਥੇ ਇਰਾਨੀ ਵਫਦ ਦੇ ਵਿੱਚ ਉੱਥੋਂ ਦੇ ਸੰਸਦ ਦੇ ਸਪੀਕਰ ਬਗਰ ਗਲੀਬਾਫ, ਵਿਦੇਸ਼ ਮੰਤਰੀ ਅਗਾਸ ਅਰਾਕਚੀ ਤੇ ਇਸ ਤੋਂ ਇਲਾਵਾ ਉੱਥੋਂ ਦੇ ਸਥਾਨਕ ਨੇਤਾ ਵੀ ਸ਼ਾਮਲ ਨੇ। ਇਹ ਨੇਤਾ ਪਹਿਲਾਂ ਇਸਲਾਮਾਬਾਦ ਦੇ ਵਿੱਚ ਹੋਈ ਗੱਲਬਾਤ ਦੇ ਵਿੱਚ ਵੀ ਆਪਣੀ ਅਗਵਾਈ ਕਰ ਚੁੱਕੇ ਨੇ ਦੇਸ਼ ਦੀ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਫੀਲਡ ਮਾਰਸ਼ਲ ਆਸਿਮ ਮੁਨੀਰ ਵੀ ਐਤਵਾਰ ਦੀ ਸਵੇਰ ਜੈਡੀ ਵੈਂਸ ਤੇ ਉਹਨਾਂ ਦੇ ਪ੍ਰਤੀਨਿਧੀ ਮੰਡਲ ਦੇ ਨਾਲ ਜੱਫੀਆਂ ਪਾ ਕੇ ਮਿਲੇ। ਇਰਾਨੀ ਵਫਦ ਦੇ ਪ੍ਰਮੁੱਖ ਮੁਹੰਮਦ ਬਗਰ ਗਲੀਬਾਫ ਨੇ ਕਤਰ ਦੇ ਪ੍ਰਧਾਨ ਮੰਤਰੀ ਦੇ ਨਾਲ ਵੀ ਮੁਲਾਕਾਤ ਕੀਤੀ। ਕਤਰ ਦੀ ਤਰਫ ਤੋਂ ਵੀ ਇੱਕ ਵਫਦ ਉੱਥੇ ਮੌਜੂਦ ਦੱਸਿਆ ਗਿਆ ਹੈ। ਇੱਧਰ ਯੂਕਰੇਨ ਦੀ ਤਰਫ ਤੋਂ ਕ੍ਰਾਈਮੀਆ ਦੇ ਵਿੱਚ ਜਾਰੀ ਹਮਲਿਆਂ ਦੇ ਦਰਮਿਆਨ ਰੂਸ ਦੀ ਹਮਾਇਤ ਵਾਲੇ ਜਿਹੜਾ ਖਿੱਤਾ ਹੈ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਕ੍ਰਾਈਮੀਆ ਦੇ ਖੇਤਰ 'ਚ ਆਮ ਲੋਕਾਂ ਦੇ ਲਈ ਜਿਹੜੀ ਫਿਊਲ ਦੀ ਸਪਲਾਈ ਹੈ ਉਸਨੂੰ ਬੰਦ ਕਰ ਦਿੱਤਾ ਹੈ, ਸਿਰਫ ਇਸੇ ਇੱਕ ਖਿੱਤੇ 'ਚ, ਕ੍ਰਾਈਮੀਆ ਦੇ ਖਿੱਤੇ ਦੇ ਵਿੱਚ। ਇੱਥੇ ਹਮਲੇ ਤਾਂ ਚੱਲ ਹੀ ਰਹੇ ਨੇ, ਪਰ ਦੱਸ ਦਈਏ ਕਿ ਇਹ ਖੇਤਰ ਰੂਸ ਦੇ ਕੰਟਰੋਲ ਦੇ ਵਿੱਚ ਅਕਸਰ ਬਾਗੀ ਵੀ ਹੋ ਜਾਂਦਾ। ਕ੍ਰਾਈਮੀਆ ਦੀ ਸਪਲਾਈ ਰੂਟਸ ਦੇ ਖਿਲਾਫ ਯੂਕਰੇਨ ਦੇ ਹਾਲੀਆ ਮੁਹਿੰਮ ਦੇ ਬਾਵਜੂਦ ਫਿਊਲ ਦੀ ਸਪਲਾਈ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਸੀ। ਕ੍ਰਾਈਮੀਆ ਦੇ ਗਵਰਨਰ ਸਰਗਈ ਆਸਕੋਨੋਵ ਨੇ ਕਿਹਾ ਹੈ ਕਿ ਹੁਣ ਆਮ ਲੋਕਾਂ ਔਰ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਲਈ ਪੈਟਰੋਲ ਪੰਪਾਂ ਤੋਂ ਫਿਊਲ ਨਹੀਂ ਮਿਲ ਸਕੇਗਾ। ਉੱਥੇ ਯੂਕਰੇਨੀ ਰਾਸ਼ਟਰਪਤੀ ਵਾਲਦਮੀਰ ਜ਼ੋਲਿੰਸਕੀ ਨੇ ਕਿਹਾ ਕਿ ਯੂਕਰੇਨ ਨੇ ਰੂਸ ਦੇ ਕਾਰਦੋਸ ਖੇਤਰ ਦੇ ਵਿੱਚ ਇੱਕ ਲੌਜਿਸਟਿਕ ਫੈਸਿਲਿਟੀ ਨੂੰ ਨਿਸ਼ਾਨਾ ਬਣਾਇਆ ਸੀ ਜੋ ਕਿ ਕ੍ਰਾਈਮੀਆ ਦੇ ਨਾਲ ਜੁੜਿਆ ਹੋਇਆ, ਇਸੇ ਕਰਕੇ ਉੱਥੇ ਫਿਊਲ ਦੀ ਕਮੀ ਦੇਖਣ ਨੂੰ ਮਿਲੀ ਹੈ। ਜ਼ੈਲਿੰਸਕੀ ਨੇ ਇਸ ਦਾ ਪੂਰਾ ਸਿਹਰਾ ਆਪਣੇ ਦੇਸ਼ ਅਤੇ ਆਪਣੀ ਫੌਜ ਦੇ ਸਿਰ ਲੈ ਰਿਹਾ। ਜ਼ੈਲਿੰਸਕੀ ਨੇ ਦਾਅਵਾ ਕੀਤਾ ਹੈ ਕਿ ਫੌਜੀ ਲੌਜਿਸਟਿਕ ਕੇਂਦਰਾਂ ਰਾਡਾਰ ਸਿਸਟਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਹਾਲਾਂਕਿ ਇਹ ਕਿੱਥੇ ਨੇ ਸਥਾਨ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਂਝ ਕ੍ਰਾਈਮੀਆ ਦੇ ਬਾਰੇ ਤੁਹਾਨੂੰ ਦੱਸ ਦਈਏ, ਕ੍ਰਾਈਮੀਆ ਜਿਹੜਾ ਹੈ ਉਹ ਰੂਸ ਨੇ 2014 ਦੇ ਵਿੱਚ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ। ਇਹ ਖੇਤਰ ਲੰਬੇ ਸਮੇਂ ਤੋਂ ਸਪਲਾਈ ਤੇ ਲੌਜਿਸਟਿਕ ਦੀ ਸਮੱਸਿਆਵਾਂ ਦਾ ਸਾਹਮਣਾ ਪਹਿਲਾਂ ਹੀ ਕਰ ਰਿਹਾ। ਫਿਊਲ ਦੀ ਵਿਕਰੀ ਦੇ ਉੱਤੇ ਹੁਣ ਇਹ ਨਵਾਂ ਕਾਨੂੰਨ ਜਿਹੜਾ ਉੱਥੇ ਲਾਗੂ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਉੱਥੋਂ ਦੇ ਲੋਕ ਹੋਰ ਵੀ ਪਰੇਸ਼ਾਨ ਹੋਏ ਨੇ। ਉੱਥੇ ਬਰਤਾਨਵੀ ਪ੍ਰਧਾਨ ਮੰਤਰੀ ਦੀ ਕੁਰਸੀ ਜਾਣ ਵਾਲੀ ਹੈ, ਛੱਡੋ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਲੈਨ, ਉਹ ਤਾਂ ਅੱਗੇ ਚੱਲ ਕੇ ਗੱਲ ਕਰਾਂਗੇ, ਪਰ ਤੁਹਾਨੂੰ ਬਰਤਾਨੀਆ ਦੀ ਇਹ ਖਬਰ ਪਤਾ ਹੈ। ਇਸ ਮਾਮਲੇ 'ਚ ਤਾਂ ਹੁਣ ਟਰੰਪ ਵੀ ਕੁੱਦ ਪਏ ਨੇ। ਮੋਟੇ ਤੌਰ ਦੇ ਉੱਤੇ ਤੁਹਾਨੂੰ ਦੱਸਦੇ ਚਲੀਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਅਹੁਦਾ ਛੱਡਣ ਨੂੰ ਲੈ ਕੇ, ਹਾਲਾਂਕਿ ਉਹਨਾਂ ਨੇ ਕੁਝ ਕਿਹਾ ਨਹੀਂ ਹੈ, ਪਰ ਇਸ ਕਿਸਮ ਦੀਆਂ ਅਟਕਲਾਂ ਤੇਜ਼ ਹੋ ਰਹੀਆਂ ਨੇ ਕਿ ਅੱਜ ਯਾਨੀ ਸੋਮਵਾਰ ਦੇ ਦਿਨ ਉਹ ਆਪਣੇ ਅਹੁਦੇ ਤੋਂ ਹਟਣਗੇ ਜਾਂ
ਇਸ ਦੀ ਮਿਆਦ ਵਧਾਉਣਗੇ, ਇਹਦੇ ਬਾਰੇ ਕੋਈ ਐਲਾਨ ਕਰ ਸਕਦੇ ਨੇ? ਕੇਅਰ ਸਟਾਰਮਰ ਹੁਣ ਤੱਕ ਲਗਾਤਾਰ ਕਹਿ ਰਹੇ ਨੇ ਕਿ ਉਹ ਅਹੁਦਾ ਨਹੀਂ ਛੱਡਣਗੇ, ਉਹਨਾਂ ਦੀ ਅਗਵਾਈ ਜਿਹੜੀ ਉਹ ਜਾਰੀ ਰਹੇਗੀ, ਔਰ ਬ੍ਰਿਟੇਨ ਦੇ ਵਿੱਚ ਉਹਨਾਂ ਦੀ ਥਾਂ ਕੌਣ ਲਏਗਾ ਉਹਨਾਂ ਦੀ ਪਾਰਟੀ ਦੀ ਤਰਫ ਤੋਂ, ਇਹ ਵੀ ਕੋਈ ਨਾਮ ਸਾਹਮਣੇ ਨਹੀਂ ਆਇਆ। ਹਾਲਾਂਕਿ ਪਿਛਲੇ 48 ਘੰਟਿਆਂ 'ਚ ਬ੍ਰਿਟਿਸ਼ ਸਰਕਾਰ ਦੇ ਅੰਦਰ ਮਾਹੌਲ ਬਦਲਦਾ ਦਿਖਾਈ ਦੇ ਰਿਹਾ। ਖਬਰਾਂ ਇਹ ਵੀ ਨੇ ਕਿ ਪ੍ਰਧਾਨ ਮੰਤਰੀ ਅੱਜ ਅਚਾਨਕ ਕੋਈ ਵੱਡਾ ਐਲਾਨ ਕਰ ਸਕਦੇ ਨੇ, ਝਟਕੇ ਵਾਲਾ ਐਲਾਨ ਵੀ ਹੋ ਸਕਦਾ, ਤਿਆਰ ਰਹੋ। ਸਰਕਾਰ ਦੇ ਵਿੱਚ ਤੇਜ਼ੀ ਦੇ ਅੰਦਰ ਬਦਲਦੇ ਪ੍ਰਤੀਕਰਮ ਨੇ, ਉਹਨਾਂ ਨੂੰ ਲੈ ਕੇ ਅਦਾਰੇ ਬੀਬੀਸੀ ਨੇ, ਜਿਹੜਾ ਉੱਥੋਂ ਦਾ ਹੀ ਅਦਾਰਾ, ਉਹਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਸਟਾਰਮਰ ਆਪਣੇ ਸਾਹਮਣੇ ਮੌਜੂਦ ਚੁਣੌਤੀਆਂ ਤੇ ਸਿਆਸੀ ਜਿਹੜੀਆਂ ਇਸ ਵਕਤ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਉੱਤੇ ਵਿਚਾਰ ਕਰ ਰਹੇ ਨੇ। ਪਰ ਇਸ ਦਰਮਿਆਨ ਟਰੰਪ ਨੇ ਟਰੁਥ ਸੋਸ਼ਲ ਦੇ ਉੱਤੇ ਲਿਖਿਆ ਕਿ ਕੇਅਰ ਸਟਾਰਮਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਗੇ। ਇਹ ਦੋ ਬਹੁਤ ਮਹੱਤਵਪੂਰਨ ਮੁੱਦਿਆਂ ਦੇ ਫੇਲ ਹੋਣ ਦਾ ਇੱਕ ਕਾਰਨ ਵੀ ਹੋ ਸਕਦਾ, ਇੱਕ ਇਮੀਗ੍ਰੇਸ਼ਨ, ਇੱਕ ਐਨਰਜੀ। ਅਮਰੀਕੀ ਰਾਸ਼ਟਰਪਤੀ ਨੇ ਐਨਰਜੀ ਦੇ ਮੁੱਦੇ ਦੇ ਉੱਤੇ ਨੌਰਸੀ ਦੇ ਵਿੱਚ ਮੌਜੂਦ ਤੇਲ ਤੇ ਗੈਸ ਦੀ ਤਰਫ ਇਸ਼ਾਰਾ ਕੀਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਅਹੁਦਾ ਛੱਡਣ ਤੋਂ ਪਹਿਲਾਂ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਨੇ ਜਾਂ ਨਹੀਂ, ਇਹ ਖੈਰ ਵੱਖਰੀ ਗੱਲ ਹੈ। ਪਰ ਫਿਲਹਾਲ ਉਹ ਆਪਣੇ ਦੇਸ਼ ਦੇ ਅੰਦਰ ਹੀ ਅਲੱਗ ਅਲੱਗ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ। ਟਰੰਪ ਦੀਆਂ ਭਵਿੱਖਬਾਣੀਆਂ ਤੇ ਚੀਮੇਬਾਈ ਦੀਆਂ ਭਵਿੱਖਬਾਣੀਆਂ ਦੇ ਉੱਤੇ ਹੁਣ ਅੱਜ ਕੱਲ੍ਹ ਬਹੁਤਾ ਯਕੀਨ ਵੀ ਨਹੀਂ ਹੁੰਦਾ। ਖੈਰ ਹੁਣ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਔਰ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ। ਇਹ ਨੀਟ ਦੀ ਪ੍ਰੀਖਿਆ, ਜਿੱਥੇ UG ਨੀਟ 2026 ਦੀ ਦੁਬਾਰਾ ਪ੍ਰੀਖਿਆ ਐਤਵਾਰ 21 ਜੂਨ, ਜਦੋਂ ਭਾਰਤ ਦੇ ਵਿੱਚ ਇੱਕ ਪਾਸੇ ਵਰਲਡ ਯੋਗਾ ਡੇ ਮਨਾਇਆ ਜਾ ਰਿਹਾ ਸੀ, ਐਸੇ ਦਰਮਿਆਨ ਇਹ ਪ੍ਰੀਖਿਆ ਵੀ ਕਰਵਾਈ ਗਈ। ਕਿਹਾ ਗਿਆ ਕਿ ਪ੍ਰੀਖਿਆ ਸ਼ਾਮ 5:15 ਤੱਕ ਚੱਲੀ, ਉਸ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA, ਜਿਹੜੀ ਕਿ ਇਸ ਪ੍ਰੀਖਿਆ ਨੂੰ ਕਰਵਾਉਣ ਵਾਲੀ ਏਜੰਸੀ ਹੈ, ਉਸਨੇ ਬਿਆਨ ਜਾਰੀ ਕਰਕੇ ਆ ਕਿ ਰੀ ਐਗਜ਼ਾਮ ਦੇ ਵਿੱਚ 20 ਲੱਖ ਤੋਂ ਜ਼ਿਆਦਾ ਸਟੂਡੈਂਟ ਨੇ ਹਿੱਸਾ ਲਿਆ। ਇਹ ਪ੍ਰੀਖਿਆ ਦੇਸ਼ ਭਰ ਦੇ 5,440 ਕੇਂਦਰਾਂ ਤੇ ਦੇਸ਼ ਦੇ ਬਾਹਰ 14 ਕੇਂਦਰਾਂ ਦੇ ਉੱਤੇ 13 ਅਲੱਗ ਅਲੱਗ ਭਾਸ਼ਾਵਾਂ 'ਚ ਵੀ ਆਯੋਜਿਤ ਕੀਤੀ ਗਈ ਹੈ। ਇਸ ਦਰਮਿਆਨ ਪੁਲਿਸ ਕਰਮੀ, ਅਬਜ਼ਰਵਰ, ਵੱਡੀ ਗਿਣਤੀ 'ਚ ਪ੍ਰੀਖਿਆ ਸਟਾਫ, 7 ਲੱਖ ਦੇ ਕਰੀਬ ਕਰਮਚਾਰੀ ਤੈਨਾਤ ਕੀਤੇ ਗਏ ਸੀ। ਹਾਲਾਂਕਿ ਪ੍ਰੀਖਿਆ ਤਾਂ ਪਹਿਲਾਂ ਵੀ ਹੋਈ ਸੀ, ਪਰ ਉਦੋਂ ਪ੍ਰੀਖਿਆ ਤੋਂ ਕੁਝ ਦਿਨਾਂ ਦੇ ਅੰਦਰ ਉਸਦੇ ਲੀਕ ਹੋਣ ਦੀਆਂ ਖਬਰਾਂ ਸਾਹਮਣੇ ਆ ਗਈਆਂ, ਤੇ ਫਿਰ ਪ੍ਰੀਖਿਆ ਜਿੰਨੀ ਵੀ ਹੋਈ ਜਾਂ ਜਿਨ੍ਹਾਂ ਵੀ ਵਿਦਿਆਰਥੀਆਂ ਨੇ ਦਿੱਤੀ ਉਸਨੂੰ ਰੱਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਤਣਾਅ 'ਚ ਚਲੇ ਗਏ, ਜਿਸ ਦੀਆਂ ਖਬਰਾਂ ਤਾਂ ਕਦੇ ਲੱਗਦੀਆਂ ਨਹੀਂ ਨਾ ਸੁਣਾਈ ਦਿੰਦੀਆਂ ਨੇ। ਹਾਂ, ਜਿਨ੍ਹਾਂ ਨੇ ਆਤਮ ਹੱਤਿਆਵਾਂ ਕੀਤੀਆਂ, ਜਿਨ੍ਹਾਂ ਨੇ ਜ਼ਿੰਦਗੀ ਖਤਮ ਕਰ ਲਈ, ਉਹ ਖਬਰਾਂ ਤੁਹਾਡੇ ਤੱਕ ਜ਼ਰੂਰ ਪਹੁੰਚਦੀਆਂ ਰਹੀਆਂ ਹੋਣਗੀਆਂ। ਇਸ ਤੋਂ ਪਹਿਲਾਂ ਸ਼ਨੀਵਾਰ ਦੇ ਦਿਨ ਸੈਂਟਰ ਅਲਾਟ ਕੀਤੇ ਜਾਣ ਨੂੰ ਲੈ ਕੇ ਇੱਕ ਨਵਾਂ ਵਿਵਾਦ ਵੀ ਖੜਾ ਹੋ ਗਿਆ ਸੀ। ਬੇਸ਼ੱਕ NDA 37 ਦਿਨਾਂ ਦੇ ਅੰਦਰ ਅੰਦਰ ਦੁਬਾਰਾ ਪ੍ਰੀਖਿਆ ਕਰਾਉਣ ਨੂੰ ਲੈ ਕੇ ਆਪਣੇ ਪਿੱਠ ਥਾਪੜ ਰਿਹਾ ਹੋਵੇ, ਪਰ ਇੱਕ ਸਟੂਡੈਂਟ ਨੇ ਦਾਅਵਾ ਕੀਤਾ ਸੀ ਕਿ ਉਸਦਾ ਪ੍ਰੀਖਿਆ ਕੇਂਦਰ ਨਾਗਪੁਰ ਦੀ ਥਾਂ ਆਬੂ ਧਾਬੀ ਅਲਾਟ ਕਰ ਦਿੱਤਾ ਗਿਆ। ਹਾਲਾਂਕਿ NTA ਨੇ ਸਪਸ਼ਟੀਕਰਨ ਜਾਰੀ ਕਰਕੇ ਆਬੂ ਧਾਬੀ ਸੈਂਟਰ ਅਲਾਟ ਕੀਤੇ ਜਾਣ ਦੀ ਜ਼ਿੰਮੇਵਾਰੀ ਕੈਂਡੀਡੇਟ ਦੇ ਉੱਤੇ ਹੀ ਸੁੱਟ ਦਿੱਤੀ ਸੀ ਕਿ ਕਿਹੜਾ ਇੱਕ ਵਿਅਕਤੀ ਨੂੰ ਕੋਈ ਪੁੱਛੇਗਾ, ਪਰ ਨੈਸ਼ਨਲ ਟੈਸਟਿੰਗ ਏਜੰਸੀ NTA ਨੇ 3 ਮਈ ਨੂੰ ਆਯੋਜਿਤ ਹੋਈ ਨੀਟ 2026 ਦੀ ਪ੍ਰੀਖਿਆ ਤੋਂ ਬਾਅਦ ਵੀ ਇਸੇ ਤਰੀਕੇ ਦੇ ਨਾਲ ਪੇਪਰ ਲੀਕ ਦੇ ਮਾਮਲੇ ਨੂੰ ਕਿਸੇ ਹੋਰ ਦੇ ਉੱਤੇ ਸੁੱਟ ਕੇ ਇਸ ਮਾਮਲੇ 'ਚੋਂ ਪੱਲਾ ਝਾੜ ਲਿਆ ਸੀ। ਐਸੇ ਦਰਮਿਆਨ ਨੀਟ ਪੇਪਰ ਲੀਕ ਮਾਮਲੇ 'ਚ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸ਼ਨੀਵਾਰ ਦੇ ਦਿਨ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਕੀਤਾ, ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ। CJP ਨੇ ਸਿੱਖਿਆ ਮੰਤਰੀ ਦੇ ਅਸਤੀਫੇ ਨੂੰ ਲੈ ਕੇ ਜੰਤਰ ਮੰਤਰ ਨਾ ਛੱਡਣ ਤੱਕ ਦਾ ਐਲਾਨ ਕਰ ਦਿੱਤਾ। ਇਧਰ ਕਾਂਗਰਸ ਦੇ ਸੰਸਦ ਮੈਂਬਰ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਦੇ ਦਿਨ ਹੋਣ ਵਾਲੀ ਪ੍ਰੀਖਿਆ ਨੂੰ ਲੈ ਕੇ ਪ੍ਰੀਖਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਪੂਰੇ ਆਤਮ ਵਿਸ਼ਵਾਸ ਦੇ ਨਾਲ ਪ੍ਰੀਖਿਆ ਦਿਓ, ਕੁਝ ਵੀ ਹੋਵੇ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਕੋਟਾ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਇੱਕ ਬੈਠਕ ਕਰਕੇ ਚੰਗੀ ਚਰਚਾ ਛੇੜ ਲਈ ਸੀ। ਦੱਸਦੀਏ ਕਿ NTA ਨੇ ਲਗਾਤਾਰ ਇਹ ਬਿਆਨ ਦਿੱਤੇ ਨੇ ਕਿ ਉਹਨਾਂ ਦੀ ਤਰਫ ਤੋਂ ਕਰਵਾਈ ਗਈ ਪ੍ਰੀਖਿਆ ਇਸ ਵਾਰ ਬਿਲਕੁਲ ਵੀ ਕੋਈ ਵੀ ਭੇਦ ਨਹੀਂ ਸਕੇਗਾ, ਇੰਨੀ ਵਧੀਆ ਤਰੀਕੇ ਦੇ ਨਾਲ ਕਰਵਾਈ ਹੋਈ ਪ੍ਰੀਖਿਆ ਹੈ। ਖੈਰ, ਹਾਲੇ ਬਹੁਤ ਛੇਤੀ ਹੋਏਗਾ ਇਸ ਮਾਮਲੇ ਦੇ ਉੱਤੇ ਟਿੱਪਣੀ ਦੇਣਾ। ਉੱਧਰ CJP ਦਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਜਾਰੀ ਰਿਹਾ। ਕਾਕਰੇਜ ਇਜ਼ ਬੈਕ ਨਾਮ ਦੇ ਐਕਸ ਅਕਾਊਂਟ ਤੋਂ ਲਿਖਿਆ ਗਿਆ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਰਮਿੰਦਰ ਪ੍ਰਧਾਨ ਨੂੰ ਆਪਣੇ ਅਹੁਦੇ ਤੋਂ ਹਟਾਉਂਦੇ ਨਹੀਂ ਤਾਂ ਇਹ ਉਹਨਾਂ ਦੀ ਜਵਾਬਦੇਹੀ ਦੇ ਉੱਤੇ ਵੀ ਵੱਡੇ ਸਵਾਲ ਖੜੇ ਕਰੇਗਾ। CJP ਨੇ ਕਿਹਾ ਕਿ ਲਗਾਤਾਰ ਦੂਸਰੇ ਦਿਨ ਵੀ ਕਾਂਗਰਸ ਜਨਤਾ ਮੰਤਰ ਦੇ ਉੱਤੇ ਪੂਰੀ ਰਾਤ ਡਟੇ ਰਹੇ। ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਐਲਾਨ ਜਿਹੜਾ ਉਹ ਉਸ ਦੀ ਉਡੀਕ ਦੇ ਵਿੱਚ ਨੇ। ਔਰ ਦੇਸ਼ ਦੇ ਵਿੱਚ ਇਸ ਦਰਮਿਆਨ ਇੱਕ ਹੋਰ ਖਬਰ ਵੀ ਸਾਹਮਣੇ ਆਈ ਹੈ।
ਸਿਰਫ ਨੀਟ ਹੀ ਨਹੀਂ ਬਲਕਿ ਦੂਸਰੇ ਪਾਸੇ ਜਿਹੜੀ ਸੀਬੀਐਸਈ ਦੀ ਰੀਵੈਲਿਊਏਸ਼ਨ ਸੀ ਉਸ ਦੇ ਵੀ ਨਤੀਜੇ ਆਏ ਨੇ ਕਿਉਂਕਿ ਸੀਬੀਐਸਈ ਦੇ ਉੱਤੇ ਵੀ ਵੱਡੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨਾਂ ਨੇ ਵੀ ਆਪਣੀਆਂ ਰੀਵੈਲਿਊਏਸ਼ਨ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਅਪਣਾਈਆਂ ਸੀ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ ਸੀਬੀਐਸਈ ਨੇ ਸਾਲ 2026 ਦੀ 12ਵੀਂ ਦੀ ਰੀਵੈਲਿਊਏਸ਼ਨ ਪ੍ਰੀਖਿਆ ਦੇ ਨਤੀਜੇ ਵੀ ਜਾਰੀ ਕਰ ਦਿੱਤੇ ਜਿਹੜੇ ਕਿ cbse.gov.in ਜਾਂ results.cbse.nic.in ਦੇ ਉੱਤੇ ਜਾ ਕੇ ਵੀ ਦੇਖੇ ਜਾ ਸਕਣਗੇ। ਹੁਣ ਤੱਕ ਪ੍ਰਾਪਤ ਹੋਏ ਕੁੱਲ ਅਰਜ਼ੀਆਂ ਚੋਂ 87% ਤੋਂ ਵੱਧ ਨਤੀਜੇ ਐਲਾਨ ਕਰ ਦਿੱਤੇ ਗਏ ਨੇ। ਉੱਥੇ ਅਗਲੀਆਂ ਕੁਝ ਖਬਰਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਜਿੱਥੇ ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ 21 ਜੂਨ ਦੀ ਤਾਰੀਖ ਬਹੁਤ ਮਾਇਨੇ ਰੱਖਦੀ ਸੀ। 4 ਸਾਲ ਪਹਿਲਾਂ 2022 ਦੇ ਵਿੱਚ ਵੀ 21 ਜੂਨ ਨੂੰ ਹੀ ਉਹਨਾਂ ਦੀ ਪਾਰਟੀ ਟੁੱਟੀ ਸੀ। ਨਾ ਸਿਰਫ ਟੁੱਟੀ ਸੀ ਬਲਕਿ ਉਧਵ ਦੀ ਸੱਤਾ ਵੀ ਚਲੀ ਗਈ ਸੀ ਉਧਵ ਠਾਕਰੇ ਦੀ। ਹੁਣ 2026 ਦੀ 21 ਤਰੀਕ ਨੂੰ ਵੀ ਉਹਨਾਂ ਦੀ ਪਾਰਟੀ ਲਗਭਗ ਟੁੱਟਦੀ ਹੀ ਦਿਖਾਈ ਦਿੱਤੀ। ਏਕਨਾਥ ਸ਼ਿੰਦੇ ਦਾ ਆਪਰੇਸ਼ਨ ਟਾਈਗਰ ਸਫਲ ਹੋ ਗਿਆ। ਖੁਦ ਪ੍ਰਧਾਨ ਮੁੱਖ ਮੰਤਰੀ ਦਵਿੰਦਰ ਫਡਨਵੀਸ ਨੇ ਇਸ ਦਾ ਐਲਾਨ ਕੀਤਾ ਕਿ ਆਪਰੇਸ਼ਨ ਟਾਈਗਰ ਦੇ ਬਾਰੇ ਸਥਿਤੀ ਬਹੁਤ ਚੰਗੀ ਹੈ, ਕਿਸੇ ਨੂੰ ਵੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਸੰਸਦ ਮੈਂਬਰ ਟੁੱਟ ਚੁੱਕੇ ਨੇ, ਹਾਲਾਂਕਿ ਉਧਵ ਠਾਕਰੇ ਗੁੱਟ ਨੇ ਸ਼ਿਵ ਸੈਨਾ UBT ਨੇ ਇਸ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਸੀਗੀਆਂ। ਔਰ ਲੋਕ ਸਭਾ ਦੇ ਵਿੱਚ ਸ਼ਿਵ ਸੈਨਾ UBT ਦੇ 9 ਸੰਸਦ ਮੈਂਬਰ ਨੇ ਜਿਨ੍ਹਾਂ ਚੋਂ ਹੁਣ 6 ਬਾਗੀ ਹੋ ਕੇ ਪਾਲਾ ਬਦਲ ਕੇ ਇਹ 6 ਸੰਜੇ ਦਿਨਾ ਪਾਟਿਲ, ਸੰਜੇ ਦੇਸ਼ਮੁਖ, ਸੰਜੇ ਜਾਧਵ, ਬਾਬੂ ਸਾਹਿਬ ਵਾਕਚੌਰੇ, ਨਾਗੇਸ਼ ਪਾਟਿਲ ਅਸ਼ਟੀਕਰ ਤੇ ਓਮ ਪ੍ਰਕਾਸ਼ ਰਾਜੇ ਨਿਲੰਬਕਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਹੁਣ ਬਗਾਵਤ ਕੀਤੀ ਹੈ। ਉੱਥੇ ਹੀ ਆਖਰੀ ਖਬਰ ਦੀ ਵੀ ਸਾਂਝ ਪਾਈ ਹੈ ਭਾਰਤ ਤੋਂ, ਜਿੱਥੇ 4 ਧਾਮ ਦੀ ਯਾਤਰਾ ਹੁਣ ਤੱਕ ਜਿਹਦੇ ਨਾਲ ਜੁੜੀਆਂ ਕੋਈ ਮਾੜੀਆਂ ਖਬਰਾਂ ਹੀ ਸਾਹਮਣੇ ਆਈਆਂ ਨੇ। 4 ਧਾਮ ਯਾਤਰਾ ਸ਼ੁਰੂ ਹੋਣ ਨੂੰ 64 ਦਿਨ ਹੋ ਚੁੱਕੇ ਨੇ ਸ਼ੁਰੂ ਹੋਈਆਂ ਨੂੰ, ਔਰ ਖਰਾਬ ਸਿਹਤ ਦੀ ਵਜ੍ਹਾ ਦੇ ਚੱਲਦਿਆਂ ਹੁਣ ਤੱਕ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਮੌਤਾਂ ਕੇਦਾਰਨਾਥ ਦੇ ਵਿੱਚ ਸ਼ਰਧਾਲੂਆਂ ਦੀਆਂ ਹੋ ਰਹੀਆਂ ਨੇ। ਖਰਾਬ ਸਿਹਤ ਦੀ ਚੱਲਦਿਆਂ ਹੋਇਆਂ 94 ਸ਼ਰਧਾਲੂਆਂ ਦੀ ਮੌਤ ਉੱਥੇ ਹੋਈ ਦੱਸੀ ਗਈ ਹੈ। ਦੱਸ ਦਈਏ ਕਿ ਸਾਲ 2026 ਦੇ ਵਿੱਚ 4 ਧਾਮ ਦੀ ਯਾਤਰਾ ਦੇ ਲਈ 38 ਲੱਖ ਤੋਂ ਵੱਧ ਯਾਤਰੀਆਂ ਨੇ ਹੁਣ ਤੱਕ ਇਸ ਨੂੰ ਸਫਲਤਾਪੂਰਵਕ ਤਰੀਕੇ ਦੇ ਨਾਲ ਕੀਤਾ। ਪਰ 19 ਅਪ੍ਰੈਲ ਤੋਂ ਸ਼ੁਰੂ ਹੋਈ ਇਹ 4 ਧਾਮ ਯਾਤਰਾ, ਜਿਸ ਨੂੰ ਹਿੰਦੂ ਧਰਮ ਦੇ ਵਿੱਚ ਕਾਫੀ ਮਹੱਤਵਪੂਰਨ ਵੀ ਮੰਨਿਆ ਜਾਂਦਾ ਹੈ। 38,52,316 ਸ਼ਰਧਾਲੂਆਂ ਦੇ ਵਿੱਚੋਂ ਹੁਣ ਤੱਕ ਜਿਹੜੇ 200 ਤੋਂ ਵਧੇਰੇ ਸ਼ਰਧਾਲੂ ਆਪਣਾ ਦਮ ਤੋੜ ਚੁੱਕੇ ਨੇ। ਉਸ ਤੋਂ ਇਲਾਵਾ ਬਹੁਤ ਸਾਰਿਆਂ ਦੀ ਸਿਹਤ ਹਾਲੇ ਵੀ ਖਰਾਬ ਦੱਸੀ ਜਾ ਰਹੀ ਹੈ। ਬਦਰੀਨਾਥ ਚ 62 ਸ਼ਰਧਾਲੂਆਂ ਦੀ ਮੌਤ ਹੋਈ ਹੈ, ਗੰਗੋਤਰੀ ਧਾਮ ਚ 18 ਦੀ ਮੌਤ ਹੁਣ ਤੱਕ ਹੋਈ ਹੈ, ਯਮਨੋਤਰੀ ਧਾਮ ਚ 26 ਸ਼ਰਧਾਲੂਆਂ ਦੀ ਮੌਤ ਹੋਈ ਦੱਸੀ ਗਈ। ਔਰ ਇਹਨਾਂ ਦੇ ਪਿੱਛੇ ਜ਼ਿਆਦਾਤਰ ਦੇ ਪਿੱਛੇ ਸਿਹਤ ਕਾਰਨ ਹੀ ਦੱਸੇ ਗਏ ਨੇ। ਕੁਝ ਸ਼ਰਧਾਲੂ ਤਾਂ ਉਮਰ ਦਰਾਜ਼ ਹੁੰਦੇ ਨੇ, ਉਹ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ। 4 ਧਾਮ ਲਗਭਗ 3,000 ਮੀਟਰ ਦੀ ਉਚਾਈ ਦੇ ਉੱਤੇ ਸਥਿਤ ਨੇ। ਇਹਨਾਂ ਦੇ ਵਿੱਚ ਅਕਸਰ ਮੌਸਮ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ। ਦਿਲ ਦੇ ਰੋਗ ਜਿਹੜੇ ਨੇ ਉਹ ਅਕਸਰ ਦਿਲ ਦੇ ਰੋਗਾਂ ਦੇ ਨਾਲ ਪੀੜਤ ਲੋਕ ਇਸ ਕਿਸਮ ਦੀਆਂ ਯਾਤਰਾਵਾਂ ਦੇ ਵਿੱਚ ਆਪਣੀ ਜਾਨ ਗੁਆ ਬੈਠਦੇ ਨੇ। ਉੱਤਰਾਖੰਡ ਦੇ 4 ਧਾਮ ਯਾਤਰਾ ਕਰਨ ਵਾਲੇ ਸਭ ਤੋਂ ਜ਼ਿਆਦਾ ਤੀਰਥ ਯਾਤਰੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਹਰਿਆਣਾ ਤੇ ਦਿੱਲੀ ਦੇ ਨੇ। ਇਹ ਟੌਪ 5 ਇਲਾਕੇ ਨੇ ਜਿੱਥੋਂ ਸਭ ਤੋਂ ਵਧੇਰੇ ਸ਼ਰਧਾਲੂ ਪਹੁੰਚਦੇ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਸਾਰਾ ਕੁਝ ਉਵੇਂ ਦਾ ਵੀ ਨਹੀਂ ਹੈ ਜਿਵੇਂ ਦਾ ਤੁਹਾਨੂੰ ਲੇਬਰ ਪਾਰਟੀ ਦੱਸਦੀ ਹੈ, ਤੇ ਸਾਰਾ ਕੁਝ ਉਹ ਵੀ ਨਹੀਂ ਹੈ ਜੋ ਪੌਲਿਨ ਹੈਨਸਨ ਨੇ ਪਿਛਲਿਆਂ ਹਫ਼ਤਿਆਂ ਦੇ ਦਰਮਿਆਨ ਦੱਸਿਆ ਸੀ। ਅੰਕੜਿਆਂ ਦੀ ਖੇਡ ਹੁੰਦੀ ਹੈ, ਕਈ ਵਾਰ ਸਿਆਸਤਦਾਨ ਆਪਣੇ ਹੱਕ ਦੇ ਵਿੱਚ ਅੰਕੜੇ ਕਿਵੇਂ ਕੱਢ ਲੈਂਦੇ ਨੇ ਇਹ ਵੀ ਸਮਝਣਾ ਜ਼ਰੂਰੀ ਹੁੰਦਾ, ਔਰ ਉਹਨਾਂ ਅੰਕੜਿਆਂ ਦੇ ਆਧਾਰ ਦੇ ਉੱਤੇ ਉਹ ਤੁਹਾਨੂੰ ਕਿਵੇਂ ਭਰਮਾ ਵੀ ਲੈਂਦੇ ਨੇ। ਆਸਟ੍ਰੇਲੀਆ ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ NOM ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿ ਲਿਆ ਜਾਂਦਾ, ਇਹ 3 ਲੱਖ ਰਿਹਾ ਹੈ ਪਿਛਲੇ ਸਾਲ, ਯਾਨੀ ਕੋਵਿਡ ਤੋਂ ਬਾਅਦ ਜਾਂ ਮੱਧ 2022 ਤੋਂ ਬਾਅਦ ਇਹ ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਹੁਣ ਆ ਗਿਆ। ਪਰ ABS ਦੇ ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਜਿਹੜਾ ਅਕਸਰ ਅੰਕੜੇ ਜਾਰੀ ਕਰਦਾ, ਉਹਨਾਂ ਦੇ ਅੰਕੜੇ ਕੁਝ ਉਸ ਕਿਸਮ ਦੀ ਤਸਵੀਰ ਵੀ ਨਹੀਂ ਦਿਖਾਉਂਦੇ ਜਿਵੇਂ ਪੌਲਿਨ ਹੈਨਸਨ ਨੇ ਮੋਨੋਕਲਚਰਲ ਆਸਟ੍ਰੇਲੀਅਨ ਸੋਸਾਇਟੀ ਦੀ ਤਸਵੀਰ ਦੱਸ ਕੇ ਕਿਹਾ ਸੀ।
ਉਦਾਹਰਣ ਦੇ ਤੌਰ ਦੇ ਉੱਤੇ 2023 ਦੇ ਵਿੱਚ 5,56,000 ਐਨੂਅਲ ਮਾਈਗ੍ਰੇਸ਼ਨ ਹੋਈ ਸੀ। ਇਹ ਸਹੀ ਗੱਲ ਹੈ, ਵਾਜਬ ਗੱਲ ਹੈ, ਪਰ ਪਿਛਲੇ ਸਾਲ ਇਹ ਮਾਈਗ੍ਰੇਸ਼ਨ ਘਟ ਕੇ 3,00,000 ਤੱਕ ਆ ਗਈ ਹੈ। ਬਹੁਤ ਜ਼ਿਆਦਾ ਫਰਕ ਪਿਆ। ਦੂਸਰਾ ਫਰਕ ਇਹ ਵੀ ਹੈ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੇ ਵਿੱਚ, ਜਿੱਥੇ ਇਹ ਵੀ ਦੇਖਿਆ ਜਾਂਦਾ ਹੈ ਕਿ ਕਿੰਨੇ ਮਾਈਗ੍ਰੈਂਟ ਦੇਸ਼ ਦੇ ਵਿੱਚ ਆਏ ਨੇ ਤੇ ਕਿੰਨੇ ਛੱਡ ਕੇ ਵੀ ਗਏ ਨੇ। ਛੱਡਣ ਵਾਲਿਆਂ ਦੀ ਗਿਣਤੀ ਜੇ ਜੋੜ ਲਈ ਜਾਵੇ ਜਾਂ ਘਟਾ ਲਈ ਜਾਵੇ ਤੇ ਆਉਣ ਵਾਲਿਆਂ ਦੀ ਗਿਣਤੀ ਦੇ ਵਿੱਚ ਜੋ ਵੀ ਨੰਬਰ ਰਹਿ ਗਏ ਉਹ ਪਿਛਲੇ ਸਾਲ ਇਸ ਸਾਲ 2,95,000 ਬਣੇ ਨੇ। ਸਰਕਾਰ ਦਾ ਟੀਚਾ ਹੈ ਜਾਂ ਇੰਜ ਸਰਕਾਰ ਨੂੰ ਲੱਗ ਰਿਹਾ ਕਿ ਅਗਲੇ ਸਾਲ ਇਹ 2,45,000 ਰਹਿ ਜਾਣਗੇ ਤੇ ਫਿਰ ਉਹ ਤੋਂ ਬਾਅਦ 2027-28 ਦੇ ਫਾਈਨੈਂਸ਼ੀਅਲ ਈਅਰ ਚ 2,25,000 ਰਹਿ ਜਾਣਗੇ। ਯਾਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਹੈ ਉਹ ਪ੍ਰੀ ਕੋਵਿਡ ਲੈਵਲ ਤੋਂ ਵੀ, ਕਰੋਨਾ ਤੋਂ ਪਹਿਲਾਂ ਜਿਹੜਾ ਲੈਵਲ ਹੁੰਦਾ ਸੀ ਉਸ ਤੋਂ ਵੀ ਥੱਲੇ ਚਲੀ ਜਾਏਗੀ। ਇੱਕ ਤਾਂ ਇਹ ਤਸਵੀਰ, ਦੂਜੀ ਤਸਵੀਰ ਇਹ ਵੀ ਹੈ, ਹੋ ਸਕਦਾ ਤੁਹਾਨੂੰ ਵਨ ਨੇਸ਼ਨ ਪਾਰਟੀ ਦੀ ਪ੍ਰੈਸ ਕਾਨਫਰੰਸਿਸ ਦੇ ਵਿੱਚ ਨਾਂ ਦੀ ਕੀ ਹੋਵੇ ਕਿ ਕਰੋਨਾ ਕਾਲ ਵੇਲੇ ਜਦੋਂ ਮਾਈਗ੍ਰੇਸ਼ਨ ਸਿਫਰ ਸੀ, ਆਸਟ੍ਰੇਲੀਅਨ ਇੰਸਟੀਚਿਊਟ ਦੇ ਮਾਹਰਾਂ ਦੇ ਮੁਤਾਬਕ ਦੇਸ਼ ਦੇ ਵਿੱਚ ਘਰਾਂ ਦੀਆਂ ਕੀਮਤਾਂ 32% ਵੱਧ ਗਈਆਂ ਸੀ। ਯਾਨੀ ਜਦੋਂ ਮਾਈਗ੍ਰੇਸ਼ਨ ਨਹੀਂ ਵੀ ਹੋ ਰਹੀ ਤਾਂ ਵੀ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਤਾਂ ਵੀ ਘਰਾਂ ਦੀ ਕਮੀ ਦਿਖਾਈ ਦੇ ਰਹੀ ਹੈ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਦੇ ਇਹ ਦਾਅਵੇ ਕਿ ਘਰਾਂ ਦੀਆਂ ਕਿੱਲਤਾਂ ਦੇ ਪਿੱਛੇ ਅਸਲ ਦੇ ਵਿੱਚ ਮਾਈਗ੍ਰੈਂਟਸ ਹੀ ਜ਼ਿੰਮੇਦਾਰ ਨੇ, ਪੂਰੀ ਤਰ੍ਹਾਂ ਵਾਜਬ ਵੀ ਨਜ਼ਰ ਨਹੀਂ ਆਉਂਦਾ। ਫਿਰ ਇੱਕ ਹੋਰ ਤਸਵੀਰ ਇਸ ਪੱਖ ਦੀ ਨਜ਼ਰ ਆਉਂਦੀ ਹੈ, ਉਹ ਇਹ ਹੈ ਕਿ ਸਭ ਤੋਂ ਜ਼ਿਆਦਾ ਮਾਈਗ੍ਰੇਸ਼ਨ ਕਿੱਥੇ ਹੋਈ ਹੈ। ਜੇਕਰ ਇਸ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਜਿਹੜੇ 3,00,000 ਲੋਕ ਆਏ ਨੇ, ਤਾਂ ਉਹਦੇ ਚ ਸਭ ਤੋਂ ਜ਼ਿਆਦਾ ਇੱਕ ਕੁਇਨਜ਼ਲੈਂਡ ਤੇ ਦੂਜਾ ਵੈਸਟਰਨ ਆਸਟ੍ਰੇਲੀਆ। ਕੁਇਨਜ਼ਲੈਂਡ ਉਹ ਸੂਬਾ ਜਿੱਥੋਂ ਖੁਦ ਸੈਨੇਟਰ ਚੁਣ ਕੇ ਪੌਲਿਨ ਹੈਨਸਨ ਆਉਂਦੇ ਨੇ, ਤੇ ਵੈਸਟਰਨ ਆਸਟ੍ਰੇਲੀਆ ਉਹ ਸੂਬਾ ਜਿੱਥੋਂ ਇਹਨਾਂ ਦੀ ਸਹੇਲੀ ਤੇ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਜਿਹੜੀ ਇਹਨਾਂ ਨੂੰ $10,00,000 ਦਾ ਹੈਲੀਕਾਪਟਰ ਤੱਕ ਗਿਫਟ ਦੇ ਵਿੱਚ ਦੇ ਦਿੰਦੀ ਹੈ। ਪਰ ਉਸ ਸੂਬੇ ਦੇ ਵਿੱਚ ਮਾਈਗ੍ਰੇਸ਼ਨ ਸਭ ਤੋਂ ਜ਼ਿਆਦਾ ਹੋ ਰਹੀ ਹੈ, ਬਾਵਜੂਦ ਇਸ ਦੇ ਐਤਵਾਰ ਦੇ ਦਿਨ ਜੀਨਾ ਰਾਈਨਹਾਰਟ ਦੀ ਕੰਪਨੀ ਹੈਨਕੌਕ ਨੇ ਕਿਹਾ ਸੀ ਕਿ 100 ਹੋਰ ਨੌਕਰੀਆਂ ਨੂੰ ਉਹ ਖਤਮ ਕਰ ਰਹੇ ਨੇ। ਇਸ ਦੇ ਕਾਰਨ ਅੰਦਰੂਨੀ ਜ਼ਰੂਰ ਹੋ ਸਕਦੇ ਨੇ, ਪਰ ਜਦੋਂ ਤੁਹਾਨੂੰ ਤਸਵੀਰ ਦਿਖਾਣੀ ਹੈ ਤਾਂ ਸਿਆਸਤਦਾਨ ਆਪਣੇ ਹੱਕ ਦੇ ਵਿੱਚ ਉਹ ਗੱਲ ਨੂੰ ਰੱਖ ਕੇ ਤੇ ਤੁਹਾਨੂੰ ਉਸ ਤਸਵੀਰ ਦਾ ਕੋਈ ਵੀ ਐਂਗਲ ਦਿਖਾ ਸਕਦੇ ਨੇ। ਅਜਿਹੇ ਦੇ ਵਿੱਚ ਇਹਨਾਂ ਦੋ ਸਟੇਟਸ ਦੇ ਅੰਦਰ ਮਾਈਗ੍ਰੇਸ਼ਨ ਵਧਣ ਦੇ ਵੱਖੋ ਵੱਖਰੇ ਕਾਰਨ ਹੋ ਸਕਦੇ ਨੇ, ਪਰ ਉਹ ਇਸ ਖਬਰ ਦਾ ਵਿਸ਼ਾ ਨਹੀਂ ਹੈ। ਹਾਲ ਫਿਲਹਾਲ ਤੁਹਾਨੂੰ ਇੰਨਾ ਕੇ ਦੱਸਣਾ ਸੀ ਕਿ ਮਾਈਗ੍ਰੇਸ਼ਨ ਘਟੀ ਹੈ ਜੇ ਕੋਈ ਪੁੱਛੇ ਤਾਂ। ਸਿਆਸਤ ਦੀ ਜਦੋਂ ਗੱਲ ਚੱਲੀ ਹੈ ਤਾਂ ਸਿਆਸਤ ਦੇ ਵਿੱਚ ਦੋ ਅੱਖਰ ਹੁੰਦੇ ਨੇ, ਮੌਕਾ ਤੇ ਮੌਕਾ ਪ੍ਰਸਤੀ। ਇਹ ਹਾਂਜੀ ਦੀਆਂ ਖਬਰਾਂ 'ਚ ਤੁਹਾਨੂੰ ਸੁਣਨਾ ਪਏਗਾ, ਕਿਉਂਕਿ ਡਿਪਟੀ ਪ੍ਰੀਮੀਅਰ ਬੈਨ ਕੈਰੋਲ ਨੇ ਦੋਹੇ ਨਹੀਂ ਫੜੇ। ਜੇ ਤਾਂ ਸਿਆਸਤ ਦੇ ਵਿੱਚ ਮੌਕਾ ਫੜ ਲਓ ਤਾਂ ਵੀ ਤਖਤਾ ਪਲਟ ਜਾਂਦਾ, ਤੇ ਮੌਕਾ ਪ੍ਰਸਤੀ ਦਿਖਾ ਦਿਓ ਯਾਨੀ ਕਿ ਮੌਕੇ ਦੇ ਉੱਤੇ ਹੀ ਤੁਸੀਂ ਬਦਲ ਜਾਓ ਤਾਂ ਵੀ ਕਈ ਵਾਰ ਸੱਤਾ ਤੁਹਾਡੇ ਹੱਕ 'ਚ ਹੋ ਜਾਂਦੀ ਹੈ। ਹੁਣ ਬੈਨ ਕੈਰੋਲ ਨੂੰ ਕੋਈ ਕੀ ਕਵੇ, ਨਾ ਤਾਂ ਉਹਨਾਂ ਨੇ ਮੌਕਾ ਸਾਂਭਿਆ ਪਿਛਲੇ ਹਫ਼ਤੇ, ਤੇ ਨਾ ਹੀ ਦਗਾ ਪ੍ਰਸਤੀ ਕੀਤੀ ਜਾਂ ਦਗਾ ਕੀਤਾ ਆਪਣੀ ਪ੍ਰੀਮੀਅਰ ਜਸਿੰਟਾ ਐਲਨ ਦੇ ਨਾਲ, ਕਿਉਂਕਿ ਪੂਰਾ ਪੂਰਾ ਚਾਂਸ ਬਣ ਰਿਹਾ ਹੈ ਕਿ ਡਿਪਟੀ ਪ੍ਰੀਮੀਅਰ ਹੋਣ ਦੇ ਨਾਤੇ ਤੇ ਜਸਿੰਟਾ ਐਲਨ ਦੇ ਨਾਂ ਦੇ ਉੱਤੇ ਹੁਣ ਜਿਹੜਾ ਪੂਰਾ ਦਾ ਪੂਰਾ ਠੀਕਰਾ ਫੋੜਿਆ ਜਾ ਰਿਹਾ ਲੇਬਰ ਪਾਰਟੀ ਦੀ ਤਰਫ ਤੋਂ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਚੋਣਾਂ ਨਹੀਂ ਹੋ ਸਕਦੀਆਂ। ਉਹਨਾਂ ਦੀ ਅਗਵਾਈ 'ਚ ਚੋਣਾਂ ਹੋਈਆਂ ਨਵੰਬਰ ਮਹੀਨੇ 'ਚ, ਤਾਂ ਫਿਰ ਲੇਬਰ ਪਾਰਟੀ ਹਾਰੇਗੀ ਹਾਰੇਗੀ। ਇਸ ਕਰਕੇ ਨਵਾਂ ਚਿਹਰਾ ਚਾਹੀਦਾ ਔਰ ਛੇਤੀ ਚਾਹੀਦਾ। ਬੈਨ ਕੈਰੋਲ ਨੇ ਪਿਛਲਾ ਹਫ਼ਤਾ ਤੱਕ ਗਵਾ ਦਿੱਤਾ, ਇਸ ਹਫ਼ਤੇ ਹੁਣ ਪਤਾ ਇਹ ਚੱਲ ਰਿਹਾ ਹੈ ਕਿ ਡਿਪਟੀ ਪ੍ਰੀਮੀਅਰ ਦੇ ਹੱਕ ਦੇ ਵਿੱਚ ਕੁੱਝ ਲੋਕ ਖੁੱਲ੍ਹ ਕੇ ਬੋਲ ਸਕਦੇ ਨੇ। ਪਿਛਲੇ ਹਫ਼ਤੇ ਬੋਲਣ ਦੇ ਲਈ ਤਿਆਰ ਸੀ, ਪਰ ਜਦੋਂ ਡਿਪਟੀ ਪ੍ਰੀਮੀਅਰ ਆਪ ਹੀ ਕੁਰਸੀ ਤੇ ਬਹਿ ਗਏ ਤੇ ਲੋਕਾਂ ਨੇ ਖੜੇ ਹੋ ਕੇ ਕੀ ਕਰਨਾ। ਬਹੁਤ ਸਾਰੇ ਫਰੈਕਸ਼ਨਲ ਗਰੁੱਪ ਜਿਹੜੇ ਨੇ ਉਹ ਦੇਖੇ ਜਾ ਸਕਦੇ ਨੇ। ਇਸ ਦਰਮਿਆਨ ਜਸਿੰਟਾ ਐਲਨ ਦੇ ਉਲਟ ਮੰਨਿਆ ਜਾ ਰਿਹਾ ਕਿ ਹੁਣ ਤਾਂ ਜਿਹੜੇ ਸਰਵੇਖਣ ਇਹ ਵੀ ਆ ਰਹੇ ਨੇ ਦੇਸ਼ ਦੇ ਵਿੱਚ ਸਾਹਮਣੇ ਕਿ ਦੇਸ਼ ਦੀ ਸਭ ਤੋਂ ਘੱਟ ਚਰਚਿਤ ਪ੍ਰੀਮੀਅਰ ਨੇ ਉਹ, ਯਾਨੀ ਜਿੰਨੇ ਵੀ ਸੂਬੇ ਨੇ ਔਰ ਜਿੰਨੀਆਂ ਵੀ ਟੈਰੀਟਰੀਜ਼ ਨੇ ਉਹਨਾਂ ਦੇ ਮੁੱਖ ਮੰਤਰੀ ਔਰ ਉਹਨਾਂ ਦੇ ਪ੍ਰੀਮੀਅਰ ਜੋੜ ਦਿੱਤੇ ਜਾਣ, ਉਹ ਆਪਸ ਦੇ ਵਿੱਚ ਸਭ ਤੋਂ ਹੇਠਲੇ ਨੰਬਰ ਦੇ ਉੱਤੇ ਜਸਿੰਟਾ ਐਲਨ ਆਉਂਦੇ ਨੇ, ਯਾਨੀ ਉਹਨਾਂ ਦੀ ਮਕਬੂਲੀਅਤ ਦੇ ਵਿੱਚ ਬਹੁਤ ਕਮੀ ਆਈ ਹੈ। ਫਿਰ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਹੈ, ਉਹ ਇਹ ਹੈ ਕਿ ਲੇਬਰ ਪਾਰਟੀ ਦਾ ਲਾਲ ਰੰਗ, ਬਹੁਤ ਵਾਰ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਦੇਸ਼ ਦੇ ਵਿੱਚ ਲੇਬਰ ਪਾਰਟੀ ਨੂੰ ਸੰਨ ਲਾ ਰਿਹਾ ਤੇ ਹੁਣ ਵਨ ਨੇਸ਼ਨ ਪਾਰਟੀ, ਅਜਿਹੇ ਦੇ ਵਿੱਚ ਲਾਲ ਰੰਗ ਜਿਹਨੂੰ ਕਿ ਅਕਸਰ ਯੂਨੀਅਨ ਦਾ ਰੰਗ, ਮਜ਼ਦੂਰਾਂ ਦਾ ਰੰਗ, ਖੱਬੇ ਪੱਖੀਆਂ ਦਾ ਰੰਗ ਮੰਨ ਲਿਆ ਜਾਂਦਾ, ਇਹ ਲੈਫਟਿਸਟ ਵਰਡ ਪਿਛਲੇ ਕੁਝ ਦਿਨਾਂ ਦੇ ਵਿੱਚ ਪੌਲਿਨ ਹੈਨਸਨ ਦੇ ਕੈਂਪੇਨ ਦੇ ਵਿੱਚ ਬੜਾ ਬਦਨਾਮ ਕੀਤਾ ਜਾ ਰਿਹਾ। ਇਸ ਕਰਕੇ ਪ੍ਰਾਹਨ ਦੇ ਇਲਾਕੇ ਦੇ ਵਿੱਚ ਹੁਣ ਪਰਪਲ ਕਲਰ ਵੀ ਲੇਬਰ ਵਾਲੰਟੀਅਰਸ ਨੂੰ ਵਰਤਣਾ ਪਿਆ।
ਇਹ ਵੀ ਖਬਰ ਵਿਕਟੋਰੀਆ ਦੀ ਸੁਣਦੇ ਚੱਲੋ, ਜਿੱਥੇ ਪਰਪਲ ਕਲਰ ਦੀਆਂ ਟੀ ਸ਼ਰਟਾਂ ਪਹਿਨ ਕੇ ਇਨਰ ਸਿਟੀ ਦੇ ਇਲਾਕੇ ਚ ਲੇਬਰ ਦੇ ਵਾਲੰਟੀਅਰ ਮੌਕੇ ਤੇ ਮੌਜੂਦ, ਕਿਉਂਕਿ ਲੇਬਰ ਪਾਰਟੀ ਦੀ ਕੈਂਡੀਡੇਟ ਜਿਹੜੇ ਪ੍ਰਾਣ ਤੋਂ ਆਉਂਦੇ ਨੇ ਮੀਗਨ ਹੌਪਰ, ਉਹਨਾਂ ਨੇ ਆਪਣੇ ਹੱਕ ਦੇ ਵਿੱਚ, ਇਹ ਅਕਸਰ ਚੱਲਦਾ ਰਹਿੰਦਾ ਚੋਣਾਂ ਵਾਲੇ ਸਾਲ ਦੇ ਵਿੱਚ ਇਸ ਕਿਸਮ ਦੇ ਕੈਂਪੇਨ ਚੱਲਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਫੈਡਰਲ ਐਨਵਾਇਰਮੈਂਟ ਮਿਨਿਸਟਰ ਜਿਹੜੇ ਤਾਨੀਆ ਪਲੇਬਰ ਸਿੰਘ, ਜਿਨ੍ਹਾਂ ਨੇ ਫੈਡਰਲ ਚੋਣਾਂ ਲੜੀਆਂ ਸੀ 2000 ਪਿਛਲੇ ਸਾਲ ਦੀ ਗੱਲ ਕਰ ਰਹੇ ਹਾਂ ਮਈ ਮਹੀਨੇ ਦੇ ਵਿੱਚ, ਉਦੋਂ ਇਹ ਗੱਲ ਕੀਤੀ ਸੀ ਕਿ NSW ਦੇ ਕੁਝ ਇੱਕ ਸਬਰਬਸ ਵਿੱਚ, ਜਿਨ੍ਹਾਂ ਨੂੰ ਪ੍ਰੋਗਰੈਸਿਵ ਸਬਰਬਸ ਮੰਨ ਲਿਆ ਜਾਂਦਾ, ਜਿੱਥੇ ਅਮੀਰ ਤਰੀਨ ਲੋਕ ਰਹਿੰਦੇ ਨੇ, ਜਿਹੜੇ ਯੂਨੀਅਨ ਨੂੰ ਨਫ਼ਰਤ ਕਰਦੇ ਨੇ, ਇਸ ਕਰਕੇ ਉੱਥੇ ਪਰਪਲ ਕੈਂਪੇਨ ਆਪਣਾ ਚਲਾਇਆ ਸੀ। ਸੋ ਅਕਸਰ ਕਈ ਵਾਰ ਲੇਬਰ ਪਾਰਟੀ ਲਾਲ ਤੋਂ ਪਰਪਲ ਵੀ ਹੋ ਜਾਂਦੀ ਹੈ, ਘਬਰਾਇਓ ਨਾ ਜੇਕਰ ਤੁਸੀਂ ਲੇਬਰ ਦੇ ਸਮਰਥਕ ਹੈਗੇ ਹੋ ਤਾਂ। ਇਸ ਹਫਤੇ ਪਾਰਲੀਮੈਂਟ ਦੁਬਾਰਾ ਆ ਰਹੀ ਹੈ, ਸਿਟਿੰਗ ਦੁਬਾਰਾ ਤੋਂ ਸ਼ੁਰੂ ਹੋ ਰਹੀ ਹੈ, ਔਰ ਡੈਨੀਅਲ ਐਂਡਰਿਊਜ਼ ਪਾਰਲੀਮੈਂਟ ਚ ਪਰਤ ਰਹੇ ਨੇ। ਹੁਣ ਘਬਰਾ ਇੱਥੇ ਵੀ ਨਾ ਜਾਇਓ ਕਿ ਡੈਨ ਐਂਡਰਿਊਜ਼ ਫਿਰ ਤੋਂ ਲੇਬਰ ਪਾਰਟੀ ਦੀ ਅਗਵਾਈ ਕਰਨਗੇ ਤੇ ਵਿਕਟੋਰੀਆ ਸੂਬੇ ਦੀ ਕਮਾਨ ਸੰਭਾਲਣਗੇ, ਜੇਕਰ ਕਿਤੇ ਜਸਿੰਟਾ ਐਲਨ ਦੀ ਕੁਰਸੀ ਚਲੀ ਗਈ ਤਾਂ। ਐਸਾ ਕੁਛ ਨਹੀਂ ਹੈ, ਅਸਲ ਚ ਕੁਰਸੀ ਤੇ ਹੀ ਨਹੀਂ ਬੈਠ ਰਹੇ। ਗੱਲ ਕੀ ਹੈ ਕਿ ਡੈਨੀਅਲ ਐਂਡਰਿਊਜ਼ ਦਾ ਪੋਸਟਰ ਲੱਗਣਾ, ਵੱਡਾ ਪੋਸਟਰ ਪਾਰਲੀਮੈਂਟ ਦੇ ਵਿੱਚ ਲੱਗ ਜਾਂਦੇ ਹੁੰਦੇ ਨੇ ਸਾਬਕਾ ਪ੍ਰੀਮੀਅਰਸ ਦੇ, ਤੇ ਕਿਉਂਕਿ ਹੁਣ ਉਹਨਾਂ ਦੀ ਤੀਸਰੀ ਐਨੀਵਰਸਰੀ ਹੋਣ ਵਾਲੀ ਹੈ, ਜਦੋਂ ਤੋਂ ਉਹਨਾਂ ਨੇ ਕੁਰਸੀ ਛੱਡੀ ਹੈ, ਸਪਤੰਬਰ ਮਹੀਨੇ 'ਚ ਹੀ ਛੱਡੀ ਸੀ, 3 ਸਾਲ ਪਹਿਲਾਂ ਅੱਜ ਤੋਂ, ਤੇ ਹੁਣ ਉਹਦੇ ਤੋਂ ਪਹਿਲਾਂ ਪਹਿਲਾਂ ਉਹਨਾਂ ਦਾ ਪੋਸਟਰ ਲੱਗਣਾ। ਪਰ ਇਸ ਪੋਸਟਰ ਲਈ ਕਿਹਾ ਜਾ ਰਿਹਾ ਹੈ ਕਿ ਹਾਲੇ ਤੱਕ ਉਹ ਬੈਠੇ ਹੀ ਨਹੀਂ, ਕਿਉਂਕਿ ਜਦੋਂ ਬੈਠਣਗੇ ਤਾਂ ਇੱਕ ਤਸਵੀਰ ਖਿੱਚੀ ਜਾਏਗੀ, ਉਸੇ ਤਸਵੀਰ ਦੀ ਫਿਰ ਪੇਂਟਿੰਗ ਬਣੇਗੀ ਤੇ ਉਹੀ ਇੱਥੇ ਟੰਗੀ ਜਾਣੀ ਹੈ ਪਾਰਲੀਮੈਂਟ ਦੇ ਗਲਿਆਰੇ ਦੇ ਵਿੱਚ। ਉਹ ਵੱਖਰੀ ਗੱਲ ਹੈ ਕਿ ਇਹਨਾਂ ਦਾ ਬੁੱਤ ਜਿਹੜਾ ਬ੍ਰੋਨਜ਼ ਦਾ $1,34,000 ਦਾ, ਉਹ ਨਿਰਮਾਣ ਅਧੀਨ ਹੈਗਾ ਹੁਣ, ਸੋ ਉਹਦੀ ਟੈਨਸ਼ਨ ਨਾ ਲਈ ਜਾਵੇ। ਖੈਰ, ਵਿਕਟੋਰੀਆ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰਦੇ ਹਾਂ ਤੇ ਜਸਿੰਟਾ ਐਲਨ ਸਰਕਾਰ ਦੀ ਤਰਫ ਤੋਂ ਮਸ਼ੈਟੀ ਬੈਨ ਲਗਾ ਦਿੱਤਾ ਗਿਆ ਸੀ, ਤੁਸੀਂ ਸੁਣਿਆ ਸੀ, ਪਰ ਉਸ ਮਸ਼ੈਟੀ ਬੈਨ ਦੇ ਲਈ ਇਹਨਾਂ ਨੇ ਇਸ਼ਤਿਹਾਰ ਤਿਆਰ ਕੀਤੇ ਨੇ ਟੀਵੀ ਦੇ ਲਈ, ਸੋਸ਼ਲ ਮੀਡੀਆ ਦੇ ਲਈ। ਪਤਾ ਇਹ ਚੱਲਿਆ ਕਿ ਇਹਦੀਆਂ ਮਸ਼ੈਟੀਆਂ ਵੀ ਸਿਡਨੀ ਤੋਂ ਖਰੀਦੀਆਂ ਨੇ। ਨਿਊ ਸਾਊਥ ਵੇਲਸ ਦੀ ਸਰਕਾਰ ਨੂੰ ਕਿਤੇ ਬਿਆਨ ਨਾ ਦੇਣਾ ਪੈ ਜਾਵੇ ਵੀ $1,300-1,300 ਦੀਆਂ ਮਸ਼ੈਟੀਆਂ ਵਿਕਟੋਰੀਆ ਦੀ ਸਰਕਾਰ ਨੂੰ ਖਰੀਦ ਕੇ ਤੁਸੀਂ ਕਿਉਂ ਦਿੱਤੀਆਂ, ਜਿਨ੍ਹਾਂ ਨੇ ਵੀ ਖਰੀਦੀਆਂ। ਖੈਰ, ਇਸ ਦੇ ਖਾਤਰ ਲਗਭਗ $36,00,000 ਇਸ ਇਸ਼ਤਿਹਾਰ ਕੈਂਪੇਨ ਦੇ ਉੱਤੇ ਵਿਕਟੋਰੀਆ ਸਰਕਾਰ ਖਰਚਣਾ ਚਾਰੀ, ਔਰ ਖਰਚ ਵੀ ਦਿੱਤੇ ਨੇ ਕਾਫੀ ਹੱਦ ਤੱਕ, ਹੋਰ ਤਾਂ ਹੋਰ ਲਗਭਗ $22,00,000 ਦੇ ਤਾਂ ਬਿਨਸ ਰੱਖੇ ਸੀਗੇ, ਬਿਨਸ ਕੂੜੇ ਦੇ ਨਹੀਂ ਬਲਕਿ ਮਸ਼ੈਟੀ ਬਿਨਸ, ਅਲੱਗ ਅਲੱਗ ਥਾਣਿਆਂ ਦੇ ਬਾਹਰ ਰੱਖੇ। ਇਹਦੀ ਖਬਰ ਵੀ ਅਸੀਂ ਉਡੀਕ ਹੀ ਰਹੇ ਹਾਂ, ਆਸਟ੍ਰੇਲੀਅਨ ਮੀਡੀਆ ਕਦੇ ਦਏਗਾ ਤਾਂ ਦਏਗਾ, ਉਡੀਕ ਰਹੇ ਹਾਂ ਕਿ ਕਿੰਨੀਆਂ ਮਸ਼ੈਟੀਆਂ ਉਹਨਾਂ ਬਿਨਸ ਦੇ ਵਿੱਚ ਗਈਆਂ ਨੇ। ਅਸਲ ਚ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਵਾਲੰਟਰੀਲੀ, ਯਾਨੀ ਆਪਣੀ ਇੱਛਾ ਦੇ ਨਾਲ ਮਸ਼ੈਟੀਆਂ ਤੁਹਾਡੇ ਕੋਲ ਜਿਹੜੀਆਂ ਨੇ ਉਹ ਸਿੱਟ ਦਿਓ ਇਹਨਾਂ ਡੱਬਿਆਂ ਦੇ ਵਿੱਚ, ਥਾਣਿਆਂ ਦੇ ਬਾਹਰ ਰੱਖੀਆਂ ਹੋਈਆਂ ਸੀ। ਕੰਮ ਕੀ ਕੀਤਾ ਕਿ ਉਹਨਾਂ ਦੇ ਉੱਪਰ ਕੈਮਰਾ ਲਗਾ ਦਿੱਤੇ, ਹੁਣ ਡਰ ਦੇ ਵਿੱਚ ਬਹੁਤੇ ਲੋਕ ਉੱਥੇ ਮਸ਼ੈਟੀਆਂ ਸਿੱਟਣ ਹੀ ਨਹੀਂ ਗਏ। ਇਹ ਵੀ ਦੇਖਣਾ ਹੋਏਗਾ ਕਿ ਕਿੰਨੀਆਂ ਕੁ ਮਸ਼ੈਟੀਆਂ ਵਾਪਸ ਹੋਈਆਂ ਨੇ ਇਹਨਾਂ ਮਸ਼ੈਟੀ ਬਿਨਸ ਦੇ ਵਿੱਚ। ਪਰ ਖੈਰ, ਇਸ ਖਬਰ ਤੋਂ ਹਟ ਕੇ ਇਹ $36,00,000 ਜਿਹੜਾ ਕੈਂਪੇਨ ਦੇ ਉੱਤੇ ਖਰਚਿਆ, ਇੰਨਾ ਕੁ ਤੱਕ ਤਾਂ ਠੀਕ ਸੀ, ਪਰ ਇਹ ਸਿਡਨੀ ਤੋਂ $1,300 ਦੀ ਮਸ਼ੈਟੀ ਖਰੀਦਣ ਦਾ ਰਾਜ਼ ਕੀ ਹੈ? ਇਹਦੇ ਬਾਰੇ ਹੈਰਾਲਸਨ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਪੂਰੇ ਵਿਕਟੋਰੀਆ ਚ ਕੋਈ ਥਾਣਾ ਨਹੀਂ ਲੱਭਿਆ, ਪੂਰੇ ਵਿਕਟੋਰੀਆ ਦੇ ਵਿੱਚ ਕੋਈ ਏਜੰਸੀ ਨਹੀਂ ਲੱਭੀ ਜਿਹੜੀ ਇਸ ਕਿਸਮ ਦੀ ਇਸ਼ਤਿਹਾਰਬਾਜ਼ੀ ਕਰ ਸਕੇ। ਇਸ ਕਰਕੇ ਵਿਕਟੋਰੀਆ ਸਰਕਾਰ ਨੇ ਕੰਟਰੈਕਟ ਸਿਡਨੀ ਦੀ ਇੱਕ ਏਜੰਸੀ ਨੂੰ ਦਿੱਤਾ, ਕਿਹਾ ਕਿ ਆਹ ਚੱਕੋ ਭਾਈ ਤੁਹਾਨੂੰ ਪੈਸੇ ਦਿੰਦੇ ਹਾਂ ਤੇ ਤੁਸੀਂ ਸਾਡੇ ਲਈ ਇਸ਼ਤਿਹਾਰ ਬਣਾਓ ਤੇ ਵੀਡੀਓ ਇਸ਼ਤਿਹਾਰ ਬਣਾਓ। ਲਗਭਗ $1,63,000 ਦੀ ਇੱਕ ਇਨਵਾਇਸ ਤਾਂ ਹੈਰਾਲਸਨ ਨੇ ਆਪਣੇ ਅਖਬਾਰ ਦੇ ਵਿੱਚ ਵੀ ਪ੍ਰਕਾਸ਼ਿਤ ਕੀਤੀ ਹੈ। ਚੱਕ ਕੇ ਅੱਜ ਸਵੇਰ ਦਾ ਅਖਬਾਰ ਦੇਖ ਲਵੋ, ਪੜ੍ਹ ਲਓ ਇਹ ਖਬਰ, ਤੇ ਉਹਦੇ ਵਿੱਚ ਇਹ ਵੀ ਦੱਸਿਆ ਕਿ ਫਰੀਡਮ ਆਫ ਇਨਫੋਰਮੇਸ਼ਨ ਲਾਅ ਦੇ ਤਹਿਤ ਹੈਰਾਲਸਨ ਨੂੰ ਇਹ ਜਾਣਕਾਰੀ ਹਾਸਲ ਹੋਈ ਹੈ। ਲਗਭਗ 100 ਪੇਜ ਹਾਸਲ ਕੀਤੇ ਨੇ, ਉਹਨਾਂ ਦੇ ਉੱਤੇ ਕੁਛ ਐਸੀਆਂ ਜਾਣਕਾਰੀਆਂ ਨੇ ਜਿਹੜੀਆਂ ਕਿ ਹੈਰਾਨ ਵੀ ਕਰ ਦਿੰਦੀਆਂ ਨੇ। ਉਦਾਹਰਣ ਦੇ ਤੌਰ ਦੇ ਉੱਤੇ $37,000 ਸਰਕਾਰ ਨੇ ਇੱਕ ਐਡੀਸ਼ਨਲ ਕੰਪਨੀ ਨੂੰ ਹਾਇਰ ਕਰਨ ਦੇ ਉੱਤੇ ਦਿੱਤੇ। ਇਹ ਐਡੀਸ਼ਨਲ ਕੰਪਨੀ ਨੇ ਜਿਹੜਾ ਪ੍ਰੈਸਟਨ ਦਾ ਥਾਣਾ ਹੈ ਵਿਕਟੋਰੀਆ ਦੇ ਵਿੱਚ, ਉਹਦੀ ਬਾਹਰੋਂ ਸ਼ੂਟਿੰਗ ਕੀਤੀ, ਤੇ ਸਰਕਾਰ ਤੋਂ ਜਦੋਂ ਪੁੱਛਿਆ ਗਿਆ ਕਿ ਫਿਰ ਵਿਕਟੋਰੀਆ ਦੇ ਵਿੱਚ ਹੀ ਕਿਉਂ ਨਹੀਂ ਕੀਤੀ ਪੂਰੀ ਦੀ ਪੂਰੀ ਸ਼ੂਟਿੰਗ, ਪ੍ਰੈਸਟਨ ਥਾਣੇ ਦੇ ਅੰਦਰ ਹੀ ਕਿਉਂ ਨਹੀਂ ਕੀਤੀ, ਕਹਿੰਦੇ ਇੱਕ ਤਾਂ ਥਾਣਾ ਅਵੇਲੇਬਲ ਨਹੀਂ ਸੀ, ਦੂਜਾ ਕਿਉਂਕਿ ਹੁਣ ਸਰਕਾਰ ਨੇ ਮਸ਼ੈਟੀ ਬੈਨ ਲਗਾ ਦਿੱਤਾ ਤਾਂ ਇੱਥੇ ਮਸ਼ੈਟੀਆਂ ਨਹੀਂ ਮਿਲਦੀਆਂ। ਇਹ ਵੀ ਹੁਣ ਬਹੁਤ ਵੱਡਾ ਔਰ ਵਿਵਾਦਤ ਬਿਆਨ ਹੈ। ਖੈਰ, ਇਸ ਕੰਪਨੀ ਨੇ ਲਗਭਗ 19 ਅਲੱਗ ਅਲੱਗ ਵਰਜਨ ਵੀਡੀਓ ਐਡ ਦੇ ਤਿਆਰ ਕਰਕੇ ਦਿੱਤੇ ਨੇ ਵਿਕਟੋਰੀਆ ਸਰਕਾਰ ਨੂੰ। 153 ਸੈਕਿੰਡ ਦੀ ਕੁੱਲ ਐਡ ਬਣੀ ਹੈ, ਪਰ ਘਬਰਾਓ ਨਹੀਂ, ਤੁਸੀਂ ਤਾਂ 10-10, 15-15 ਜਾਂ 20-20 ਸੈਕਿੰਡ ਦੀ ਐਡ ਦੇਖੋਗੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰੇਡੀਓ ਦੇ ਉੱਤੇ ਵੀ ਕੋਈ ਇਸ਼ਤਿਹਾਰ ਸੁਣੋ, ਤੇ ਪਹਿਲਾਂ ਵੀ ਇਸ ਕਿਸਮ ਦੇ ਇਸ਼ਤਿਹਾਰ ਚਲਾਏ ਸੀ। ਡਿਪਾਰਟਮੈਂਟ ਆਫ ਜਸਟਿਸ ਤੇ ਕਮਿਊਨਿਟੀ ਸੇਫਟੀ ਇਸ ਕਿਸਮ ਦੇ ਨਾਲ ਇਸ਼ਤਿਹਾਰਬਾਜ਼ੀ ਕਰਦਾ, ਪਰ ਹੁਣ DGCS ਇਹ ਜਵਾਬ ਕਿਵੇਂ ਦੇਗਾ ਕਿ ਇੰਨੀ ਮਹਿੰਗੀ ਇਸ਼ਤਿਹਾਰਬਾਜ਼ੀ ਦਾ ਆਖਿਰਕਾਰ ਵਿਕਟੋਰੀਆ ਦੇ ਟੈਕਸਪੇਅਰ ਖਰਚਾ ਕਿਉਂ ਚੱਲਣ?
ਆਸਟ੍ਰੇਲੀਆ ਦੇ ਵਿੱਚ ਬੀਚ ਜਿਹੜੇ ਨੇ ਉਹ ਅਕਸਰ ਭਾਵਨਾ ਦਾ ਇਜ਼ਹਾਰ ਕਰਦੇ ਨੇ। ਵਿਕਟੋਰੀਆ ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਹੈ, ਨਿਊ ਸਾਊਥ ਵੇਲਸ, ਕੁਈਨਜ਼ਲੈਂਡ, ਸਾਰੇ ਕਿਤੇ। ਹੁਣ ਬੰਡਾਈ ਬੀਚ ਦੇ ਉੱਤੇ ਹਮਲਾ ਹੁੰਦਾ, ਉਸ ਤੋਂ ਕੁਝ ਦਿਨਾਂ ਬਾਅਦ ਜਾਂ ਕੁਝ ਹਫ਼ਤਿਆਂ ਬਾਅਦ ਲੋਕ ਉੱਥੇ ਇਕੱਠੇ ਹੁੰਦੇ ਆ ਭਾਵਨਾਤਮਕ ਤਰੀਕੇ ਦੇ ਨਾਲ। ਠੀਕ ਇਸੇ ਤਰੀਕੇ ਦੇ ਨਾਲ ਕੁਜੀ ਬੀਚ ਦੇ ਉੱਤੇ ਪਿਛਲੇ ਹਫ਼ਤੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਇੱਕ ਬੁੱਲ ਸ਼ਾਰਕ ਨੇ ਹਮਲੇ ਕਰ ਦਿੱਤੇ, ਇੱਕ ਮਹਿਲਾ ਜਿਸ ਦੇ ਉੱਤੇ ਜਾਨਲੇਵਾ ਹਮਲਾ ਹੋ ਗਿਆ ਸੀ। ਹਾਲਾਂਕਿ ਹੁਣ ਉਹ ਠੀਕ ਹੈ, ਲੀ ਸਟੀਵਰਟ, ਪਰ ਉਸ ਤੋਂ ਬਾਅਦ ਇਸ ਕੁਜੀ ਬੀਚ ਨੂੰ, ਸਿਡਨੀ ਦਾ ਬੜਾ ਮਸ਼ਹੂਰ ਬੀਚ ਹੈ, ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਚਿਟੀਆਂ ਸ਼ਾਰਕ ਕਿਨਾਰੇ ਤੱਕ ਆ ਗਈਆਂ ਨੇ, ਬੀਚ ਤੱਕ ਆ ਗਈਆਂ, ਲੋਕਾਂ ਨੂੰ ਖਾਣ ਨੂੰ ਪੈਂਦੀਆਂ ਨੇ। ਉਹਦੇ ਵੱਖਰੇ ਕਾਰਨ ਹੈਗੇ ਨੇ ਕਿ ਉਹ ਇੱਥੇ ਤੱਕ ਕਿਉਂ ਆ ਗਈਆਂ ਨੇ, ਪਰ ਕੁਜੀ ਸਰਫ ਲਾਈਫ ਸੇਵਿੰਗ ਕਲੱਬ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਵੀਕੈਂਡ ਦੇ ਦਰਮਿਆਨ ਤਾਂ ਇੱਕ ਮੇਲਾ ਲੱਗ ਗਿਆ। ਬੀਚ ਨੂੰ ਕੁਝ ਦਿਨਾਂ ਦੇ ਲਈ ਬੰਦ ਰੱਖਿਆ ਗਿਆ ਸੀ, ਹੁਣ ਫਿਰ ਤੋਂ ਖੋਲਿਆ ਗਿਆ। ਜਦੋਂ ਖੋਲਿਆ ਗਿਆ ਤਾਂ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਨੂੰ ਸੱਦਿਆ ਗਿਆ ਕਿ ਤੁਸੀਂ ਆਓ ਤੇ ਬੀਚ ਕਲਚਰ ਨੂੰ ਫਿਰ ਤੋਂ ਪ੍ਰਫੁੱਲਤ ਕਰੋ, ਕਿਉਂਕਿ ਬੀਚ ਬੰਦ ਹੋ ਜਾਣਗੇ ਆਸਟ੍ਰੇਲੀਆ ਦੇ ਤਾਂ ਬਹੁਤ ਕੁਝ ਬੰਦ ਹੋ ਜਾਏਗਾ। ਕੁਜੀ ਸਰਫ ਲਾਈਫ ਸੇਵਿੰਗ ਕਲੱਬ, ਨਿਪਲਰਸ, ਹਸਟਵਿਲ ਐਂਜਲੀਕਨ ਪਬਲਿਕ ਸਕੂਲ ਤੋਂ ਜਿਹੜੇ ਵਾਲੰਟੀਅਰ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਅਲੱਗ ਅਲੱਗ ਸੰਸਥਾਵਾਂ ਦੇ ਨਾਲ ਜੁੜੇ ਹੋਏ ਕੁਜੀ ਬੀਚ ਪਹੁੰਚੇ। ਇੰਜ ਲੱਗਿਆ ਕਿ ਜਿਵੇਂ ਪਾਣੀ ਦੇ ਉੱਤੇ ਇੱਕ ਮੇਲਾ ਲੱਗਿਆ ਹੋਇਆ, ਕਿਸ਼ਤੀਆਂ ਲੈ ਕੇ ਲੋਕ ਜਾਂ ਫਿਰ ਧੁਰ ਅੰਦਰ ਤੱਕ ਜਾ ਰਹੇ ਸੀ। ਜਿਵੇਂ ਬੁੱਲ ਸ਼ਾਰਕ ਨੂੰ ਵੀ ਪਤਾ ਹੋਵੇ ਕਿ ਇਸ ਵੀਕਐਂਡ ਦੇ ਦਰਮਿਆਨ ਤਾਂ ਬਾਹਰ ਨਹੀਂ ਨਿਕਲਣਾ। ਸਿਡਨੀ ਨੂੰ $700 million ਖਰਚ ਕੇ, ਜਿਹੜਾ ਸਿਡਨੀ ਦੇ ਸਾਊਥ ਵੈਸਟ ਦੇ ਇਲਾਕੇ ਨੇ, ਉੱਥੇ ਨਵੇਂ ਸਕੂਲ ਦਿੱਤੇ ਜਾ ਰਹੇ ਨੇ। ਡੇਲੀ ਟੈਲੀਗ੍ਰਾਫ ਅਖਬਾਰ ਦੇ ਵਿੱਚ ਸੂਬੇ ਦੇ ਟ੍ਰੈਜਰ ਡੈਨੀਅਲ ਮੁਖੀ ਤੇ ਡਿਪਟੀ ਪ੍ਰੀਮੀਅਰ ਤੇ ਜਿਹੜੀ ਸਿੱਖਿਆ ਮੰਤਰੀ ਵੀ ਨੇ, ਪ੍ਰੂ ਕਾਰ ਹੁਣ ਬਿਮਾਰੀ ਤੋਂ ਉੱਭਰ ਕੇ ਆਏ ਨੇ ਤੇ ਨਵੇਂ ਨਵੇਂ ਸਕੂਲਾਂ ਦੇ ਨਿਰਮਾਣ ਦਾ ਐਲਾਨ ਕਰ ਰਹੇ ਨੇ। ਆਸਟ੍ਰੇਲ ਦੇ ਵਿੱਚ ਇੱਕ ਤਾਂ ਅਰਲੀ ਲਰਨਿੰਗ ਸੈਂਟਰ ਖੁੱਲਣ ਜਾ ਰਿਹਾ, ਦੋ ਨਵੇਂ ਪ੍ਰਾਇਮਰੀ ਸਕੂਲ ਮਿਲਣਗੇ, ਇੱਕ ਈਸਟ ਕੋਬਿਟੀ ਨੂੰ, ਇੱਕ ਔਰਨ ਪਾਰਕ ਨੂੰ ਨਾਰਥ ਦੇ ਵਿੱਚ, ਤੇ ਫਿਰ ਮਿਨੈਂਗਲ ਪਾਰਕ ਦੇ ਵਿੱਚ ਵੀ ਇੱਕ ਸਕੂਲ ਜਿਹੜਾ ਉਹ ਆਣਾ ਹੈ ਤੇ ਇੱਕ ਅਰਲੀ ਲਰਨਿੰਗ ਸੈਂਟਰ ਜਿਹੜਾ ਇੱਥੇ ਖੁੱਲਿਆ ਜਾਣਾ। ਇਸ ਦਰਮਿਆਨ ਇਹ ਇਲਾਕੇ ਜਿਹੜੇ ਨੇ, ਲੈਪਿੰਗਟਨ ਦੇ, ਆਸਟ੍ਰੇਲ ਦੇ, ਔਰਨ ਪਾਰਕ, ਕੋਬਿਟੀ ਦੇ, ਇਹ ਇਲਾਕੇ ਭਾਰਤੀ ਆਬਾਦੀ ਦੀ ਬਹੁਤਾਤ ਵਾਲੇ ਇਲਾਕੇ ਨੇ। ਸਰਕਾਰ ਨੇ ਲਗਭਗ $1.5 billion ਆਪਣੇ ਬਜਟ ਦੇ ਵਿੱਚ ਰੱਖਿਆ ਸੀ ਕਿ ਨਵੇਂ ਸਕੂਲਾਂ ਦੇ ਨਿਰਮਾਣ ਦੇ ਉੱਤੇ ਖਰਚਣਾ, ਇਸ ਦੇ ਵਿੱਚ ਵੀ ਖਰਚਿਆ ਜਾਏਗਾ। ਫਿਊਲ ਨੂੰ ਲੈ ਕੇ ਜਿਹੜੀ ਇੱਕ ਐਕਸਾਈਜ਼ ਕੱਟ ਹੈ ਉਸ ਨੂੰ ਜਾਰੀ ਰੱਖੇਗੀ ਐਂਥਨੀ ਅਲਬਨੀ ਸਰਕਾਰ, ਯਾਨੀ ਕਿ 65 ਲੀਟਰ ਦੇ ਟੈਂਕ ਭਰਨ ਦੇ ਉੱਤੇ ਤੁਸੀਂ $11 ਹਾਲੇ ਵੀ ਬਚਾ ਸਕੋਗੇ, ਪਰ ਓਨੀ ਬਚਤ ਨਹੀਂ ਜਿੰਨੀ ਪਹਿਲਾਂ ਹੋ ਰਹੀ ਸੀ। 1 ਜੁਲਾਈ ਤੋਂ ਬਾਅਦ ਇਹ ਬਚਤ ਜਿਹੜੀ ਹੈ ਘੱਟ ਜਾਏਗੀ, ਕਿਉਂਕਿ ਹੁਣ ਤੱਕ ਤਾਂ ਸਰਕਾਰ ਨੇ 32 cents per liter ਦੀ ਐਕਸਾਈਜ਼ ਕੱਟ ਲਗਾ ਰੱਖੀ ਸੀ, ਪਰ ਹੁਣ ਇਹ 16 cents ਤੱਕ ਦਾ ਕੱਟ ਹੋਏਗਾ। 1 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਜਾਰੀ ਰਹੇਗਾ ਤੇ ਇਸ ਦੇ ਵਿੱਚ ਸਰਕਾਰ ਨੇ $400 million ਖਜ਼ਾਨੇ ਦੇ ਵਿੱਚ ਆਪਣੇ ਸਿਰ ਬੋਝ ਪਾ ਲਿਆ ਸੀ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਸੋਕਰ ਦੇ ਵਿੱਚ ਜਾਂਦੇ ਜਾਂਦੇ ਆ ਗੱਲ ਕਰਦੇ ਚੱਲੀਏ ਤੇ ਕੱਲ ਦੇ ਦਿਨ ਫੀਫਾ ਵਿਸ਼ਵ ਕੱਪ ਦੇ ਵਿੱਚ, ਕੱਲ ਦੇ ਦਿਨ ਨਹੀਂ ਬਲਕਿ ਅੱਜ ਸਵੇਰ ਵੇਲੇ ਵੀ ਜਿਹੜੇ ਦੋ ਮੈਚ ਹੋ ਹਟੇ ਨੇ। ਬੈਲਜੀਅਮ ਤੇ ਇਰਾਨ ਦਾ ਮੈਚ 0-0 ਦੇ ਨਾਲ ਡਰਾ ਰਿਹਾ, ਜਦਕਿ ਸਪੇਨ ਤੇ ਸਾਊਦੀ ਅਰੇਬੀਆ ਦੇ ਮੈਚ ਚ ਸਪੇਨ ਨੇ 4 goals ਦੇ ਨਾਲ ਸਾਊਦੀ ਅਰੇਬੀਆ ਨੂੰ ਹਰਾਇਆ। ਸਾਊਦੀ ਅਰੇਬੀਆ ਕੋਈ ਵੀ ਗੋਲ ਨਹੀਂ ਕਰ ਸਕਿਆ, ਹਾਲਾਂਕਿ ਇਹ 5 goals ਵੀ ਹੋ ਸਕਦੇ ਸੀ, ਪਰ ਆਖਰੀ ਗੋਲ ਆਫ ਸਾਈਡ ਹੋਲ ਨਿਕਲਿਆ, ਇਸ ਕਰਕੇ ਸਪੇਨ ਨੇ 4-0 ਦੇ ਨਾਲ ਹੀ ਇਹ ਮੁਕਾਬਲਾ ਜਿੱਤਿਆ। ਹਾਲੇ ਯੂਰੂਗਾਵੇ ਤੇ ਕੋਬਾਵੇਡੇ ਦਾ ਮੈਚ ਬਾਕੀ ਹੈ, ਔਰ ਗੁਆਂਢ ਦੇ ਵਿੱਚ ਨਿਊਜ਼ੀਲੈਂਡ ਤੇ ਮਿਸਰ ਦਾ ਮੈਚ ਵੀ ਅੱਜ ਦੇ ਦਿਨ ਹੀ ਹੋਣਾ ਬਾਕੀ ਹੈ। ਇਸ ਦੀਆਂ ਜਾਣਕਾਰੀਆਂ ਅਸੀਂ ਤੁਹਾਨੂੰ ਸ਼ਾਮ ਦੀਆਂ ਖਬਰਾਂ ਦੇ ਬੁਲੇਟਿਨ ਚ ਦੇਵਾਂਗੇ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया जी जे स्टोन मेसन, पार्टी करनु बनाए एकदम क्लासी, असी बनाने हां डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, Melton।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
5: ਕੀ ਮਤਲਬ?
4: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: If you can understand when I start Punjabi vich bolna, tad tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
8: Tuhada prabhav chote maukiyan vich dekhya ja sakda hai. ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ, ਚਿਜ਼ਮ ਬਿਹਤਰੀ ਲਈ RTO 0206-0।
9: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁਨਾ ਜੁਲਰਸ ਚਲੀਏ?
10: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
9: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
11: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
12: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
11: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052.
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, फाड़े करनू बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ कर पर तुहाड़ी पर्सनैलिटी भी शाइन करेगी स्टोन दे स्टाइल नाल। कॉल करो 04 10 045 555 या अज ही विजिट करो 104 कॉलिंस रोड मेल्टन।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2